0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: Radio Hanji, 1674 AM, 24/7 Indian Radio, Sydney ka apna Indian Radio Station.
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
1: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
1: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
1: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ It's a unisex song.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਐਮ ਸੋ ਅੱਜ ਦੇ ਦਿਨ ਸਾਰਿਆਂ ਨੂੰ ਈਦ ਮੁਬਾਰਕ ਅੱਜ ਦੇ ਦਿਨ ਮੁਬਾਰਕ ਦਿਨ ਦੀਆਂ ਸਾਰਿਆਂ ਨੂੰ ਮੁਬਾਰਕਾਂ ਸੋ ਇਹ ਜਿਹੜਾ ਗਾਣਾ ਤੁਸੀਂ ਸੁਣ ਰਹੇ ਸੀ ਅਸਲ ਵਿੱਚ ਇਹ ਗਾਣਾ ਏ ਆਈ ਨੇ ਬਣਾਇਆ ਵੇਖੋ ਹੁਣ ਏ ਆਈ ਕੀ ਕਰਨ ਲੱਗ ਪਈ ਹੈ
1: ਜੀ ਏ ਆਈ ਤਾਂ ਆਪ ਕਹਿੰਦੀ ਮੈਂ ਭੱਜੀ ਭੱਜੀ ਆਈ
0: ਮਤਲਬ ਕਮਾਲ ਹੀ ਕਰੀ ਜਾਂਦੀ
1: ਗੱਲ ਪਿੱਛੇ ਰਹਿ ਜਾਂਦੀ ਅਤੇ ਏ ਆਈ ਮੂਹਰੇ ਹੋ ਜਾਂਦੀ
0: ਹਾਂ ਤੁਸੀਂ ਵੇਖ ਲਓ ਹੁਣ ਵੀ ਜਿਹੜੇ ਪ੍ਰੋਫੈਸ਼ਨਲਸ ਨੇ ਸਿੰਗਰ ਨੇ ਉਹ ਕੀ ਕਰਨਗੇ ਇਸ ਤੋਂ ਬਾਅਦ ਮਤਲਬ ਇਹ ਤਾਂ ਉੱਦਾਂ ਦਾ ਮਾਹੌਲ ਚੱਲ ਹੈ ਨਾ ਕਈ ਗਾਣੇ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਸੁਰ ਵੀ ਇੱਧਰੋਂ ਉੱਧਰ ਕਿਤੇ ਨਹੀਂ ਉਹਨੇ ਹੋਣ ਦੇਣਾ ਕਿਉਂਕਿ ਉਹਨੇ ਫੜ ਫੜ ਕੇ ਸੁਰ ਬਹਾਉਣੇ ਆ
1: ਚੱਕਰ ਯਾਰ ਰਣਜੋਤ ਮਤਲਬ ਕ੍ਰੀਏਟਿਵਿਟੀ ਜੇ ਇੱਕ ਤਰ੍ਹਾਂ ਕਹਿ ਲਈਏ ਵੀ ਉਹਦਾ ਅੰਤ ਹੋ ਜੂ ਪਰ ਨਾਲ ਮੈਂ ਦੇਖਦਾ ਏ ਆਈ ਦੇ ਵਿੱਚ ਤੁਸੀਂ ਕਿੰਨੇ ਕੁ ਕ੍ਰੀਏਟਿਵ ਹੋ ਹੁਣ ਉਸ ਗੱਲ 'ਤੇ ਚਰਚਾ ਹੋਣੀ ਸ਼ੁਰੂ ਹੋ ਜਾਣੀ
0: ਉਹਦੇ 'ਤੇ ਆ ਜੂ
1: ਜਿਹੜਾ ਆਪਾਂ ਕਹਿ ਰਹੇ ਹਾਂ ਨਾ ਮੈਨੇਜਰ ਨੂੰ ਮੈਨੇਜ ਕਰਨ ਲਈ ਮੈਨੇਜਰ ਰੱਖਣਾ ਪੈਣਾ
0: ਹਾਂ ਉਹ ਹੁਣ ਬਣਾਉਣ ਵਾਲਾ ਵੀ ਤਾਂ ਚਾਹੀਦਾ ਨਾ ਹੁਣ ਆਹ ਚੀਜ਼ਾਂ
1: ਉਹਨੂੰ ਉੱਦਾਂ ਦੇ ਉਹਨੂੰ ਇੰਡੈਕਸ ਦੇਣੇ ਉਹਨੂੰ ਉਹ ਚੀਜ਼ਾਂ ਦੱਸਣੀਆਂ ਵੀ ਮੈਂ ਇੱਦਾਂ ਚਾਹੁੰਦਾ ਇੱਦਾਂ ਚਾਹੁੰਦਾ ਇਹ ਬਕਰੀਦ ਆ ਇਹ ਈਦ ਉਲ ਫਿਤਰ ਆ ਜਾਂ ਇਹ ਕਿਹੜੀ ਈਦ ਆ ਅਤੇ ਇਹਦੇ 'ਚ ਕੀ ਸਿਗਨੀਫਿਕੈਂਸ ਆ ਮਹੱਤਤਾ ਕੀ ਆ ਉੱਦਾਂ ਦੇ ਉਹਨੂੰ ਪ੍ਰੋਂਪਟਸ ਜਿਹੜੇ ਨੂੰ ਦੇਣੇ ਆ ਗਏ ਅਤੇ ਮੇਰਾ ਖਿਆਲ ਆ ਉਹਦੀ ਜਾਨ ਕਾਫੀ ਸੌਖੀ ਹੋ
0: ਇਹ ਨਾਲ ਦੀ ਨਾਲ ਵੇਖੋ ਆਪਾਂ ਇਹ ਨਹੀਂ ਕਹਿ ਸਕਦੇ ਆਪਾਂ ਕਹਿੰਦੇ ਜ਼ਰੂਰ ਹਾਂ ਸੁਣਦੇ ਜ਼ਰੂਰ ਹਾਂ ਵੀ ਤੁਹਾਡੀ ਜਾਨ ਸੌਖੀ ਹੋ ਜੂਗੀ ਤੁਹਾਡੇ ਲਈ ਇੱਕ ਨੌਕਰ ਆ ਗਿਆ ਤੁਹਾਡੇ ਲਈ ਸਾਰੇ ਕੰਮ ਕਰ ਦੂ ਪਰ ਉਲਟਾ ਤੁਸੀਂ ਵੀ ਸ਼ਾਇਦ ਮਹਿਸੂਸ ਕਰਦੇ ਹੋਗੇ ਕੰਮ ਵੱਧ ਗਿਆ ਸਾਡੇ ਲਈ
1: ਇਹ ਹੈ
0: ਉਹਨੂੰ ਸਿੱਖਣ ਦੇ ਲਈ ਉਹਨੂੰ ਚਲਾਉਣ ਦੇ ਲਈ ਉਹਨੂੰ ਸਿੱਖਣਾ ਪੈ ਰਿਹਾ ਵਾ
1: ਦੇਖੋ ਜਦ ਕੰਪਿਊਟਰ ਆਏ ਆ ਕੋਈ ਮੋਬਾਈਲ ਫੋਨ ਆਏ ਆ ਬਜ਼ੁਰਗਾਂ ਦੀ ਆਪਾਂ ਜੇ ਗੱਲ ਕਰ ਲਈਏ ਉਹ ਹਜੇ ਵੀ ਉੱਥੇ ਹੀ ਖੜੇ ਨੇ ਕਾਕਾ ਫੀਡ ਕਰੀ ਨੰਬਰ ਉਹ ਤਾਂ ਵਿਚਾਰੇ ਹੋਰ ਫਿਰ ਪਿੱਛੇ ਪੈ ਜਾਣਗੇ ਨਾ ਤੁਸੀਂ ਦੇਖੋ ਦੁਨੀਆਂ ਦੀ ਕਿੰਨੇ ਪਰਸੈਂਟ ਆਬਾਦੀ ਆ ਜਿਹੜੀ ਇਸ ਵੇਲੇ 40 ਸਾਲ ਤੋਂ ਉੱਪਰ ਦੇ ਮੈਂ ਤਾਂ ਕਹਿਣਾ ਲਾਉਣਾ ਕਿਉਂ ਮੈਂ 40 ਸਾਲ ਤੋਂ ਉੱਪਰ ਇਸ ਕਰਕੇ ਕਹਿਣਾ ਕਿਉਂਕਿ ਇਹ ਉਹ ਉਮਰ ਆ ਜਦ ਸਿੱਖਣ ਸਿਖਾਉਣ ਦਾ ਉਨੀ ਤੁਹਾਨੂੰ ਜਜ਼ਬ ਨਹੀਂ ਰਹਿੰਦੀ ਉਹਨਾਂ ਲਲਕ ਨਹੀਂ ਰਹਿੰਦੀ ਫਿਰ ਤੁਸੀਂ ਮਜਬੂਰੀ ਵੱਸ ਸਿੱਖਦੇ ਹੋ 40 ਸਾਲ ਤੋਂ ਬਾਅਦ ਬੰਦਾ ਜਿਹੜਾ ਸਕੂਟਰ ਸਿੱਖਦਾ ਉਹਦੇ 'ਤੇ 18 ਸਾਲ ਜਿਹੜਾ ਸਕੂਟਰ ਸਿੱਖਦਾ ਉਹਦੇ 'ਚ ਫਰਕ ਦੇਖੋ ਕਿੰਨਾ
0: ਬਹੁਤ ਫਰਕ ਹੈ ਮੈਂ ਨਾ ਕੱਲ੍ਹ ਇੱਕ ਜਿਹੜੀ ਇੱਕ ਰਿਪੋਰਟ ਵੀ ਆਈ ਸੀ ਆਸਟ੍ਰੇਲੀਆ 'ਚ ਵੀ ਕਹਿੰਦੇ ਨੇ ਕਿ ਹੁਣ ਜਿਹੜੀ ਜੋਬ ਜਿਹੜੀਆਂ ਆਉਣ ਵਾਲੇ ਸਮੇਂ ਦੀਆਂ ਜਾਂ ਮੌਜੂਦਾ ਹੁਣ ਭਰਤੀ ਕੀਤੀ ਜਾ ਰਹੀ ਆ ਉਹ ਐਜੂਕੇਸ਼ਨ ਬੇਸ ਰਹਿ ਨਹੀਂ ਗਈਆਂ ਬਹੁਤ ਘੱਟ ਗਈਆਂ ਜਿੱਦਾਂ ਜੇ ਕਿਸੇ ਨੇ ਕਿਸੇ ਸਪੈਸੀਫਿਕ ਖੇਤਰ ਦੇ ਵਿੱਚ ਕਿਸੇ ਨੇ ਪੜ੍ਹਾਈ ਕੀਤੀ ਆ ਅਤੇ ਉਹਦੇ ਲਈ ਜੋਬ ਘੱਟ ਆ ਪਰ ਜੇ ਇਹ ਵਾਲਾ ਹੁਨਰ ਕਿਸੇ ਨੂੰ ਆਉਂਦਾ ਵਾ ਤਕਨੀਕੀ ਤੌਰ ਦੇ ਉੱਤੇ ਕੋਈ ਸਟਰੋਂਗ ਆ ਕਿਸੇ ਨੂੰ ਏ ਆਈ ਚਲਾਉਣੀ ਆਉਂਦੀ ਆ ਜਾਂ ਉਹ ਚਲਾਉਣੀ ਸਿੱਖਣਾ ਚਾਹੁੰਦਾ ਵਾ ਅਤੇ ਈਵਨ ਪੱਲਿਓਂ ਵੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਉਹਨਾਂ ਦੇ ਲਈ ਜਿਹੜੀਆਂ ਆਪਸ਼ਨ ਉਹ ਵੱਧ ਗਈਆਂ ਯਾਨੀ ਕਿ ਹੁਣ ਸਮਾਂ ਬਦਲ ਗਿਆ ਹੁਣ ਆਪਾਂ ਜਿਹੜਾ ਬੱਚਿਆਂ ਨੂੰ ਤੰਗ ਕਰ ਕਰਕੇ ਅਤੇ ਇੰਨਾ ਇੰਨਾ ਪੜ੍ਹਾਈ ਜਾਂਦੇ ਹਾਂ ਫੋਰ ਦਾ ਮੂਮੈਂਟ ਸ਼ਾਇਦ 6-5 ਦੇ ਵਿੱਚ ਜਾਂ ਦੁਚਿੱਤੀ ਦੇ ਵਿੱਚ ਮਾਪੇ ਪੈ ਜਾਣ ਵੀ ਆਪਾਂ ਫਿਰ ਕਿਉਂ ਕਰ ਰਹੇ ਹਾਂ
1: ਡਿਪੈਂਡ ਕਰਦਾ ਆਪਾਂ ਕਿੱਧਰ ਨੂੰ ਜਾ ਰਹੇ ਹਾਂ ਕਈ ਵਾਰ ਪੜ੍ਹਾਈ ਲਿਖਾਈ ਤੁਹਾਨੂੰ ਇਕੱਲੀ ਜੋਬ ਵਾਸਤੇ ਨਹੀਂ ਦੀਨ ਦੁਨੀਆ ਤਰਕ ਵਿਤਰਕ ਹੈ ਨਾ ਗਿਆਨ ਇਹ ਸਾਰੀਆਂ ਚੀਜ਼ਾਂ ਪਰ ਜਦ ਤੁਸੀਂ ਜ਼ਿਆਦਾ ਪੜ੍ਹ ਲੈਂਦੇ ਹੋ ਉਹ ਟਨਲ ਵਿਜ਼ਨ ਬਣ ਜਾਂਦਾ ਹੁਣ ਮੰਨ ਲਓ ਜੇ ਕੋਈ ਡਾਕਟਰ ਆ ਤਾਂ ਉਹ ਡਾਕਟਰ ਦੀ ਹੀ ਨੌਕਰੀ ਕਰ ਸਕਦਾ ਹੋਰ ਕੁਛ ਨਹੀਂ ਕਰ ਸਕਦਾ ਹੈ ਨਾ ਜੇਤਾ ਪੜ੍ਹਿਆ ਤੇਤਾ ਕੜਿਆ ਹੋਰ ਸੰਦਰਭ 'ਚ ਕਹਿ ਦਿੱਤਾ ਜਾਂਦਾ ਵੀ ਕਈ ਵਾਰ ਆਪਣੇ ਆਪ ਨੂੰ ਲੋਕ ਬਹੁਤ ਜ਼ਿਆਦਾ ਵਿਦਵਾਨ ਸਮਝਣ ਲੱਗ ਜਾਂਦੇ ਆ ਅੰਗਰੇਜ਼ੀ 'ਚ ਕਹਿ ਦਿੰਦੇ ਆ ਇਹ ਪਰਸਨ ਸ਼ੁੱਡ ਬੀ ਐਜੂਕੇਟਡ ਐਨਫ ਟੂ ਨੋ ਦੈਟ ਐਜੂਕੇਸ਼ਨ ਅਲੋਨ ਇਜ਼ ਨੋਟ ਐਨਫ ਇਕੱਲੀ ਵਿੱਦਿਆ ਪੜ੍ਹਾਈ ਸਭ ਕੁਛ ਨਹੀਂ ਪਰ ਕੀ ਸਾਡਾ ਜਿਹੜਾ ਸਿੱਖਿਆ ਦਾ ਮਾਡਲ ਆ ਕਿਤੇ ਸਾਨੂੰ ਉਸ ਪਾਸੇ ਨੂੰ ਤਾਂ ਨਹੀਂ ਸੀ ਧੱਕ ਰਿਹਾ ਉੱਥੇ ਫਿਰ ਏ ਆਈ ਦੀ ਐਂਟਰੀ ਹੁੰਦੀ ਹੈ
0: ਕੁੱਲ ਮਿਲਾ ਕੇ ਮੈਨੂੰ ਤਾਂ ਇਹ ਲੱਗਦਾ ਕਿ ਆਪਾਂ ਜਿਹੜੀਆਂ ਜਿਹੜੀਆਂ ਚੀਜ਼ਾਂ ਵੱਲ ਵੀ ਆਪਾਂ ਭੱਜਦੇ ਹਾਂ ਨਾ ਭਾਵੇਂ ਉਹ ਪੈਸਾ ਆ ਭਾਵੇਂ ਉਹ ਪੜ੍ਹਾਈ ਆ ਭਾਵੇਂ ਸਾਡੇ ਘਰ ਬਾਹਰ ਨੇ ਭਾਵੇਂ ਬਾਹਰ ਹੀ ਆਉਣਾ ਮੰਨ ਲਓ ਪ੍ਰਦੇਸ਼ ਹੀ ਆਉਣਾ ਜਾਂ ਜਿੰਨੇ ਵੀ ਸਾਨੂੰ ਜਿਹੜੀਆਂ ਜਿਹੜੀਆਂ ਚੀਜ਼ਾਂ 'ਚ ਹੁਣ ਪ੍ਰੋਪਰਟੀ ਆ ਜਾਂ ਕੋਈ ਇਨਵੈਸਟਮੈਂਟ ਦੇ ਖੇਤਰ ਨੇ ਜਿਹਦੇ ਵਿੱਚ ਤੁਸੀਂ ਭਾਵੇਂ ਸੋਨਾ ਲਾ ਲਓ ਭਾਵੇਂ ਬਿਟਕੋਇਨਸ ਲਾ ਲਓ ਭਾਵੇਂ ਤੁਸੀਂ ਕਰੂਡ ਆਇਲ ਦੇ ਵਿੱਚ ਲਾਇਆ ਵਾ ਜਾਂ ਸ਼ੇਅਰ ਮਾਰਕੀਟ ਆ ਹਰ ਇੱਕ ਚੀਜ਼ ਦੇ ਵਿੱਚ ਆਪਾਂ ਇਹ ਵੇਖਦੇ ਹਾਂ ਕਿ ਇੱਕ ਇੱਕ ਸਮੇਂ ਦੇ ਉੱਤੇ ਸਾਨੂੰ ਇੱਦਾਂ ਲੱਗਦਾ ਵੀ ਅੱਗੇ ਫਿਊਚਰ ਹੀ ਇਹੋ ਆ ਹੁਣ ਪਰ ਉਸ ਤੋਂ ਬਾਅਦ ਫਿਰ ਜਿਹੜੀ ਇੱਕਦਮ ਪੂਰੀ ਪੀਕ ਦੇ ਉੱਤੇ ਜਦੋਂ ਉਹ ਚੀਜ਼ ਸਿਰਜ ਜਾਂਦੀ ਆ ਫਿਰ ਇੱਕਦਮ ਧੜਾਮ ਵੱਜਦੀ ਹੈ ਅਗਲੇ ਪਲ ਤੁਹਾਨੂੰ ਅਗਲੇ ਹੀ ਮਹੀਨੇ ਜਾਂ ਅਗਲੇ ਹੀ ਹਫ਼ਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਜਾਂ ਅਗਲੇ ਸਾਲ ਤੁਹਾਨੂੰ ਇਹ ਪਤਾ ਲੱਗ ਜਾਂਦਾ ਵੀ ਨਹੀਂ ਉਹ ਤਾਂ ਐਵੇਂ ਹੀ
1: ਉਹ ਸਿਖਾਉਂਦਾ ਸੀ ਕੋਈ ਵੀ ਬਿਟਕੋਇਨ ਕੀ ਚੀਜ਼ ਆ ਉਹ ਕਹਿੰਦਾ ਯਾਰ ਮੈਂ ਇੱਦਾਂ ਨਹੀਂ ਸਮਝਾ ਸਕਦਾ ਮੈਂ ਤੈਨੂੰ 40 ਸਕਿੰਟ ਦੀ ਇੱਕ ਮੀਮ ਭੇਜਦਾ ਉਹ ਬੰਦਾ ਸ਼ਟਰ ਜਿਹਾ ਲੱਗਿਆ ਹੋਇਆ ਪਹਿਲਾਂ ਥੱਲੇ 20 ਦਾ ਨੋਟ ਸਿੱਟਦਾ ਉਹਨੂੰ 40 ਆ ਜਾਂਦੇ ਫਿਰ 40 ਸਿੱਟ ਦਿੰਦਾ ਫਿਰ 80 ਆ ਜਾਂਦੇ ਫਿਰ ਨਾਲ ਬੀੜੀ ਦਾ ਸਿੱਟ ਦਾ ਪੈਕਟ ਵੀ ਸਿੱਟ ਦਿੰਦਾ 2 ਬੀੜੀ ਸਿੱਟਦੇ ਇੱਦਾਂ ਵਾਹਵਾ ਸਮਾਨ ਆਈ ਹੋਈ ਜਾਂਦਾ ਫਿਰ ਸਾਰਾ ਕੁਛ ਦਾਅ 'ਤੇ ਲਾ ਦਿੰਦਾ ਸ਼ਟਰ ਬੰਦ ਹੋ ਜਾਂਦਾ
0: ਬਸ ਇਹੋ
1: ਕ੍ਰਿਪਟੋ ਫਿਰ ਉਹਨਾਂ ਨੇ ਇੱਦਾਂ ਸਮਝਾਈ ਵੀ ਕਈਆਂ ਨਾਲ ਇੱਦਾਂ ਹੋ ਚੁੱਕਿਆ
0: ਕਈਆਂ ਨਾਲ ਇੱਦਾਂ ਹੋ ਗਿਆ
1: ਅੱਗਾ ਦੌੜ ਪਿੱਛਾ ਚੌੜ ਚਿੱਟ ਫੰਡ ਸਕੀਮ ਵੀ ਇੱਦਾਂ ਹੀ ਸੀਗੀਆਂ ਭਾਰਤ ਵਿੱਚ ਦੇਖ ਲਓ ਆਪਾਂ ਅਲੱਗ ਗਰੁੱਪ ਪੰਗੂ ਹੋਣੀ ਅਤੇ ਹੋਰ ਤੁਹਾਡੇ ਇੰਨੇ ਪੈਸੇ ਇੰਨੀ ਦੇਰ 'ਚ ਦੁੱਗਣੇ ਕਰਾਂਗੇ ਚੌਗਣੇ ਕਰਾਂਗੇ ਲੋਕ ਪੈਸੇ 'ਤੇ ਪੈਸਾ ਲਾਉਂਦੇ ਗਏ ਕਿਉਂਕਿ ਆਮ ਤੌਰ 'ਤੇ ਲੋਕਾਂ ਦੀ ਮਾਨਸਿਕਤਾ ਮੈਂਟੈਲਿਟੀ ਆ ਵੀ ਯਾਰ ਬਸ ਪੈਸੇ ਲਾ ਦੇ ਅਤੇ ਇਹ ਬਣ ਜਾਣ। ਇਸ ਕਰਕੇ ਉਹ ਕਹਿੰਦਾ ਜੀ ਵਿਹਲੇ ਬਹਿ, ਕਹਿੰਦਾ ਹੁਣ ਤਾਂ ਕੋਈ ਇੱਦਾਂ ਦਾ ਕੰਮ ਕਰੀਏ ਵੀ ਵਿਹਲੇ ਬਹਿ ਕੇ ਖਾਈਏ। ਉਹਦਾ ਡੈਡੀ ਬੋਲਿਆ ਕਹਿੰਦਾ ਪੁੱਤ ਚਪੇੜਾ ਹੀ ਆ ਉਹ ਤਾਂ,
0: ਉਹ ਵੀ ਕੌਣ ਖਾਂਦਾ।
1: ਉਹਨਾਂ ਨੇ ਤੱਤ ਕੱਢੇ ਹੋਏ ਬਜ਼ੁਰਗਾਂ ਨੇ ਵੀ ਜਿਹੜਾ ਇਸ ਪਾਸੇ ਤੁਰਿਆ ਨਾ ਹੁਣ ਕੋਈ ਗੜਬੜ ਹੋਊ,
0: ਇਹ ਹੁਣ ਗਲਿਆ ਲਓ। ਚਲੋ ਖੈਰ, ਇਹ ਟੈਕਨੋਲੋਜੀ ਆ ਅਤੇ ਇੰਨਾ ਕੁ ਕਹਿ ਕੇ ਹਰ ਕੋਈ ਨਿਬੇੜ ਦਿੰਦਾ ਅਤੇ ਆਪਾਂ ਵੀ ਨਿਬੇੜ ਦਿੰਦੇ ਹਾਂ ਵੀ ਇਹਦੇ ਹਾਣੀ ਹੋ ਕੇ ਸਾਨੂੰ ਚੱਲਣਾ ਪੈਣਾ। ਪਰ ਇਹ ਆ ਵੀ ਬਹੁਤ ਜ਼ਿਆਦਾ ਇਹਦੇ ਵਿੱਚ ਆਪਾਂ ਜੇ ਅੰਦਰ ਚਲੇ ਜਾਵਾਂਗੇ ਤਾਂ ਫਿਰ ਹੋ ਸਕਦਾ ਵੀ ਬਾਹਰ ਨਿਕਲਦਿਆਂ ਵੀ ਸਾਨੂੰ ਹਨੇਰਾ ਜਿਹਾ ਲੱਗੇ। ਸੋ ਆਪਾਂ ਕੋਸ਼ਿਸ਼ ਕਰੀਏ ਵੀ ਆਪਾਂ ਥੋੜ੍ਹਾ ਥੋੜ੍ਹਾ ਜਿਹਾ ਬਚ ਬਚਾ ਕੇ, ਅਤੇ ਇਸ ਸਭ ਕੁਛ ਦੇ ਵਿੱਚ ਬਚ ਬਚਾਉਣ ਦੇ ਵਿੱਚ ਇੱਕ ਹੀ ਚੀਜ਼ ਆ ਬਚ ਬਚਾਉਣ ਵਾਲੀ, ਵੀ ਸਾਡੀ ਮਾਨਸਿਕ ਸਿਹਤ ਸਾਡੀ ਠੀਕ ਰਹੇ, ਮੈਂਟਲੀ ਹੈਲਥ ਸਾਡੀ ਠੀਕ ਰਹੇ। ਕੋਈ ਸਭ ਤੋਂ ਵੱਧ ਚਾਹੇ ਉਹ ਬੱਚੇ ਨੇ ਚਾਹੇ ਵੱਡੇ ਨੇ, ਇਸ ਪੱਖੋਂ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ, ਅਤੇ ਇਹਨੂੰ ਆਪਾਂ ਰਿਲੇਟ ਕਰਕੇ ਭਾਸ਼ਾ ਦੇ ਨਾਲ ਅੱਜ ਅਗਲੇ ਸੈਕਸ਼ਨ ਦੇ ਵਿੱਚ ਤੁਹਾਡੇ ਨਾਲ ਡਿਸਕਸ ਕਰਨਾ। ਸੋ ਉੱਥੇ ਜ਼ਰੂਰ ਤੁਸੀਂ ਆਪਣੀ ਵੀ ਸਾਂਝ ਪਾਇਓ। ਵਿਸ਼ਾ ਸਾਡਾ ਅਗਲੇ ਸੈਗਮੈਂਟ ਦੇ ਵਿੱਚ ਇਹ ਰਹੂਗਾ ਕਿ ਜਦੋਂ ਆਪਾਂ ਬਾਹਰਲੇ ਮੁਲਕਾਂ ਦੇ ਵਿੱਚ ਆ ਜਾਂਦੇ ਹਾਂ ਜਾਂ ਫਿਰ ਕਿਸੇ ਐਸੇ ਦਾਇਰੇ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਉਹ ਲੈਂਗੁਏਜ ਸਾਡੀ ਪਹਿਲੀ ਲੈਂਗੁਏਜ ਨਹੀਂ ਹੈ, ਜਾਂ ਉਹ ਲੈਂਗੁਏਜ ਬੋਲਣ ਦੇ ਵਿੱਚ ਸਾਨੂੰ ਕਿਤੇ ਨਾ ਕਿਤੇ ਕਮੀ ਪੇਸ਼ੀ ਸਾਨੂੰ ਮਹਿਸੂਸ ਹੁੰਦੀ ਹੈ, ਚਾਹੇ ਬੋਲ ਲੈਂਦੇ ਹਾਂ ਪਰ ਸਾਡੀ ਮੁਹਾਰਤ ਨਹੀਂ ਆ, ਅਤੇ ਉੱਥੇ ਕੀ ਉਹ ਸਾਡੇ ਮਾਨਸਿਕ ਸਿਹਤ ਦੇ ਉੱਤੇ ਵੀ ਉਹ ਚੀਜ਼ ਅਸਰ ਪਾਉਂਦੀ ਹੈ, ਕਿੱਦਾਂ ਪਾਉਂਦੀ ਆ ਕਿੱਦਾਂ ਨਹੀਂ ਪਾਉਂਦੀ, ਅੱਗੇ ਆਪਾਂ ਵਿਸਥਾਰ 'ਚ ਆਪਾਂ ਡਿਸਕਸ ਕਰਾਂਗੇ। ਪਰ ਫਿਲਹਾਲ ਆਪਾਂ ਕਿਉਂਕਿ ਅੱਜ ਈਦ ਦਾ ਦਿਨ ਹੈ ਅਤੇ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਹਰ ਇੱਕ ਤਿੰਨ ਤਿਉਹਾਰ ਦੇ ਉੱਤੇ ਆਪਾਂ ਜ਼ਰੂਰ ਤੁਹਾਡੇ ਨਾਲ ਛੋਟੀ ਜਿਹੀ ਸਾਂਝ ਪਾ ਕੇ ਅੱਗੇ ਆਪਾਂ ਵਧੀਏ। ਅਤੇ ਆਓ ਫਿਰ ਆਪਾਂ ਈਦ ਦੀ ਥੋੜ੍ਹੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਹਾਂ। ਜੇ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਆ ਵਧੇਰੇ, ਜੇ ਤੁਸੀਂ ਮਨਾ ਰਹੇ ਹੋ ਤਾਂ ਤੁਸੀਂ ਵੀ ਸਾਨੂੰ ਜ਼ਰੂਰ ਸਾਂਝ ਪਾ ਕੇ ਦੱਸੋ।
1: ਜੀ, ਈਦ ਦੇ ਤਿਉਹਾਰ ਨੇ ਜਿਹੜੇ ਮੁਸਲਿਮ ਭਾਈਚਾਰੇ ਨਾਲ ਸੰਬੰਧਿਤ, ਜ਼ਿਆਦਾਤਰ ਇਹ ਚੰਨ ਦੇ ਹਿਸਾਬ ਕਿਤਾਬ ਨਾਲ 10-11 ਦਿਨ ਅੱਗੇ ਪਿੱਛੇ ਜਿਹੜਾ ਕੈਲੰਡਰ ਆ ਉਸ ਹਿਸਾਬ ਨਾਲ ਮਨਾਏ ਜਾਂਦੇ। ਇਸੇ ਕਰਕੇ ਈਦ ਦੀ ਕਨਫਿਊਜ਼ਨ ਵੀ ਰਹਿੰਦੀ ਆ ਵੀ ਅੱਜ ਆ ਕਿ ਕੱਲ੍ਹ ਆ ਕਿ ਕਦੋਂ ਆ, ਚੰਨ ਕਦ ਚੜ੍ਹਿਆ ਸੀ। ਉਸ ਲਿਹਾਜ਼ ਨਾਲ ਮੇਰਾ ਖਿਆਲ ਭਾਰਤ ਵਿੱਚ ਸ਼ਾਇਦ ਇਹ 28 ਤਰੀਕ ਨੂੰ, ਯਾਨੀ ਕਿ ਕੱਲ੍ਹ ਨੂੰ ਮਨਾਈ ਜਾਣੀ ਆ। ਅਤੇ ਅੱਜ ਮੈਂ ਜਦ ਆਉਂਦਾ ਸੀ ਤਾਂ ਈਦ ਦੀਆਂ ਰੌਣਕਾਂ ਸੀ ਇੱਥੇ ਨਾਲ ਹੀ ਮਸਜਿਦ ਦਾ, ਤਾਂ ਉੱਥੇ ਕਾਰ ਖੜਾਉਣ ਨੂੰ ਜਗ੍ਹਾ ਨਹੀਂ ਸੀ।
0: ਉੱਥੇ ਅੱਜ ਮਨਾਈ ਜਾ ਰਹੀ ਹੈ।
1: ਹਾਂਜੀ, ਅਤੇ ਉਹ ਮੈਂ ਕਵਿਤਾ ਵੀ ਪੜ੍ਹਦਾ ਸੀ, ਚੱਲ ਰੁੱਸੇ ਹੋਏ ਮਨਾਈਏ, ਚੱਲ ਭੁੱਖਿਆਂ ਨੂੰ ਰਜਾਈਏ, ਲੋਕ ਵੀ ਮਨਾਉਂਦੇ ਸਭ ਤਿਉਹਾਰ, ਚੱਲ ਆਪਾਂ ਵੀ ਮਨਾਈਏ, ਚੱਲ ਗਲਵੱਖੜੀ ਪਾਈਏ, ਈਦ ਮਨਾਈਏ। ਇਹ ਹੈ ਮੁਸਲਮਾਨ ਭਾਈਚਾਰੇ ਨਾਲ ਸੰਬੰਧਿਤ ਹੀ। ਅਤੇ ਜਦ ਈਦ ਦੀ ਗੱਲ ਕਰਦੇ ਹਾਂ ਤਾਂ ਇਹ ਭਾਈਚਾਰੇ 'ਚ ਦੋ ਤਿਉਹਾਰਾਂ ਦਾ ਜ਼ਿਕਰ ਹੁੰਦਾ, ਇੱਕ ਤਾਂ ਆਪਣਾ ਜਿਹੜਾ ਈਦ ਉਲ ਅਧਾ ਜਿਹੜਾ ਬਕਰੀਦ ਜਿਹੜੀ ਕਿ ਅੱਜ ਆ, ਅਤੇ ਇੱਕ ਈਦ ਉਲ ਫਿਤਰ। ਇਹ ਦੋਨੋਂ ਅਲੱਗ ਅਲੱਗ ਤਿਉਹਾਰ ਨੇ
0: ਸਵਈਆਂ ਵਾਲੀ,
1: ਅਤੇ ਇਹ ਬਕਰੀਦ ਆਮ ਤੌਰ 'ਤੇ ਬੱਕਰੇ ਨਾਲ ਜੋੜ ਕੇ ਸੋਚ ਕੇ ਆਪਾਂ ਹੈ ਨਾ ਉਹ ਬੱਕਰੇ ਦੀ ਫੋਟੋ ਜੀ ਬਣਾ ਕੇ ਕਰ ਦਿੰਦੇ ਆ, ਪਰ ਅਸਲ 'ਚ ਬੱਕਰ ਅਰਬੀ ਭਾਸ਼ਾ ਦਾ ਸ਼ਬਦ ਆ ਵੱਡਾ ਜਾਨਵਰ, ਮਤਲਬ ਅੱਗੇ ਊਠਾਂ ਦੀ ਵੀ ਵੱਡੇ ਜਾਨਵਰਾਂ ਦੀ ਬਲੀ ਦਿੰਦੇ ਰਹੇ ਨੇ ਉਹ। ਅਤੇ ਇੱਕ ਦਾ ਰੋਜ਼ੇ ਦੇ ਮਹੀਨੇ ਨਾਲ ਸੰਬੰਧ ਆ, ਦੂਜਾ ਜਿਹੜੀ ਇਹਨਾਂ ਦੀ ਤੀਰਥ ਯਾਤਰਾ ਹੁੰਦੀ ਮੁਸਲਮਾਨ ਭਾਈਚਾਰਾ ਕਰਦਾ, ਰੋਜ਼ੇ ਰੱਖਣਾ ਅਤੇ ਹੱਜ ਕਰਨਾ, ਹਾਜੀ ਜਿਹਨਾਂ ਨੂੰ ਕਹਿ ਦਿੰਦੇ ਆ ਨਾ, ਇਹ ਇਸਲਾਮ ਦੇ 5 ਥੰਮਾਂ 'ਚੋਂ 5 ਪਿੱਲਰ ਨੇ ਮੇਜਰ ਇਸਲਾਮ ਦੇ। ਇੱਕ ਰੋਜ਼ੇ ਰੱਖਣਾ, ਇੱਕ ਹੱਜ ਕਰਨਾ, ਬਾਕੀ 3 ਹੈਗੇ ਇਕਰਾਰ, ਜਿਹਨਾਂ ਦਾ ਇਕਰਾਰ ਕਰਦੇ ਮੁਸਲਮਾਨ, ਇੱਕ ਹੈਗਾ ਭਰੋਸਾ, ਇੱਕ ਪ੍ਰਾਰਥਨਾ ਅਤੇ ਦਾਨ। ਸੋ ਇਹ 5 ਪਿੱਲਰ ਆਮ ਤੌਰ 'ਤੇ ਮੰਨੇ ਜਾਂਦੇ ਆ। ਅਤੇ ਜਿਹੜਾ ਇਹ ਕੁਰਬਾਨੀ ਦਾ ਤਿਉਹਾਰ ਮੰਨਦੇ ਆ ਜਿਹਨੂੰ ਬਕਰੀਦ ਕਹਿੰਦੇ ਆ, ਇਹ ਹੱਜ ਦੇ ਨਾਲ ਹੀ ਆਉਂਦਾ। ਅਤੇ ਲੱਖਾਂ ਹੀ ਮੁਸਲਮਾਨ, ਤੁਹਾਨੂੰ ਪਤਾ ਹੀ ਆ ਮੱਕੇ ਮਦੀਨੇ ਦੀਆਂ ਤਸਵੀਰਾਂ ਅੱਜ ਕੱਲ੍ਹ ਕਾਫੀ ਵਾਇਰਲ ਹੋ ਰਹੀਆਂ, ਲੱਖਾਂ ਹੀ ਲੋਕ ਨੇ ਜਿਹੜੇ ਉੱਥੇ ਪਹੁੰਚੇ ਹੁੰਦੇ ਆ। ਅਤੇ ਜੋ ਮੁਸਲਮਾਨ ਕਰ ਸਕਦੇ ਆ ਜਾਂ ਕਹਿ ਲਓ ਫਾਈਨੈਂਸ਼ਲੀ ਜਿਨ੍ਹਾਂ ਲਈ ਵਾਇਬਲ ਆ, ਉਹ ਪਸ਼ੂਆਂ ਦਾ ਬਲੀਦਾਨ ਕਰਦੇ ਆ, ਆਮ ਤੌਰ 'ਤੇ ਭੇਡ ਜਾਂ ਕੋਈ ਹੋਰ ਪਸ਼ੂ, ਬੱਕਰੇ ਵੀ। ਅਤੇ ਅਸਲ 'ਚ ਅੱਲਾ ਦੇ ਹੁਕਮ 'ਤੇ ਪੈਗੰਬਰ ਇਬਰਾਹੀਮ ਵੱਲੋਂ ਆਪਣੇ ਪੁੱਤ ਦੀ ਕੁਰਬਾਨੀ ਲਈ ਤਿਆਰ ਰਹਿਣ ਦੀ ਯਾਦ 'ਚ ਮਨਾਉਂਦੇ ਇਸ ਤਿਉਹਾਰ ਨੂੰ ਲੋਕ। ਅਤੇ ਗੈਰ ਮੁਸਲਮਾਨ ਬਾਈਬਲ 'ਚ ਜ਼ਿਕਰ ਕੀਤੇ ਇਬਰਾਹੀਮ ਰਾਹੀਂ ਇਸ ਘਟਨਾ ਨੂੰ ਸਮਝ ਸਕਦੇ। ਉੱਥੇ ਵੈਸੇ ਤਾਂ ਇਹਦੀ ਸਾਰੀ ਕਹਾਣੀ ਹੋਈ ਪਈ ਆ, ਮੋਟੀ ਜਿਹੀ ਗੱਲ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਜਿਹੜਾ ਹਜ਼ਰਤ ਇਬਰਾਹੀਮ ਸੀ, ਇਸਲਾਮੀ ਲੋਕਾਂ ਦੀ ਮਾਨਤਾ ਹੈ ਕਿ ਉਹਨਾਂ ਨੇ ਆਪਣੇ ਪੁੱਤਰ ਹਜ਼ਰਤ ਇਸਮਾਇਲ ਨੂੰ ਇਸ ਦਿਨ ਖੁਦਾ ਦੇ ਹੁਕਮ 'ਤੇ ਖੁਦਾ ਦੇ ਰਸਤੇ 'ਚ ਕੁਰਬਾਨ ਕਰਨ ਬਾਰੇ ਸੋਚਿਆ ਸੀ, ਜਿਵੇਂ ਕਿਤੇ ਸੁਪਨਾ ਆਇਆ ਜਿਵੇਂ, ਹੈ ਨਾ। ਤਾਂ ਉਸ ਤਿਉਹਾਰ, ਉਸ ਨੂੰ ਤਿਉਹਾਰ ਵਜੋਂ ਮਨਾਉਂਦੇ ਇਹ ਜੀਵਨ ਦਾਨ ਦੇ ਰੂਪ 'ਚ, ਕਿਉਂਕਿ ਪੁੱਤ ਦਾ ਦਾਨ ਤੁਹਾਨੂੰ ਪਤਾ ਹੈ ਨਾ, ਮਸਕੀਨ ਸਾਹਿਬ ਵੀ ਕਹਿੰਦੇ ਆ ਵੀ ਦੁਨੀਆਂ 'ਤੇ ਉਦੋਂ ਵੱਡਾ ਭਾਰ ਕੋਈ ਨਹੀਂ ਜਵਾਨ ਪੁੱਤ ਦੀ ਅਰਥੀ ਨੂੰ ਮੋਢਾ ਦੇਣ ਤੋਂ, ਹੈ ਨਾ। ਸੋ ਉਹਨਾਂ ਨੇ ਉਹ ਸੋਚ ਲਿਆ ਸੀ, ਪਰ ਇਹਦਾ ਉਹ ਕਹਿੰਦੇ ਬੱਕਰੀਆਂ ਨਾਲ ਕੋਈ ਸੰਬੰਧ ਨਹੀਂ, ਜਿਵੇਂ ਬਕਰੀਦ ਕਹਿ ਦਿੰਦੇ ਆ। ਅਸਲ 'ਚ ਇਹ ਉਰਦੂ ਦਾ ਸ਼ਬਦ, ਅਰਬੀ 'ਚ ਬੱਕਰ ਦਾ ਮਤਲਬ ਵੱਡਾ ਜਾਨਵਰ ਜੋ ਜ਼ਬਾਹ ਕੀਤਾ ਜਾਂਦਾ, ਮਤਲਬ ਜਾਂ ਕੁਰਬਾਨ ਕੀਤਾ ਜਾਂਦਾ। ਤੇ ਉਹਦੇ ਤੋਂ ਹੀ ਵਿਗੜ ਕੇ ਫਿਰ ਇਹ ਬਕਰੀਦ ਬਣ ਗਿਆ। ਅਤੇ ਈਦ ਏ ਕੁਰਬਾਨ ਦਾ ਮਤਲਬ ਹੁੰਦਾ ਵੀ ਕੁਰਬਾਨੀ ਦੀ ਭਾਵਨਾ ਹੋਣੀ, ਅਤੇ ਅਰਬੀ ਲੋਕਾਂ ਨੇ ਇਹਦੇ ਬਾਰੇ ਬਹੁਤ ਕੁਛ ਲਿਖਿਆ, ਅਤੇ ਇਹਨੂੰ ਹੌਜ਼ਾ ਏ ਕੌਸਾ ਅਤੇ ਨਮਾਜ਼ ਪੜ੍ਹ ਕੇ ਕੁਰਬਾਨ ਕਰ, ਕੁਰਬਾਨੀ ਕਰ, ਇਸ ਕਿਸਮ ਦੀਆਂ ਚੀਜ਼ਾਂ ਜਿਹੜੀਆਂ ਕੁਰਾਨ 'ਚ ਲਿਖੀਆਂ ਹੋਈਆਂ। ਬਾਕੀ ਜਿਹੜੀ ਇਹਨਾਂ ਦੀ ਹਿਸਟਰੀ ਆ ਉਹਦੇ 'ਚ ਇਹੀ ਆ ਵੀ ਹਜ਼ਰਤ ਨੇ ਉਹਦੀ ਹਜ਼ਰਤ ਦੀ ਪ੍ਰੀਖਿਆ ਲੈਣੀ ਸੀ ਅੱਲਾਹ ਨੇ, ਅਤੇ ਉਹਨੂੰ ਪੁੱਛਿਆ ਵੀ ਸੁਪਨੇ 'ਚ ਆਏ 'ਤੇ ਵੀ ਤੂੰ ਆਪਣੀ ਸਭ ਤੋਂ ਪਿਆਰੀ
0: ਚੀਜ਼
1: ਉਹ ਕੁਰਬਾਨ ਕਰਦੇ, ਹੈ ਨਾ। ਤਾਂ ਉਹ ਕਹਿੰਦੇ ਮੈਂ ਆਪਣੇ ਪੁੱਤਰ ਇਸਮਾਈਲ ਨੂੰ ਕੁਰਬਾਨ ਕਰਨ ਲਈ ਤਿਆਰ ਹੋ ਗਏ ਕਿਉਂਕਿ ਸਭ ਤੋਂ ਵੱਧ ਪਿਆਰਾ ਉਹੀ ਸੀ। ਪਰ ਜਦ ਉਹ ਕੁਰਬਾਨੀ ਦੇਣ ਜਾ ਰਹੇ ਸੀ ਤਾਂ ਰਸਤੇ 'ਚ ਉਹਨਾਂ ਨੂੰ ਕਹਿੰਦੇ ਇੱਕ ਸ਼ੈਤਾਨ ਮਿਲਿਆ, ਅਤੇ ਉਹਨੇ ਰੋਕਿਆ ਉਹਨਾਂ ਨੂੰ ਵੀ ਪੁੱਤ ਦੀ ਬਲੀ ਕੌਣ ਦਿੰਦਾ ਹੁੰਦਾ, ਹੈ ਨਾ, ਤੂੰ ਕਿਉਂ ਦੇ ਰਿਹਾ। ਅਤੇ ਹਜ਼ਰਤ ਇਬਰਾਹਿਮ ਨੇ ਸ਼ੈਤਾਨ ਦੀ ਗੱਲ ਨੂੰ ਸਹੀ ਸਮਝਿਆ, ਪਰ ਉਹ ਆਪਣੇ ਅੱਲਾਹ ਨਾਲ ਝੂਠ ਬੋਲਣਾ ਜਾਂ ਉਹਦੇ ਹੁਕਮ ਦੀ ਉਲੰਘਣਾ ਨਹੀਂ ਸੀ ਕਰਨਾ ਚਾਹੁੰਦੇ, ਇਸ ਲਈ ਉਹ ਪੁੱਤ ਨੂੰ ਲੈ ਕੇ ਅੱਗੇ ਵਧੇ। ਪੁੱਤ ਦੀ ਕੁਰਬਾਨੀ ਦਿੰਦੇ ਉਹਨਾਂ ਨੇ ਆਪਣੀਆਂ ਅੱਖਾਂ 'ਤੇ ਉਹਨਾਂ 'ਤੇ ਪੱਟੀ ਬੰਨ੍ਹਤੀ, ਅਤੇ ਮੰਨਣ ਵਾਲੇ ਮੰਨਦੇ ਆ। ਉਹ ਕਹਿੰਦੇ ਅੱਖਾਂ 'ਤੇ ਪੱਟੀ ਤਾਂ ਬੰਨ੍ਹੀ ਵੀ ਕਿਤੇ ਕੋਈ ਮੈਂ ਰੁਕਾਵਟ ਨਾ ਬਣਾ ਉਸ ਚੀਜ਼ ਵਿੱਚ, ਉਸ ਗੱਲ ਵਿੱਚ, ਉਸ ਕੁਰਬਾਨੀ 'ਚ। ਅਤੇ ਪਰ ਜਦ ਉਹਨਾਂ ਨੇ ਕਹਿੰਦੇ ਆਪਣੀ ਅੱਖਾਂ ਤੋਂ ਪੱਟੀ ਹਟਾਈ ਤਾਂ ਉਹਨਾਂ ਦਾ ਪੁੱਤ ਸੁਰੱਖਿਅਤ ਖੜ੍ਹਾ ਸੀ, ਉਹਦੀ ਥਾਂ 'ਤੇ ਇੱਕ ਬੱਕਰੇ ਦੀ ਬਲੀ ਦਿੱਤੀ ਗਈ ਸੀ। ਅਤੇ ਉਸ ਦਿਨ ਤੋਂ ਫਿਰ ਇਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਵੀ ਪਸ਼ੂਆਂ ਦੀ ਬਲੀ ਦਾ ਜਿਹੜਾ ਹੈ ਰਿਵਾਜ਼ ਪਿਆ। ਅਤੇ ਦੂਜੀ ਤਿਉਹਾਰ ਇਹਨਾਂ ਦੀ ਈਦ ਉਲ ਫਿਤਰ ਆ, ਜਿਹੜੀ ਤੁਸੀਂ ਸਵਈਆਂ ਵਾਲੀ ਕਹਿੰਦੇ ਆ, ਕਿਉਂਕਿ ਸਾਡੇ ਤਾਂ ਹਿਸਾਬ ਵੀ ਸਿੱਧੇ ਆ ਨਾ ਪੰਜਾਬੀਆਂ ਦੇ। ਜੇ ਉਹ ਪੁੱਛੋ ਵੀ ਉਹ ਯਾਰ ਨਾਮਧਾਰੀ ਭਾਈਚਾਰਾ ਉਹ ਜਿੱਥੇ ਭੈਣੀ ਸਾਹਿਬ ਬਰਫੀ ਮਿਲਦੀ, ਸੋ ਸਾਡਾ ਉਹ ਖਾਣ ਪੀਣ ਨਾਲ। ਵੈਸੇ ਵੀ ਇਹ ਜਿਹੜਾ ਤਿਉਹਾਰ ਆ ਇਹਦੇ 'ਚ ਜਦੋਂ ਕੁਰਬਾਨੀ ਕਰਦੇ ਆ ਕਈ ਲੋਕਾਂ ਨੂੰ ਉਹ ਗੱਲ ਚੁੱਭਦੀ ਆ, ਪਰ ਮੁਸਲਿਮ ਭਾਈਚਾਰੇ ਵਾਲੇ ਇਹਨੂੰ ਇਸ ਗੱਲ ਨਾਲ ਜੋੜ ਕੇ ਵੇਖਦੇ ਆ। ਕਹਿੰਦੇ ਜਿਹੜਾ ਉਹ ਕੁਰਬਾਨੀ ਦਾ ਮੀਟ ਹੁੰਦਾ ਇਹਨੂੰ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ, ਇੱਕ ਹਿੱਸਾ ਪਰਿਵਾਰ ਖਾਂਦਾ, ਦੂਜਾ ਹਿੱਸਾ ਰਿਸ਼ਤੇਦਾਰਾਂ ਅਤੇ ਦੋਸਤਾਂ ਨੂੰ ਦਿੱਤਾ ਜਾਂਦਾ, ਅਤੇ ਤੀਜਾ ਹਿੱਸਾ ਉਹਨਾਂ ਲੋਕਾਂ ਲਈ ਰਾਖਵਾਂ ਰੱਖਿਆ ਜਾਂਦਾ ਜੋ ਆਰਥਿਕ ਤੌਰ 'ਤੇ ਪਛੜੇ ਹੋਏ ਹੁੰਦੇ
0: ਲੋੜਵੰਦਾਂ ਦੇ।
1: ਸੋ ਕਹਿਣ ਦਾ ਭਾਵ ਵੀ ਉਹਨਾਂ ਲੋਕਾਂ 'ਚ ਵੀ ਵੰਡਿਆ ਜਾਣਾ ਚਾਹੀਦਾ, ਇਹ ਨਾ ਹੋਵੇ ਕਿ ਈਦ ਦੀਆਂ ਖੁਸ਼ੀਆਂ ਤੁਸੀਂ ਆਪਣੇ ਤੱਕ ਸੀਮਤ ਕਰ ਲਓ। ਸੋ ਮੁਸਲਮਾਨ ਭਾਈਚਾਰਾ ਇਸ ਗੱਲ ਨੂੰ ਮੰਨਦਾ।
0: ਚਲੋ ਖੈਰ, ਸਾਰਿਆਂ ਨੂੰ ਈਦ ਦੀਆਂ ਵਧਾਈਆਂ ਵੀ ਜਿਹੜੇ ਅੱਜ ਮਨਾ ਰਹੇ ਨੇ, ਕੱਲ੍ਹ ਮਨਾ ਰਹੇ ਨੇ, ਜਦੋਂ ਵੀ ਆ ਇਹ ਤਿਉਹਾਰ ਹਮੇਸ਼ਾ ਖੁਸ਼ੀਆਂ ਲੈ ਕੇ ਆਉਂਦੇ ਨੇ। ਤਿਉਹਾਰ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਹੋਣ, ਇੱਕ ਆਪਾਂ ਆਲੇ ਦੁਆਲੇ ਇੱਕ ਖੁਸ਼ੀ ਜ਼ਰੂਰ ਆਪਾਂ ਮਹਿਸੂਸ ਕਰ ਲੈਂਦੇ ਹਾਂ ਜਦੋਂ ਭਾਈਚਾਰਾ ਜਾਂ ਫਿਰ ਉਸ ਧਰਮ ਦੇ ਲੋਕ ਨਵੇਂ ਨਵੇਂ ਕੱਪੜੇ ਪਾ ਕੇ ਨਿਕਲਦੇ ਆ, ਉਹਨਾਂ ਦੇ ਚਿਹਰਿਆਂ ਦੇ ਉੱਤੇ ਰੌਣਕ ਹੁੰਦੀ ਆ, ਉਹ ਛੁੱਟੀ ਕਰਦੇ ਨੇ ਕੰਮ ਤੋਂ, ਪਰਿਵਾਰ ਸਾਰਾ ਰਲ ਮਿਲ ਕੇ ਬਹਿੰਦਾ ਵਾ, ਇਕੱਠੇ ਖਾਂਦਾ ਵਾ। ਸੋ ਇਹ ਤਿਉਹਾਰਾਂ ਦੀ ਖਾਸੀਅਤ ਹੈ। ਫਿਰ ਭਾਵੇਂ ਉਹ ਸਾਡੇ ਗਵਾਂਢ 'ਚ ਹੀ ਕੋਈ ਨਾ ਕੋਈ ਮਨਾ ਰਿਹਾ ਹੋਵੇ, ਫਿਰ ਆਪਾਂ ਉਹ ਖੁਸ਼ੀ ਆਪਣੇ ਘਰ ਦੇ ਵਿੱਚ ਮਹਿਸੂਸ ਕਰਦੇ ਹਾਂ, ਕਿਉਂਕਿ ਉਹ ਖੁਸ਼ੀ ਤੁਹਾਡੇ ਘਰ ਤੱਕ ਲੈ ਕੇ ਆਉਂਦੇ ਆ ਇਸ ਖਾਣੇ ਦੇ ਰੂਪ ਦੇ ਵਿੱਚ। ਜੇ ਸਾਡੀ ਦੀਵਾਲੀ ਹੋਵੇ ਤਾਂ ਆਪਾਂ ਮਠਿਆਈ ਦੇ ਰੂਪ ਦੇ ਵਿੱਚ ਲੈ ਕੇ ਜਾਂਦੇ ਹਾਂ। ਜੇ ਹੁਣ ਇਹਨਾਂ ਨੇ ਜਿਹੜੇ ਵੀ ਤਰੀਕੇ ਦੇ ਨਾਲ ਜਿਹੜੇ ਵੀ ਪਰਿਵਾਰ ਨੇ ਈਦ ਮਨਾਉਣੀ ਆ, ਅਤੇ ਉਹ ਤੁਹਾਨੂੰ ਉਹ ਖੁਸ਼ੀ ਖਾਣੇ ਦੇ ਰੂਪ ਦੇ ਵਿੱਚ ਤੁਹਾਨੂੰ ਵੀ ਗਵਾਂਢ ਦੇ ਵਿੱਚ ਜ਼ਰੂਰ ਪਰੋਸਦੇ ਆ। ਸੋ ਇਹ ਇੱਕ ਖੂਬੀ ਆ, ਇੱਕ ਖਾਸੀਅਤ ਆ ਵੀ ਆਪਾਂ ਇੱਕ ਦੂਸਰੇ ਦੇ ਨਾਲ ਖੁਸ਼ੀਆਂ ਸਾਂਝੀਆਂ ਕਰਦੇ ਹਾਂ। ਜੇ ਕ੍ਰਿਸਮਿਸ ਵੀ ਹੋਵੇ ਤਾਂ ਕ੍ਰਿਸਮਿਸ 'ਤੇ ਵੀ ਜੋ ਵੀ ਉਹਨਾਂ ਦੇ ਟ੍ਰੈਡੀਸ਼ਨ ਨੇ, ਚਾਹੇ ਉਹ ਵਾਈਨ ਦੀ ਬੋਤਲ ਹੀ ਹੋਵੇ, ਆਂਢ ਗਵਾਂਢ ਇੱਕ ਦੋ ਘਰਾਂ ਨੂੰ ਜਾਂ ਜਿੰਨਿਆਂ ਨਾਲ ਵੀ ਬਣਦੀ ਹੋਵੇ, ਚਾਹੇ ਚੋਕਲੇਟ ਹੋਣ, ਉਹ ਜ਼ਰੂਰ ਫੜਾਏ ਜਾਂਦੇ ਆ। ਸੋ ਇਹ ਖੂਬਸੂਰਤੀ ਆ ਸਾਡੇ ਤਿਉਹਾਰਾਂ ਦੀ।
1: ਇਹ ਕਿਉਂਕਿ ਸਾਂਝ ਦਾ ਪ੍ਰਤੀਕ ਹੁੰਦੇ ਆ, ਮਿਲਵਰਤਨ ਦਾ ਪ੍ਰਤੀਕ ਹੁੰਦੇ ਆ, ਦੂਜੇ ਦੀ ਖੁਸ਼ੀ ਸ਼ਰੀਕ ਹੋਣਾ, ਖੁਸ਼ੀ ਵੰਡਿਆਂ ਦੁੱਗਣੀ ਹੁੰਦੀ, ਦੁੱਖ ਵੰਡਿਆਂ ਘੱਟਦਾ, ਇਹ ਸਾਡੇ ਸਿਆਣੇ ਸਾਨੂੰ ਸਮਝਾਉਂਦੇ ਆ। ਉਹ ਗੱਲ ਵੱਖਰੀ ਆ ਵੀ ਬੜੇ ਲੋਕ ਇਹਨੂੰ ਕਿੰਤੂ ਪਰੰਤੂ ਨਾਲ ਵੀ ਜੋੜ ਕੇ ਵੇਖਦੇ ਆ। ਉਹ ਧਿਆਨ ਸ਼ਾਹ ਸਿਕੰਦਰ ਹੋਣੀ ਲਿਖਦੇ ਹੁੰਦੇ ਸੀ, ਇਹ ਸਮਾਨ ਕੈਸਾ ਹੈ ਬੇਜ਼ਬਾਨਾਂ ਦੀ ਬਲੀ ਅਤੇ ਸ਼ਾਦੀਆਨੇ, ਯਾ ਖੁਦਾ ਇਹ ਈਦ ਕੈਸੀ ਹੈ, ਇਹ ਸਵਾਬ ਕੈਸਾ ਹੈ, ਬੇਬਸਾਂ ਦੀ ਕਤਲੋ ਗਾਰਤ ਅਤੇ ਬੇਕਸਾਂ ਦੀ ਦੁਰਮਤੀ, ਇਹ ਜਿਹਾਦ ਕੈਸਾ ਹੈ, ਇਹ ਹਿਸਾਬ ਕੈਸਾ ਹੈ, ਖਾਣ ਨੂੰ ਗੁੱਲੀ ਨਹੀਂ, ਸੌਣ ਨੂੰ ਜੁੱਲੀ ਨਹੀਂ, ਇਹ ਜ਼ਮੀਨ ਕੈਸੀ ਹੈ, ਇਹ ਜ਼ਮਾਨ ਕੈਸਾ ਹੈ, ਦੂਰ ਬੈਠਾ ਅਰਸ਼ 'ਤੇ ਕੋਈ ਮੁਕੱਦਰ ਲਿਖ ਰਿਹਾ, ਇਹ ਸਲੀਬ ਕੈਸੀ ਹੈ, ਇਹ ਸਮਾਨ ਕੈਸਾ ਹੈ।
0: ਬਿਲਕੁਲ, ਇਹਦੇ ਵਿੱਚ ਆਪਾਂ ਅਕਸਰ ਹੀ ਵੇਖਦੇ ਹਾਂ ਕਿ ਜਿਹੜੀ ਇੱਕ ਦੂਸਰੇ ਦੇ ਚੀਜ਼ਾਂ ਜਿਹੜੀਆਂ ਨੇ ਉਹਦੇ ਵਿੱਚ ਆਪਾਂ ਨੂੰ ਜ਼ਰੂਰ ਉਣਤਾਈਆਂ ਲੱਗਦੀਆਂ ਨੇ ਕੋਈ ਕੀ ਕਰ ਰਿਹਾ ਉਹਦੇ ਵਿੱਚ, ਪਰ ਇਸ ਸਭ ਕੁਛ ਦੇ ਵਿੱਚ ਆਪਾਂ ਇਹ ਭੁੱਲ ਜਾਂਦੇ ਹਾਂ ਵੀ ਸ਼ਾਇਦ ਆਪਾਂ ਵੀ ਸਵਾਰ ਲਿਆ ਜਾਵੇ। ਸੋ ਹਰ ਇੱਕ ਚੀਜ਼, ਹਰ ਇੱਕ ਤਿਉਹਾਰ ਜਿਹੜਾ ਵਾ ਉਹ ਜਿਹੜੇ ਤਰੀਕੇ ਦੇ ਨਾਲ ਬਣਿਆ ਵਾ ਜੇ ਉਸ ਦਿਨ ਉਸੇ ਤਰੀਕੇ ਦੇ ਨਾਲ ਉਹਨੂੰ ਦੂਸਰਿਆਂ ਦੀ ਖੁਸ਼ੀ 'ਚ ਸ਼ਾਮਿਲ ਹੋ ਕੇ ਮਨਾ ਲਿਆ ਜਾਵੇ ਅਤੇ ਉਹਦੇ ਨਾਲ ਦੀ ਖੁਸ਼ੀ ਨਹੀਂ ਅਤੇ ਜੇ ਆਪਾਂ ਪਾਸੇ ਬਹਿ ਕੇ ਮੂੰਹ ਜਿਹਾ ਵੱਟ ਕੇ ਉਹਦੇ 'ਚੋਂ ਕੋਈ ਨੁਕਸ ਬਿੱਲੀਆਂ ਕੱਢੀਆਂ ਹੋਣ ਅਤੇ ਉਹਦੇ ਨਾਲ ਦਾ ਨੁਕਸਾਨ ਨਹੀਂ ਤੁਹਾਡਾ ਆਪਣਾ ਅਗਲੇ ਦਾ ਤਾਂ ਫਿਰ ਵੀ ਹੋਈ ਜਾਣ ਡਿਆ
1: ਮੈਂ ਕਰਾਂ ਤਸ਼ਰਦਾ ਦੂਜੇ ਕਰਨ ਤਾਂ ਪਖੰਡ
0: ਦੂਸਰੇ ਕਰਨ ਬਿਲਕੁਲ ਆਪਾਂ ਜ਼ਿਆਦਾ ਇਸ ਚੱਕਰ ਦੇ ਵਿੱਚ ਪੈ ਗਏ
1: ਸ਼ਰਧਾਲੂ ਅਤੇ ਸ਼ਰਧਾ ਉੱਲੂ 'ਚ ਫਰਕ ਆ ਨਾ ਉਹ ਫਿਰ ਦੋਨੋਂ ਹੀ ਚੀਜ਼ਾਂ ਨਾਲ ਨਾਲ ਚੱਲਦੀਆਂ ਪਰ ਖੈਰ ਆਪਾਂ ਉਸ ਪਾਸੇ ਵਾਲਾ ਨਹੀਂ ਜਾਣਾ
0: ਨਹੀਂ ਜਾਣਾ ਅਤੇ ਇੱਕ ਵਾਰੀ ਫਿਰ ਤੋਂ ਤੁਹਾਨੂੰ ਵਧਾਈਆਂ ਅਤੇ ਰਿਚਰਡ ਜੀ ਕਹਿੰਦੇ ਨੇ ਕਿ ਮੇਰਾ ਬ੍ਰਦਰ ਮਨਾ ਰਿਹਾ ਵਾ ਅੱਜ ਸਿੰਗਾਪੁਰ ਦੇ ਵਿੱਚ
1: ਅਤੇ
0: ਇਹਨਾਂ ਦੇ ਬ੍ਰਦਰ ਮਾਈਕ ਫੈਮਿਲੀ ਦੇ ਨਾਲ ਈਦ ਮਨਾ ਰਹੇ ਨੇ
1: ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ
0: ਉਹਨਾਂ ਨੂੰ ਮੁਬਾਰਕਾਂ ਅਤੇ ਰਿਚਰਡ ਜੀ ਤੁਹਾਨੂੰ ਈਦ ਦੀਆਂ ਮੁਬਾਰਕਾਂ ਅਤੇ ਹੋਰ ਵੀ ਜਿਹੜੇ ਜਿਹੜੇ ਮਨਾ ਰਹੇ ਨੇ ਉਹਨਾਂ ਨੂੰ ਈਦ ਦੀਆਂ ਮੁਬਾਰਕਾਂ ਅਤੇ ਆਪਾਂ ਵੱਧਦੇ ਹਾਂ ਜੀ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਅਤੇ ਹਾਂਜੀ ਮੈਲਬਨ ਦੇ ਵਿੱਚ ਸਾਡੀ ਕੋਸ਼ਿਸ਼ ਰਹਿੰਦੀ ਹੈ ਜੋ ਆਸ ਪਾਸ ਹੋ ਰਿਹਾ ਵਾ ਜੋ ਦਿਨ ਤਿਉਹਾਰ ਆ ਉਹ ਤੁਹਾਡੇ ਨਾਲ ਜ਼ਰੂਰ ਸਾਂਝਾ ਕੀਤਾ ਜਾਵੇ ਜਿੱਦਾਂ ਸੁਖਵਿੰਦਰ ਭੈਣ ਜੀ ਕਹਿੰਦੇ ਨੇ ਵੀ ਕੱਲ੍ਹ ਆ ਸ਼ਾਇਦ ਈਦ ਅਤੇ ਕੱਲ੍ਹ ਆਪਾਂ ਫਿਰ ਵਧਾਈ ਦੇ ਦਾਂਗੇ ਭੈਣ ਜੀ ਕੋਈ ਚੱਕਰ ਨਹੀਂ ਅਤੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਵੀ ਆ ਵੀ ਹਰ ਇੱਕ ਵੈਸੇ ਇੱਕ ਚੀਜ਼ ਹੋਰ ਤੁਸੀਂ ਨੋਟ ਕੀਤੀ ਹੋਊਗੀ ਇਸ ਟਾਈਮ ਦੇ ਉੱਤੇ ਤਿਉਹਾਰਾਂ ਦੀ ਇਹ ਇਕੱਲਾ ਸਾਡੇ ਤਿਉਹਾਰਾਂ ਦੇ ਵਿੱਚ ਨਹੀਂ ਸਾਰੇ ਹੀ ਧਰਮਾਂ ਦੇ ਤਿਉਹਾਰਾਂ ਦੇ ਵਿੱਚ ਵੇਖੋ ਤੁਸੀਂ ਵੀ ਦੋ ਦੋ ਹੋ ਗਏ ਪਰ ਸਿਰਫ ਇੱਕ ਹੀ ਆ ਜਿਹਦੇ ਵਿੱਚ ਆਪਾਂ ਕਦੀ ਨਹੀਂ ਵੇਖਿਆ ਵੇਖੋ ਕ੍ਰਿਸਮਸ ਪਤਾ ਆ ਵੀ ਉਹ ਇੱਕ ਤਰੀਕ ਇੱਕ ਇੰਨੀ ਤਰੀਕ ਨੂੰ ਆਉਣੀ ਆ ਪੰਜੀ ਨੂੰ ਆਉਣੀ ਆ ਤਾਂ ਪੰਜੀ ਨੂੰ ਆਉਣੀ
1: ਸਟੈਂਡਰਡ ਉਸੇ ਦਿਨ
0: ਆਪਾਂ ਵੇਖ ਲਓ ਹਰ ਇੱਕ ਚੀਜ਼ ਦੇ ਵਿੱਚ ਦੋ ਦੋ ਦਿਨ ਕਰ ਲਿਆ ਹਰ ਵਾਰੀ ਉਲਝ ਕੇ ਹੀ ਆਪਾਂ ਤਿਉਹਾਰ ਖਰਾਬ ਕਰੀ ਜਾਂਦੇ ਹਾਂ ਆਪਣੇ
1: ਕਿਉਂਕਿ ਉਹਨਾਂ ਦਾ ਕੈਲੰਡਰ ਆ ਉਹਦੇ ਦੁਆਲੇ ਦੁਨੀਆ ਘੁੰਮਦੀ ਤੇ ਉਹਨਾਂ ਨੇ ਆਹ ਜਿਹੜਾ ਜਿਸ ਹਿਸਾਬ ਨਾਲ ਬਣਾਇਆ ਪਰ ਅਸੀਂ ਆਪਣਾ ਉਸ ਹਿਸਾਬ ਨਾਲ ਐਡਜਸਟ ਨਹੀਂ ਕਰ ਸਕੇ ਕੈਲੰਡਰ ਅਸੀਂ ਉਹਨਾਂ ਦਾ ਮੰਨੀ ਜਾਂਦੇ ਹਾਂ ਪਰ ਦਿਨ ਤਿਉਹਾਰ ਅਸੀਂ ਆਪਣੇ ਹਿਸਾਬ ਨਾਲ
0: ਬਾਕੀ ਚੀਜ਼ਾਂ ਜਿਹੜੀਆਂ ਨੇ ਉਹ ਆਪਣੀਆਂ ਨੇ ਚਲੋ ਖੈਰ
1: ਮੇਰੇ ਖਿਆਲ ਨਾਲ ਤਾਂ ਇੱਕ ਸਿੰਬੋਲਿਕ ਚੀਜ਼ ਆ ਜੇ ਹੈ ਨਾ ਆਪਾਂ ਮੰਨ ਲਓ ਕਿਸੇ ਗੁਰੂ ਸਾਹਿਬ ਦਾ ਜਨਮ ਕਿਸੇ ਹੋਰ ਦਿਨ ਵੀ ਹੋਵੇ ਤਾਂ ਵੀ ਕਿੱਡੀ ਗੱਲ ਹੈ ਤਾਂ ਸ਼ਰਧਾ ਭਾਵ ਆ ਤੁਸੀਂ ਉਦਣ ਕਮਿਟਮੈਂਟ ਕੀ ਕਰਦੇ ਹੋ ਆਪਣੇ ਗੁਰੂ ਪ੍ਰਤੀ ਤੁਹਾਡੀ ਸ਼ਰਧਾ ਤੁਹਾਡੀ ਆਸਥਾ ਤੁਹਾਡਾ ਪ੍ਰਣ ਕੀ ਆ
0: ਮੈਨੂੰ ਲੱਗਦਾ ਕੋਈ ਵੀ ਦਿਨ ਜਦੋਂ ਆਪਾਂ ਮਿੱਥ ਲੈਂਦੇ ਹਾਂ ਜਾਂ ਕੋਈ ਵੀ ਦਿਨ ਆਪਾਂ ਰੱਖ ਲੈਂਦੇ ਹਾਂ ਅਤੇ ਉਸ ਦਿਨ ਜਦੋਂ ਸਾਰੇ ਹੀ ਉਸ ਉਹੋ ਜਿਹੀ ਫੋਰਮ ਦੇ ਵਿੱਚ ਆ ਜਾਂਦੇ ਆ ਅਤੇ ਫਿਰ ਉਹ ਆਪਣੇ ਆਪ ਹੀ ਉਹ ਰੰਗ 'ਚ ਰੰਗਿਆ ਜਾਂਦਾ ਬੰਦਾ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਉਸੇ ਹੀ ਦਿਨ ਮਿੱਥ ਕੇ ਆਵੇ ਹਾਂ ਵੱਖਰੀ ਗੱਲ ਆ ਵੀ ਉਹ ਕਈ ਲੋਕ ਹੁੰਦੇ ਨੇ ਜਿਨ੍ਹਾਂ ਨੇ ਉੱਥੇ ਉਸ ਚੀਜ਼ ਦੇ ਉੱਤੇ ਬਹਿ ਕੇ ਉਸ ਚੀਜ਼ ਨੂੰ ਖਰੀਦਣਾ ਹੁੰਦਾ ਵੀ ਨਹੀਂ ਇਸ ਦਿਨ ਨਹੀਂ ਇਸ ਦਿਨ ਨਹੀਂ ਹੋਣਾ ਚਾਹੀਦਾ ਤਿਉਹਾਰਾਂ ਦੀਆਂ ਡੇਟਾਂ ਨਹੀਂ ਵਿਗੜਨੀਆਂ ਚਾਹੀਦੀਆਂ ਪਰ ਉਹ ਆਪਣੀ ਥਾਂ ਠੀਕ ਨੇ ਪਰ ਇੱਕ ਡੇਟ ਹੀ ਹੋਵੇ ਤੇ ਜ਼ਿਆਦਾ ਵਧੀਆ
1: ਮਤਲਬ ਉਹਦੇ ਨਾਲ ਮਿਲਦੀ ਜੁਲਦੀ ਉਸ ਵੇਲੇ ਦੀ ਰੱਖ ਲਓ ਨਾ ਕਿਉਂਕਿ ਉਹ ਕਈ ਵਾਰ ਲੋਕ ਤੁਹਾਨੂੰ ਝੂਠਾ ਪਾਉਣ ਲਈ ਤਰਕ ਦਲੀਲ ਹੀ ਇਦਾਂ ਦੀ ਦੇਣਗੇ ਹੁਣ ਜੇ ਛੋਟੇ ਸਾਹਿਬਜ਼ਾਦਿਆਂ ਦੇ ਠੰਡੇ ਬੁਰਜ ਦੀ ਯਾਦ ਆ ਤਾਂ ਉਹ ਆਪਾਂ 25-28 ਤਰੀਕ ਦੇ ਵਿਚਾਲੀ ਆ ਸਕਦੀ ਹੈ ਪਰ ਉਹ ਕਹਿਣਗੇ ਹੁਣ ਜੀ ਉਹਨੂੰ ਜੂਨ ਜੁਲਾਈ 'ਚ ਮਨਾ ਲਈਏ ਤਾਂ ਸਾਡੇ ਤਾਂ ਸਾਰਾ ਇਤਿਹਾਸ ਹੀ ਪੁੱਠਾ ਪੈ ਗਿਆ ਉਹ ਅਸੀਂ ਤੈਨੂੰ ਕਦ ਕਿਹਾ ਜੂਨ ਜੁਲਾਈ 'ਚ ਮਨਾਉਣ
0: ਨੂੰ ਤਰਕ ਫਿਰ ਉਸ ਹਿਸਾਬ ਦੇ ਹੋ ਜਾਂਦੇ
1: ਦਲੀਲ ਜਿਹੋ ਜਿਹੀ ਆ ਗੱਲ ਬੰਦਾ ਉਸ ਕਿਸਮ ਦੀ ਰਾੜਨ ਜਾਂ ਕਾੜਨ ਦੀ ਕੋਸ਼ਿਸ਼ ਕਰਦਾ ਪਰ ਕਹਿਣ ਦਾ ਭਾਵ ਇਹ ਆ ਵੀ ਉਹਨਾਂ ਤਰੀਕਾਂ ਦੇ ਨਾਲ ਮਿਲਦੀ ਜੁਲਦੀ ਜੇ ਤਰੀਕ ਮਿੱਥ ਲਈ ਜਾਵੇ ਤਾਂ ਕੌਮ 'ਚ ਭੁਲੇਖੇ ਨਾ ਪੈਣ ਅਤੇ ਇੱਕ ਦੂਜੇ ਨਾਲ ਸਾਡੀ ਕਿੰਤੂ ਪਰੰਤੂ ਉਸ ਤਰੀਕ ਉਸ ਦਿਨ ਨੂੰ ਲੈ ਕੇ ਨਾ ਹੋਵੇ ਗੁਰੂ ਦੀਆਂ ਸਿੱਖਿਆਵਾਂ ਨੂੰ ਲੈ ਕੇ ਹੋਵੇ
0: ਜੋ ਤੁਹਾਡੇ ਧਰਮ ਨੇ ਤੁਹਾਨੂੰ ਸਿਖਾਇਆ ਜੋ ਕਿ ਹਰ ਇੱਕ ਧਰਮ ਦੇ ਵਿੱਚ ਹੀ ਇਨਸਾਨ ਨੂੰ ਇਨਸਾਨ ਨਾਲ ਪਿਆਰ ਹੀ ਕਰਨਾ ਸਿਖਾਇਆ ਮੇਨ ਉਸ ਗੱਲ ਦੇ ਉੱਤੇ ਆਓ ਜੇ ਆਉਣਾ ਅਤੇ ਸਾਰੇ ਇੱਕ ਨੇ ਇੱਕ ਦੂਸਰੇ ਦੇ ਸੁੱਖ ਦੁੱਖ ਦੇ ਵਿੱਚ ਉਹ ਖੜਨ ਫਿਰ ਚਾਹੇ ਉਹ ਕਿਸੇ ਵੀ ਦਿਨ ਆਪਾਂ ਹੋਵੇ ਕਿਸੇ ਵੀ ਘੜੀ ਹੋਵੇ ਜੇ ਕਿਸੇ ਨੂੰ ਇਹ ਆਪਾਂ ਇਹ ਥੋੜ੍ਹੀ ਕਹਾਂਗੇ ਵੀ ਤੈਨੂੰ ਅੱਜ ਲੋੜ ਆ ਨਹੀਂ ਅੱਜ ਨਹੀਂ ਬਣਦਾ ਅੱਜ ਗ੍ਰਹਿ ਨਹੀਂ ਸਹੀ ਕੱਲ੍ਹ ਆਵਾਂਗੇ ਤੇਰੀ ਮਦਦ ਕਰਨ ਇੱਦਾਂ ਤਾਂ ਨਹੀਂ ਨਾ ਹੋ ਸਕਦਾ ਧੰਨਵਾਦ
2: ਜੀ ਕੋ ਖੁਸ਼ੀ ਔਰ ਰਹਿਮਤ ਤੋਂ ਸੇ ਬਾਰ ਦੇ ਅਗਰ ਇਹ ਕਲਾਮ ਆਪਕੋ ਪਸੰਦ ਆਇਆ ਹੋ ਤੋ ਵੀਡੀਓ ਕੋ ਲਾਈਕ ਕਰੇ ਸ਼ੇਅਰ ਕਰੇ
0: AI ਵੇਖੋ ਇਹ ਵੀ ਕੀ ਚੀਜ਼ਾਂ ਕਰ ਦਿੰਦਾ
2: ਚੈਨਲ ਬਿਲ ਫਿਊਜ਼ਨ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ
0: ਵਾਹ ਜੀ ਵਾਹ ਹੁਣ ਰਹਿ ਵੇਖੋ ਕੀ ਗਿਆ ਹੁਣ ਸਾਰਾ ਕੁਛ ਹੀ ਜਿਹੜਾ ਇਹਦੇ ਉੱਤੇ ਆ ਗਿਆ ਅਤੇ ਖੈਰ ਆਪਾਂ ਵੱਧਦੇ ਹਾਂ ਅੱਗੇ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅਗਲੇ ਸੈਗਮੈਂਟ 'ਚ ਤੁਹਾਨੂੰ ਆਪਾਂ ਦੱਸਿਆ ਹੀ ਆ ਉੱਥੇ ਤੁਸੀਂ ਫਿਰ ਆਪਣੀਆਂ ਕੋਲਸ ਵੀ ਤੁਸੀਂ ਕਰਿਓ ਸੋ ਇਹਨਾਂ ਦਿਨਾਂ ਦੇ ਵਿੱਚ ਅੱਛਾ ਹਾਂਜੀ ਜ਼ਰੂਰ ਜੀ ਜ਼ਰੂਰ ਜ਼ਰੂਰ ਧੰਨਵਾਦ ਤੁਹਾਡਾ ਓਕੇ IPL ਦਾ ਚੱਲ ਰਿਹਾ ਵਾ ਇਸ ਟਾਈਮ ਦੇ ਉੱਤੇ ਕਾਫੀ ਰੌਲਾ ਰੱਪਾ ਅਤੇ ਆ ਅਰਸ਼ਦੀਪ ਦਾ ਕਹਿੰਦੇ ਨੇ ਕਿ ਬਿਆਨ ਆ ਕੀ ਕਿਹਾ ਕੀ ਅਰਸ਼ਦੀਪ ਨੇ ਕੀ ਕਿਹਾ ਕੁਛ ਆਇਆ
1: ਅਰਸ਼ਦੀਪ ਮੈਨੂੰ ਲੱਗਦਾ ਹੁਣ ਉਹਨੇ ਕਿਉਂਕਿ ਔਰੇਂਜ ਕੈਪ 500 ਰਨ ਦੇ ਕੇ ਲਈ ਹੈ ਸਿਹਤ 'ਤੇ
0: ਕਿੰਨੇ
1: ਅਰਸ਼ਦੀਪ ਨੇ
0: ਰਨ ਵੱਧ ਦਿੱਤੇ
1: ਹੁਣ ਤਾਂ 500 ਬਣਿਆ ਨਹੀਂ ਪਰ ਉਹ ਕਹਿੰਦਾ ਫਿਰ ਮੈਂ ਐਂ ਬਣਾ ਲੈਂਦਾ
0: ਅੱਛਾ ਰਨ ਵੱਧ ਦਿੱਤੇ ਉਹ ਚੱਕਰ
1: ਮੇਰਾ ਖਿਆਲ ਆ 4-4 ਓਵਰਾਂ 'ਚ ਉਹਨੂੰ 60-60 ਰਨ ਵੀ ਪਏ ਅੱਛਾ
0: ਓਕੇ
1: ਅਤੇ ਉਹ ਕਾਫੀ ਹੁਣ ਉਹ ਟਵੀਟੋ ਟਵੀਟੀ ਜੇ ਹੋਈ ਜਾਂਦੇ ਆ ਵੀ ਮੈਂ ਪੰਜਾਬ ਕਹਿੰਦੇ ਆ ਵੀ ਪੰਜਾਬ 11 ਨਾਲ ਸੰਬੰਧਿਤ ਜਿਹੜਾ ਕਿੰਗਸ 11 ਪੰਜਾਬ ਆ ਉਹਨੇ ਟਵੀਟ ਟਵੂਟ ਜੇ ਡਿਲੀਟ ਕਰਤੇ ਸੀ, ਆਪਣਾ ਕੰਟੈਂਟ ਡਿਲੀਟ ਕਰਤਾ ਸੀ, ਉਹਨੂੰ ਅਨਫੋਲੋ ਕਰਤਾ ਸੀ, ਮੁੜ ਕੇ ਫੋਲੋ ਕਰ ਲਿਆ ਜੀ, ਫਿਰ ਉਹ ਗਾਹ ਜਿਹਾ ਪਿਆ ਹੋਇਆ ਅਰਸ਼ਦੀਪ ਨੇ। ਹਾਂ
0: ਅੱਛਾ, ਇਹਨੇ ਉਹਨਾਂ ਨੂੰ ਡਿਲੀਟ ਕਰਤਾ,
1: ਹਜੇ ਮਤਲਬ ਪੁਖਤਾ ਜਾਣਕਾਰੀ ਨਹੀਂ ਆ, ਹਜੇ ਉੜਦੀ ਧੂੜ ਦੇ। ਤੇ ਉਧਰ ਮੈਂ ਨਾਲ ਯੁਵਰਾਜ ਦਾ ਪੜ੍ਹਦਾ ਸੀ, ਉਹ ਵੀ ਮੇੜੋ ਮੇਣੀ ਹੋਇਆ ਹੋਇਆ। ਤੇ ਹੁਣ ਕਹਿਣ ਵਾਲੇ ਇਹ ਵੀ ਕਹਿੰਦੇ ਆ, ਕਹਿੰਦੇ ਅਰਸ਼ਦੀਪ ਨੇ ਤਾਂ ਕੀ ਪੰਜਾਬ ਛੱਡਣਾ, ਪੰਜਾਬ 11, ਪੰਜਾਬ 11 ਨੂੰ ਉਹ ਛੱਡ ਦੇਣਾ ਚਾਹੀਦਾ।
0: ਅੱਛਾ,
1: ਜਿਸ ਕਿਸਮ ਦੀ ਉਹਦੀ ਪਰਫੋਰਮੈਂਸ ਰਹੀ ਆ, ਪਰ ਮੈਂ ਵੇਖਦਾ ਬੜਾ ਇਨਕਨਸਿਸਟੈਂਟ ਰਿਹਾ। ਦੋ ਤਿੰਨ ਕੁ ਮੈਚਾਂ 'ਚ ਉਹਦੀ ਕਾਰਗੁਜ਼ਾਰੀ ਕਾਫੀ ਚੰਗੀ ਸੀ, ਬਾਕੀਆਂ 'ਚ ਤਾਂ ਤੁਹਾਨੂੰ ਪਤਾ ਹੀ ਆ, ਉਹਨੇ ਰਾਨੀ ਲੀਕ ਕੀਤੇ ਆ ਜਾਂ ਵਾਈਡ ਬਾਲਾਂ ਹੀ ਸਿੱਟੀਆਂ, ਉਹਦੀ ਲਾਈਨ ਐਂਡ ਲੈਂਥ ਵਾਹ ਵਾਹ ਵਿਗੜੀ ਰਹੀ ਆ। ਪਰ ਫਿਰ ਜਦ ਤੁਸੀਂ ਸੋਸ਼ਲ ਮੀਡੀਏ ਦਾ ਅਸਰ ਇੱਕ ਇਹ ਵੀ ਆ, ਤੁਸੀਂ ਜਦ ਬਾਹਾਂ 'ਚ ਬਾਹਾਂ ਪਾ ਕੇ ਧਰਮਸ਼ਾਲਾ ਫੋਟੋਆਂ ਕਰਾਉਂਗੇ, ਅਗਲੇ ਤਾਂ ਖਿੱਚਣਗੇ, ਅਤੇ ਉਹਦੇ ਕਰਕੇ ਵੀ ਬਦਨਾਮੀ ਹੋਈ ਹੋਈ ਆ ਵੀ ਭਾਈ ਤੂੰ ਹੁਣ ਰੀਲਾਂ ਹੀ ਬਣਾ। ਇਸ ਕਿਸਮ ਦੀਆਂ ਬਹੁਤ ਸਾਰੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ, ਤਾਂ ਮੈਂ ਵੇਖਦਾ ਇਹੀ ਜੇ ਆਪਣੀ ਪਰਫੋਰਮੈਂਸ ਵਧੀਆ ਹੁੰਦੀ ਉਹਦੀ ਕਾਰਗੁਜ਼ਾਰੀ ਇਹ ਚੀਜ਼ਾਂ 'ਤੇ ਪੜ੍ਹਦਾ ਪੈ ਜਾਣਾ,
0: ਸਾਰਾ ਕੁਛ ਢੱਕਿਆ,
1: ਕਿਉਂਕਿ ਤੁਹਾਡਾ ਬੱਲਾ ਬੋਲਦਾ ਤੁਹਾਡੀ ਬਾਲ ਬੋਲਦੀ ਹੈ ਨਾ।
0: ਜਿਹਦੇ
1: ਦੋ ਚੀਜ਼ਾਂ ਅਗਰ ਨਹੀਂ ਬੋਲਦੀਆਂ ਤਾਂ ਫਿਰ ਹਰ ਚੀਜ਼ 'ਤੇ ਕਿੰਤੂ ਪ੍ਰੰਤੂ ਹੋਊਗਾ।
0: ਅੱਛਾ, ਇਹ ਮਸਲਾ ਵਾ ਜਿਹਦੇ ਕਰਕੇ ਚਲੋ ਤੁਹਾਡੀ ਪਛਾਣ ਹੈ, ਉਹ ਚੀਜ਼ ਦੇ ਵਿੱਚ ਨਹੀਂ ਨਾ ਕਮੀ ਪੇਸ਼ੀ ਹੋਣੀ ਚਾਹੀਦੀ, ਬਾਕੀ ਤਾਂ ਸਾਰੀਆਂ ਚੀਜ਼ਾਂ ਚੱਲਦੇ ਰਹਿੰਦੀਆਂ। ਪਰ ਵੇਖੋ ਜਦੋਂ ਇਹ ਸਾਰੀਆਂ ਚੀਜ਼ਾਂ ਵਿੱਚ ਆਉਂਦੀਆਂ ਨੇ ਤਾਂ ਫਿਰ ਪਰਫੋਰਮੈਂਸ 'ਤੇ ਅਸਰ ਪੈਂਦਾ ਵਾ। ਇਹ ਤਾਂ ਇਹ ਨਹੀਂ ਆਪਾਂ ਕਹਿ ਸਕਦੇ ਵੀ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ, ਇਹ ਤਾਂ ਭਾਵੇਂ ਕੋਈ ਨਿਆਣਾ ਪੜ੍ਹਨ ਡਿਆ ਹੋਵੇ ਉਹਦੇ ਰਿਜ਼ਲਟ 'ਤੇ ਅਸਰ ਪੈ ਜਾਂਦਾ, ਕੋਈ ਖੇਡ ਰਿਹਾ ਹੋਵੇ ਖਿਡਾਰੀ ਅਤੇ ਉਹਦੀ ਖੇਡ 'ਤੇ ਅਸਰ ਪੈ ਜਾਂਦਾ। ਹਰ ਇੱਕ ਚੀਜ਼ ਜਿਹੜੀ ਉਹ ਇੱਕ ਉਮਰ ਦੇ ਤਕਾਜ਼ੇ ਦੇ ਵਿੱਚ ਬੱਝੀ ਆ, ਪਰ ਫਿਰ ਵੀ ਹਰ ਇੱਕ ਨੂੰ ਪਹੁੰਚਾਉਣੀ ਵੀ ਘੱਟ ਆਉਂਦੀ ਆ।
1: ਪਰ ਇਸ ਖੇਡ ਨੂੰ ਨੇਮ ਫੇਮ ਮਿਲੀ ਇੰਨਾ ਗਿਆ, ਕਰੋੜਾਂ ਦੀ ਖੇਡ ਹੋ ਗਈ। ਹੁਣ ਜੇ ਮੰਨ ਲਓ ਅੱਗੇ ਆਹ ਰੋਹਿਤ ਸ਼ਰਮੇ ਹੋਣੀ ਅਤੇ ਆ ਵਿਰਾਟ ਕੋਹਲੀ ਹੋਣੀ, BCCI ਨੇ ਅਲਾਓ ਕਰਤਾ ਸੀ ਵੀ ਆ ਭਾਈ ਇਹ 2 ਮਹੀਨੇ ਚੱਲਣਾ ਤੁਹਾਡਾ ਟੂਰ ਆਸਟ੍ਰੇਲੀਆ ਦਾ, ਆਪਣੀਆਂ ਭਾਈ ਘਰ ਵਾਲੀਆਂ ਨੂੰ ਨਾਲ ਲੈ ਜਾਓ। ਮੁੜ ਕੇ ਫਿਰ ਉਹ ਕਿੰਤੂ ਪ੍ਰੰਤੂ ਹੋਣ ਲੱਗ ਜਾਂਦਾ ਵੀ ਇਹਨਾਂ ਨੇ ਖੇਡਣਾ ਵੀ ਕੀ ਹੈ ਜੀ, ਇਹ ਤਾਂ ਸ਼ੋਪਿੰਗਾਂ ਕਰਦੇ ਫਿਰਦੇ ਆ। ਪਰ ਮੈਂ ਉਹੀ ਕਹਿਣਾ ਹੁੰਦਾ ਵੀ ਉਹਨਾਂ ਦੀ ਆਮ ਜ਼ਿੰਦਗੀ 'ਤੇ ਇਹਨਾਂ ਚੀਜ਼ਾਂ ਦਾ ਅਸਰ ਪੈਂਦਾ ਤਾਂ ਹੈ, ਦੇਖੋ ਉਹ ਵੀ ਬੰਦੇ ਹੀ ਨੇ,
0: ਉਹ ਤਾਂ ਪੈਣਾ ਹੀ ਪੈਣਾ ਵਾ। ਹੁਣ ਉਹ ਆਉਂਦੇ ਹੁੰਦੇ ਵੀ ਨੌਕਰੀ ਕੀ ਅਤੇ ਨਖਰਾ ਕੀ। ਹੁਣ ਮੰਨ ਲਓ ਇੱਕ ਜਿਹੜਾ ਫੌਜੀ ਆ ਉਹ ਸਰਹੱਦ 'ਤੇ ਜਾਂਦਾ ਅਤੇ ਉਹ ਤਾਂ ਮਤਲਬ 2 ਮਹੀਨੇ ਤੋਂ ਵੀ ਵਧੇਰੇ, ਮੰਨ ਲਓ ਉਹਨੂੰ 6-6 ਮਹੀਨੇ ਵੀ ਕਈ ਵਾਰੀ ਲੰਘ ਜਾਂਦੇ ਆ, ਛੁੱਟੀ ਨਹੀਂ ਆਉਂਦਾ, ਇਹ ਤਾਂ ਮਤਲਬ ਇਹ ਥੋੜ੍ਹੀ ਆ ਵੀ ਉਹਨੂੰ ਨਾਲ ਵੋਟੀ ਲੋਅ ਕਰ ਦੋਗੇ ਤੁਸੀਂ। ਇੱਕ ਕੋਈ ਵੀ ਕਿੱਤਾ ਵਾ ਉਹ ਬੰਦੇ ਨੂੰ ਸ਼ਾਇਦ ਪਹਿਲਾਂ ਹੀ ਪਤਾ ਹੁੰਦਾ ਵਾ ਵੀ ਇਹਦੇ ਕੀ ਪ੍ਰੋ ਕੌਨਸ ਨੇ, ਪਰ ਬਾਅਦ ਵਿੱਚ ਸਾਨੂੰ ਇਹ ਚੀਜ਼ਾਂ ਸੁੱਖ ਸੁਵਿਧਾਵਾਂ ਜ਼ਿਆਦਾ ਚੁੱਭਣ ਲੱਗ ਪੈਂਦੀਆਂ। ਇਹ ਜਿਹੜੀ ਸ਼ੋਹਰਤ ਆ, ਕਾਮਯਾਬੀ ਆ, ਦੁਨੀਆਂ ਦੇ ਉੱਤੇ ਬੱਲੇ ਬੱਲੇ ਆ, ਉਹਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਕੁਰਬਾਨੀ ਤਾਂ ਦੇਣੀ ਪੈਣੀ ਆ, ਅਤੇ ਇਹ ਵਨ ਆਫ ਦੈਮ ਹੈ। ਪਰਿਵਾਰ ਤੋਂ ਦੂਰ ਰਹਿਣਾ,
1: ਨੇਮ ਐਂਡ ਫੇਮ ਦੇ ਨਾਲ
0: ਮਿਹਨਤ ਕਰਨੀ, ਜਦੋਂ ਸਾਰੇ ਸੁੱਤੇ ਆ ਉਦੋਂ ਉੱਠ ਕੇ ਤੁਸੀਂ
1: 4 ਵਜੇ ਗਰਾਊਂਡਾਂ 'ਚ ਹੋਣਾ,
0: ਖੇਡਣਾ, ਪਤਾ ਹੀ ਨਹੀਂ ਆ ਕਦੋਂ ਤੁਸੀਂ ਘਰ ਜਾਣਾ ਵਾ, ਕਦੋਂ ਤੁਹਾਨੂੰ ਆਵਾਜ਼ ਪੈ ਜਾਣੀ ਆ, ਟੁੱਟ ਕੇ ਮਰਨਾ, ਇਹੋ ਤਾਂ ਤੁਹਾਨੂੰ ਦੂਸਰਿਆਂ ਨਾਲੋਂ ਵੱਖਰਾ ਵੀ ਖਿਲਾਰਦਾ ਵਾ।
1: ਪਰ ਉਹ ਦੂਜੀ ਗੱਲ ਇਹ ਆ ਵੀ ਹੁਣ ਬਾਕੀ ਨੌਕਰੀਆਂ ਨੇ ਜਿਵੇਂ 9 ਤੋਂ 5 ਵਾਲੀਆਂ, ਤੇ ਇੱਥੇ ਤੁਸੀਂ ਮਾੜਾ ਜਿਹਾ ਰਾਤ ਨੂੰ 8 ਵਜੇ ਕਿਤੇ ਫਿਲਮ ਦੇਖਣ ਚਲੇ ਗਏ ਆਪਣੀ ਮਹਿਬੂਬ ਨਾਲ, ਘਰ ਵਾਲੀ ਨਾਲ, ਤੇ ਲਾਲਾ ਲਾਲਾ ਹੋ ਜਾਂਦੀ, ਫੋਟੋਆਂ ਵਾਲੇ ਆ ਜਾਂਦੇ, ਇੱਦਾਂ
0: ਉਹੀ ਗੱਲ ਆ ਜਾਂਦੀ ਨਾ। ਵੇਖੋ ਤੁਸੀਂ ਹੁਣ ਤੁਹਾਡੇ ਹੱਥ ਆ, ਤੁਸੀਂ 9 ਤੋਂ 5 ਵਾਲੀ ਕਰ ਲਓ, ਸਾਨੂੰ ਉਹ ਵੀ ਨਹੀਂ ਨਾ ਮਨਜ਼ੂਰ, ਨਾ 9 ਤੋਂ 5 ਵਾਲਾ ਖੁਸ਼ ਆ ਅਤੇ ਨਾ ਉਹ ਖੁਸ਼ ਆ। ਮਤਲਬ ਹਰ ਇੱਕ ਇਨਸਾਨ ਜ਼ਿੰਦਗੀ ਦੇ ਵਿੱਚ ਕੁਛ ਨਾ ਕੁਛ ਤਾਂ ਮਿਸ ਕਰ ਹੀ ਰਿਹਾ ਵਾ, ਉਹਨੂੰ ਲੱਗਦਾ ਵਾ ਵੀ ਜੋ ਦੂਸਰੇ ਕੋਲ ਆ ਉਹ ਮੇਰੇ ਕੋਲ ਕਿਉਂ ਨਹੀਂ, ਪਰ ਸਾਨੂੰ ਇਹ ਨਹੀਂ ਪਤਾ ਲੱਗਦਾ ਵੀ ਜੋ ਸਾਡੇ ਕੋਲ ਆ ਉਹ ਕਿੱਡਾ ਵਡਮੁੱਲਾ ਵਾ, ਉਹ ਚੀਜ਼ ਆਪਾਂ ਫੋਰ ਗਰੰਟਿਡ ਫਿਰ ਲੈ ਲੈਂਦੇ ਵੀ ਨਹੀਂ ਇਹ ਤਾਂ ਮੈਂ ਮਿਹਨਤ ਨਾਲ ਲਿਆ ਵਾ, ਪਰ ਬਾਕੀ ਜਿਹੜਾ ਵਾ ਉਹ ਤਾਂ ਬਿਨਾਂ ਮਿਹਨਤ ਨਾ ਕਿਸੇ ਨੂੰ ਮਿਲ ਗਿਆ ਵਾ, ਉਹ ਵੀ ਮੈਨੂੰ ਮਿਲੇ। ਸੋ ਇਹ ਚੀਜ਼ਾਂ ਜ਼ਰੂਰ ਤੰਗ ਪਰੇਸ਼ਾਨ ਕਰਦੇ। ਬਾਕੀ ਮੁੱਕ ਦੀ ਗੱਲ ਇਹ ਆ, ਵੇਖੋ ਖੇਡ ਕਿਸੇ ਵੇਲੇ ਮਾੜੀ ਕਿਸੇ ਵੇਲੇ ਚੰਗੀ, ਮੈਨੂੰ ਤਾਂ ਇਹ ਲੱਗਦਾ ਵੀ ਜਦੋਂ ਕੋਈ ਹਾਰਦਾ ਹੈ ਨਾ ਉਦੋਂ ਫਿਰ ਇੱਦਾਂ ਦੇ ਸਵਾਲ ਉੱਠਦੇ ਹੁੰਦੇ,
1: ਪਰੰਤੂ ਵੱਧ ਜਾਂਦੇ,
0: ਉਦੋਂ ਕਿੰਤੂ ਪਰੰਤੂ ਵੱਧਦੀ ਆ, ਅਤੇ ਇਹ ਵਧਣੀ ਹੀ, ਮੰਨ ਲਓ ਇਹ ਸਕੋਰ 4 ਘੱਟ ਵੀ ਦੇ ਦਿੰਦਾ ਰਨ, ਅਤੇ ਤਾਂ ਵੀ ਗੱਲਾਂ ਬਾਤਾਂ ਹੋਣੀਆਂ ਹੀ, ਉਹ ਵੱਖਰੀ ਗੱਲ ਆ ਵੀ ਇਹਦੇ ਦੁਆਲੇ ਥੋੜ੍ਹਾ ਜਿਹਾ ਜ਼ਿਆਦਾ ਹੋ ਗਿਆ
1: ਜੀ। ਸੁਣਨ ਵਾਲਿਆਂ ਨੂੰ ਦੱਸ ਦਈਏ ਕਿ ਅਸੀਂ ਚਰਚਾ ਕਰ ਰਹੇ ਹਾਂ ਭਾਰਤ ਦਾ ਫਾਸਟ ਬੋਲਰ ਆ ਅਰਸ਼ਦੀਪ ਸਿੰਘ, ਅੱਜ ਕੱਲ੍ਹ IPL ਸੀਜ਼ਨ 'ਚ ਪੰਜਾਬ ਵੱਲੋਂ ਖੇਡ ਰਿਹਾ ਸੀ, ਅਤੇ ਪੰਜਾਬ ਇਸ ਟੂਰਨਾਮੈਂਟ 'ਚੋਂ ਪਹਿਲੀਆਂ 4 ਟੀਮਾਂ 'ਚ ਆਪਣੀ ਥਾਂ ਨਹੀਂ ਬਣਾ ਸਕਿਆ। ਹਾਲਾਂਕਿ ਉਹਨਾਂ ਦੇ ਪਹਿਲੇ 6-7 ਮੈਚਾਂ 'ਚ ਝੰਡੀ ਰਹੀ, ਪਰ ਫਿਰ ਉਹ ਲਗਾਤਾਰ ਹੀ 6-7 ਮੈਚ ਹਾਰ ਗਏ, ਅਤੇ ਉਹ ਮੈਚ ਹਾਰਨ ਤੋਂ ਬਾਅਦ ਪੰਜਾਬ ਨਾਲ ਜੁੜੇ ਖਿਡਾਰੀਆਂ ਦੀ ਕਿਰਕਰੀ ਹੋ ਰਹੀ ਆ। ਅਤੇ ਹੁਣ ਜਿਹੜਾ ਇਹ ਫਾਸਟ ਬੋਲਰ ਆ, ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਆ, ਇਹਨੇ ਆਪਣੇ ਇੰਸਟਾਗ੍ਰਾਮ ਦਾ ਜਿਹੜਾ ਪੇਜ ਸੀ ਉਹਦੇ ਤੋਂ ਤਕਰੀਬਨ 200 ਪੋਸਟਾਂ ਹਟਾ ਦਿੱਤੀਆਂ ਨੇ, ਤੇ ਉਹਦੇ ਵਿੱਚ ਹਿਊਜਲੀ ਪਾਪੂਲਰ ਇੱਕ ਜਿਹੜੀ ਇਹਦੀ ਵਿਰਾਟ ਕੋਹਲੀ ਨਾਲ ਚੈਂਪੀਅਨ ਟਰੋਫੀ ਵੇਲੇ ਦੀ 2025 ਦੀ ਰੀਲ ਸੀ ਜਿਹੜੀ 150 million ਵਿਊਜ਼ ਕਰੋਸ ਕਰ ਚੁੱਕੀ ਸੀ ਉਹ ਵੀ ਉਹਨੇ ਰਿਮੂਵ ਕਰ ਦਿੱਤੀ ਆ ਸੋ ਇਹਦੇ ਕਰਕੇ ਹੁਣ ਥੋੜ੍ਹੀਆਂ ਜਿਹੀਆਂ ਕਿਆਸ ਰਾਈਆਂ ਟੀਕਾ ਟਿੱਪਣੀ ਕਿੰਤੂ ਪਰੰਤੂ ਚੱਲ ਰਿਹਾ ਵੀ ਇੱਦਾਂ ਇਹਨੇ ਕਿਉਂ ਕੀਤਾ ਹੋ ਸਕਦਾ
0: ਹਾਂ ਪਰ ਇਹਦੇ ਨਾਲ ਪੈਰਲਰ ਇਹ ਵੀ ਗੱਲਾਂ ਬਾਤਾਂ ਚੱਲ ਰਹੀਆਂ ਨੇ ਕਿਉਂਕਿ ਸਾਰੇ ਹੀ ਖਿਡਾਰੀਆਂ ਦੇ ਉੱਤੇ ਹੌਲੀ ਹੌਲੀ ਸਕੰਜਾ ਕਹਿੰਦੇ ਨੇ ਵੀ ਕੱਸਿਆ ਜਾ ਰਿਹਾ ਵਾ ਵੀ ਇਹ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਟਾਈਮ ਸਪੈਂਡ ਕਰਦੇ ਹੋ ਇਹ ਤੁਸੀਂ ਬੰਦ ਕਰਨਾ ਪਊਗਾ ਤੁਹਾਨੂੰ ਸੋਸ਼ਲ ਮੀਡੀਆ ਦੇ ਲਈ ਤੁਹਾਨੂੰ ਨਹੀਂ ਚੁਣਿਆ ਗਿਆ ਤੁਹਾਨੂੰ ਦੇਸ਼ ਦੇ ਲਈ ਸਰਵ ਕਰਨ ਲਈ ਚੁਣਿਆ ਗਿਆ
1: ਤਿਲਕ ਵਰਮਾ ਤੇ ਉਹਦਾ ਕਮੈਂਟ ਬੜਾ ਭੱਦਾ ਸੀ ਉਹਦੇ ਤੇ ਵੀ ਇਹਦੀ ਕਾਫੀ ਕਿਰਕਿਰੀ ਹੋਈ ਹੈ ਉਹਨੂੰ ਕਹਿੰਦਾ ਸੀਗਾ ਉਹਦਾ ਥੋੜਾ ਜਿਹਾ ਰੰਗ ਪੱਕਾ ਮੁੰਡੇ ਦਾ ਹੋਏ ਅੰਧੇਰੇ ਸਨਸਕ੍ਰੀਨ ਲਗਾਇਆ ਕਿਆ ਤੇ ਉਦੋਂ ਬਾਅਦ ਹੈ ਤਾਂ ਚਲੋ ਇਹਨਾਂ ਦਾ ਹੁੰਦਾ ਆਪਸ 'ਚ ਹੈ ਨਾ ਆਪਾਂ ਦੋਨੋਂ ਮਿਲਦੇ ਵਰਤਦੇ ਹਾਂ ਕਿ ਕੋਈ ਗੱਲ ਕਹਿਤੀ ਤਾਂ ਉਹ ਗਈ ਪਰ ਜਿਹੜੀ ਗੱਲ ਤੁਸੀਂ ਕਹਿੰਦੇ ਹੋ ਤੁਸੀਂ ਇੱਕ ਮੁਕਾਮ 'ਤੇ ਹੋ ਇਹ ਰਾਹ ਤੁਸੀਂ ਚੁਣਿਆ ਉੱਥੇ ਤੁਹਾਨੂੰ ਸ਼ਬਦਾਂ ਦੀ ਮਰਿਆਦਾ ਰੱਖਣੀ ਪੈਣੀ
0: ਉੱਥੇ ਤੁਹਾਨੂੰ ਫੋਲੋ ਕਰਦੇ ਆ ਲੋਕ ਫਿਰ ਉਸੇ ਹਿਸਾਬ ਦੇ ਨਾਲ ਅੱਗੇ ਤੁਰ ਪੈਂਦਾ ਖੈਰ ਇਹ ਵੀ ਗੱਲ ਸੱਚ ਹੈ ਕਿ ਭਾਵੇਂ ਸਾਡੇ ਪੋਲੀਟੀਸ਼ੀਅਨ ਹੋਣ ਭਾਵੇਂ ਸਾਡੇ ਪਲੇਅਰ ਹੋਣ ਅਤੇ ਭਾਵੇਂ ਸਾਡੇ ਅਦਾਕਾਰ ਹੋਣ ਵੱਡੇ ਵੱਡੇ ਸਿੰਗਰ ਹੋਣ ਅੱਜ ਕੱਲ੍ਹ ਮਰਿਆਦਾ ਮਰਿਊਦਾ ਤਾਂ ਸਭ ਨੇ ਛਿੱਕੇ 'ਤੇ ਟੰਗੀ ਆ ਉਹ ਵੱਖਰੀ ਗੱਲ ਹੈ ਜਿਹੜਾ ਕਾਬੂ ਆ ਗਿਆ ਉਹ ਕਾਬੂ ਆ ਗਿਆ ਨਹੀਂ ਤਾਂ ਭਲਾ ਵੇਖੀਏ ਹਾਂ ਆਪਾਂ ਕਿਹੜਾ ਬੰਦਾ ਮਰਿਆਦਾ 'ਚ ਆ
1: ਇਸ ਰੀਲਾਂ ਦਾ ਦੌਰ ਆ ਤੁਸੀਂ ਅੱਜ ਸਵੇਰੇ ਨਹੀਂ ਸੀ ਗੱਲ ਕਰਦੇ ਵੀ ਆ ਤੁਸੀਂ ਗਾਣਿਆਂ 'ਚ ਦੇਖ ਲਓ ਅੱਜ ਕੱਲ੍ਹ ਟਿਕਟੋਕ ਅਤੇ ਇੰਸਟਾਗ੍ਰਾਮ ਦੀਆਂ ਰੀਲਾਂ ਜਿੰਨੇ ਆ ਮਤਲਬ ਇਹ ਕਾਮ ਉਤੇਜਕ ਭੜਕਾਊ ਗੀਤ ਜਿੰਨੀਆਂ ਮਾਡਲਸ ਲਈਆਂ ਜਾਂਦੀਆਂ ਗੀਤ ਦੇ ਬੋਲ ਕੁਛ ਹੋਰ ਨੇ ਉਹ ਕਰਦੀ ਕੁਛ ਹੋਰ ਆ ਭਾਵਾਂ 'ਚ ਅੱਜ ਸੂਟ ਵੀ ਪਾਏ ਹੋਏ ਆ ਉਹਨਾਂ ਦੇ ਪਰ ਉਹਨਾਂ ਦੇ ਐਕਸ਼ਨ ਇੱਦਾਂ ਦੇ ਆ ਮਤਲਬ ਜਾਣੀ ਤੁਸੀਂ ਪਰਿਵਾਰ 'ਚ ਬਹਿ ਕੇ ਉਹ ਗਾਣੇ ਵੇਖ ਨਹੀਂ ਸਕਦੇ
0: ਦੇਖੋ ਬਿਲਕੁਲ ਸਹੀ ਗੱਲ ਹੈ ਤੁਹਾਡੀ ਆਪਾਂ ਹੁਣ ਜਦੋਂ ਨਵੇਂ ਗਾਣੇ ਆਉਂਦੇ ਆ ਤਾਂ ਸ਼ਾਇਦ ਸਾਡੇ ਸਰੋਤੇ ਵੀ ਇਹ ਚੀਜ਼ ਨੋਟ ਕਰ ਰਹੇ ਹੋਣ ਜਦੋਂ ਆਪਾਂ ਉਹ ਗਾਣੇ ਵੇਖਦੇ ਹਾਂ ਤਾਂ ਗਾਣੇ ਬਹੁਤ ਵਧੀਆ ਵਰਡਿੰਗ ਹੁੰਦੀ ਉਹਨਾਂ ਦੀ ਬੜੇ ਵਧੀਆ ਪਰਿਵਾਰਿਕ ਗਾਣੇ ਹੁੰਦੇ ਆ ਸੁਣਨ ਦੇ ਵਿੱਚ ਉਹ ਬਿਲਕੁਲ ਠੀਕ ਹੁੰਦੇ ਆ ਅਤੇ ਸਾਨੂੰ ਲੱਗਦਾ ਵੀ ਯਾਰ ਆ ਬਹੁਤ ਵਧੀਆ ਚੱਲ ਰਿਹਾ ਇਸ ਟਾਈਮ ਦੇ ਉੱਤੇ ਆ ਫਲਾਣੇ ਫਲਾਣੇ ਸਿੰਗਰ ਬੜਾ ਵਧੀਆ ਕਰ ਰਹੇ ਪਰ ਜਦੋਂ ਤੁਸੀਂ ਉਹਦੀ ਵੀਡੀਓ ਵੇਖਦੇ ਹੋ ਸੰਭਵ ਤਾਂ ਸ਼ਾਇਦ ਤੁਸੀਂ ਵੀ ਮਹਿਸੂਸ ਕਰਦੇ ਹੋ ਆਪਾਂ ਤਾਂ ਦੋਵਾਂ ਨੇ ਮਹਿਸੂਸ ਕੀਤਾ ਅਤੇ ਮੈਂ ਤਾਂ ਰੋਜ਼ ਕਰਦਾ ਵਾਂ ਜਦੋਂ ਇੱਥੇ ਗਾਣੇ ਸਵੇਰੇ ਲਾ ਕੇ ਕਿਸੇ ਵੇਲੇ ਝਾਤੀ ਪੈ ਜਾਂਦੀ ਹੈ ਜਾਂ ਕਿਸੇ ਦੇ ਵੇਲੇ ਕਿਸੇ ਕੋਈ ਟੀ ਵੀ ਦੇ ਉੱਤੇ ਅੱਜ ਕੱਲ੍ਹ ਰਿਵਾਜ਼ ਆ ਲੋਕ ਨਾ ਟੀ ਵੀ ਦੇ ਉੱਤੇ ਗਾਣੇ ਲਾ ਕੇ ਨਵੇਂ ਉਹ ਉੱਤੇ ਛੱਡ ਦਿੰਦੇ ਆ ਲੂਪ ਦੇ ਵਿੱਚ ਅਤੇ ਉੱਥੇ ਚੱਲਦੇ ਰਹਿੰਦੇ ਆ ਅਤੇ ਇੱਕ ਅਜੀਬ ਜਿਹਾ ਇੱਕ ਹੁਣ ਪ੍ਰਚਲਨ ਚੱਲ ਪਿਆ ਵਾ ਵੀ ਉਹ ਸਾਰਾ ਸੂਟ ਵੀ ਪਾਇਆ ਹੁੰਦਾ ਕੁੜੀਆਂ ਨੇ ਹੈ ਨਾ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਪਹਿਰਾਵਾ ਕੋਈ ਉਹ ਗਲਤ ਹੈ ਕਿਉਂਕਿ ਪਹਿਰਾਵੇ 'ਤੇ ਵੀ ਫਿਰ ਬਥੇਰੇ ਰੌਲੇ ਪੈ ਜਾਂਦੇ ਆ ਸਾਰਾ ਕੁਛ ਠੀਕ ਹੁੰਦਾ ਵਾ ਪਰ ਫਿਰ ਵੀ ਉਹਨਾਂ ਦੇ ਜਿਹੜੇ ਇੱਕ ਜਿਹੜੀਆਂ ਕਹਿ ਲਓ ਹਾਵ ਭਾਵ ਹੁੰਦੇ ਆ ਉਹ ਬੜੇ ਭੱਦੇ ਹੁੰਦੇ ਆ ਸੋ ਉਹਦੇ ਵਿੱਚ ਜਿੱਦਾਂ ਤੁਸੀਂ ਗੱਲ ਬੜੀ ਵਾਜਬ ਕੀਤੀ ਸੀ ਕਿ ਜਿਹੜਾ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਦੌਰ ਹੈ ਨਾ ਜਿਹੜੀਆਂ ਰੀਲਾਂ ਬਣਾਉਂਦੇ ਆ ਉਸ ਰੀਲਾਂ ਦੇ ਵਿੱਚ ਬੜਾ ਕੁਛ ਰਿਵੀਲਿੰਗ ਹੁੰਦਾ ਅਤੇ ਉਹ ਹੀ ਹੁਣ ਸਾਡੇ ਗਾਣਿਆਂ ਦੀਆਂ ਵੀਡੀਓ ਦੇ ਵਿੱਚ ਵੀ ਝਲਕਣ ਲੱਗ ਪਿਆ ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇ ਅਸੀਂ ਆਪਣੇ ਗਾਣੇ ਜਿਹੜੇ ਆ ਉਹ ਆਪਣੇ ਸੱਭਿਆਚਾਰ ਵਾਲੇ ਪੰਜਾਬੀ ਦੀ ਸੇਵਾ ਆਪਣਾ ਕਲਚਰਲ ਗਾਣੇ ਆਪਾਂ ਬੋਲਣੇ ਆ ਅਤੇ ਕੀ ਆਪਾਂ ਵਿਖਾਉਣਾ ਨਹੀਂ ਆ ਕੁਛ ਕੀ ਆਪਾਂ ਹੁਣ ਵਿਖਾਈਏ ਆਪਾਂ ਕੁਛ ਹੋਰ ਅਤੇ ਉਹਦੇ ਸ਼ਬਦ ਕੁਛ ਹੋਰ ਚੱਲ ਰਹੇ ਹੋਣ ਇਹ ਵੀ ਬੜਾ ਕੰਟਰਾਸਟ ਚੱਲ ਰਿਹਾ ਸ਼ਾਇਦ ਕਿਸੇ ਦਾ ਧਿਆਨ ਹੋਵੇ ਇਸ ਪਾਸੇ ਜਾਂ ਹਲੇ ਨਾ ਹੋਵੇ ਪਰ ਇਹ ਇੱਕ ਨਵਾਂ ਹੀ ਤੁਰ ਪਿਆ ਰਿਵਾਜ਼ ਹੁਣ
1: ਪਰ ਇਹਦਾ ਦੂਜਾ ਆਸਪੈਕਟ ਇਹ ਵੀ ਆ ਜਿਹੜਾ ਆਹ ਜੈਂਡਰ ਇੰਪਾਵਰਮੈਂਟ 'ਤੇ ਤੁਸੀਂ ਨਾ ਦੇਖੋ ਤੁਹਾਡੀਆਂ ਅੱਖਾਂ 'ਚ ਨੁਕਸ ਆ ਇੱਦਾਂ ਦੇ ਵਿਚਾਰ ਵੀ ਬੜੇ ਦਿੱਤੇ ਜਾਂਦੇ ਆ ਕਿਉਂਕਿ ਇਹ ਜਿਹੜੀਆਂ ਕੁਛ ਕੁ ਹੈ ਨਾ ਵਿਮੈਨ ਐਕਟੀਵਿਸਟ ਨੇ ਉਹ ਕਹਿੰਦੀਆਂ ਪ੍ਰੋਬਲਮ ਅਸ਼ਲੀਲਤਾ ਨਹੀਂ ਹੈ ਪ੍ਰੋਬਲਮ ਵੇਖਣ ਵਾਲੇ ਦੀ ਅੱਖ 'ਚ ਆ
0: ਉਹ ਤੁਸੀਂ ਨਹੀਂ ਵੇਂਦੇ ਉਹਦੇ ਨਾਲ ਕੀ ਫਰਕ ਪੈ ਜੂਗਾ
1: ਉੱਧਰੋਂ ਇਹ ਵੀ ਰੌਲਾ ਬਥੇਰਾ ਪੈਂਦਾ ਆਹੋ ਫਿਰ ਉਹ ਕਹਿੰਦੀ ਵਿਊਜ਼ ਆਉਂਦੇ ਕਿਉਂ ਤੁਸੀਂ ਦੇਖਦੇ ਹੋ ਤਾਂ ਵਾ ਹੁਣ ਮੁਰਗੀ ਪਹਿਲਾਂ ਕਾਂਡਾ ਪਹਿਲਾਂ ਇਹਦੇ 'ਤੇ ਵੀ ਵਿਚਾਰ ਚਰਚਾ ਵੀ ਦੇਖਣ ਵਾਲਾ ਇੱਦਾਂ ਦਾ ਕੰਟੈਂਟ ਵੇਖਣਾ ਚਾਹੁੰਦਾ ਇਸ ਕਰਕੇ ਆ ਪਰ ਦੂਜਾ ਆਸਪੈਕਟ ਇਹ ਆ ਵੀ ਦਿਖਾਉਣ ਵਾਲੇ ਕੁਝ ਜ਼ਿਆਦਾ ਹੀ ਦਿਖਾ ਰਹੇ ਆ ਦੇਖਣ ਵਾਲਾ ਤਾਂ ਦੇਖ ਰਿਹਾ ਹੁਣ ਹਾਊ ਮੱਚ ਇਜ਼ ਟੂ ਮੱਚ
0: ਖੈਰ ਆਪਾਂ ਤਾਂ ਸਿਰਫ ਉਹ ਚੀਜ਼ਾਂ ਦੇ ਉੱਤੇ ਟੀਕਾ ਟਿੱਪਣੀ ਕਰ ਸਕਦੇ ਹਾਂ ਜਿਹੜੀ ਚੀਜ਼ ਹੋ ਸਕਦਾ ਵਾ ਵੀ ਮੰਨ ਲਓ ਮੈਨੂੰ ਕੋਈ ਚੀਜ਼ ਔੜ ਲੱਗੀ ਆ ਹੋ ਸਕਦਾ ਤੁਹਾਨੂੰ ਵੀ ਔੜ ਲੱਗੇ ਹੋ ਸਕਦਾ ਸਾਡੇ ਸੁਣਨ ਵਾਲਿਆਂ ਦਹਾਂ ਨੂੰ ਕਿਸੇ ਨੂੰ ਔੜ ਲੱਗੇ 90 ਨੂੰ ਠੀਕ ਲੱਗੇ
1: ਇਹਦੇ 'ਚ ਦੇਖਣ ਵਾਲੀ ਗੱਲ ਇਹ ਆ ਅਸੀਂ ਇੱਥੇ ਬੀਚਾਂ 'ਤੇ ਜਾਂਦੇ ਹਾਂ ਸਾਨੂੰ ਉੱਥੇ ਕੁਛ ਵੀ ਕਾਮ ਉਤੇਜਕ ਨਹੀਂ ਲੱਗਦਾ ਪਰ ਜਦ ਤੁਸੀਂ ਕਹਿੰਦੇ ਹੋ ਨਾ ਗਾਣਿਆਂ 'ਚ ਉੱਦਾਂ ਦਾ ਹੈ ਨਾ ਕਾਮ ਉਤੇਜਕ ਡਾਂਸ ਕੀਤੇ ਜਾਂਦੇ ਆ ਨਾ ਭੜਕਾਊ ਚੀਜ਼ਾਂ ਉੱਥੇ ਉਹ ਹੋਰ ਚੀਜ਼ ਆ ਹਰੇਕ ਕਲਚਰ ਹਰੇਕ ਸੱਭਿਆਚਾਰ ਦੀ ਇੱਕ ਮਰਿਆਦਾ ਅਤੇ ਜਦੋਂ ਉਸ ਤੁਸੀਂ ਮਰਿਆਦਾ ਸੱਭਿਆਚਾਰ ਨਾਲੋਂ ਥੋੜ੍ਹਾ ਜਿਹਾ ਕੁਛ ਹਟ ਕੇ ਹਨਾ ਉਹ ਕੌਆ ਚਲਾ ਹੰਸ ਕੀ ਚਾਲ ਆਪਣੀ ਭੁੱਲ ਗਿਆ ਅਤੇ ਉੱਥੇ ਜਾ ਕੇ ਫਿਰ ਥੋੜ੍ਹੀ ਜਿਹੀ ਤਕਲੀਫ ਦੇ ਹੋ ਜਾਂਦਾ ਕੰਮ
0: ਕੋਈ ਸਵਾਲ 'ਤੇ ਵੀ ਬਣਦਾ ਨਾ ਹੁਣ ਹੌਲੀ ਹੌਲੀ ਇਹ ਚੀਜ਼ਾਂ ਉੱਥੋਂ ਤੱਕ ਸੀਮਤ ਨਹੀਂ ਰਹਿਣੀਆਂ ਸਵਾਲ ਇਹ ਵੀ ਬਣਦਾ ਕਿ ਅੱਜ ਕੱਲ੍ਹ ਆਪਾਂ ਆਪਣੇ ਧੀਆਂ ਪੁੱਤਾਂ ਨੂੰ ਇਸ ਦਾਇਰੇ 'ਚੋਂ ਬਾਹਰ ਕੱਢ ਲਿਆ ਵਾ ਆਪਾਂ ਅੱਜ ਕੱਲ੍ਹ ਅਲੋ ਕਰਦੇ ਹਾਂ ਵੀ ਚਲੋ ਕੋਈ ਗੱਲ ਨਹੀਂ, ਅੱਜ ਕੱਲ੍ਹ ਉਹ ਜਾ ਸਕਦੇ ਨੇ ਗਾਣਿਆਂ ਦੇ ਵਿੱਚ, ਅੱਜ ਕੱਲ੍ਹ ਉਹ ਕੁੜੀਆਂ ਜਾ ਸਕਦੀਆਂ ਨੇ ਫਿਲਮਾਂ ਦੇ ਵਿੱਚ, ਪਰ ਮੈਨੂੰ ਕਿਤੇ ਨਾ ਕਿਤੇ ਇਸ ਚੀਜ਼ ਦਾ ਵੀ ਡਰ ਹੈ ਕਿ ਆਪਾਂ ਫਿਰ ਉਹ ਬੈਰੀਅਰ ਫਿਰ ਨਾ ਕਿਤੇ ਲਾ ਦਈਏ ਜੇ ਇਸ ਪਾਸੇ ਨੂੰ ਤੁਰ ਪਈਆਂ ਗੱਲਾਂ, ਇੱਕ ਇੱਕ ਦਾਇਰੇ ਦੇ ਵਿੱਚ ਰਹਿ ਕੇ ਸਾਰਾ ਕੁਛ ਜੇ ਚੱਲੀ ਜਾਂਦਾ ਵਾ ਅਤੇ ਅੱਜ ਕੱਲ੍ਹ ਕੋਈ ਰੋਕਦਾ ਨਹੀਂ ਆਪਣੇ ਧੀਆਂ ਪੁੱਤਾਂ ਨੂੰ, ਪਰ ਆਪਾਂ ਫਿਰ ਮੈਨੂੰ ਲੱਗਦਾ ਉੱਧਰ ਹੀ ਲੈ ਕੇ ਜਾ ਰਹੇ ਹਾਂ ਜਿੱਥੇ ਫਿਰ ਹਰ ਕੋਈ ਰੋਕੂਗਾ, ਉਹ ਕੋਈ ਰੁਕੇ ਨਾ ਰੁਕੇ ਉਹ ਗੱਲ ਵੱਖਰੀ ਆ।
1: ਹੁਣ ਆਪਾਂ ਵਿਆਹ ਸ਼ਾਦੀਆਂ 'ਤੇ ਦੇਖਦੇ ਹਾਂ ਬੜੇ ਹੈਗੇ ਆ ਪਰਫੋਰਮੈਂਸਿਸ ਹੁੰਦੀਆਂ ਅਤੇ ਹੈ ਨਾ ਬੜੇ ਸਿੰਪਲ ਸੋਬਰ ਸੋਹਣੇ ਤਰੀਕੇ ਨਾਲ ਬੱਚੇ ਤਿਆਰ ਕਰਦੇ ਆ, ਚਾਅ ਕਰਦੇ ਆ, ਉਹਨਾਂ ਗਾਣਿਆਂ 'ਤੇ ਨੱਚਿਆ ਜਾਂਦਾ, ਪਰ ਜਿਹੜਾ ਇਹ ਰੀਲ ਕਲਚਰ ਆ ਇਹਦੇ ਇਹ ਥੋੜ੍ਹਾ ਜਿਹਾ ਕਈ ਵਾਰ ਮੇਰੇ ਲਈ ਤਕਲੀਫ ਤਾਂ ਹੋ ਜਾਂਦਾ, ਪਤਾ ਨਹੀਂ ਇਹ ਬੜਤੀ ਉਮਰ ਕਾ ਤਕਾਜ਼ਾ ਹੈ।
0: ਨਹੀਂ ਵੇਖੋ ਇਹ ਚੀਜ਼ਾਂ ਹੁਣ ਹੈਗੀਆਂ ਵੀ ਇੱਕ ਨਵੇਂ ਦੌਰ ਦੀਆਂ ਨੇ, ਚੀਜ਼ ਉਹੀ ਹੁੰਦੀ ਆ, ਬੰਦਾ ਉਹੀ ਹੁੰਦਾ ਵਾ ਜੇ ਉਹ ਪਰਿਵਾਰ ਦੇ ਨਾਲ ਆ ਅਤੇ ਉਹ ਪਰਿਵਾਰਕ ਆ, ਅਤੇ ਪਰ ਹਰ ਇੱਕ ਬੰਦਾ ਹਰ ਵੇਲੇ ਪਰਿਵਾਰ ਦੇ ਨਾਲ ਨਹੀਂ ਹੁੰਦਾ, ਜਦੋਂ ਮੁੰਡਿਆਂ 'ਚ ਬੈਠਾ ਹੋਊਗਾ ਤਾਂ ਉਦੋਂ ਉਹਨੂੰ ਉਹੀ ਚੀਜ਼ਾਂ ਚੰਗੀਆਂ ਲੱਗਣਗੀਆਂ, ਜਦੋਂ ਪਰਿਵਾਰ ਦੇ ਵਿੱਚ ਬੈਠਾ ਵਾ ਉਦੋਂ ਉਹਨੂੰ ਕਿਸੇ ਹੋਰ ਹਿਸਾਬ ਦੇ ਨਾਲ ਲੱਗਣਗੀਆਂ, ਜੇ ਉਹ ਬੱਚਿਆਂ ਦੇ ਨਾਲ ਬੈਠਾ ਆਪਣੇ ਬਜ਼ੁਰਗਾਂ ਨਾਲ ਬੈਠਾ ਤਾਂ ਉਹੀ ਚੀਜ਼ਾਂ ਹੋਰ ਹਿਸਾਬ ਨਾਲ ਲੱਗਣਗੀਆਂ। ਪਹਿਲਾਂ ਇਹੀ ਸ਼ਾਇਦ ਫਰਕ ਹੀ, ਇੱਕ ਡਿਵੀਜ਼ਨ ਹੁੰਦੀ ਸੀ ਵੀ ਮੁੰਡਿਆਂ ਖੁੰਡਿਆਂ ਦੇ ਇਕੱਲੇ ਬਹਿ ਕੇ ਵੇਖਣ ਵਾਲੀਆਂ ਚੀਜ਼ਾਂ ਹੋਰ ਸੀ, ਜਦੋਂ ਤੁਸੀਂ ਪਰਿਵਾਰ 'ਚ ਬਹਿੰਦੇ ਉਦੋਂ ਤੁਹਾਡੇ ਵੇਖਣ ਲਈ ਸੁਣਨ ਲਈ ਕੁਛ ਹੋਰ ਸੀ, ਬੱਚਿਆਂ ਦੇ ਲਈ ਕੁਛ ਹੋਰ ਸੀ, ਪਰ ਅੱਜ ਕੱਲ੍ਹ ਇਹ ਜਿਹੜਾ ਰਲਾ ਗੋਬਲਾ ਕਈਆਂ ਨੂੰ ਇਹ ਵੀ ਨਹੀਂ ਨਾ ਸੈਂਸ ਰਹਿ ਗਈ, ਕਰੀ ਜਾਓ ਤੁਸੀਂ ਪਰ ਐਟਲੀਸਟ ਇੱਕ ਇੱਕ ਕੈਟਾਗਰਾਈਜ਼ਡ ਰਹੇ ਨਾ ਉਹ ਚੀਜ਼। ਹੁਣ ਕਈ ਕਲਾਕਾਰ ਨੇ ਆਪਾਂ ਸਾਰਿਆਂ ਦੀ ਤਾਂ ਗੱਲ ਹੀ ਨਹੀਂ ਕਰਦੇ, ਉਹਨਾਂ ਨੇ ਤਾਂ ਮਤਲਬ ਫੱਟੇ ਹੀ ਚੱਕਤੇ ਹੈ ਨਾ, ਦੈਟਸ ਫਾਈਨ, ਮਤਲਬ ਉਹਨਾਂ ਦੀ ਇੱਕ ਇੱਕ ਉਹਨਾਂ ਨੇ ਆਪਣਾ ਡਿਫਾਈਨ ਕਰਤਾ ਵੀ ਸਾਡੀ ਆਹ ਵਾਲਾ ਜੋਨਰ ਹੈ ਸਾਡਾ, ਠੀਕ ਹੈ ਕਰੀ ਜਾਣ। ਪਰ ਜਿਹੜੇ ਇਹ ਕਹਿੰਦੇ ਨੇ ਵੀ ਅਸੀਂ ਪਰਿਵਾਰਿਕ ਸੱਭਿਆਚਾਰਕ ਅਸੀਂ ਬਹੁਤ ਸ਼ਬਦਾਵਲੀ ਦਾ ਧਿਆਨ ਰੱਖਦੇ ਹਾਂ, ਦਿਸ ਐਂਡ ਦੈਟ, ਉਹਨਾਂ ਨੂੰ ਤਾਂ ਇਹ ਚੀਜ਼ ਦਾ ਧਿਆਨ ਰੱਖ ਲੈਣਾ ਚਾਹੀਦਾ ਵੀ ਸਾਨੂੰ ਵੇਖਣ ਵਾਲੇ ਕੌਣ ਨੇ।
1: ਅੱਗੇ ਇੱਕ ਸਾਂਝਾ ਚੁੱਲ੍ਹਾ ਅਤੇ ਸਾਂਝਾ ਟੈਲੀਵਿਜ਼ਨ ਸੀ, ਹੁਣ ਹਰ ਕਿਸੇ ਦੇ ਹੱਥ 'ਚ ਟੈਲੀਵਿਜ਼ਨ ਆ, ਹਰ ਕੋਈ ਆਪੋ ਆਪਣੇ ਹਿਸਾਬ ਨਾਲ ਵੇਖੀ ਜਾਂਦਾ।
0: ਵੇਖੀ ਕਿਉਂ ਜਾਂਦਾ, ਹਰ ਇੱਕ ਆਪਣੇ ਹਿਸਾਬ ਨਾਲ ਕ੍ਰੀਏਟ ਕਰ ਲੈਂਦਾ,
1: ਕਿਉਂਕਿ ਕ੍ਰੀਏਸ਼ਨ ਵੀ ਉੱਥੋਂ ਹੀ ਆ ਨਾ, ਜਿਹੜੀ ਚੀਜ਼ ਨੂੰ ਤੁਸੀਂ ਦੋ ਵਾਰ ਤਿੰਨ ਵਾਰ ਚਾਰ ਵਾਰ ਉਹੋ ਜਿਹੀ ਚੀਜ਼ ਦੇਖ ਲਓਗੇ ਤੁਹਾਡੇ ਫੋਨ 'ਤੇ ਉਹੀ ਆਉਣ ਲੱਗ ਜਾਣੀ ਹੈ ਅਤੇ ਉਹੋ ਜਿਹੀ ਕ੍ਰੀਏਸ਼ਨ ਹੋ ਜਾਣੀ,
0: ਉਹੋ ਜਿਹੀ ਆ ਜਾਣੀ ਆ। ਪਰ ਹਾਂ, ਤੁਹਾਡੇ ਮੈਨੂੰ ਬਿਲਕੁਲ ਵਾਜਬ ਲੱਗਾ ਪੁਆਇੰਟ ਕਿ ਇਹ ਸਾਰਾ ਕੁਛ ਇੱਥੋਂ ਹੀ ਨਿਕਲ ਰਿਹਾ ਵਾ, ਕਿਉਂਕਿ ਰੀਲਾਂ ਦੇ ਵਿੱਚ ਬਹੁਤ ਕਲੋਜ਼ ਰੱਖ ਕੇ ਤੁਸੀਂ ਬਣਾਉਂਦੇ ਹੋ ਕੈਮਰਾ, ਅਤੇ ਤੁਹਾਨੂੰ ਉਹ ਚੀਜ਼ ਦੀ ਸ਼ਾਇਦ ਹੁਣ ਆਦਤ ਪੈ ਗਈ ਹੈ, ਅਤੇ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਡੀਆਂ ਪਹੁੰਚ ਗਈਆਂ ਸਾਡੇ ਸਾਡੇ ਗਾਣਿਆਂ ਤੱਕ, ਸਾਡੀਆਂ ਫਿਲਮਾਂ ਤੱਕ।
1: ਜਿਹੜੀਆਂ ਬਾਲੀਵੁੱਡ ਦੀਆਂ ਐਕਟਰੈਸ ਆ ਜਿਹੜੀਆਂ ਕਹਿੰਦੀਆਂ ਤੁਸੀਂ ਜਾਣ ਪੁੱਜ ਕੇ ਜੀ ਮੇਰੇ ਪਿੱਠ 'ਤੇ ਕੈਮਰਾ ਮਾਰਿਆ, ਉਹ ਮਾਰਿਆ, ਉਹ ਕੈਮਰੇ ਵਾਲਾ ਕਹਿੰਦਾ ਭਾਈ ਤੁਸੀਂ ਕੱਪੜੇ ਉੱਦਾਂ ਦੇ ਨਾ ਪਾਓ, ਉਹਨਾਂ ਨੂੰ ਪ੍ਰਵੋਕ ਕੀਤਾ ਜਾਂਦਾ। ਅਤੇ ਇਹ ਉੱਥੇ ਉਹ ਪੈਪਰੈਸੀ ਜਿਹੜੇ ਹੈਗੇ ਆ ਇਹ ਜਿਮ ਦੇ ਬਾਹਰ ਕੈਮਰੇ ਲੈ ਕੇ ਖੜ੍ਹੇ ਆ, ਕਿਉਂਕਿ ਉਹ ਉਹਨਾਂ ਨੇ ਰੀਲਾਂ ਬਣਾਉਣੀਆਂ, ਉਹ 40-40 ਸਕਿੰਟ ਦਾ 30-30 ਸਕਿੰਟ ਦੇ ਕਲਿੱਪ ਬਣਾਉਣੇ ਆ ਉੱਥੇ।
0: ਇੱਕ ਮੈਂ ਨਾ ਇੱਕ ਦਿਨ ਕਿਸੇ ਕੋਈ ਕੁੜੀ ਇੰਗਲੈਂਡ ਦੀ ਸੀ ਕੋਈ ਕੁੜੀ, ਉਹਦਾ ਇਹਦੇ ਉੱਤੇ ਇੱਕ ਵੀਡੀਓ ਸੀ ਉਹਦੀ ਛੋਟੀ ਜਿਹੀ, ਜਿਹੜੇ ਜਿਮ ਵਾਲੇ ਕੱਪੜੇ ਨੇ ਇਹਨਾਂ ਦੇ ਉੱਤੇ, ਅਤੇ ਮੈਨੂੰ ਨਹੀਂ ਪਤਾ ਮੈਂ ਬਹੁਤਾ ਉਹਦੇ ਉੱਤੇ ਅੱਗੇ ਡੀਪ ਨਹੀਂ ਜਾ ਸਕਿਆ, ਪਰ ਉਹਦਾ ਇਹ ਕਹਿਣਾ ਹੈ ਕਿ ਅੱਜ ਜਿਨ੍ਹਾਂ ਨੂੰ ਜਿਮ ਵਾਲੇ ਕੱਪੜੇ ਕਿਹਾ ਜਾਂਦਾ ਵਾ ਅਸਲ 'ਚ ਇਹ ਹੈ ਹੀ ਨਹੀਂ ਆ ਜਿਮ ਵਾਲੇ ਕੱਪੜੇ, ਇਹ ਸਾਰੇ ਜਿਹੜੇ ਨੇ ਕਿਸੇ ਹੋਰ ਮਕਸਦ ਲਈ,
1: ਤਮਾਸ਼ਾ
0: ਮਕਸਦ ਲਈ ਬਣੇ ਕੱਪੜੇ ਆ, ਇਹ ਸਿਰਫ ਜਿਸਮ ਨੁਮਾਇਸ਼ੀ ਦੇ ਲਈ ਇਹ ਕੱਪੜੇ ਨੇ। ਉਹਨੇ ਨਾਲ ਦੱਸੇ ਵੀ ਸੀ ਵੀ ਕਿਹੜੇ ਕੱਪੜੇ ਨੇ। ਹਾਂ, ਜਿਮ ਵਾਲੇ ਕੱਪੜੇ ਜਿਹੜੇ ਆ ਉਹ ਮੰਨੇ ਜਾਂਦੇ ਆ ਜਿਹੜੇ ਲੂਜ਼ ਫਿੱਟ ਹੋਣ, ਜਿਨ੍ਹਾਂ ਦੇ ਵਿੱਚ ਤੁਸੀਂ ਈਜ਼ਲੀ ਮੂਵਮੈਂਟ
1: ਸਕੋ।
0: ਹਾਂਜੀ, ਇਹ ਜਿਹੜੇ ਬੋਡੀ ਫਿੱਟ ਜਿਹੜੇ ਕੱਪੜੇ ਤੁਸੀਂ ਪਾਉਂਦੇ ਹੋ ਇਹ ਜਿਮ ਦੇ ਲਈ ਨਹੀਂ ਗੇ,
1: ਇਹ ਅਸਲ 'ਚ ਬੋਡੀ ਆਪਦੀ ਜੋ ਸ਼ੇਪ ਆ ਉਹ ਦਿਖਾਉਣ ਲਈ ਆ।
0: ਹਾਂਜੀ, ਸੋ ਖੈਰ
1: ਕਹਿੰਦਾ ਹਾਉ ਵੁੱਡ ਯੂ ਨੋ ਇਫ ਸਮਵਨ ਹੈਜ਼ ਗੋਨ ਟੂ ਜਿਮ ਟੂਡੇ, ਕਹਿੰਦਾ ਡੋਂਟ ਵਰੀ ਹੀ ਔਰ ਸ਼ੀ ਵਿਲ ਲੈਟ ਯੂ ਨੋ। ਸੋ ਗੱਲ ਤਰੀਕੇ ਸਲੀਕੇ ਦੀ ਹੈ, ਸੌ ਹੱਥ ਰਸਾ ਸਿਰੇ ਦੇ ਗੰਢ ਆ ਵੀ ਹਰ ਚੀਜ਼ ਭਾਈ ਤਰੀਕੇ ਸਲੀਕੇ 'ਚ ਸੋਹਣੀ ਲੱਗਦੀ ਆ। ਤੁਮੇ ਈਦ ਕੀ ਖੁਸ਼ੀ ਹੈ ਮੁਬਾਰਕ ਹੋ, ਤੁਮਨੇ ਚਾਂਦ ਨਹੀਂ ਆਈਨਾ ਦੇਖਾ ਹੋਗਾ।
0: ਵਾਹ ਜੀ ਵਾਹ। ਸੋ ਖੈਰ ਸਾਡੀ ਕੋਸ਼ਿਸ਼ ਇਹੋ ਰਹਿੰਦੀ ਹੈ ਕਿ ਜੋ ਆਸ ਪਾਸ ਜੋ ਕਿਤੇ ਸਾਨੂੰ ਕਿਤੇ ਭੈੜ ਲੱਗਦੀ ਹੈ ਉਹ ਤੁਹਾਡੇ ਨਾਲ ਵੀ ਸਾਂਝੀ ਕਰ ਦਿੰਦੀ ਹੈ, ਸ਼ਾਇਦ ਤੁਸੀਂ ਵੀ ਉਸ ਚੀਜ਼ ਦੇ ਉੱਤੇ ਹਾਮੀ ਭਰੋ, ਸਹਿਮਤੀ ਭਰੋ, ਅਤੇ ਜੋ ਵੀ ਤੁਹਾਨੂੰ ਲੱਗਦਾ ਹੁੰਦਾ ਆਪਣੀ ਤੁਸੀਂ ਫੀਡਬੈਕ ਜ਼ਰੂਰ ਦੇ ਦਿਆ ਕਰੋ। ਜੇਕਰ ਤੁਹਾਨੂੰ ਲੱਗੇ ਕਿ ਨਹੀਂ ਇਹ ਚੀਜ਼ ਨਹੀਂ ਜੋ ਤੁਸੀਂ ਕਹਿ ਰਹੇ ਹੋ ਗਲਤ ਆ, ਅਤੇ ਤਾਂ ਵੀ ਮੈਸੇਜ ਕਰ ਦਿਆ ਕਰੋ, ਅਤੇ ਜੇ ਤੁਹਾਨੂੰ ਠੀਕ ਲੱਗੇ ਅਤੇ ਤਾਂ ਵੀ ਕਰ ਦਿਆ ਕਰੋ, ਕਿਉਂਕਿ ਆਪਾਂ ਹਲਕਾ ਜਿਹਾ ਇੱਕ ਇੰਡੈਕਸ ਜਿਹਾ ਦੇ ਕੇ ਅੱਗੇ ਵਧਣਾ ਹੁੰਦਾ, ਫਿਰ ਉਸ ਤੋਂ ਬਾਅਦ ਜੇ ਤੁਹਾਨੂੰ ਪਸੰਦ ਆਵੇ ਤਾਂ ਫਿਰ ਆਪਾਂ ਹੋਰ ਵਧੇਰੇ ਡਿਟੇਲ ਦੇ ਵਿੱਚ ਆਪਾਂ ਜਾ ਸਕਦੇ ਹੁੰਦੇ। ਇੱਕ ਆਪਾਂ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਅਤੇ ਆ ਕੇ ਸਾਡੀ ਗੱਲਾਂ ਬਾਤਾਂ ਦਾ ਗੇਅਰ ਜਿਹੜਾ ਉਹ ਅੱਜ ਚੇਂਜ ਹੋਊਗਾ, ਅਤੇ ਆ ਕੇ ਅਤੇ ਆਪਾਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕਰਾਂਗੇ ਆਪਾਂ ਕਿ ਮਾਈਗ੍ਰੈਂਟਸ ਦੇ ਵਿੱਚ ਜਦੋਂ ਭਾਸ਼ਾ ਉਹਨਾਂ ਨੂੰ ਕੋਈ ਹੋਰ ਆ ਕੇ ਬਦਲਣੀ ਪੈਂਦੀ ਆ, ਉਹਦੇ ਵਿੱਚ ਪੂਰੀ ਮੁਹਾਰਤ ਨਹੀਂ ਹੁੰਦੀ, ਤਾਂ ਕੀ ਉਹ ਸਾਡੀ ਮੈਂਟਲ ਹੈਲਥ ਦੇ ਉੱਤੇ ਵੀ ਅਸਰ ਪਾਉਂਦੀ ਹੈ, ਕੀ ਸਾਨੂੰ ਉਹ ਪ੍ਰੈਸ਼ਰ ਦਿੰਦੀ ਹੈ ਚੀਜ਼? ਇੱਕ ਬ੍ਰੇਕ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਕਰਾਂਗੇ ਡਿਸਕਸ, ਅਤੇ ਤੁਸੀਂ ਵੀ ਅਗਲੇ ਹਿੱਸੇ ਦੇ ਵਿੱਚ ਪਾ ਸਕਦੇ ਹੋ ਸਾਂਝ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਯੋਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਯੋਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਯੋਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM।
1: यार तू इतनी इनी चेती आके पक्का भी हो गया, की जुगाड़ लाया है?
2: जुगाड़ नहीं, ये है 8 साल तो भी वद्दा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी बखाई। एना ही नहीं, ए स्टूडेंट वीजा, एएटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
1: नंबर दा दे बंसल इमीग्रेशन वालियां दा।
2: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
3: हमारी लव स्टोरी तो लेजेंडरी बन गई।
4: लेजेंडरी लव स्टोरीज की तो एंडिंग ट्रेजिक होती है।
5: From the makers of Rocky और Rani की प्रेम कहानी, Dharma Productions presents Chand Mera Dil. Watch Ananya Pandey and Lakshya in Chand Mera Dil, coming to cinemas on May 22nd.
6: Chand Mera Dil, Chand Mera Dil.
1: सुनो जी, गड्डी अक्षरा ज्वेलर्स वाल ले लो।
7: और जो हुकम मेरी सरकार।
1: ओ आ किधर, हैरी स्पार्क वाल जाना, तुसी आ किथे जा रहे हो?
7: अक्षरा ज्वेलर्स दी दूजी लोकेशन रिवर्स तंच।
1: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
7: आहो जी आहो,
1: अक्षरा ज्वेलर अपनी दूजी लोकेशन 56 गारफील्ड रोड, ईस्ट रिवर्स टन विच वी तुहाडी सेवा विच।
8: रेडियो हांजी 1674 मास करते हैं कि वधिया तुहाडा दिन जा रहा होगा, चढ़दी कला च हो गया। अज बुधवार का दिन है, 27 तरीक है मई का महीना, तो आस करते हैं कि वधिया राजी खुशी हो गया। अज के दिन का, अज के मौसम का आनंद तुम माण रहे हो। मैं रणजोत सिंह, मेरे नाल ने डॉक्टर प्रीतेंद्र करेवाल
9: जी। बहुत बहुत मेहरबानी रणजोत, ते हुणे हुणे जुड़े श्रोतियां नूं प्यार भरी सत श्री अकाल।
8: सत श्री अकाल जी। ते हुण समा तुहाडे नाल आ गया गल्लां बातां करन दा, जिहदे विच तुसीं वी सांझ पा सकदे हो। सो अज दा विशा जिहड़ा उह साडे सारयां दे नाल किते ना किते जा के ते जरूर सांझ रखदा, खास तौर दे उत्ते उहनां दे लई जिहनां नूं अंग्रेजी ते साडे वर्गां बोलणी ते जरूर सिख लई आ, क्योंकि इत्थों दे हिसाब किताब दे मुताबिक आपां गुजारे जोगा ते आपां जरूर सिख लैंदे। खैर, उहदे विच बहुत सारे होणगे जिहनां नूं हाले भी बड़ी समस्या आउंदी होगी, ते बहुत सारे वो होणगे जिन्हां नूं लैंग्वेज आउण दे, अंग्रेजी आउण दे बावजूद भी जिन्हां नूं हाले भी झाका होऊगा कि आपां लगदी चारे आपां कोशिश करदे हां कि आ फलाणा बंदा, फलाणा चेहरा पंजाबी वाला लगदा, उहदे वल नूं ही चल जांदे
9: जी।
8: सो इह सब कुछ दे दरम्यान इह मन्नण दे विच आउंदा वा कि जदों आपां माइग्रेंट्स आ जां साडी पहली बोली उह नहीं आ जिहदे विच सानूं आस पास विचरना पवे, तो यह चीज़ साढ़े मैंटल हैल्थ के उत्ते भी असर करती है, ये साढ़े उत्ते स्ट्रैस हावी रखती है। तो जो स्ट्रैस हावी हों वो की हों कह रहे हैं बहुत सारी आप डिस्कस कर चुके हैं, तो तुम की महसूस करते हो अज के दिन, तुम भी जरूर साढ़े नाल सांझ पायो कि एक माइग्रेंट जां आपां जदों हुण इन्हां देशां दे विच रहिंदे हां, लख आपां गुजारे करी जी अंग्रेजी दे नाल, की तुम भी स्ट्रैस महसूस करते हो जदों कितें अंग्रेजी 'च गल करनी पै जाए
9: जी? सुभाविक आ, क्योंकि असीं अपनी उम्र का बहुता हिस्सा पंजाब कढ़िया, भारत कढ़िया, उत्थे बोलचाल की बोली वह सी, भाषा वह सी, पर जब असीं इत्थे आए तो असीं साढ़े दिमाग च एक बेलोड़ी ट्रांसलेशन चलती ही रहनी है। साडा एक मित्र आ, वह हसे मैनू कहिंदा, कहिंदा वह किसी नाल उत्थे काम ते लड़ाई हो गई, ओ जा आई सी छत्ती लाइक यू। मतलब असीं अपनी फ्रस्ट्रेशन कढ़नी चाहुंदे आ ते दिमाग साडा पूरा घुलिया मिलिया पिया हुंदा। हुण बहुत सारे लोग इह कहिंदे आ वी जदों खिझे होईए तां गालां पंजाबी च कढ के सवाद हुंदा, भावें अंग्रेजी बोलदे होईए।
8: हां, इह ते है,
9: इह सुभाविक आ। मतलब क्योंकि उदों तुसीं अंदरों बोलणा हुंदा,
8: तुहानूं लगदा
9: ना कि मूंहों बोलणा हुंदा,
8: तुसीं पूरा वारा सारा नहीं लै सकदे।
9: ਜਾਂ ਘਰੇ ਆ ਕੇ ਤੈਨੂੰ ਨਹੀਂ ਖਿਝ ਆਉਣੀ ਆ ਵੀ ਮੈਂ ਆਹ ਨਹੀਂ ਕਹਿ ਸਕਿਆ, ਮੈਥੋਂ ਮੌਕੇ 'ਤੇ ਅੰਗਰੇਜ਼ੀ ਨਹੀਂ ਬਣੀ ਜਾਂ, ਹੈ ਨਾ? ਫਿਰ ਉਦੋਂ ਬੰਦਾ ਗੁੱਬ ਗੁਬਾਰ ਕੱਢਿਆ ਆਉਂਦਾ ਵੀ ਭਾਈ ਮੈਂ ਆਪਣੇ ਵੱਲੋਂ ਹੱਥ ਥੋੜ੍ਹਾ ਕਰਿਆ ਆ,
8: ਕਿਉਂਕਿ ਗੁੱਬ ਗੁਬਾਰ
9: ਮੈਂਟਲ ਹੈਲਥ ਵਾਲਾ ਵਰਡ ਆਪਾਂ ਉੱਥੇ ਲਿਆਉਂਦੇ ਹਾਂ।
8: ਇਹ ਗਾਲਾਂ, ਇਹ ਆਪਣੇ ਅੰਦਰ ਦੀ ਭੜਾਸ, ਜਦੋਂ ਤੁਸੀਂ ਇੱਦਾਂ ਦੇ ਸ਼ਬਦ ਤੁਸੀਂ ਬੋਲਦੇ ਹੋ ਤਾਂ ਇਹ ਮੰਨਿਆ ਜਾਂਦਾ ਵਾ ਕਿ ਉਹਦੇ ਰਾਹੀਂ ਤੁਸੀਂ ਆਪਣਾ ਗੁੱਸਾ, ਆਪਣਾ ਸਟ੍ਰੈਸ, ਆਪਣੇ ਜਿਹੜਾ ਅੰਦਰ ਦਾ ਤੁਹਾਡਾ ਜੋ ਕਚਰਾ ਵਾ ਉਹ ਤੁਸੀਂ ਰਿਲੀਜ਼ ਕਰ ਰਹੇ ਹੁੰਦੇ ਹੋ। ਵੱਖਰੀ ਗੱਲ ਹੈ ਤੁਹਾਡਾ ਤਰੀਕਾ ਵਾਜਬ ਨਹੀਂ ਹੁੰਦਾ, ਪਰ ਉਹ ਤੁਸੀਂ ਕਰ ਰਹੇ ਹੁੰਦੇ ਹੋ।
9: ਆ ਜਿਵੇਂ ਮੈਡੀਟੇਸ਼ਨ ਆ, ਉਹ ਰਿਮੂਵਲ ਆਫ ਮੈਂਟਲ ਗਾਰਬੇਜ ਉਹਨੂੰ ਕਹਿੰਦੇ ਆ, ਹੈ ਨਾ? ਆਓ ਚੁੱਪ ਦੀ ਆਵਾਜ਼ ਸੁਣੀਏ, ਚੁੱਪ ਦਾ ਸ਼ੋਰ ਸੁਣੀਏ, ਦਿਮਾਗ ਤਾਂ ਕਿਉਂਕਿ ਖੜਦਾ ਹੀ ਨੀ, ਮਨ ਨੇ ਕੁਛ ਨਾ ਕੁਛ ਘਾੜ ਤਾਂ ਘੜੀ ਜਾਣੀ ਆ ਨਿਰੰਤਰ। ਜਿਹੜਾ ਉਹ ਸ਼ੋਣੀ ਸੀ ਕਹਿੰਦਾ, ਕਹਿੰਦਾ ਬਾਬਾ ਜੀ ਧਿਆਨ ਨੀ ਲੱਗਦਾ, ਬਸ ਕਹਿੰਦਾ ਧਿਆਨ ਇਹ ਤਾਂ ਸਿੰਪਲ ਜਿਹਾ ਫਾਰਮੂਲਾ, ਬੈਠ ਜਾਣਾ ਚੌਂਕੜੀ ਮਾਰ ਕੇ, ਪਰ ਬਾਂਦਰ ਦਾ ਧਿਆਨ ਨੀ ਕਰਨਾ। ਕਹਿੰਦਾ ਬਾਬਾ ਜੀ ਜਦ ਬਹਿਣਾ ਬਾਂਦਰ ਦਾ ਮੂਹਰੇ, ਬਾਬੇ ਨੀ ਕਹੀ ਬਾਂਦਰ ਦਾ ਧਿਆਨ ਨੀ ਧਰਨਾ, ਕਿਉਂਕਿ ਮਨ ਨੇ ਤੁਹਾਨੂੰ ਮੁੜ ਮੁੜ ਉੱਥੇ ਲੈ ਕੇ ਜਾਣਾ। ਮਨ ਤੁਹਾਨੂੰ ਆਪਣੀ ਜ਼ੁਬਾਨ 'ਚ ਲੈ ਕੇ ਜਾਂਦਾ, ਆਪਣੇ ਅਤੀਤ 'ਚ ਲੈ ਕੇ ਜਾਂਦਾ। ਤੁਹਾਨੂੰ ਇਹ ਲੱਗਦਾ ਵੀ ਇਹੀ ਗੱਲ ਜੇ ਮੈਂ ਆਪਣੀ ਮਾਂ ਬੋਲੀ 'ਚ ਕਹਿਣੀ ਹੋਵੇ, ਆਪਣੀ ਉਸ ਜ਼ੁਬਾਨ 'ਚ ਕਹਿਣੀ ਹੋਵੇ ਜਿਹੜੀ ਮੈਨੂੰ ਆਉਂਦੀ ਆ, ਤਾਂ ਮੇਰੇ ਲਈ ਕਿੰਨਾ ਸੌਖਾ ਹੋ ਜਾਣਾ ਸੀ। ਤੁਸੀਂ ਦੇਖੋਗੇ ਪੰਜਾਬੀ ਸੁਭਾਅ ਦਾ ਕਿੱਡਾ ਵੱਡਾ ਇਹ ਇੱਕ ਇੰਪੋਰਟੈਂਟ ਆਸਪੈਕਟ ਕਹਿ ਲਈਏ, ਬਈ ਬਹੁਤ ਸਾਰੇ ਪੰਜਾਬੀ ਲੋਕ ਡਰਾਈਵਰੀ 'ਚ ਪਏ ਹੀ ਇਸ ਲਈ ਸੀ ਕਿਉਂਕਿ ਉਹਨਾਂ ਨੂੰ ਉੱਥੇ ਅੰਗਰੇਜ਼ੀ ਦੀ ਲੋੜ ਘੱਟ ਪੈਂਦੀ ਸੀ।
8: ਬਿਲਕੁਲ, ਉਹ ਕੋਈ ਬੰਦਾ ਉਹ ਚੀਜ਼ ਮੰਨੂਗਾ ਕੋਈ ਨਹੀਂ ਮੰਨੂਗਾ, ਪਰ ਇਹ ਸਭ ਤੋਂ ਵੱਡਾ ਰੀਜ਼ਨ ਹੈ। ਆਪਾਂ ਬੜੀਆਂ ਜੋਬਸ ਦੇ ਵਿੱਚ ਇਸੇ ਕਰਕੇ ਹੀ ਹਾਂ ਕਿਉਂਕਿ ਸਾਨੂੰ ਉੱਥੇ ਫਲੈਕਸੀਬਿਲਿਟੀ ਆ ਬੋਲਣ ਦੀ।
9: ਅਤੇ ਦੂਜਾ ਸਾਡੇ ਸੁਭਾਅ ਦਾ ਇੱਕ ਅੰਗ ਇਹ ਵੀ ਹੋ ਸਕਦਾ ਵੀ ਅਸੀਂ ਛੇਤੀ ਕੀਤੇ, ਅਸੀਂ ਅੜਬ ਸੁਭਾਅ ਦੇ ਮਾਲਕ ਮੰਨੇ ਗਏ ਹਾਂ। ਬਹੁਤ ਸਾਰੇ ਲੋਕ ਸ਼ਾਇਦ ਗੁੱਸਾ ਵੀ ਕਰਨ ਇਸ ਗੱਲ ਦਾ, ਅਸੀਂ ਕਿਸੇ ਦੇ ਥੱਲੇ ਨੌਕਰੀ ਕਰਕੇ ਖੁਸ਼ ਨਹੀਂ। ਸਾਨੂੰ ਜੇ ਕੋਈ ਹੈ ਨਾ ਆਪਣੇ ਸਿਖਾਇਆ ਤਾਂ ਇਹ ਜਾਂਦਾ ਵੀ ਨੌਕਰੀ ਕੀ ਅਤੇ ਨਖਰਾ ਕੀ, ਛੱਡਣੀ ਆ ਅਤੇ ਖਤਰਾ ਕੀ। ਪਰ ਸਾਡਾ ਸੁਭਾਅ ਆ ਵੀ ਸਾਡਾ ਬੌਸ ਜੇ ਸਾਨੂੰ ਓਏ ਕੰਮ 'ਤੇ ਨਹੀਂ ਆਇਆ, ਝਿੜਕ ਵੀ ਮਾਰੇ, ਇਹਨੇ ਮੈਨੂੰ ਓਏ ਕਿਹਾ, ਇਹ ਨਹੀਂ ਦੇਖਣਾ ਵੀ ਮੈਂ 2 ਘੰਟੇ ਕੰਮ 'ਤੇ ਲੇਟ ਗਿਆ। ਸਾਡੀ ਕੋਨਵਰਸੇਸ਼ਨ ਚੇਂਜ ਨਹੀਂ ਹੋ ਸਕੀ। ਜਿਹੜੀ ਆ ਪੌਦਣ ਗੱਲ ਕਰਦੇ ਸੀ ਉਹ ਹੈ ਨਹੀਂ ਵੀ ਨਿਆਣੇ ਬਹੁਤ ਦੁਖੀ ਕਰਦੇ ਆ, ਜਦਕਿ ਅਸਲ ਗੱਲ ਇਹ ਆ ਮੈਂ ਨਿਆਣਿਆਂ ਤੋਂ ਦੁਖੀ ਹੋ ਜਾਂਦਾ,
8: ਆਪਾਂ ਹੀ ਦੁਖੀ ਕਰਦੇ ਹਾਂ।
9: ਅਤੇ ਉਹ ਮਾਂ ਮਾਂ ਬਾਹਰ ਕਹੋ ਕੂੜੇ ਵਾਲਾ ਆ, ਕਹਿੰਦੀ ਕੂੜੇ ਵਾਲੇ ਆਪਾਂ, ਬਾਹਰ ਸਫਾਈ ਵਾਲਾ ਆ। ਅਸੀਂ ਆਪਣੀ ਜਿਹੜੀ ਗੱਲਬਾਤ ਆ ਉਹਨੂੰ ਬਦਲ ਨਹੀਂ ਸਕੇ। ਨਵੀਂ ਵਿਆਹੀ ਕੁੜੀ ਨੂੰ ਇਹ ਕਿਹਾ ਜਾਂਦਾ ਧੀਏ ਇਹਨੂੰ ਆਪਣਾ ਹੀ ਘਰ ਸਮਝੀ, ਜਦਕਿ ਕਹਿਣਾ ਇਹ ਚਾਹੀਦਾ ਧੀਏ ਇਹ ਤੇਰਾ ਆਪਣਾ ਘਰ ਹੈ,
8: ਹੁਣ ਮੈਨੂੰ ਤੂੰ ਇਸੇ ਘਰ ਦੀ ਸਮਝ, ਤਾਂ ਬਾਅਦ 'ਚ ਪ੍ਰੋਬਲਮ ਆਉਂਦੀ ਹੈ।
9: ਸੋ ਕੁੱਲ ਮਿਲਾ ਕੇ ਮਤਲਬ ਬਹੁਤ ਸਾਰੀਆਂ ਚੀਜ਼ਾਂ ਉਹ ਨੇ ਜਿਹੜੀਆਂ ਸਾਡੀ ਜ਼ੁਬਾਨ ਨਾਲ ਜੁੜਦੀਆਂ, ਅਤੇ ਹੋ ਸਕਦਾ ਉਹਨਾਂ ਦਾ ਅੰਗਰੇਜ਼ੀ ਤਰਜਮਾ ਉੱਦਾਂ ਦਾ ਹੋ ਗਿਆ ਹੋਵੇ ਜਿਹਦਾ ਅਸਲ ਮਤਲਬ ਉਹ ਨਾ ਨਿਕਲਦਾ ਹੋਵੇ। ਹੁਣ ਤੁਸੀਂ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ 'ਚ ਉਹਦਾ ਤਰਜਮਾ ਕਰਕੇ ਸੁਣਾ ਦਿਓ ਅਤੇ ਉਹਦਾ ਕੱਖ ਨਹੀਂ ਰਹਿੰਦਾ।
8: ਹਾਂ, ਉਦੋਂ ਉਹ ਇਹ ਅਸਲ ਵਿੱਚ ਇਹ ਬੜੀ ਵਧੀਆ ਐਗਜ਼ਾਮਪਲ ਹੈ ਕਿ ਜਦੋਂ ਆਪਾਂ ਕੋਈ ਚੀਜ਼ ਕੋ ਹਾਸੇ ਠੱਠੇ ਵਾਲੀ, ਕੋਈ ਡੀਪ ਮੀਨਿੰਗ ਵਾਲੀ, ਕੋਈ ਈਡੀਅਮ ਲਾ ਲਓ, ਜਦੋਂ ਉਹਨੂੰ ਤੁਸੀਂ ਟਰਾਂਸਲੇਟ ਕਰਕੇ ਸੁਣਾਉਂਦੇ ਹੋ ਫਿਰ ਤੁਹਾਨੂੰ ਪਤਾ ਲੱਗਦਾ ਵਾ ਵੀ ਅਸਲ ਦੇ ਵਿੱਚ ਭਾਸ਼ਾ ਨੇ ਜਾਂ ਤੁਸੀਂ ਕਿੰਨਾ ਸਟਰਗਲ ਕੀਤਾ ਗੱਲ ਸਮਝਾਉਣ ਦੇ ਵਿੱਚ। ਮੰਨ ਲਓ ਤੁਹਾਡਾ ਆਪਣਾ ਬੰਦਾ ਵਾ ਅਤੇ ਤੁਸੀਂ ਉਹਨੂੰ ਉਹ ਇਹ ਕਹਿ ਕੇ ਵੀ ਸਾਰੀ ਗੱਲ ਸਮਝਾ ਦਿੰਦੇ ਹੋ, ਇਸ਼ਾਰਾ ਮਾਰ ਕੇ ਹੈ ਨਾ ਇੱਧਰ ਜਾ, ਕਿਉਂਕਿ ਦੂਸਰੀ ਭਾਸ਼ਾ 'ਚ ਜਦੋਂ ਤੁਸੀਂ ਜਾਂਦੇ ਹੋ ਬੜੀ ਵਾਰੀ ਤੁਸੀਂ ਇਹ ਵੇਖਦੇ ਹੋ ਵੀ ਕਈ ਤਾਂ ਇਸ਼ਾਰੇ ਵੀ ਨਹੀਂ ਮਿਲਦੇ।
9: ਨਹੀਂ ਹੈ ਨਹੀਂ,
8: ਉਹਨਾਂ ਦਾ ਮਤਲਬ ਕੁਛ ਹੋਰ ਹੁੰਦਾ ਵਾ ਉੱਥੇ।
9: ਹੈ ਹੋ ਆਪਣੇ ਹੁਣ ਆਪਣੇ ਹੱਥ ਫੜ ਲਈਦਾ ਇੱਕ ਦੂਜੇ ਦਾ, ਯਾਰਾਂ ਮਿੱਤਰ ਕਾਲਜਾਂ ਯੂਨੀਵਰਸਿਟੀ ਦੀਆਂ ਫੋਟੋਆਂ ਦੇਖ ਲਓ,
8: ਮੋਢੇ 'ਤੇ ਹੱਥ ਰੱਖ ਲਈ,
9: ਇੱਥੇ ਉਹ ਸਤਰੰਗੀ ਪੀਂਘ ਬਣ ਜਾਂਦੀ ਅਤੇ ਉਹ ਫਰਕ ਆ ਨਾ। ਹੁਣ ਤੁਸੀਂ ਇੱਥੇ ਸਾਨੂੰ ਆਪਣੇ ਜਿਹੜੇ ਬੱਚੇ ਸਕੂਲ ਜਾਂਦੇ ਆ, ਪਾਪਾ ਮੈਂ ਤੈਨੂੰ ਇੱਕ ਜੋਕ ਸੁਣਾਵਾਂ, ਸਾਨੂੰ ਇਹ ਨਹੀਂ ਪਤਾ ਦਾ ਵੀ ਸ਼ੁਰੂ ਕਦ ਹੋਇਆ ਖਤਮ ਕਦ ਹੋਇਆ,
8: ਫਿਰ ਉਹ ਗਾਂ ਸੁਣਾਉਣ ਹੀ ਹਟ ਜਾਂਦਾ।
9: ਹਾਂ, ਮੁੜ ਕੇ ਹੁਣ ਜੋ ਉਹਦੇ ਨਾਲ ਕਹਿੰਦੀ ਭਾਜੀ ਤੁਸੀਂ ਆਪਦੀ ਗੱਲ ਕਰੋ, ਮੇਰੀ ਗੱਲ ਨਾ ਵਿੱਚ ਕਰੋ, ਪਰ ਮੈਨੂੰ ਹਾਸੇ ਤੋਂ ਇਹ ਪ੍ਰਤੀਤ ਹੁੰਦਾ ਇਸ ਹਮਾਮ 'ਚ ਆਪਾਂ ਸਾਰੇ ਇੱਕੋ ਜਿਹੇ ਹੀ ਹਾਂ।
8: ਨਹੀਂ ਵੇਖੋ ਸਾਰਿਆਂ ਨਾਲ ਹੀ ਹੁੰਦਾ ਵਾ, ਆਪਾਂ ਜਿੰਨਾ ਮਰਜ਼ੀ ਇਹ ਚੀਜ਼ ਮੰਨੀਏ ਕਿ ਸਾਡੀ ਬਹੁਤ ਵਧੀਆ ਅੰਗਰੇਜ਼ੀ, ਹਾਂ ਜਿਹੜੇ ਵੱਡੇ ਸ਼ਹਿਰਾਂ ਤੋਂ ਆਏ ਆ ਜਾਂ ਬਹੁਤ ਵਧੀਆ ਕਿਸੇ ਦੀ ਸਕੂਲਿੰਗ, ਹੋ ਸਕਦਾ ਉਹਨੂੰ ਪ੍ਰੋਬਲਮ ਨਾ ਆਉਂਦੀ ਹੋਵੇ ਜਾਂ ਉਹਨੂੰ ਇਹ ਇਹ ਚੀਜ਼ ਦੇ ਨਾਲ ਉਹਨੇ ਸਾਹਮਣਾ ਨਾ ਦੋ ਚਾਰ ਹੋਇਆ ਹੋਵੇ, ਅਤੇ ਤੁਸੀਂ ਆ ਕੇ ਦੱਸ ਵੀ ਸਕਦੇ ਹੋ ਵੀ ਨਹੀਂ ਭਾਈ ਆਪਾਂ ਨੂੰ ਤਾਂ ਕੋਈ ਪ੍ਰੋਬਲਮ ਹੀ ਆਉਂਦੀ। ਪਰ ਜ਼ਿਆਦਾਤਰ ਆਪਾਂ ਇਹ ਮਹਿਸੂਸ ਕਰਦੇ ਹਾਂ, ਅਸੀਂ ਤਾਂ ਖੁਦ ਇਹ ਚੀਜ਼ ਮਹਿਸੂਸ ਕਰਦੇ ਹਾਂ ਕਿ ਜਦੋਂ ਤੁਸੀਂ ਕੋਈ ਚਾਰ ਚਿਹਰੇ ਤੁਸੀਂ ਲੱਭਣੇ ਨੇ ਅਤੇ ਉਹਨਾਂ ਦੇ ਵਿੱਚੋਂ ਤੁਹਾਡੇ ਕੋਲ ਜੇ ਆਪਸ਼ਨ ਆ ਅਤੇ ਤੁਸੀਂ ਇਹ ਸੋਚਦੇ ਹੋ ਵੀ ਤੁਹਾਨੂੰ ਲੱਗਦੀ ਚਾਰੇ ਆਪਣੇ ਬੰਦੇ ਨਾਲ ਹੀ ਤੁਸੀਂ ਜਾ ਕੇ ਗੱਲ ਕਰ ਲਓ, ਤੁਸੀਂ ਜ਼ਿਆਦਾ ਉਹਨੂੰ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਪਾਓਗੇ। ਸਮੱਸਿਆ ਇਹੋ ਹੀ ਆ ਕਿਉਂਕਿ ਜਦੋਂ ਇੱਦਾਂ ਦਾ ਮਾਹੌਲ ਹੋਊਗਾ ਤਾਂ ਆਟੋਮੈਟਿਕਲੀ ਇਹਦਾ ਮਤਲਬ ਕਿ ਜਦੋਂ ਅਸੀਂ ਆਪਸ਼ਨ ਬਾਰੇ ਉਹ ਸੋਚਦੇ ਹਾਂ ਅਤੇ ਉਸ ਸਮੇਂ ਸਾਡੇ ਦਿਮਾਗ ਦੇ ਉੱਤੇ ਇਹਦਾ ਮਤਲਬ ਕਿ ਭਾਰ ਆਪਾਂ ਮਹਿਸੂਸ ਕਰ ਰਹੇ ਹਾਂ, ਸਟ੍ਰੈਸ ਆਪਾਂ ਮਹਿਸੂਸ ਕਰ ਰਹੇ ਹਾਂ। ਹੁਣ ਇਹਦੇ ਨਾਲ ਫਰਕ ਇਹ ਪੈਂਦਾ, ਮਨੋਵਿਗਿਆਨੀ ਇਹ ਮੰਨਦੇ ਆ ਕਿ ਜਦੋਂ ਤੁਸੀਂ ਇਹ ਨਹੀਂ ਕਿ ਇਹ ਬਹੁਤ ਛੋਟਾ ਭਾਰ ਹੋਊਗਾ, ਤੁਸੀਂ ਮਤਲਬ ਬੰਦਾ ਚਾਹੇ ਤਾਂ ਕੁਛ ਵੀ ਕਰ ਸਕਦਾ, ਫਿਰ ਉਸੇ ਉਹਨਾਂ ਹੀ ਸਮਿਆਂ ਦੇ ਲਈ ਸਾਡੇ ਵਿੱਚ ਇਹ ਚੀਜ਼ਾਂ ਭਰੀਆਂ ਜਾਂਦੀਆਂ ਨੇ ਵੀ ਯੈਸ ਯੂ ਕੈਨ ਡੂ ਇਟ, ਹੈ ਨਾ, ਤੁਹਾਨੂੰ ਆਉਂਦਾ ਆ, ਓਕੇ ਤੁਸੀਂ ਟਰਾਈ ਤਾਂ ਕਰ, ਵੇਖਿਆ ਉਹਨੂੰ ਸਮਝ ਲੱਗ ਗਈ, ਅੱਜ ਸਮਝ ਲੱਗ ਗਈ, ਤੁਹਾਡੇ 'ਚ ਕੌਨਫੀਡੈਂਸ ਆ ਗਿਆ, ਕੱਲ੍ਹ ਥੋੜ੍ਹਾ ਜਿਹਾ ਹੋਰ ਆ ਗਿਆ, ਪਰਸੋਂ, ਇਸੇ ਤਰ੍ਹਾਂ ਤੁਸੀਂ ਸਰਵਾਈਵ ਕਰ ਜਾਓਗੇ। ਇਹ ਚੀਜ਼ਾਂ ਤੁਹਾਡੀ ਹੈਲਪ ਕਰਦੀਆਂ ਜ਼ਰੂਰ ਨੇ, ਪਰ ਇਹ ਮੰਨਿਆ ਜਾਂਦਾ ਕਿ ਜਦੋਂ ਬਹੁਤ ਸਾਰੇ ਸਟ੍ਰੈਸ ਘਰ ਦੇ ਬਾਹਰ ਦੇ ਨੌਕਰੀ ਦੇ ਦਿਸ ਦੈਟ ਪੈਸੇ ਦੇ ਕਿਸ਼ਤ ਦੇ ਮੌਰਗੇਜ ਇਹ ਸਾਰੇ ਕੁਛ ਦੇ ਨਾਲ ਜਦੋਂ ਇਹ ਨਿੱਕੇ ਨਿੱਕੇ ਨਿੱਕੇ ਨਿੱਕੇ ਪੁਆਇੰਟ ਐਡ ਆਨ ਹੁੰਦੇ ਨੇ ਉਹਦੇ ਵਿੱਚ ਆ ਵੀ ਜਦੋਂ ਪੁਆਇੰਟ ਇੱਕ ਐਡ ਆਨ ਹੋ ਜਾਂਦਾ ਅਤੇ ਫਿਰ ਉਹ ਤੁਹਾਨੂੰ ਹੋਰ ਜ਼ਿਆਦਾ ਤੰਗ ਪਰੇਸ਼ਾਨ ਕਰਦਾ ਸੋ ਇਹ ਆਪਾਂ ਤੁਹਾਡੇ ਕੋਲੋਂ ਵੀ ਜਾਣਨਾ ਚਾਹ ਰਹੇ ਹਾਂ ਕਿ ਤੁਹਾਨੂੰ ਵੀ ਇਹ ਸਮੱਸਿਆ ਆਉਂਦੀ ਆ ਤੁਸੀਂ ਕਦੀ ਇਹਦੇ ਬਾਰੇ ਸੋਚਿਆ
9: ਕਿਉਂਕਿ ਜਿਹੜੀ ਦਿਲ ਦੀ ਗੱਲ ਆ ਨਾ ਉਹ ਤੁਸੀਂ ਆਪਣੀ ਜ਼ੁਬਾਨ 'ਚ ਸਾਂਝੀ ਕਰਦੇ ਹੋ ਤਾਂ ਤੁਹਾਡਾ ਭਾਰ ਹੌਲਾ ਹੁੰਦਾ ਕਿੱਥੇ ਤੁਸੀਂ ਉਸ ਚੀਜ਼ ਨੂੰ ਹੈ ਨਾ ਟਰਾਂਸਲੇਟ ਕਰਕੇ ਤਰਜਮਾ ਕਰਕੇ ਕਿਸੇ ਨੂੰ ਸਮਝਾਈ ਹੁਣ ਉਹ ਮੇਰੇ ਯਾਦ ਆ ਬਹੁਤ ਸਾਰੇ ਲੋਕਾਂ ਦੀ ਪਾਰਟੀ ਵੱਖੋ ਵੱਖਰੀ ਬੋਲੀਆਂ ਬੋਲਣ ਵਾਲਿਆਂ ਦੀ ਅਤੇ ਉਹ ਬੰਦਾ ਜਦ ਉਹਨੇ ਆਪਣੀ ਹਾਣ ਪ੍ਰਮਾਣ ਉਹ ਦੇਖਿਆ ਨਾ ਵੀ ਯਾਰ ਆ ਮੇਰੀ ਜ਼ੁਬਾਨ ਬੋਲਣ ਵਾਲਾ ਉਹ ਕਹਿੰਦਾ ਯਾਰ ਸ਼ੁਕਰ ਆ ਤੂੰ ਆ ਗਿਆ ਹੈ ਨਾ
8: ਕੋਈ ਤਾਂ ਲੱਭਾ
9: ਹਾਂ ਕੋਈ ਤਾਂ ਲੱਭਾ ਨਹੀਂ ਤਾਂ ਮੇਰਾ ਤਾਂ ਕਹਿੰਦਾ ਮੂੰਹ ਦੁਖਣ ਲੱਗ ਗਿਆ ਅੰਗਰੇਜ਼ੀ ਬਣਾ ਬਣਾ ਕੇ
8: ਸਹੀ ਗੱਲ ਆ ਆਪਾਂ ਜਦੋਂ ਹੁਣ ਕਿਤੇ ਮੰਨ ਲਓ ਐਨੂਅਲ ਕਿਸੇ ਫੰਕਸ਼ਨ ਦੇ ਉੱਤੇ ਜਾਂਦੇ ਹਾਂ ਜਦੋਂ ਆਪਾਂ ਜੋਬ ਕਰਦੇ ਹੁੰਦੇ ਹਾਂ ਜਾਂ ਕਿਤੇ ਤੁਹਾਨੂੰ ਕਿਸੇ ਹੋਰ ਲੈਂਗੁਏਜ ਦੇ ਤੁਹਾਨੂੰ ਫੰਕਸ਼ਨ 'ਤੇ ਜਾਣਾ ਪਵੇ ਅਤੇ ਉੱਥੇ ਤੁਸੀਂ ਆ ਪ੍ਰਤੱਖ ਆਹ ਚੀਜ਼ ਮਹਿਸੂਸ ਕਰਦੇ ਹੋ ਤੁਸੀਂ ਇਕੱਲਾਪਨ ਮਹਿਸੂਸ ਕਰਦੇ ਹੋ ਤੁਸੀਂ ਕਈ ਵਾਰੀ ਤਾਂ ਇੱਦਾਂ ਵੀ ਹੁੰਦਾ ਵਾ ਵੀ ਤੁਸੀਂ ਉਸ ਬੰਦੇ ਦੇ ਨਾਲ ਤੁਹਾਡੀ ਬਿਲਕੁਲ ਨਹੀਂ ਬਣਦੀ ਹੁੰਦੀ ਤੁਸੀਂ ਉਹਦੇ ਨਾਲ ਵੀ ਗੱਲਾਂ ਕਰਨ ਲੱਗ ਪੈਂਦੇ ਹੋ
9: ਤੁਸੀਂ ਆ ਪੀਜ਼ੇ ਵਾਲੀ ਤੁਸੀਂ ਦੁਕਾਨ 'ਤੇ ਔਡਰ ਕਰਨ ਲੱਗ ਜਾਓ ਪਹਿਲੀਆਂ ਦੋ ਕਲੈਨਾਂ ਜਾਂ ਤੁਸੀਂ ਅੰਗਰੇਜ਼ੀ ਜੀ 'ਚ ਮਾਰਦੇ ਹੋ ਫਿਰ ਤੁਹਾਨੂੰ ਪਤਾ ਲੱਗ ਜਾਂਦਾ ਵੀ ਪਰਲੇ ਪਾਸਿਓਂ ਅੰਮ੍ਰਿਤ ਬੋਲਦਾ ਫਿਰ ਨਾਲ ਹੀ ਤੁਸੀਂ ਕਹਿ ਦੇਣਾ ਭਾਈ ਪਾਈਨਐਪਲ ਪਾ ਦਿਓ ਪੂਰਾ ਵੱਧ
8: ਨਹੀਂ ਤਾਂ ਪਰ ਸਾਨੂੰ ਨਾਲ ਉਹ ਸਾਨੂੰ ਗੁੱਸਾ ਨਹੀਂ ਚੜ੍ਹਦਾ ਜਦੋਂ ਆਪਾਂ ਉਹ ਸਾਡੀ ਖਿੱਝ ਹੀ ਆ ਸਾਡਾ ਸਟ੍ਰੈਸ ਹੀ ਆ ਜਿਹੜੀ ਆਪਾਂ ਅੱਗੋਂ ਪਤਾ ਵੀ ਹੋਵੇ ਵੀ ਅਗਲਾ ਜਾਣਦਾ ਵਾ ਸਾਡੀ ਲੈਂਗੁਏਜ ਅਤੇ ਤਾਂ ਵੀ ਅੱਗੋਂ ਅੰਗਰੇਜ਼ੀ ਮਾਰੀ ਜਾਵੇ ਤਾਂ ਅਸੀਂ ਪਰੇ ਹੋ ਕੇ ਜਾਂ ਘਰ ਆ ਕੇ ਕਹਿੰਦੇ ਨਹੀਂ ਉਹ ਵੱਡਾ ਬਣਦਾ ਸੀ ਅੰਗਰੇਜ਼
9: ਅੰਗਰੇਜ਼ ਬਣਦਾ ਸੀ
8: ਭਾਵੇਂ ਉਹਦੀ ਚਲੋ ਕੰਪਨੀ ਦੀ ਪਾਲਿਸੀ ਹੋਵੇ
9: ਸਾਨੂੰ ਖਿੱਚ
8: ਚੜ੍ਹਦੀ ਹੈ
9: ਉਹਨਾਂ ਦੀ ਟ੍ਰੇਨਿੰਗ ਉੱਦਾਂ ਦੀ ਹੈ ਵੀ ਭਾਈ ਤੁਸੀਂ ਕੱਲ੍ਹ ਨੂੰ ਜੇ ਕੋਈ ਔਰਡਰ ਦਾ ਰੌਲਾ ਪੈ ਗਿਆ ਤਾਂ ਉਹਦੀ ਆਪਾਂ ਰਿਕਾਰਡਿੰਗ ਸੁਣ ਸਕੀਏ ਪਰ ਉੱਥੇ ਵਿਚਾਰੇ ਰਿਕਾਰਡਿੰਗ ਸੁਣਨਗੇ ਕਿ ਜਿੱਥੇ ਪੰਜਾਬੀ 'ਚ ਆਪਾਂ ਮਿਣ ਮਿਣੀ ਹੋਏ ਹੋਏ ਹਾਂ ਭੋਰਾ ਚਿਕਨ ਪਾ ਦਿਆ ਕਰੋ ਫਾਹਾ ਵੱਢਿਆ ਪੀਜ਼ੇ ਦਾ ਪਹਿਲੀ ਵਾਰ ਨਿਆਣਿਆਂ ਨੇ ਆਰਡਰ ਕੀਤਾ ਜੀ
8: ਸੋ ਕਹਿ ਰਹੇ ਹੈ ਸਾਰੀਆਂ ਸਾਡੇ ਪ੍ਰੈਸ਼ਰ ਦੀਆਂ ਨਿਸ਼ਾਨੀਆਂ ਨੇ
9: ਇਹਦੇ ਸਾਈਡ ਇਫੈਕਟ ਕਹਿ ਲਓ
8: ਬਿਲਕੁਲ ਇਹਨੂੰ ਆਪਾਂ ਕਿੱਦਾਂ ਆਪਾਂ ਮੈਨੇਜ ਕਰਦੇ ਹਾਂ ਉਹਦੇ ਉੱਤੇ ਵੀ ਆਪਾਂ ਆਵਾਂਗੇ ਪਰ ਫਿਲਹਾਲ ਆਪਾਂ ਪਹਿਲਾਂ ਇਹ ਵੇਖ ਲਈਏ ਵੀ ਕੀ ਸਾਨੂੰ ਇਸ ਚੀਜ਼ ਦਾ ਅਹਿਸਾਸ ਹੈਗਾ ਵਾ ਕਿ ਇਹ ਵੀ ਇੱਕ ਵੱਡੀ ਸਮੱਸਿਆ ਵਾ ਕਿਉਂਕਿ ਇਸ ਟਾਈਮ ਦੇ ਉੱਤੇ ਮਾਈਗ੍ਰੈਂਟਸ ਦੇ ਉੱਤੇ ਇੱਕ ਬੋਝ ਆ ਜਿਹੜਾ ਬੋਝ ਆਪਾਂ ਮਹਿਸੂਸ ਕਰਦੇ ਹਾਂ ਕਿ ਮੈਂਟਲ ਹੈਲਥ ਦਾ ਇਸ਼ੂ ਜਿਹੜਾ ਉਹ ਹੋਰ ਬਹੁਤ ਸਾਰੇ ਟੋਪਿਕ ਆਪਾਂ ਬੜੀਆਂ ਸਾਰੇ ਐਂਗਲ ਆਪਾਂ ਡਿਸਕਸ ਕੀਤੇ ਹੋਣਗੇ ਵਿਚਾਰੇ ਹੋਣਗੇ ਸਾਡੇ ਪਰਿਵਾਰਿਕ ਤਾਣੇ ਬਾਣੇ ਸਾਡੇ ਵੱਧਦੇ ਡੋਮੈਸਟਿਕ ਵਾਇਲੈਂਸ ਜਾਂ ਇੱਥੇ ਆ ਕੇ ਗਰੋ ਕਰਨ ਦੀ ਇੱਕ ਸਾਡੀ ਸਟਰਗਲ ਇੱਥੇ ਆ ਕੇ ਇੱਕ ਦੂਸਰੇ ਤੋਂ ਅੱਗੇ ਲੰਘਣ ਦੀ ਸਟਰਗਲ ਇੱਥੇ ਆ ਕੇ ਇੱਥੋਂ ਦਾ ਅਤੇ ਨਾਲ ਪਿੱਛੇ ਦਾ ਫਿਕਰ ਸੋ ਇਹ ਸਾਰੀਆਂ ਕੁਛ ਜਿਹੜਾ ਆਪਾਂ ਵੇਖਦੇ ਹੋਵਾਂਗੇ ਕਿ ਸਾਡਾ ਸਾਡੀ ਸਿਹਤ ਦੇ ਉੱਤੇ ਸਾਡੇ ਮਾਨਸਿਕ ਸਿਹਤ ਦੇ ਉੱਤੇ ਅਸਰ ਪਾਉਂਦੀ ਹੈ ਪਰ ਕਿਤੇ ਨਾ ਕਿਤੇ ਆ ਵੀ ਜਿਹੜਾ ਵਾ ਸੁੱਤੇ ਸਿੱਧ ਸਾਡੀ ਸਰੀਰ ਦੇ ਉੱਤੇ ਸਾਡੇ ਮੈਂਟਲ ਹੈਲਥ ਦੇ ਉੱਤੇ ਅਸਰ ਪਾ ਰਿਹਾ ਵਾ ਸੋ ਇਹਨੂੰ ਵੀ ਸਾਨੂੰ ਮੈਨੇਜ ਕਰਨਾ ਪੈਣਾ ਵਾ ਨਾਲ ਨਾਲ
9: ਇੱਕ ਮਾਈਗ੍ਰੇਸ਼ਨ ਏਜੰਟ ਵਜੋਂ ਮੈਂ ਤੁਹਾਨੂੰ ਇਹ ਦੱਸ ਸਕਦਾ ਵੀ ਕਿੰਨੇ ਹੀ ਲੋਕ ਨੇ ਜਿਨ੍ਹਾਂ ਦਾ ਆਪਣੀ ਅੰਗਰੇਜ਼ੀ ਬੋਲੀ ਦਾ ਜਿਹੜਾ ਮਿਆਰ ਆ ਆਇਲਟਸ ਜਾਂ ਪੀ ਟੀ ਉਹਨਾਂ ਦਾ ਉਹ ਲੈਵਲ ਜਾਂ ਉਹਨਾਂ ਦਾ ਉਹ ਸਕੋਰ ਵਿਚਾਰਿਆਂ ਦਾ ਨਹੀਂ ਆ ਪਾ ਰਿਹਾ ਜਿਹਦੇ ਕਰਕੇ ਉਹਨਾਂ ਦੇ ਸਾਰੇ ਕੰਮ ਰੁਕੇ ਹੋਏ ਆ ਉੱਥੇ ਜਾ ਕੇ ਤੁਹਾਨੂੰ ਮਹਿਸੂਸ ਹੁੰਦਾ ਵੀ ਇਹਦਾ ਇੱਕ ਹੋਰ ਆਸਪੈਕਟ ਇਹ ਵੀ ਹੈਗਾ ਕਿ ਮੈਂਟਲ ਹੈਲਥ ਦੀ ਜਖਣਾ ਵੱਡੀ ਪਈ ਹੈ
8: ਦੇਖੋ ਮੈਂਟਲ ਹੈਲਥ 'ਤੇ ਇੱਕ ਇੱਦਾਂ ਦਾ ਇਸ਼ੂ ਆ ਜਿਹਦੇ ਵਿੱਚ ਨਾ ਸਾਨੂੰ ਜਿੱਦਾਂ ਜਿੱਦਾਂ ਤੁਸੀਂ ਪਰਤਾਂ ਦੇੜੀ ਜਾਂਦੇ ਹੋ ਤੁਹਾਨੂੰ ਸਮਝ ਆਈ ਜਾਂਦਾ ਵੀ ਅੱਛਾ ਆਹ ਵੀ ਇੱਕ ਸਮੱਸਿਆ ਅੱਛਾ ਆਹ ਵੀ ਇੱਕ ਕਰ ਰਿਹਾ ਬਹੁਤੀ ਦੇਰ ਤੱਕ ਜਾਂ ਕਈ ਲੰਮੇ ਸਮੇਂ ਤੱਕ ਬੰਦੇ ਨੂੰ ਸਮਝ ਹੀ ਨਹੀਂ ਆਉਂਦਾ ਵੀ ਉਹਨੂੰ ਕਿਹੜੀ ਕਿਹੜੀ ਚੀਜ਼ ਤੰਗ ਪਰੇਸ਼ਾਨ ਕਰ ਰਹੀ ਹੈ ਉਹਨੂੰ ਸਿਰਫ ਜਿਹੜੀ ਉਸ ਸਮੇਂ ਸਭ ਤੋਂ ਵੱਡੀ ਪਰੇਸ਼ਾਨੀ ਹੁੰਦੀ ਆ ਉਹੀ ਉਹਨੂੰ ਪਰੇਸ਼ਾਨੀ ਲੱਗਦੀ ਹੈ ਜਦਕਿ ਕਹਿੰਦੇ ਨੇ ਕਿ ਜਿਹੜੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਰਲ ਕੇ ਜਿਹੜੀਆਂ ਤੁਹਾਨੂੰ ਤੰਗ ਕਰਦੀਆਂ ਉਹਨਾਂ ਉਹ ਵੱਡੀ ਨਹੀਂ ਤੁਹਾਨੂੰ ਤੰਗ ਕਰ ਰਹੀ ਹੁੰਦੀ ਕਿਉਂਕਿ ਉਹ ਵੱਡੀ ਅੱਜ ਨਹੀਂ ਤਾਂ ਕੱਲ੍ਹ ਤੁਹਾਨੂੰ ਨਿੱਕੀ ਲੱਗਣੀ ਸ਼ੁਰੂ ਹੋ ਜਾਣੀ ਹੈ ਪਰ ਆਹ ਜਿਹੜੀਆਂ ਨਿੱਕੀਆਂ ਨਿੱਕੀਆਂ ਰਲੀਆਂ ਨੇ ਇਹਨਾਂ ਦਾ ਤੁਹਾਨੂੰ ਚਿੱਤ ਖਿਆਲ ਹੀ ਨਹੀਂ ਕਿਉਂਕਿ ਇਸ ਪਾਸੇ ਨੂੰ ਤੁਸੀਂ ਕੁਰੇਦੇ ਨਹੀਂ ਇਸ ਪਾਸੇ ਨੂੰ ਸੋਚਿਆ ਨਹੀਂ
9: ਅਤੇ ਕਈ ਵਾਰ ਇਹ ਬਲੈਸਿੰਗ ਇਨ ਡਿਸਗਾਈਜ਼ ਵੀ ਆ ਕਈ ਲੋਕ ਆਪਣੀ ਇਸ ਜ਼ੁਬਾਨ ਵਿੱਚ ਮੁਹਾਰਤ ਨਾ ਹੋਣ ਕਰਕੇ ਪਹਿਲਾਂ ਹੀ ਪੁਰਾਣੇ ਰੈਸਟੋਰੈਂਟਾਂ 'ਚ ਪੈ ਗਏ ਜਾਂ ਉਹਨਾਂ ਨੇ ਰਾਈਜ਼ ਬਹੁਤ ਕੀਤਾ ਉਹ ਕਹਿੰਦੇ ਵੀ ਚੱਲ ਕੋਈ ਨਹੀਂ ਆ ਚਾਈਨੀਜ਼ ਕਮਿਊਨਿਟੀ ਆ ਤੁਸੀਂ ਦੇਖੋਗੇ ਇਹਨਾਂ ਨੇ ਤਰੱਕੀਆਂ ਬੜੀਆਂ ਕੀਤੀਆਂ ਲੈਂਗੁਏਜ ਨਾ ਹੋਣ ਦੇ ਬਾਵਜੂਦ ਉੱਥੋਂ ਇਹ ਅੰਦਾਜ਼ਾ ਵੀ ਹੁੰਦਾ ਵੀ ਕਈ ਵਾਰ ਲੋਕ ਇਹਨੂੰ ਇੱਕ ਚੁਣੌਤੀ ਵਜੋਂ ਵੀ ਲੈਂਦੇ ਆ ਜਾਂ ਕਹਿ ਲਓ ਉਹ ਉਨੇ ਇੱਕ ਦਾਇਰੇ 'ਚ ਕਾਮਯਾਬ ਵੀ ਹੋ ਜਾਂਦੇ ਆ ਸੋ ਇਹਦਾ ਬੜਾ ਕਾਮਯਾਬ ਹੋਣ ਜਾਂ ਨਾ ਹੋਣ ਦਾ ਮੈਂ ਬੜਾ ਓਨਾ ਡਾਇਰੈਕਟ ਸੰਬੰਧ ਨਹੀਂ ਵੇਖਦਾ ਜਿੰਨਾ ਮੈਂਟਲ ਹੈਲਥ ਨਾਲ ਦੇਖਦਾ
8: ਹਾਂ ਕਾਮਯਾਬੀ ਤਾਂ ਵੇਖੋ ਜੇ ਤੁਹਾਨੂੰ ਕੁਛ ਵੀ ਨਹੀਂ ਆਉਂਦਾ ਤਾਂ ਤੁਸੀਂ ਤਾਂ ਵੀ ਵੇਖੋ ਇੱਥੇ ਤੁਸੀਂ ਪੈਸਾ ਕਮਾ ਲਓਗੇ ਤੁਸੀਂ ਤਾਂ ਵੀ ਬਿਜ਼ਨਸ ਰਨ ਕਰ ਰਹੇ ਹੋ ਤੁਹਾਨੂੰ ਤਾਂ ਵੀ ਤੁਹਾਡੇ ਮਤਲਬ ਦੀਆਂ ਜੋਬ
9: ਕਿਸਮ ਦਾ ਬਿਜ਼ਨਸ ਰਨ ਕਰ ਲਓਗੇ ਹਾਂਜੀ
8: ਕਿਉਂਕਿ ਆਪਾਂ ਮਈਅਰ ਹੀ ਪੈਸੇ ਨਾ ਕਰਦੇ ਹਾਂ ਆਪਾਂ ਮਈਅਰ ਹੀ ਇਸ ਚੀਜ਼ ਨਾਲ ਕਰਦੇ ਹਾਂ ਕਿ ਸਾਡੀ ਕਮਾਈ ਕਿੰਨੀ ਆ ਅਤੇ ਉਸ ਪੱਖ 'ਚੋਂ ਤਾਂ ਆਪਾਂ ਸਕਸੈਸ ਆਪਾਂ ਇੱਕ ਸ਼ੈਲ ਦੇ ਵਿੱਚ ਤੇ ਬੈਠੇ ਹਾਂ ਨਾ, ਆਪਾਂ ਉਹ ਚੀਜ਼ ਕਜਾਬ ਬੰਦਾ ਆਪਣੇ ਦੇਸ਼ ਹੁੰਦਾ, ਉੱਥੇ ਤੁਹਾਨੂੰ ਇਹ ਵਾਲੀ ਕੋਈ ਸਮੱਸਿਆ ਨਹੀਂ ਹੁੰਦੀ, ਤੁਹਾਡੇ ਮਨ ਦੇ ਉੱਤੇ ਕੋਈ ਬੋਝ ਨਹੀਂ ਹੁੰਦਾ, ਤੁਹਾਨੂੰ ਇਹ ਵੀ ਜਿਹੜੇ ਪਾਸੇ ਮਰਜ਼ੀ ਜਾਵਾਂਗੇ ਜਾਂ ਦੁਕਾਨ 'ਤੇ ਜਾਵਾਂਗੇ ਕਿਸੇ ਸ਼ੋਰੂਮ 'ਤੇ ਜਾਵਾਂਗੇ ਕਿਤੇ ਟਿਕਟ ਲੈਣ ਜਾਵਾਂਗੇ ਹਵਾਈ ਅੱਡੇ ਜਾਵਾਂਗੇ ਗੱਲ ਕਰ ਲੈਣੀ ਆਪਾਂ।
9: ਸਾਡੀਆਂ ਸੱਥਾਂ ਚੌਂਕ ਚੁਰਾਹਿਆਂ 'ਤੇ ਬੈਠੇ ਬਜ਼ੁਰਗਾਂ ਦੀ ਢਾਣੀ ਅਤੇ ਉਹਨਾਂ ਦੇ ਚਿਹਰੇ ਦੀ ਰੌਣਕ ਸਾਨੂੰ ਇਹ ਦੱਸਦੀ ਆ ਵੀ ਬੋਲ ਚਾਲ ਆਪਸੀ ਵਰਤਾਰਾ ਗੁੱਪ ਗੁਬਾਰ ਕੱਢਣਾ ਕਿੰਨਾ ਜ਼ਰੂਰੀ ਆ। ਉਹ ਇਹਨਾਂ ਚੀਜ਼ਾਂ ਨੂੰ ਇੱਥੇ ਆ ਕੇ ਮਿਸ ਕਰਦੇ ਆ, ਇਸੇ ਲਈ ਤੁਸੀਂ ਦੇਖੋਗੇ ਪਾਰਕਾਂ 'ਚ ਬਜ਼ੁਰਗ ਇਕੱਠੇ ਬੈਠੇ ਤੁਹਾਨੂੰ ਮਿਲ ਜਾਣੇ ਆ, ਕਿਉਂਕਿ ਜੇ ਦੁੱਖ ਸਾਂਝਾ ਕਰਨਾ ਸੁੱਖ ਸਾਂਝਾ ਕਰਨਾ ਜ਼ਬਾਨ 'ਤੇ ਲੋੜ ਪੈਣੀ ਆ ਨਾ। ਇਹੀ ਉਹ ਬਜ਼ੁਰਗ ਜਿਹੜੇ ਮੰਨ ਲਓ ਵਾਈਡਰ ਕਮਿਊਨਿਟੀ ਜਿੱਥੇ ਆਪਾਂ ਗੋਰੇ ਕਹਿ ਦਿੰਦੇ ਹਾਂ, ਚਲੋ ਉਸ ਭਾਈਚਾਰੇ 'ਚ ਵੱਸਦਾ ਕੋਈ ਸਿੰਗਲ ਪਰਿਵਾਰ ਹੋਵੇ, ਆ ਟੁਰਕ ਕੰਨੀ ਲੈ ਲਓ ਜਾਂ ਮਕਾਨ ਲੈ ਲਓ, ਜਿੱਥੇ ਤੁਹਾਨੂੰ ਕੋਈ ਆਪਦੇ ਵਰਗੀ ਜ਼ਬਾਨ ਜਾਂ ਬੋਲੀ ਬੋਲਣ ਵਾਲਾ ਮਿਲਣਾ ਹੀ ਨਹੀਂ, ਤਾਂ ਮਾਂ ਬਾਪ ਨੇ ਮਹੀਨਾ ਨਹੀਂ ਕੱਟਣਾ। ਪਹਿਲੇ ਮਹੀਨੇ ਦਾ ਕਹਿਣਗੇ ਪੁੱਤ ਪੋਤਿਆਂ ਦਾ ਭਾਈ ਬੜਾ ਪਿਆਰ ਆਉਂਦਾ, ਮੁੜ ਕੇ ਕਹਿੰਦਾ ਭਾਈ ਮੇਰੀ ਤਾਂ ਟਿਕਟ ਕਰਾ ਦੇ, ਮੇਰਾ ਜੀ ਨਹੀਂ ਲੱਗਦਾ। ਚਿੱਤ ਹੁਣ ਸਾਥ ਨਹੀਂ ਦਿੰਦਾ, ਕਹਿੰਦਾ ਬਾਪੂ ਚਿੱਤ ਹੋ ਚੁੱਪ ਹੋ ਗਿਆ। ਉਹ ਚੁੱਪ ਇਸ ਲਈ ਹੋ ਗਿਆ ਕਿਉਂਕਿ ਉਹਨੂੰ ਲੱਗਦਾ ਵੀ ਯਾਰ ਇਹਨਾਂ ਨੇ ਕਿਹੜਾ ਮੇਰੀ ਗੱਲ ਸਮਝਣੀ, ਨਾਲੇ ਹਰ ਚੀਜ਼ 'ਤੇ ਡਿਪੈਂਡੈਂਟ ਆ। ਉਹ ਗੁਰਦੁਆਰੇ ਕਿਉਂ ਚੱਲਿਆ? ਗੁਰਦੁਆਰੇ ਕੱਲਾ ਮੱਥਾ ਟੇਕਣ ਥੋੜ੍ਹੀ ਚੱਲਿਆ, ਉੱਥੇ ਨਾਲਦਿਆਂ ਨਾਲ ਕੋਈ ਬੈਠ ਕੇ ਗੱਲਬਾਤ ਕਰੂ, ਆਪਣਾ ਦੁੱਖ ਫਰੋਲੂ, ਦੁੱਖ ਸੁੱਖ ਸਾਂਝਾ ਕਰੂ, ਉਹਦਾ ਗੁੱਬ ਗੁਬਾਰ ਨਿਕਲਦਾ।
8: ਕਿਉਂਕਿ ਸਭ ਤੋਂ ਵੱਡੀ ਜਿਹੜੀ ਸਮੱਸਿਆ ਵਾ ਇਨਸਾਨ ਦੀ ਉਹ ਤਾਂ ਇਹੋ ਹੀ ਹੈ ਨਾ ਕਿ ਆਪਾਂ ਸਾਡੇ ਵਿਚਾਰ ਅੰਦਰੋਂ ਨਿਕਲਦੇ ਰਹਿਣ, ਜੋ ਸਾਡੇ ਹੈ ਨਾ ਜੋ ਸਾਡੇ ਮਨ ਦੇ ਵਿੱਚ ਆਉਂਦਾ, ਇੱਕ ਪ੍ਰਣਾਲਾ ਲੱਗਾ ਰਹੇ, ਤੁਸੀਂ ਕਿਸੇ ਨਾਲ ਗੱਲ ਕਰਦੇ ਰਹੋ, ਕਿਸੇ ਦੀ ਸੁਣਦੇ ਰਹੋ। ਪਰ ਇਹ ਜੇ ਤੁਹਾਡੀ ਕੋਈ ਚੱਲ ਰਹੀ ਹੈ ਇੱਦਾਂ ਦੀ ਤਾਂ ਤੁਸੀਂ ਬਹੁਤ ਲੱਕੀ ਹੋ, ਪਰ ਬੜੇ ਲੋਕ ਨੇ ਜਿਹੜੇ ਇੱਦਾਂ ਦਾ ਵਿਚਾਰ ਵਟਾਂਦਰਾ ਕਿਸੇ ਨਾਲ ਕਰ ਹੀ ਨਹੀਂ ਪਾਉਂਦੇ। ਬਹੁਤੀ ਵਾਰੀ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਘਰਾਂ ਦੇ ਵਿੱਚ ਉਹ ਇਹ ਵੀ ਨਹੀਂ ਸਮਝ ਪਾਉਂਦੇ ਵੀ ਉਹਨਾਂ ਦੇ ਅੰਗਰੇਜ਼ੀ ਬੋਲਣ ਨਾਲ ਗੁਜ਼ਾਰੇ 'ਤੇ ਚੱਲ ਰਹੇ ਨੇ, ਪਰ ਕਿਤੇ ਉਹਨਾਂ ਦੇ ਬਜ਼ੁਰਗ 'ਤੇ ਨਹੀਂ ਸਫ਼ਰ ਕਰ ਰਹੇ। ਇਹ ਚੀਜ਼ਾਂ ਨਹੀਂ ਆਪਾਂ ਸਮਝ ਪਾਉਂਦੇ, ਖਾਸ ਤੌਰ ਦੇ ਉੱਤੇ ਤੁਸੀਂ ਭਾਵੇਂ ਬੋਲੀ ਜਾਓ ਤੁਸੀਂ, ਪਰ ਜਦੋਂ ਬੱਚਿਆਂ ਦੇ ਨਾਲ ਜਿਹੜਾ ਦਾਦੀ ਬਾਬੇ ਦਾ ਜਾਂ ਨਾਨੀ ਨਾਨੇ ਦਾ ਨਹੀਂ ਕੋਈ ਉੱਦਾਂ ਦਾ ਲੈਂਗੁਏਜ ਦਾ ਆਦਾਨ ਪ੍ਰਦਾਨ ਹੋ ਪਾਉਂਦਾ ਤਾਂ ਉੱਥੇ ਉਹ ਹੋਰ ਜ਼ਿਆਦਾ ਸਟਰਗਲ ਕਰਦੇ। ਇੱਕੋ ਮਨ ਦੇ ਵਿੱਚ ਲੈ ਕੇ ਬੈਠੇ ਆ, ਮੰਨ ਲਓ ਵੀ ਇੱਕ ਪਰਦੇਸੀ ਮਨ 'ਚ ਲੈ ਕੇ ਬੈਠਾ ਵੀ ਉਹ ਆਪਣੀਆਂ ਵੈਲਿਊ ਆਪਣੇ ਅੱਗੇ ਨਾਤੇ ਨਾਤੀਆਂ 'ਚ ਪੋਤੇ ਪੋਤੀਆਂ 'ਚ ਪਾਊਗਾ,

0: है ना, तुहानूं इंटरनेट ते भी मिल जाने जे किसी नूं ज़्यादा समस्या जां प्रॉब्लम आ। पर समस्या दे विच इक होर समस्या ये भी आ कि वह जिहड़ियां सहूलतां ने उहनां कोल साडी बोली बोलण वाले लोक है नहीं। जे हुण दुख रोना मैंटल हैल्थ दा पहला तां काउंसलिंग ही आ ना, काउंसलिंग वह फिर तुसीं लभदे मर जाने हो वी यार मैं हुण उहनूं किहड़ी जबान च यह जी कि गल कह कि मेरे उन्होंने समझ आ जाए भी भाई मैनू आ समस्या है ना। जिमें बंदा कहे आ नहीं हों नहीं हों उधर पापा स्कूटर तो डिग पिया टायर नहीं बदलाए है ना ऐ होया पिया ओ होया पिया घर नहीं बिकता उन्होंने पता थोड़ी लगना भी यह समस्यावं की ने पिंड दया है ना। वह तो बस ये कह सकता तुम टायर बदलवा दो ना
1: ਕਿਉਂਕਿ ਬਹੁਤ ਕੁਛ ਆ ਆਪਾਂ ਜਦੋਂ ਆਪਾਂ ਸਿਰਫ ਗੁਜ਼ਾਰੇ ਜੇ 'ਤੇ ਆ ਜਾਂਦੇ ਹਾਂ ਨਾ ਅਤੇ ਉਦੋਂ ਤਾਂ ਤੁਸੀਂ ਨਾ ਵੀ ਬੋਲੋਗੇ ਸਰ ਜੂਗਾ, ਪਰ ਜਦੋਂ ਤੁਸੀਂ ਇਹ ਤੋਂ ਖੁੱਲ੍ਹ ਕੇ ਤੁਸੀਂ ਸੋਚਦੇ ਹੋ ਅਤੇ ਈਵਨ ਇਹ ਵੀ ਮੈਟਰ ਕਰਦਾ ਵਾ ਵੀ ਤੁਸੀਂ ਸਾਰੀ ਜ਼ਿੰਦਗੀ 'ਚ ਖੱਟਿਆ ਕਮਾਇਆ ਕੀ ਆ, ਤੁਸੀਂ ਨੌਕਰੀ ਕਿਹੜੀ ਕੀਤੀ, ਤੁਸੀਂ ਕਿੰਨੇ ਕਿੱਲੇ ਬਣਾਏ, ਤੁਸੀਂ ਕਿੰਨਿਆਂ ਤੋਂ ਬੰਜਰ ਤੋਂ ਕਿੰਨੇ ਤੁਸੀਂ ਉਪਜਾਊ ਕੀਤੇ, ਸੋ ਇਹ ਕਿੰਨਾ ਮਾਲ ਡੰਗਰ ਤੁਸੀਂ ਸਾਂਭਿਆ ਜਵਾਨੀ ਵੇਰੇ, ਕਿਹੜੇ ਕਿਹੜੇ ਭਲਵਾਨ ਮੱਲ ਤੁਸੀਂ ਢਾਏ, ਕਬੱਡੀ ਖੇਡੀ, ਆਹ ਸਾਰਾ ਕੁਛ ਵੀ ਤਾਂ ਦੱਸਣਾ ਹੁੰਦਾ ਬੰਦੇ ਨੇ।
0: ਤੁਸੀਂ ਦੇਖੋ ਸਾਡਾ ਮਿੱਤਰ ਆ ਸਰਦਾਰ ਰਣਜੀਤ ਸਿੰਘ ਖੈੜਾ, ਜਿਨ੍ਹਾਂ ਦੀ ਬੇਟੀ ਦੇ ਵਿਆਹ 'ਤੇ ਮੈਂ ਗਿਆ ਸੀਗਾ ਨਾ ਪਿਛਲਾ ਹਫ਼ਤਾ, ਉੱਥੇ ਲੰਘਿਆ ਇੱਕ ਫਿਊਨਰਲ 'ਤੇ ਬੋਲਿਆ ਉਹ, ਠੀਕ ਹੈ, ਉਹ ਬਜ਼ੁਰਗ ਬਾਰੇ ਜਿਹੜਾ ਬਜ਼ੁਰਗ ਚੜ੍ਹਾਈ ਕਰ ਗਿਆ, ਉਹ ਕਹਿੰਦਾ ਇਹ ਬਾਬਾ ਜੀ ਆ ਨਾ ਟੁੱਟੇ ਸਾਈਕਲ ਤੋਂ ਇੱਦਾਂ ਇੱਦਾਂ ਇਹਨਾਂ ਨੇ ਜ਼ਿੰਦਗੀ ਬਣਾਈ, ਫਿਰ ਇਹਨਾਂ ਨੇ ਇਹਨਾਂ ਬੱਚਿਆਂ ਨੂੰ ਬਾਹਰ ਕੱਢਿਆ, ਇੱਥੇ ਆ ਕੇ ਫੈਕਟਰੀ 'ਚ ਨੌਕਰੀਆਂ ਕੀਤੀਆਂ, ਆਪਾ ਵਾਰਿਆ ਆਪਣੇ ਪਰਿਵਾਰ ਲਈ ਹੈ ਨਾ ਘੱਟ ਖਾ ਕੇ, ਉਹਨਾਂ ਨੂੰ ਵਧੀਆ ਚੰਗੇ ਸਕੂਲਾਂ 'ਚ ਪੜ੍ਹਾ ਕੇ, ਮੁੰਡੇ ਹੁਣ ਡਾਇਰੈਕਟਰ ਲੈਵਲ ਦੇ ਪੋਸਟਾਂ 'ਤੇ ਆ, ਚੰਗੀਆਂ ਨੂੰਹਾਂ, ਚੰਗਾ ਘਰ ਬਾਰ ਬਣਾਇਆ, ਮਤਲਬ ਉਹ ਇੰਨਾ ਸੋਹਣਾ, ਉਹ ਜਿਹੜੇ ਬੰਦਿਆਂ ਦਾ ਬਾਪੂ ਸੀ ਉਹ ਕਹਿੰਦੇ ਯਾਰ ਸਾਨੂੰ ਆਪਦੇ ਬਾਪੂ ਬਾਰੇ ਨਹੀਂ ਇੰਨਾ ਕੋ ਪਤਾ
1: ਹੋਊਗਾ ਹੀ ਨਹੀਂ ਪਤਾ ਬਾਪੂ,
0: ਕਹਿੰਦੇ ਜਿੰਨਾ ਤੁਸੀਂ ਦੱਸਿਆ ਕਹਿੰਦੇ ਆਹ ਗੱਲਾਂ ਤਾਂ ਅਸੀਂ ਕਦੇ ਐਂ ਸੋਚੀਆਂ ਹੀ ਨਹੀਂ। ਅਤੇ ਬਜ਼ੁਰਗ ਇੱਕ ਕੋਲ ਹੈ ਰਣਜੀਤ ਬਾਈ ਦੇ ਮੋਢੇ 'ਤੇ ਹੱਥ ਰੱਖ, ਕਹਿੰਦਾ ਕਾਕਾ ਮੇਰੇ ਮਰਨੇ 'ਤੇ ਤੈਂ ਬੋਲਣਾ। ਸੋ ਮਤਲਬ ਤੁਸੀਂ ਦੇਖੋ ਹੈ ਨਾ ਗੱਲ ਜਾਂਦੀ ਕਿੱਥੇ ਆ,
1: ਇਹੋ ਹੀ ਅਚੀਵਮੈਂਟ ਹੈ। ਹੁਣ ਆਪ ਬੰਦਾ ਥੋੜ੍ਹੀ ਦੱਸਦਾ ਵਾ ਮਾਈਕ 'ਤੇ ਖੜ ਕੇ, ਮੰਨ ਲਓ ਜੇ ਕਿਤੇ ਦੱਸਣਾ ਵੀ ਪਵੇ, ਕਈ ਅੱਜ ਕੱਲ੍ਹ ਵੱਖਰੀ ਗੱਲ ਹੈ, ਅੱਜ ਕੱਲ੍ਹ ਬਸ਼ਰਮੀ ਦੇ ਜ਼ਮਾਨੇ ਬਥੇਰੇ ਦੱਸੀ ਜਾਂਦੇ ਆ, ਪਰ ਬੁਰਾ ਲੱਗਦਾ ਬੰਦਾ ਕਈ ਵਾਰ ਝੱਕਦਾ ਬੰਦਾ ਵੀ ਮੈਂ ਨਹੀਂ ਦੱਸਣਾ, ਉਹ ਜਦੋਂ ਕਿਸੇ ਨਾ ਤੁਸੀਂ ਦਿਲ ਫੋਲਿਆ ਵਾ ਤਾਂ ਫਿਰ ਉਹਨੇ ਦੱਸਣਾ ਤੁਹਾਡੇ ਬਿਹਾਫ 'ਤੇ।
0: ਐਗਜੈਕਟਲੀ,
1: ਕਿਉਂਕਿ ਕਈ ਗੱਲਾਂ ਇੱਦਾਂ ਦੇ ਹੁੰਦੀਆਂ ਤੁਸੀਂ ਆਪ ਆਪਣੇ ਬਾਰੇ ਨਹੀਂ ਦੱਸ ਸਕਦੇ ਹੁੰਦੇ, ਉਹ ਨਹੀਂ ਦੱਸੀਆਂ ਜਾ ਸਕਦੀਆਂ, ਪਰ ਉਹ ਜਦੋਂ ਕਿਸੇ ਦੇ ਨਾਲ ਗੱਲੀ ਬਾਤੀ ਤੁਸੀਂ ਸ਼ੇਅਰ ਕੀਤੀਆਂ ਅਤੇ ਉਹਨੇ ਉਹਦੀ ਬੁਣਤੀ ਬੁਣ ਲਈ ਆ, ਉਹਨੇ ਫਿਰ ਦੱਸਣਾ ਵਾ, ਅਤੇ ਪਰਿਵਾਰ ਦੇ ਨਾਲ ਇਹ ਗੱਲ ਸੱਚ ਆ, ਅਸੀਂ ਆਪਣੇ ਜਾਂ ਸਾਡੇ ਮਾਂ ਪਿਓ ਨੇ ਜਾਂ ਕੋਈ ਵੀ ਮੰਨ ਲਓ ਧੀਆਂ ਪੁੱਤਾਂ ਦੇ ਨਾਲ ਗਾਂ ਪੋਤੇ ਪੋਤੀਆਂ ਦੇ ਨਾਲ ਛੋਟੇ ਛੋਟੇ ਚੰਕ ਹਰ ਇੱਕ ਕੋ ਪਏ ਹੁੰਦੇ ਆ, ਪਰ ਇਹ ਪੂਰੇ ਦਾ ਪੂਰਾ ਜਿਹੜਾ ਇੱਕ ਬਿਓਰਾ ਹੁੰਦਾ ਵਾ ਉਹ ਹਰ ਇੱਕ ਕੋ ਨਹੀਂ ਹੁੰਦਾ, ਜਿਹੜੇ ਤੇ ਛੋਟੇ ਬੱਚਿਆਂ ਦੇ ਨਾਲ ਸੰਬੰਧਿਤ ਆ ਉਹ ਮੰਨ ਲਓ ਉਹਨਾਂ ਕੋ ਪਿਆ ਹੋਊਗਾ,
0: ਹਾਂ
1: ਧੀਆਂ ਪੁੱਤਾਂ ਵਾਲਾ ਧੀਆਂ ਪੁੱਤਾਂ ਕੋ ਪਿਆ ਹੋਊਗਾ, ਪਰ ਜਿਹੜਾ ਯਾਰੀ ਦੋਸਤੀ ਟਾਈਪ ਇੱਕ ਸਿਸਟਮ ਆ
0: ਹੋਲਿਸਟਿਕ ਵਿਊ,
1: ਹਾਂ ਉਹ ਉਹਨਾਂ ਦੇ ਕੋਲ ਪਿਆ ਹੋਊਗਾ, ਜਿਹੜਾ ਮੇਰੇ ਅਰਗੇ ਦੀ ਮੰਨ ਲਓ ਜਗਿਆਸਾ 'ਚੋਂ ਨਿਕਲੂਗਾ ਵੀ ਇਹ ਮੇਰੇ ਤੋਂ 20 ਸਾਲ ਵੱਡੇ ਨੇ, ਮੈਂ ਉਸ ਸਮੇਂ ਇਹਦੇ ਬਾਰੇ ਜਾਣਾ ਜਾਂ ਇਹਨਾਂ ਦੇ ਪਿੰਡ ਬਾਰੇ ਜਾਣਾ, ਉਹ ਸਿਰਫ ਸ਼ਾਇਦ ਮੈਂ ਹੀ ਪੁੱਛ ਸਕਦਾ ਵਾਂ, ਉਹ ਧੀਆਂ ਪੁੱਤ ਨਹੀਂ ਪੁੱਛਣਗੇ।
0: ਇਹ ਤਾਂ ਸਹੀ ਆ।
1: ਸੋ ਬੜਾ ਕੁਛ ਹੈ ਰਲ ਮਿਲਾ ਕੇ ਫਿਰ ਇੱਕ ਪ੍ਰੋਪਰ ਬੰਦੇ ਦਾ ਦਿਮਾਗੀ ਸੰਤੁਲਨ ਸਹੀ ਰਹਿੰਦਾ, ਅਤੇ ਸ਼ਾਇਦ ਇਸ ਕਰਕੇ ਵੀ ਆਪਾਂ ਇਸ ਪੱਖੋਂ ਸ਼ਾਇਦ ਸੌਖੇ ਰਹਿੰਦੇ ਹਾਂ ਜਦੋਂ ਆਪਾਂ ਆਪਣੇ ਲੋਕਾਂ 'ਚ ਹੁੰਦੇ ਹਾਂ, ਆਪਣੇ ਦੇਸ਼ 'ਚ ਹੁੰਦੇ ਹਾਂ, ਇਹੋ ਚੀਜ਼ ਸਾਡੀ ਇੱਥੇ ਨਹੀਂ ਪੂਰੀ ਹੋ ਪਾਉਂਦੀ ਜਦੋਂ ਆਪਾਂ ਉੱਪਰੀ ਧਰਤੀ 'ਤੇ ਆਉਂਦੇ ਹਾਂ, ਲੈਂਗੁਏਜ ਦਾ ਬੈਰੀਅਰ ਬਣ ਜਾਂਦਾ। ਇਹ ਤਾਂ ਆਪਾਂ ਹੁਣ ਉਹਨਾਂ ਦੀ ਗੱਲ ਕਰ ਰਹੇ ਹਾਂ, ਉਹਨਾਂ ਨੂੰ ਹੋਰ ਵੀ ਜ਼ਿਆਦਾ ਸਮੱਸਿਆ ਕਈਆਂ ਨੂੰ, ਪਰ ਸਾਨੂੰ ਵੀ ਕਿਹੜੀ ਨਹੀਂ ਆ,
0: ਸਹੀ
1: ਰਹਿੰਦੀ ਆ ਉਹ ਸਮੱਸਿਆ, ਇਕੱਲੀ ਇੰਨਾ ਹੀ ਨਹੀਂ ਹੋਰ ਬਹੁਤ ਸਾਰਾ ਕੁਛ ਆ। ਅਤੇ ਆਪਾਂ ਤੁਹਾਡੇ ਵੀ ਵਿਚਾਰ ਇਹਦੇ 'ਚ ਲੈਂਦੇ, ਕੋਲਰ ਆਪਾਂ ਲੈਂਦੇ ਜੀ, ਸਭ ਤੋਂ ਪਹਿਲਾਂ ਸਾਡੇ ਨਾਲ ਆਏ ਸੀ 897, ਤੁਸੀਂ ਆਉਂਦੇ ਰਹੋ ਜੀ।
2: ਹਾਂਜੀ ਸਤਿ ਸ਼੍ਰੀ ਅਕਾਲ ਵੀਰ ਜੀ, ਤੁਹਾਨੂੰ ਦੋਨਾਂ ਨੂੰ ਰੁਪਿੰਦਰ ਬੋਲਦਾ ਜੀ।
1: ਜੀ ਸਤਿ ਸ਼੍ਰੀ ਅਕਾਲ ਰੁਪਿੰਦਰ ਜੀ।
0: ਹਾਂਜੀ ਬਾਈ
2: ਜੀ, ਵਿਆਹ ਵੇਖ ਕੇ ਆਏ ਸਿਡਨੀ ਤੋਂ, ਪੁਰਾਣੀਆਂ ਯਾਦਾਂ ਵੇਖ ਵੇਖ ਕੇ
1: ਜੀ ਜੀ।
2: ਮੈਂ ਕਿਹਾ ਵੀ ਮੈਂ ਉੱਥੇ ਰਿਹਾ ਨਾ ਆਪਣੇ ਪੈਨਰਸ ਰਿਹਾ ਮੈਂ 10-12 ਸਾਲ, ਸਾਰੇ ਆਪਣੇ ਅੰਕਲ ਤੁਹਾਨੂੰ ਜਾਣਦੇ ਆ ਨੀ ਵੇ, ਤੁਹਾਡੇ ਟੋਪ ਕਾਲ ਵੀ ਵੀਰ ਜੀ ਵਧੀਆ ਹੁੰਦੇ ਆ। ਮੈਂ ਤੁਹਾਨੂੰ ਨਾ ਰੀਸੈਂਟਲੀ ਗੱਲ ਦੱਸਦਾ ਵੀ ਆਪਣੇ ਜਿਹੜੇ ਬਜ਼ੁਰਗ ਆਪਣੀ ਕਮਿਊਨਿਟੀ ਉੱਥੇ ਬਾਹਲੇ ਪੰਜਾਬੀ ਆ, ਜਿਵੇਂ ਹੁਣ ਮੈਂ ਰਹਿੰਦਾ ਗਰੇਗੀ ਵਰਨ 'ਚ ਨਾ, ਪੂਰੇ ਪੰਜਾਬੀ ਆ। ਵੀਰ ਜੀ ਹੋ ਗਏ 2-3 ਸਾਲ ਹੋ ਗਏ ਮੈਂ ਇੱਧਰ ਗਿਆ, ਇੱਧਰ ਸਿਟੀ ਦੇ ਲਾਗੇ ਛਾਗੇ ਸੀ ਇੱਕ ਸਵਰਬ, ਮਤਲਬ ਮੇਰੀ ਹੁਣ ਅੱਜ ਯਾਦ ਆ ਗਈ। ਤੇ ਨਾ ਮੈਂ ਸੈਰ ਕਰਦਾ ਫਿਰ ਆ, ਮਤਲਬ ਟਰੱਕ ਲਾ ਕੇ ਨਾ ਡੋਗ ਤੇ, ਮਹਿੰਗਾ ਚੰਗਾ ਏਰੀਆ ਸੀ ਤੇ ਅੰਕਲ ਜੀ ਆਉਣ ਇੱਕ ਸਰਦਾਰ ਵਧੀਆ, ਤੇ ਉਹਨਾਂ ਨੇ ਮੈਨੂੰ ਮਤਲਬ ਮੈਂ ਦੱਸਦਾ ਵੀ ਮੈਂਟਲ ਹੈਲਥ ਦਾ ਕੀ ਚੱਕਰ ਆ, ਕਿੱਦਾਂ ਉਹ ਤੇ ਇਫੈਕਟ ਪਿਆ, ਮੈਨੂੰ ਕੁਛ ਨੀ ਬੋਲੇ, ਮੈਨੂੰ ਕਹਿੰਦੇ ਚਲਾਈ ਜਾਂਦੇ

0: ਅਕਬਰ ਤੁਸੀਂ ਪੰਜਾਬੀ ਹੋ ਆਪ ਹੋ ਸਰਦਾਰ ਬੰਦਾ ਤੇ ਮੈਂ ਮਤਲਬ ਤੁਸੀਂ ਲਿਟਰ ਇਹੀ ਬੰਦਾ ਜੇ ਕਿਤੇ ਕਰੇਗੀ ਬਰਨ ਜਾਂ ਕਰੇਨ ਬਰਨ ਵਾਲੇ ਪਾਸੇ ਰਹਿੰਦਾ ਹੁੰਦਾ ਇਹ ਏਦਾਂ ਨਾ ਬੋਲਦਾ ਕਿਉਂਕਿ ਉਹਦਾ ਪੰਜਾਬੀ ਭਾਈਚਾਰੇ ਨਾਲ ਉਹਦਾ ਕਨੈਕਸ਼ਨ ਹੈ ਸੱਚੀ ਮੈਂ ਉਹਦੇ ਨਾਲ ਜਦੋਂ ਗੱਲਾਂ ਕੀਤੀ ਮੈਂ ਕੋਈ ਗੁੱਸਾ ਨਹੀਂ ਕੀਤਾ ਮੈਨੂੰ ਪਤਾ ਮੈਂ ਕਿਹਾ ਵਿਚਾਰਾ ਕਿਹੜੀ ਸਿਚੁਏਸ਼ਨ ਚ ਹੋਊਗਾ ਕਿਵੇਂ ਵਿਚਾਰਾ ਕੱਲਾ ਉਹਦਾ ਵਾਈਫ ਨਾ ਹੋਵੇ ਉਹਦੇ ਮੂੰਹ ਤੋਂ ਲੱਗਦਾ ਵੀ ਰਾਤ ਦੇ ਪੈਗ ਪੁੱਗ ਲੱਗੇ ਆ ਕੱਲਾ ਹੋਣਾ ਵਿਚਾਰਾ ਫਿਰ ਉਹਨੇ ਮੈਨੂੰ ਜਦੋਂ ਗੱਲਾਂ ਦੱਸੀਆਂ ਅੱਧਾ ਪੌਣਾ ਘੰਟਾ ਹੀ ਸੈਰ ਕਰਦੇ ਰਹੇ ਫਿਰ ਉਹਨੇ ਮੈਨੂੰ ਦੱਸਿਆ ਵੀ ਮੇਰਾ ਬੇਟਾ ਇੱਥੇ ਆ ਉਹ ਬੜੀ ਵੱਡੀ ਪੋਸਟ ਤੇ ਆ ਸਾਨੂੰ ਇੱਥੇ ਲੈ ਆਇਆ ਆ ਜਿਹੜੇ ਏਰੀਏ ਚ ਅਸੀਂ ਰਹਿੰਦੇ ਹਾਂ ਕੋਈ ਉੱਥੇ ਪੰਜਾਬੀ ਨੀ ਵੀਰ ਜੀ ਕੱਲਾ ਰਹਿੰਦਾ ਬੰਦਾ ਮਤਲਬ ਕਹਿਣ ਦਾ ਭਾਵ ਮੈਂ ਤੁਹਾਡੀ ਜਿਹੜੀ ਗੱਲ ਆ ਨਾ ਮੈਂ ਦੱਸਣ ਦਾ ਕਾਰਨ ਇਹ ਵੀ ਤੁਹਾਡੇ ਕਿੱਥੇ ਹੁਣ ਜਿਵੇਂ ਤੁਸੀਂ ਸਾਡੇ ਆ ਜਾਓ ਤੇ ਕਰੇਗੀ ਬਰਨ ਤੁਹਾਨੂੰ ਬਜ਼ੁਰਗ ਮਿਲ ਗਿਆ ਚੜ੍ਹਦੀ ਕਲਾ ਵਾਲੇ ਐ ਮੁੱਛਾਂ ਤੇ ਗੱਲਾਂ ਕਰਨਗੇ ਵਧੀਆ ਕਿਉਂਕਿ ਆਪਣੀ ਜਿਹੜੀ ਬੋਲ ਚਾਲ ਹੈ ਨਾ ਤੁਹਾਡੀ ਮੈਂਟਲ ਹੈਲਥ ਦਾ ਜਿਹੜਾ ਚੱਕਰ ਆਪਣੇ ਤੇ ਘੱਟ ਆ ਆਪਾਂ ਬੋਲਦੇ ਬਹੁਤ ਇੱਕ ਦੂਜੇ ਨਾਲ ਗੱਲਾਂ ਕਰ ਲੈਂਦੇ ਹਾਂ ਗੋੜੇ ਆ ਵੀਰ ਜੀ ਮੈਂ ਤੁਹਾਨੂੰ ਦੱਸ ਨੀ ਸਕਦਾ ਵੀ ਉਹ ਕਿੰਨੇ ਕੁ ਮੈਂਟਲ ਹੈਲਥ ਚੋਂ ਇਸ ਵਕਤ ਉਹ ਲੰਘ ਰਹੇ ਆ ਬੰਦੇ ਇੰਨੇ ਕੁ ਜ਼ਿਆਦਾ ਵੀਰ ਜੀ ਮਤਲਬ ਉਹਨਾਂ ਦੀ ਬੋਲ ਬਾਣੀ ਚ ਪਤਾ ਲੱਗਦਾ
1: ਪਰੇਸ਼ਾਨ ਆ ਤੇ ਬਜ਼ੁਰਗਾਂ ਚ ਦਰ ਹੋਰ ਵੀ ਵੱਧ ਜਾਂਦੀ ਚਾਰ ਮਗਰ ਦੋ ਹੋ ਜਾਂਦੇ ਹੋਣ ਇੰਨਾ ਬੁਰਾ ਹਾਲ
0: ਨਹੀਂ ਨਹੀਂ ਬੁਰਾ ਹਾਲ ਵੀਰ ਜੀ ਆ ਜਿਹੜੇ ਤੁਸੀਂ ਟੋਪਿਕ ਲਿਆਉਣੇ ਆ ਸੱਚੀ ਹੁਣ ਮੇਰੇ ਗੱਲਾਂ ਦਾ ਬਹੁਤ ਸੀ ਕਰਨ ਨੂੰ ਅਸੀਂ ਹੁਣ ਜਿਵੇਂ ਮੈਂ ਟਰੱਕ ਚਲਾਉਣਾ ਸਿੱਖਿਆ ਵੀਰ ਜੀ ਸਿਡਨੀ ਮੇਰੇ ਵਾਸਤੇ ਜੋਬ ਕਹਿ ਲੋ ਵੀ ਸੀਗੀ ਟੋਪੋ ਟੋਪ ਮੈਂ ਤਾਂ ਸਭ ਤੋਂ ਵੱਡੀ ਜੋਬ ਕਿਉਂਕਿ ਮੇਰੇ ਵਾਸਤੇ ਡ੍ਰੀਮ ਸੀ ਕਿਉਂਕਿ ਮੈਂ ਸਪੋਰਟਸਮੈਨ ਬੰਦਾ ਸੀਗਾ ਤੇ ਮੇਰੇ ਵਾਸਤੇ ਜਦੋਂ ਮੈਂ ਆਸਟ੍ਰੇਲੀਆ ਆਇਆ ਮੈਂ ਪਹਿਲੇ ਸੋਚ ਲਿਆ ਵੀ ਟਰੱਕ ਚਲਾਉਣਾ ਆ ਵੱਡਾ ਵੱਡੀ ਨੋਜ਼ ਵਾਲਾ ਜੀ ਤਾਂ ਇੰਨਾ
1: ਤੇ ਮੈਨੂੰ ਆਪਾਂ ਤਾਂ ਛੋਟੇ ਹੁੰਦੇ ਹੀ ਐਲ ਕੇ ਜੀ ਚ ਹੀ ਕਹਿਣ ਲੱਗ ਜਾਂਦੇ ਵੱਡਾ ਹੋ ਕੇ ਟਰੱਕ ਬਣੂਗਾ ਉਦੋਂ ਪਤਾ ਵੀ ਨਹੀਂ ਹੁੰਦਾ ਵੀ ਟਰੱਕ ਡਰਾਈਵਰ ਕਹੀਦਾ
0: ਹਾਂਜੀ ਤੇ ਵੀਰ ਜੀ ਹੁਣ ਮੈਂ ਜਿੰਨਾ ਕੁ ਮੈਂ ਪੜਿਆ ਵਾ ਜਿੰਨੀ ਕੁ ਮੇਰੀ ਲਾਣਾ ਤੇ ਮੇਰੇ ਹਿਸਾਬ ਨਾਲ ਮੈਂ ਟਰੱਕ 20 ਕਰੋੜ ਜਿੰਨੇ ਪੈਸੇ ਕਮਾਉਣਾ ਹੁਣ ਇੱਕ ਬੰਦਾ ਉਹਨੂੰ ਆਖਿਆ ਵੀ ਮਾੜਾ ਯਾਰ ਤੂੰ ਟਰੱਕ ਚਲਾਉਣਾ ਹੋ ਯਾਰ ਭਰਾਵਾ ਅਸੀਂ ਆਪਦੇ ਬੱਚੇ ਪਾਲੇ ਆ ਆਪਦੀ ਜਿੰਨੀ ਸਾਡੀ ਕਾਬਲੀਅਤ ਆ ਅਸੀਂ ਉਹ ਹਿਸਾਬ ਨਾਲ ਵੀਰ ਜੀ ਹਜੇ ਇੰਗਲਿਸ਼ ਘੱਟ ਆ ਜਦੋਂ ਅਸੀਂ ਲੱਗੇ ਨਾ ਟਰੱਕ ਚਲਾਉਣ ਸਿਡਨੀ 2011-10 ਚ ਉਦੋਂ ਇੰਗਲਿਸ਼ ਦੀ ਲੋੜ ਤਾਂ ਪੈਂਦੀ ਸੀ ਕਿਉਂਕਿ ਤੁਹਾਨੂੰ ਲੋੜ ਪੈਣੀ ਹੈ ਇੰਗਲਿਸ਼ ਦੀ ਕਿਉਂਕਿ ਤੁਹਾਨੂੰ ਉਹਨਾਂ ਨੇ ਦੱਸਤਾ ਆ ਤੇ ਤੁਸੀਂ ਚੱਲ ਗਏ ਇੱਧਰ ਨੂੰ ਉਹ ਪਰ ਮੈਨੂੰ ਇੰਨਾ ਲੱਗਿਆ ਨੀ ਮੈਂ ਸਪੋਰਟਸਮੈਨ ਬੰਦਾ ਢੀਲ ਕਿਸਮ ਦਾ ਬੰਦਾ ਨਾ ਮੈਂ ਇੰਗਲਿਸ਼ ਨੂੰ ਕੱਟ ਵੱਟ ਕੇ ਮਤਲਬ ਐਡਜਸਟਮੈਂਟ ਕਰ ਲੈਂਦਾ ਸੀ ਈਵਨ ਉਹ ਉਦੋਂ ਆਪਣੇ ਬੰਦੇ ਵੀ ਬਹੁਤ ਘੱਟ ਸੀ ਟੱਕਾ ਵਾਲਿਆ ਚ ਨਾ ਬਹੁਤ ਰੇਅਰ ਸੀ ਬਹੁਤ ਹੀ ਰੇਅਰ ਤੇ ਹੁਣ ਜਿਵੇਂ ਕਿਸੇ ਨੂੰ ਮਿਲੀ ਦਾ ਗਿਲੀ ਦਾ ਮੁੰਡੇ ਅੱਜ ਕੱਲ ਯੰਗ ਜਨਰੇਸ਼ਨ ਵੀ ਬਹੁਤ ਟੱਕਾ ਵਾਲੇ ਪਾਸੇ ਆਏ ਆ ਮੈਂ ਉਹਨੂੰ ਕਹਿੰਦਾ ਵੀ ਉਧਰੋਂ ਪਹਿਲਾਂ ਤਾਂ ਤੁਸੀਂ ਆਪਦੇ ਫੀਲਡ ਚ ਟਰਾਈ ਕਰੋ ਜੇ ਤੁਸੀਂ ਇਲੈਕਟ੍ਰੀਸ਼ੀਅਨ ਬਣ ਸਕਦੇ ਆ ਜਾਂ ਕਰ ਸਕਦੇ ਆ ਪਿਆਰ ਨਾਲ ਆਖੀ ਦਾ ਉਹਨਾਂ ਨੂੰ ਇਹਨੇ ਵੀ ਇੱਥੇ ਆ ਗਏ ਕਿਉਂਕਿ ਚਲੋ ਸਾਡੀ ਤਾਂ ਮਜਬੂਰੀ ਸੀ ਟਰੱਕ ਚਲਾਉਣਾ ਸਾਡੇ ਕੋਲ ਹੋਰ ਆਪਸ਼ਨ ਹੀ ਨੀ ਸੀ ਨਾ ਸਾਨੂੰ ਕਿਹਨੇ ਦੱਸਿਆ ਪਰ ਅੱਜ ਕੱਲ ਦੇ ਮੁੰਡੇ ਮਤਲਬ ਇਹ ਫੀਲਡ ਚ ਬੜੀ ਜਾਂਦੇ ਆ ਇੰਗਲਿਸ਼ ਤੁਹਾਡੀ ਗੱਲ ਸਹਿਮਤ ਆ ਆਪਾਂ ਇੰਗਲਿਸ਼ ਘੱਟ ਬੋਲ ਕੇ ਰਾਜੀ ਜਿੱਥੇ ਕੋਈ ਗਾਹ ਵਾਲਾ ਬੰਦਾ ਪੰਜਾਬੀ ਖੜਾ ਵਾ ਸਹੀ ਗੱਲ ਆ ਤੁਹਾਡੀ ਆਪਾਂ ਜੇ ਕੋਈ ਵੱਡਾ ਇੰਗਲਿਸ਼ ਬੋਲਦਾ ਤੈਨੂੰ ਪਤਾ ਨੀ ਮੈਂ ਪੰਜਾਬੀ ਸੀਗਾ ਯਾਰ ਤੂੰ ਪੰਜਾਬੀ ਚ ਗੱਲ ਕਰ ਮੇਰੇ ਨਾਲ
1: ਉਸਲ ਚ ਸਾਡੀ ਅੰਦਰ ਦੀ ਕਮਜ਼ੋਰੀ ਹੁੰਦੀ ਹੈ ਸਾਨੂੰ ਅਗਲੇ ਤੇ ਗੁੱਸਾ ਚੜਦਾ ਵਾ ਉਸ ਚੀਜ਼ ਦਾ ਥੈਂਕ ਯੂ ਕਾਲ ਕਰਨ ਦੇ ਲਈ
0: ਥੈਂਕ
1: ਯੂ ਜੀ ਸੋ ਇੱਕ ਆਪਾਂ ਨੂੰ ਇਹ ਲੱਗਦਾ ਵਾ ਵੀ ਜਿਹੜੇ ਹੁਣ ਨਵੇਂ ਯੰਗ ਮੁੰਡੇ ਇਹਨਾਂ ਨੂੰ ਤਾਂ ਅੰਗਰੇਜ਼ੀ ਵਧੀਆ ਆਉਂਦੀ ਆ ਤੇ ਕਿਉਂ ਨਹੀਂ ਹੋਰ ਕੁਛ ਕਰ ਲੈਂਦੇ ਪਰ ਫਿਰ ਵੀ ਹੈਗਾ ਵਾ ਬੈਰੀਅਰ ਤੁਸੀਂ ਸਾਰੀ ਉਮਰ ਮੰਨ ਲਓ ਜੰਮਣ ਤੋਂ ਲੈ ਕੇ ਕੋਈ ਮੰਨ ਲਓ 20 ਸਾਲ ਹੀ ਤੁਸੀਂ ਮੰਨ ਲਓ ਇੱਕ ਭਾਸ਼ਾ ਬੋਲੀ ਆ ਆਸ ਪਾਸ ਤੁਹਾਡੇ ਉਹ ਰਹੀ ਆ ਮਾਂ ਬੋਲੀ ਐਵੇਂ ਥੋੜ੍ਹੀ ਕਹਿੰਦੇ ਆ ਉਹ ਵੀ ਕੋਈ ਚੀਜ਼ ਆ ਕੋਈ
2: ਮਾਹੌਲ ਦੀ ਬੋਲੀ ਆ ਆਲੇ ਦੁਆਲੇ ਦੀ ਬੋਲੀ ਆ ਇਹ ਸਰਦਾਰ ਜਸਵੰਤ ਸਿੰਘ ਜ਼ਫਰ ਦਾ ਆਪਾਂ ਅੱਗੇ ਕਲਿੱਪ ਵੀ ਸ਼ੇਅਰ ਕੀਤਾ ਸੀ ਆਪਣੇ ਫੇਸਬੁੱਕ ਪੇਜ 'ਤੇ
1: ਜੀ ਸੋ ਅੱਜ ਦੇ ਦਿਨ ਵੀ ਸਾਡੀ ਕੋਸ਼ਿਸ਼ ਰਹੂਗੀ ਇਸ ਸੰਬੰਧ ਦੇ ਵਿੱਚ ਉਹਨਾਂ ਦਾ ਵੀ ਆਪਾਂ ਲਾਹਾ ਲਵਾਂਗੇ ਇੰਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਨੇ ਅਤੇ ਫਿਲਹਾਲ ਨੈਕਸਟ ਸਾਡੇ ਨਾਲ ਕਾਲਰ ਨੇ 120 ਤੁਸੀਂ ਆਉਣੇ ਰਹੋ ਜੀ
3: ਹਾਂਜੀ ਸਤਿ ਸ੍ਰੀ ਅਕਾਲ ਭਾਜੀ ਕੀ ਹਾਲ ਆ ਜੀ
1: ਜੀ ਸਤਿ ਸ੍ਰੀ ਅਕਾਲ ਜੀ
3: ਹਾਂਜੀ ਭਾਜੀ ਭਾਜੀ ਅੱਜ ਦਾ ਟੌਪਿਕ ਬਹੁਤ ਵਧੀਆ ਲੱਗਾ ਤੇ ਮੈਂ ਕਿਹਾ ਮੈਂ ਵੀ ਹਿੱਸਾ ਪਾਉਣਾ
1: ਜੀ ਜੀ ਮਿਹਰਬਾਨੀ ਜੀ
3: ਹਾਂਜੀ ਤੇ ਭਾਜੀ ਏਦਾਂ 15-20 ਸਾਲ ਪਹਿਲਾਂ ਦੀ ਗੱਲ ਮੈਂ ਨਾ ਜਦੋਂ ਨਵਾਂ ਨਵਾਂ ਇੱਥੇ ਆਇਆ ਨਾ
1: ਜੀ
3: ਤੇ ਮੈਨੂੰ ਮਤਲਬ ਡਰਾਈਵਿੰਗ ਤੇ ਚਲੋ ਥੋੜੀ ਥੋੜੀ ਆਉਂਦੀ ਸੀ ਮੈਂ ਨਾ ਵੈਨ ਦੀ ਜੋਬ ਸ਼ੁਰੂ ਕਰ ਲਈ ਕਿਸੇ ਕੰਪਨੀ ਚ
1: ਜੀ
3: ਕੋਰੀਅਰ ਦੀ
1: ਜੀ
3: ਤੇ ਕੋਰੀਅਰ ਦਾ ਕੰਮ ਸ਼ੁਰੂ ਕੀਤਾ ਤੇ ਜਦੋਂ ਆਪਰੇਟਰ ਗੱਲ ਕਰਦਾ ਸੀ ਹੁਣ ਤੇ ਚਲੋ ਆਪਰੇਟਰ ਪੰਜਾਬੀ ਵੀ ਆ ਜਾਂ ਆਪਾਂ ਸਮਝ ਆਉਂਦੇ ਕਾਫੀ ਉਦੋਂ ਕੁਛ ਪਤਾ ਨਹੀਂ ਲੱਗਦਾ ਐਕਸੈਂਟ ਦਾ
1: ਹਾਂਜੀ
3: ਤੇ ਮੈਨੂੰ ਜਿਹਨੇ ਕੰਮ ਸਿਖਾਇਆ ਉਹ ਕਹਿੰਦਾ ਵੀ ਆਹ ਆਨਸਰ ਜ਼ਿਆਦਾ ਪੁੱਛਦੇ ਹੁੰਦੇ ਆ ਤੇ ਤੂੰ ਏਦਾਂ ਦੇ ਆਨਸਰ ਦੇਣੇ ਇੰਗਲਿਸ਼ ਤੇ ਬਿਲਕੁਲ ਆਉਂਦੀ ਨਹੀਂ
1: ਜੀ
3: ਤੇ ਵੈਨ ਸ਼ੁਰੂ ਕੀਤੀ ਪਹਿਲੇ ਦਿਨ ਹੀ ਤੇ ਹਾਂਜੀ ਚਲੋ ਹੈਲੋ ਹਾਏ ਹੋ ਗਈ ਆਂਦਾ ਹਾਏ ਮਾਈਟ ਹਾਉ ਆਰ ਯੂ ਹੈਨਾ ਜਿੱਦਾਂ ਉਹਨੇ ਪੁੱਛਿਆ ਆਪਣੇ ਐਕਸੈਂਟ ਨਾਲ ਮੈਂ ਗੁੱਡ ਮਾਈਟ ਹੈਨਾ ਤੇ ਯੂਅਰ ਸੈਲਫ ਕਹਿੰਦਾ ਗੁੱਡ ਉਹ ਕਹਿੰਦਾ ਹਾਊ ਇਜ਼ ਗੋਇੰਗ ਮਾਈਕ, ਤੇ ਮੈਨੂੰ ਗੋਇੰਗ ਦਾ ਥੋੜਾ ਪਤਾ ਸੀ ਤੇ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ, ਕਹਿੰਦਾ ਨੋ ਨੋ ਨੋ ਮਾਈ ਨੋ ਨੋ ਨੋ ਨੋ ਹਾਊ ਇਜ਼ ਗੋਇੰਗ ਮਾਈਕ, ਮੈਂ ਕਿਹਾ ਫਿਰ ਮੈਂ ਕਿਹਾ ਆਈ ਐਮ ਗੋਇੰਗ ਬਾਈ ਵੈਨ ਹਨਾ, ਫਿਰ ਇੰਨਾ ਕ ਮੈਨੂੰ ਤੇ ਮੁੜ ਕੇ ਕਹਿੰਦਾ ਹਾਊ ਮਚ ਰੂਮ ਯੂ ਹੈਵ,
1: ਹਾਂਜੀ
3: ਮੈਨੂੰ ਯਾਦ ਦਿਮਾਗ ਚ ਰੂਮ ਪੁੱਛਦਾ ਹੋਣਾ ਘਰ ਦੇ ਜੋ ਚੱਲੀ ਜਾਂਦਾ ਆਪਣੇ ਆਈਡੀਆ ਥੋੜਾ ਜਿਹਾ ਆਈਡੀਆ ਲਾਉਣਾ ਹੀ ਹੁੰਦਾ, ਕਹਿੰਦਾ ਹਾਊ ਮਚ ਰੂਮ ਹੋਈ, ਮੈਂ ਯਾਰ ਥ੍ਰੀ ਬੈਡਰੂਮ ਆ, ਥ੍ਰੀ ਕਹਿ ਦਿੱਤੇ ਯਾਰ ਆਈ ਯਾਰ ਥ੍ਰੀ ਬੈਡਰੂਮ, ਕਹਿੰਦਾ ਦਾ ਹਾਊ ਮਚ ਰੂਮ ਆਈ ਆਮ ਟਾਕਿੰਗ ਅਬਾਊਟ ਅ ਰੂਮ, ਮੈਂ ਕਿਹਾ I have one room because living in
2: ਨਾਲੇ ਆਪਦੇ ਦਿਮਾਗ ਚੋਂ ਤੁਹਾਨੂੰ ਇੱਕ ਕਮਲਾ ਪਤਾ ਨਹੀਂ
1: ਪਹਿਲਾਂ ਪਹਿਲਾਂ ਤੁਸੀਂ ਕਿਹਾ ਪਹਿਲਾਂ ਤੁਸੀਂ ਕਿਹਾ ਤਿੰਨ ਹੈ ਨਾ, ਤੇ ਫਿਰ ਉਹਨੇ ਉਹਨੇ ਕਿਹਾ ਵੀ ਨਹੀਂ, ਤੇ ਤੁਹਾਨੂੰ ਲੱਗਾ ਹੋਣਾ ਵੀ ਉਹ ਇਹਨੂੰ ਤਾਂ ਪਤਾ ਵਾ ਵੀ ਤਿੰਨੇ ਨਹੀਂ ਹੈਗੇ ਮੇਰੇ ਕੋਲ,
3: ਰੂਮ ਹੀ ਪਤਾ ਇਹਦਾ ਕੱਲਾ, ਤੇ ਮੈਂ ਕਿਹਾ ਆਈ ਹੈਵ ਵਨ ਬੈਡਰੂਮ ਹੈਨਾ, ਤੇ ਉਹ ਕਹਿੰਦਾ ਨਹੀਂ ਨਹੀਂ ਤੈਨੂੰ ਸਮਝ ਨਹੀਂ ਲੱਗੀ ਹੈਨਾ, ਫਿਰ ਚਲੋ ਮੁੜ ਕੇ ਉਹਨੇ ਗੱਲ ਪਲਟ ਪੁਲਟ ਲਈ, ਉਹਨੂੰ ਪਤਾ ਇਹਨੂੰ ਨਹੀਂ ਸਮਝ ਨਹੀਂ ਲੱਗੀ, ਤੇ ਮੁੜ ਕੇ ਉਹ ਕਹਿੰਦਾ ਵੀ ਤੂੰ ਨਾ ਰੰਗ ਪਿਕਅਪ ਕਰਨਾ ਵਾ ਇੱਥੋਂ ਡੈਂਡੀ ਨੌਂਗ ਸਾਈਡ ਤੋਂ, ਮੈਂ ਕਿਹਾ ਚੱਲ ਚੱਕ ਲੈਂਦੇ ਹਾਂ ਭਾਜੀ, ਵੈਨ ਸੀ ਮੇਰੇ ਕੋਲ ਟ੍ਰਾਂਜਿਟ, ਤੇ ਮੈਨੂੰ ਨੀ ਪਤਾ ਬੈਲਟ ਬੁਲਟ ਵੀ ਬੰਨੀ ਦੀ ਆ ਜਾਂ ਹਨਾ ਕੋਈ ਦੂਜਾ ਬੰਨ ਕੇ ਖੜਨੀਆਂ ਬਾਲਟੀਆਂ ਸੀ ਉਹ ਪੇਟ ਦੀਆਂ, ਤੇ ਮੈਂ ਇੱਥੋਂ ਚਾਰ ਪੰਜ ਚੁੱਕ ਲਈਆਂ ਤੇ ਚੁੱਕ ਕੇ ਮੈਂ ਉੱਥੋਂ ਡੋਰ ਬੰਦ ਕੀਤਾ, ਆਂਦਾ ਇੱਕੋ ਹੀ ਜੋਬ ਹੈ ਡੈਂਡੀ ਨੌਂਗ ਤੋਂ ਡੈਂਡੀ ਨੌਂਗ ਦੀ, ਤੇ ਪੰਜ ਸੱਤ ਬਾਲਟੀਆਂ ਪੇਟ ਦੀਆਂ ਸੀ ਮੈਂ ਚੁੱਕੇ ਵਿੱਚ ਓਦਾਂ ਰੱਖ ਲਈਆਂ, ਮੈਂ ਭਾਈ ਜੋ ਭਜਾਈ ਮੈਂ ਨੀ ਪਿੱਛੇ ਵੇਖਿਆ ਖੜਕੀ ਜਾਵੇ ਬਾਲਟੀਆਂ ਪੱਠੀਆਂ
2: ਸਿੱਧੀਆਂ,
3: ਮੇਰੇ ਮਾਇੰਡ ਵਿੱਚ ਇੰਗਲਿਸ਼ ਦਾ ਜ਼ਿਆਦਾ ਸੀ, ਤੇ ਗੱਡੀ ਵੀ ਨਵੀਂ ਨਵੀਂ ਆ ਤੇ ਟਾਈਮ ਸਿਰ ਜੋਬ ਵੀ ਪਹੁੰਚਾਉਣੀ ਆ, ਮੈਂ ਭਜਾਈ ਗਿਆ ਜਾਂਦੇ ਇਹਦਾ ਘਰ ਨਵਾਂ ਬਣਿਆ ਸੀ ਅਜੇ, ਮੈਂ ਬਾਹਰ ਵੀ ਨੀ ਖਿਲਾਰੀ ਮੈਂ ਡਰਾਈਵੇ ਤੇ ਖਿਲਾਰਤੀ ਜਾ ਕੇ ਅੰਦਰ ਹੀ ਮਤਲਬ ਲੈ ਗਿਆ, ਤੇ ਉਹ ਬੰਦਾ ਚਾਈਨਾ ਦਾ ਮਾਲਕ ਸੀ ਜਿਹੜਾ ਘਰ ਦਾ ਹਨਾ ਉੱਥੇ ਹੀ, ਉਹ ਮੈਂ ਜਾਂਦਿਆਂ ਭਾਜੀ ਖੱਬੇ ਬੰਨੇ ਦਾ ਡੋਰ ਖਿੱਚਿਆ ਦਵਾ ਦਵ ਖੋਲਿਆ, ਉਹ ਭਾਜੀ ਬਾਲਟੀਆਂ ਨਾ ਪੰਜਾਂ ਦੇ ਵਿੱਚੋਂ ਪੰਜਾਂ ਛਿਆਂ ਚ ਦੋ ਪਲਟਰੀਆਂ ਥੱਲੇ ਨੂੰ, ਉਹ ਜਦੋਂ ਪਲਟੀਆਂ ਭਾਈ ਢੱਕਣ ਚਿੱਟੇ ਰੰਗ ਦਾ ਪੇਂਟ ਸੀ, ਤੇ ਬਾਲਟੀਆਂ ਮਤਲਬ ਦਸ ਪੰਦਰਾਂ ਦਸ ਲੀਟਰ ਤੋਂ ਉੱਤੇ ਵੱਡੀਆਂ ਸੀ ਹਨਾ, ਦੋਵੇਂ ਬਾਲਟੀਆਂ ਡਿੱਗੀਆਂ ਤੇ ਉਹ ਭਾਜੀ ਸਾਰਾ ਪੇਂਟ ਉਹਦੇ ਡਰਾਈਵੇ ਤੇ ਡੁੱਲ ਗਿਆ, ਤੇ ਮੇਰੇ ਮਾਇੰਡ ਚ ਇੰਨੀ ਟੈਨਸ਼ਨ ਵੀ ਹੁਣ ਮੈਂ ਕਰਾਂ ਕਿ ਕਿੱਧਰ ਨੂੰ ਜਾਵਾਂ, ਮੈਂ ਭਾਜੀ ਇਹ ਵੀ ਨੀ ਸੋਚਿਆ ਕਿ ਮੈਂ ਖਲੋ ਜਾ ਇੱਕ ਜਗ੍ਹਾ ਤੇ, ਮੈਂ ਭਾਜੀ ਤੁਰਿਆ ਫਿਰਾਂ ਬਾਲਟੀਆਂ ਇਕੱਠੀਆਂ ਕਰਾਂ ਹਨਾ, ਪੇਂਟ ਉਹ ਭਾਜੀ ਮੇਰੇ ਬੂਟਾਂ ਦੇ ਸਾਰੇ ਡਰਾਈਵੇ ਦੇ ਸਾਈਨ ਹੀ ਸਾਈਨ ਲੱਗੇ, ਸਾਰੇ ਬੰਨੇ ਪੇਂਟ ਹੀ ਪੇਂਟ, ਤੇ ਅੰਦਰੋਂ ਮੇਰੇ ਮਨ ਚ ਇਹ ਵੀ ਹੁਣ ਮੈਂ ਆਪਰੇਟਰ ਨੂੰ ਕਾਲ ਕਿੱਦਾਂ ਕਰਾਂ ਹਨਾ, ਤੇ ਚਲੋ ਹੈਲਪ ਕਰਦੇ ਸੀ ਕੰਪਨੀਆਂ ਹੈਲਪ ਕਰਦੀਆਂ ਸੀ, ਤੇ ਉਹ ਕਹਿੰਦਾ ਕੋਈ ਗੱਲ ਨੀ, ਉਹਨੇ ਉਹਨੇ ਸਿਰ ਫੜ ਕੇ ਹੀ ਬਹਿ ਗਿਆ ਬੰਦਾ ਭਾਜੀ ਭੁੰਜੇ ਉੱਥੇ ਆਈ ਦੀ ਉਹ ਬਾਅਦ ਚ, ਤੇ ਸਿਰ ਫੜ ਕੇ ਬਹਿ ਗਿਆ, ਮੈਂ ਉਹਨੂੰ ਉਹਨੇ ਮੈਨੂੰ ਕੁਝ ਨੀ ਕੀਤਾ, ਉਹਨੇ ਮੈਨੂੰ ਭਾਜੀ ਟੂਟੀ ਦੇ ਪਾਈ ਪਲਾਤੀ, ਤੇ
1: ਜਿਹੜੀ ਤੁਹਾਨੂੰ ਸਮੱਸਿਆ ਸੀ ਨਾ ਉਹਨੂੰ ਵੀ ਉਹੀ
3: ਬਾਹਰ ਉਤਰਿਆ ਭਾਜੀ, ਬਾਹਰ ਡਰਾਈਵੇ ਦੇ ਨਾਲੀ ਦੇ ਸਾਰੇ ਅੱਧੇ ਮਹੱਲੇ ਚ ਭਾਜੀ ਉਹ ਸਾਰੀ ਨਾਲੀ ਦਾ ਪੇਂਟ ਚਲੇ ਗਿਆ, ਕਾਰਾਂ ਲੋਕਾਂ ਦੀਆਂ ਅੰਦਰ ਬਾਹਰ ਜਾਣ ਸਾਰਿਆਂ ਦੇ ਛਪੇ ਸੜਕ ਦੇ ਸਾਰੇ ਤੁਰੇ ਫਿਰਨ ਸਾਈਨ ਹਨਾ ਪੇਂਟ ਦੇ, ਉਹ ਬੜਾ ਪਰੇਸ਼ਾਨ ਉਹਦੇ ਮਾਇੰਡ ਚ ਬੜਾ ਵੀ ਹੁਣ ਹਨਾ, ਮੈਂ ਗੱਡੀ ਕੱਢੀ ਉਹਨਾਂ ਮੈਨੂੰ ਸੱਦਿਆ ਭਾਜੀ ਇੱਧਰ ਬਰਾਡਵੇਡ ਵੱਲ, ਕਹਿੰਦੇ ਤੂੰ
1: ਮਿਸਟਰ ਬੀਨ ਵਾਲੀ ਹੋਈ ਤੇ
3: ਕੁਝ ਨੀ ਕੀਤਾ, ਉਹ ਕਹਿੰਦਾ ਇੱਥੇ ਬਹਿ, ਉਹਨੇ ਭਾਜੀ ਮੋਨੀਟਰ ਘੁਮਾਇਆ ਕੰਪਿਊਟਰ ਇੱਧਰ ਨੂੰ, ਕਹਿੰਦਾ ਫੋਟੋਆਂ ਚੈੱਕ ਕਰ ਵੀ ਤੇਰੇ ਕੋ ਹੀ ਹੋਈਆਂ, ਮੈਂ ਕਿਹਾ ਹਾਂ ਮੇਰੇ ਕੋ ਹੀ ਆ ਸੋਰੀ, ਮੈਂ ਕਿਹਾ, ਕਹਿੰਦਾ ਕੋਈ ਗੱਲ ਨੀ ਜੋ ਹੋ ਗਿਆ ਠੀਕ ਆ, ਹੁਣ ਭਾਜੀ ਉਹਨੇ ਮੈਨੂੰ ਨਾ ਇੱਕ ਪਰਚੀ ਜੀ ਦੇ ਦਿੱਤੀ ਐਸਟ ਦੀ ਕਿ ਪਤਾ ਨੀ ਕਾਹਦੀ ਸੀ, ਉਹ ਕਹਿੰਦਾ ਬਣੀ ਕਿਤੇ ਜਗ੍ਹਾ ਤੇ ਬਣੀ ਕਿਤੇ ਜਾ ਕੇ ਨਾ ਐਸਟ ਲੱਲਾ, ਤੇ ਮੈਂ ਕਿੱਦਾਂ ਹੁਣ ਭਾਜੀ ਪਰਚੀ ਕੋਈ ਮੈਨੂੰ ਫੜਾਊਗਾ, ਤੇ ਮੈਂ ਐਸਟ ਲੈ ਕੇ ਬਣੀ ਕਿਤੋਂ ਤੇ ਚਲ ਗਿਆ ਹਨਾ, ਮੈਂ ਜਾ ਕੇ ਪਰਚੀ ਇੱਕ ਕੁੜੀ ਨੂੰ ਫੜਾਈ, ਮੈਂ ਕਿਹਾ ਮੈਨੂੰ ਐਸਟ ਜਿਹਾ ਚਾਹੀਦਾ, ਉਹ ਕਹਿੰਦੀ ਉੱਥੋਂ ਆਪੇ ਲੱਲਾ, ਮੈਂ ਭਾਜੀ ਉੱਥੋਂ ਕਿਸੇ ਨੂੰ ਪੁੱਛਿਆ ਐਸਿਡ ਚਾਹੀਦਾ, ਉਹਨੇ ਕਿਹਾ ਐਸਿਡ ਲੱਲਾ ਬੋਤਲ, ਮੈਂ ਚੁੱਕ ਕੇ ਐਸਿਡ ਤੇ ਮੈਂ ਲੈ ਕੇ ਤੇ ਚਲ ਗਿਆ। ਉਹ ਆਂਦਾ ਜਾ ਕੇ ਸਾਫ਼ ਕਰ ਦੇ ਧੋ ਦੇ ਸਾਰਾ ਹੀ ਡਰਾਈਵੇ ਭਾਜੀ। ਉਦਣ ਹੀ ਸ਼ਨੀ ਐਤਵਾਰ ਐਤਵਾਰ ਹਨਾ, ਤੇ ਮੈਂ ਜਾ ਕੇ ਭਾਜੀ ਡਰਾਈਵੇ ਐਸਿਡ ਨਾਲ ਧੋਤਾ ਭਾਜੀ, ਉਹ ਪਤਾ ਨੀ ਰਬੜ ਦਾ ਕੀ ਹੀ ਵਿੱਚ ਉਹਦੇ, ਜਾਂ ਉਹ ਭਾਜੀ ਸਾਰੇ ਧੱਬੇ ਹੀ ਧੱਬੇ ਚਿੱਟੇ ਚਿੱਟੇ ਹੋ ਗਏ ਸਾਰੇ ਮਰਦੇ। ਕੰਕਰੀਟ ਵਾਲੇ ਮੁੰਡੇ ਨੂੰ ਫੋਨ ਕੀਤਾ, ਉਦੋਂ ਪੰਜਾਬੀ ਨਵੇਂ ਨਵੇਂ ਕੰਕਰੀਟ ਵਿੱਚ ਵੜੇ, ਉਹ ਕਹਿੰਦਾ ਕਦੀ ਕਦੀ ਡਰਾਈਵੇ ਨਾ ਥੋੜੇ ਜਿਹੇ ਉਹ ਦੂਜਾ ਪੇਂਟ ਪੁੰਟ ਕੀਤਾ ਹੋਣਾ ਤੇ ਉਹ ਪੇਂਟ ਸੜ ਗਿਆ ਹੋਣਾ, ਐਸਿਡ ਜ਼ਿਆਦਾ ਜ਼ਹਿਰੀਲਾ ਕੁਛ ਹੋਣਾ, ਸਟਰੋਂਗ ਹੋਣਾ। ਤੇ ਉਹ ਭਾਜੀ ਮਤਲਬ ਦੱਸਣ ਲੱਗਾ ਕਿ ਬਿਨਾਂ ਇੰਗਲਿਸ਼ ਤੋਂ ਕਦੀ ਕਦੀ ਨਾ ਇੱਦਾਂ ਪ੍ਰੋਬਲਮਾਂ ਪੈਂਦੀਆਂ।
1: ਹਾਂਜੀ ਬਹੁਤ ਪੈਂਦੀਆਂ,
2: ਕਹਿੰਦਾ ਪੌੜੀ ਤੋਂ ਡਿੱਗਣ ਦੀ ਕਸਰ ਪੌੜੀ ਨੇ ਉੱਤੇ ਡਿੱਗ ਕੇ ਕੀਤੀ ਫਿਰ।
3: ਮੁੜਕੇ ਨਾ ਮੈਨੂੰ ਇੱਕ ਮੈਨੇਜਰ ਮਿਲਿਆ ਵਧੀਆ ਸੀ, ਉਹ ਕਾਰ ਵਾਸ਼ ਦਾ ਮਤਲਬ ਗੋਰਾ ਸੀ, ਤੇ ਉਹ ਕਹਿੰਦਾ ਵੀ ਵੇਖ ਜੇ ਤੋਤਾ ਸਿੱਖ ਸਕਦਾ ਨਾ ਲੈਂਗੁਏਜ, ਤੇ ਕਹਿੰਦਾ ਬੰਦਾ ਵੀ ਸਿੱਖ ਸਕਦਾ। ਉਹ ਗੱਲ ਨਾ ਮੇਰੇ ਮਾਇੰਡ ਚ ਬੜੀ ਵਧੀਆ ਪੈ ਗਈ ਕਿ ਯਾਰ ਗੱਲ ਤੇ ਸੱਚੀ ਆ, ਪਰ ਚਲੋ ਪਰਮਾਤਮਾ ਦੀ ਮਿਹਰ ਨਾਲ ਮੁੜਕੇ ਕੰਮ ਚੱਲ ਸੋ ਚੱਲ।
2: ਮੈਂ ਕਿਤੇ ਕਹਿਣ ਲੱਗੇ ਸੀ ਮੁੜਕੇ ਲੋੜ ਹੀ ਨਹੀਂ ਪਈ, ਫਿਰ ਠੀਕ ਹੀ ਰਹਿ ਗਿਆ।
1: ਨਹੀਂ ਵੇਖੋ ਗੁਜ਼ਾਰਾ ਨੀ ਹੁਣ ਰਹਿੰਦਾ ਬੰਦੇ ਦਾ, ਗੁਜ਼ਾਰਾ ਸਗੋਂ ਵਧੀਆ ਹੋ ਜਾਂਦਾ। ਮੈਂ ਵੇਖਿਆ ਵੀ ਜਿਹੜੇ ਲੋਕ ਲਵੇਟ ਲੈਂਦੇ ਆ ਚਾਰੇ ਚਾਰ ਸਫੇਰ ਹੋਣ ਜੁੱਲਾ ਨਾ, ਉਹ ਸਗੋਂ ਜੇ ਆਪਾਂ ਪੈਸੇ ਨੂੰ ਕਾਮਯਾਬੀ ਕਹਿੰਦੇ ਹਾਂ ਤੇ ਪੈਸੇ ਸਗੋਂ ਵੱਧ ਕਮਾ ਜਾਂਦੇ ਆ। ਤੇ ਪਰ ਇਹ ਆ ਕਿ ਉਹ ਚੀਜ਼ ਸਾਡੇ ਸਿਰ ਦੇ ਉੱਤੇ ਬੋਝ ਤੇ ਰਹਿੰਦਾ ਹੀ ਹੈ ਨਾ, ਅੰਦਰੋਂ ਅੰਦਰ ਹੀ ਉਹ ਚੀਜ਼ ਹਮੇਸ਼ਾ ਹੀ ਸਾਨੂੰ ਸਤਾਉਂਦੀ ਰਹਿੰਦੀ ਹੈ ਵੀ ਹਾਏ ਕਿਤੇ ਇੱਥੇ ਨਾ ਬੋਲਣਾ ਪੈ ਜਾਏ, ਇੱਥੇ ਆਪਾਂ ਹੁਣ ਕੀ ਕਹਾਂਗੇ। ਹੁਣ ਤੁਹਾਡੀ ਜੋ ਸਮੱਸਿਆ ਉਹ ਹੀ ਅੱਗੋਂ ਘਰ ਵਾਲੇ ਦੀ ਵਿਚਾਰੇ ਦੀ, ਉਹਨੂੰ ਇਹ ਹੁੰਦਾ ਵੀ ਜੇ ਮੈਨੂੰ ਕਿਤੇ ਤੁਹਾਨੂੰ ਦੋਵਾਂ ਦੀ ਇੱਕ ਲੈਂਗੁਏਜ ਹੁੰਦੀ ਤਾਂ ਫਿਰ ਉੱਥੇ ਤੁਹਾਡਾ ਪੰਗਾ ਪੈਂਦਾ, ਉੱਥੇ ਫਿਰ ਇੱਕ ਦੂਸਰੇ ਨਾਲ ਤੁਸੀਂ ਕੋਈ ਗੱਲਬਾਤ ਕਰ ਦਿਓ। ਹੁਣ ਨਾ ਉਹਨੂੰ ਕੁਛ ਉਹ ਤੁਹਾਡੇ ਨਾਲੋਂ ਵੀ ਮਾਸ਼ਾਅੱਲਾ ਹੋਣਾ ਅੱਗੋਂ।
3: ਥੈਂਕ
1: ਯੂ ਤੁਹਾਡਾ ਕਾਲ ਕਰਨ ਲਈ, ਥੈਂਕ ਯੂ।
3: ਥੈਂਕ ਯੂ
1: ਜੀ। ਸੋ ਇਹ ਮੈਨੂੰ ਲੱਗਦਾ ਜਦੋਂ ਆਪਾਂ ਨਵੇਂ ਆਏ ਹਾਂ, ਭਾਵੇਂ ਕਿਸੇ ਨੂੰ ਵੱਧ ਆਉਂਦੀ ਜਾਂ ਘੱਟ ਆਉਂਦੀ ਆ, ਹਰ ਇੱਕ ਦੇ ਨਾਲ ਹੀ ਕੁਛ ਨਾ ਕੁਛ ਤੇ ਬਲੰਡਰ ਹੋਇਆ ਹੀ ਹੁੰਦਾ। ਉਹ ਵੱਖਰੀ ਗੱਲ ਹੈ ਵੀ ਕੋਈ ਕੋਈ ਕਿਤੇ ਕਿਤੇ ਮੌਕਾ ਮਿਲਦਾ ਵਾ ਤੇ ਕੋਈ ਦੱਸ ਦਿੰਦਾ,
2: ਮੈਂ
1: ਬਹੁਤੇ ਲੁਕਾ ਕੇ ਰੱਖ ਲੈਂਦੇ।
2: ਕ੍ਰੋਸ ਬਲੱਡ ਬੈਂਕ ਸੀਗਾ ਨਾ, ਉਹ ਡੂ ਯੂ ਵਰਕ ਆਊਟ, ਇਹ ਕਾਮਨ ਹੈ ਇੱਥੇ ਨਾ। ਮੈਂ ਦੱਸਤਾ ਜੀ ਉਹਨੇ, ਮੈਂ ਯੈਸ ਆਈ ਵਰਕ ਇਨ ਹੋਸਪਿਟਲ, ਮੇਰਾ 2004 ਪਤਾ ਨਹੀਂ 5 ਦੀ ਗੱਲ ਹੋਣੀ ਆ।
1: ਹਾਂਜੀ ਆ ਜਿਹੜੀ ਇਹ ਗੱਲ ਕਹਿ ਰਿਹਾ ਵੀ ਜਿਹੜੇ ਆਪਾਂ ਸਵਾਲ ਉਹ ਪੁੱਛਦਾ ਸੀ ਜਾਂ ਹਾਓ ਡੂ ਯੂ ਡੂ ਹੋ ਗਿਆ ਜਾਂ
2: ਕਿੱਦਾਂ,
1: ਸੋ ਹਾਓ ਯੂ ਗੋਇੰਗ, ਸੋ ਇਹ ਸਾਰੀਆਂ ਤੇ ਆਪਾਂ ਫਸੇ ਹਾਂ। ਹਾਂ ਅਸੀਂ ਤੇ ਆਪ ਬੜੀ ਵਾਰੀ ਗਲਤ ਜਵਾਬ ਦਿੱਤੇ ਆ।
2: ਸਹੀ ਹੈ, ਉਹ ਜਿਹੜੀ ਕਾਫੀ ਵਾਲੀ ਤਾਂ ਸੁਣਾ ਦਿਓ, ਜਿਹੜੀ
1: ਕਿਹੜੀ
2: ਵਿਦ ਦ ਸਪਲੈਸ਼ ਆਫ ਮਿਲਕ,
1: ਡੈਸ਼ ਆਫ ਮਿਲਕ, ਉਹਨੇ ਦੱਦੀ ਰਾਤ ਪਵਾਤੀ ਮੈਨੂੰ ਤੇ
2: ਦੱਸੋ ਮਾੜਾ ਜਿਹਾ ਉਹ ਕੀ ਹੋਇਆ ਤੁਹਾਡੇ ਨਾਲ ਵੀ।
1: ਉਹਦਾ ਕਿਤੇ ਖੇਡਣ ਗਏ ਸੀ ਨਿਆਣੇ, ਤੇ ਉੱਥੇ ਉਹ ਸਾਰੇ ਪਰਿਵਾਰ ਮੰਮੀਆਂ ਮੰਮੀਆਂ ਬੈਠੀਆਂ, ਤੇ ਠੰਡ ਬੜੀ ਸੀ ਉਦਣ, ਅੱਜ ਤਾਂ ਜੁਲਾਈ ਜੀ ਦਾ ਟਾਈਮ ਹੋਊਗਾ ਜੁਲਾਈ, ਤੇ ਠੰਡ ਬੜੀ ਸੀ, ਤੇ ਉਹ ਮੈਨੂੰ ਕਹਿਣ ਵੀ ਕਾਫੀ ਲਿਆ ਦਿਓ, ਤੇ ਮੈਂ ਚੱਲ ਮੈਂ ਲਿਆ ਦਿੰਦਾ, ਮੈਂ ਬੀਬੀਆਂ ਬੈਠੀਆਂ ਸਾਰੀਆਂ, ਠੰਡ ਬਹੁਤ ਸੀ, ਮੈਂ ਤੁਸੀਂ ਨਿਆਣਿਆਂ ਕੋ ਬਹੁ, ਮੈਂ ਲਿਆ ਦਿੰਦਾ। ਤੋ ਲਾਗੇ ਇੱਕ ਗੋਰੀ ਮੰਮੀ ਵੀ ਬੈਠੀ ਸੀ, ਉਹਨਾਂ ਨੂੰ ਮੈਂ ਇਹਨੂੰ ਵੀ ਪੁੱਛ ਲਓ ਵੀ ਇਹਨੇ ਵੀ ਪੀਣੀ ਹੋਊਗੀ ਹਨਾ, ਵੀ ਆਪਣਾ ਕੋਈ ਵੀ ਲਾ ਲੋ ਹੈਨਾ, ਵੀ ਉਹ ਅਦਰ ਦੈਨ ਪੰਜਾਬੀ, ਅਦਰ ਦੈਨ ਪੰਜਾਬੀ, ਮੈਂ ਇਹਨੂੰ ਵੀ ਪੁੱਛ ਲਓ ਹੈਨਾ, ਬਾਕੀ ਤੇ ਸਾਰੀਆਂ ਆਪਣੀਆਂ ਚਾਰ ਪੰਜ ਹੀ ਉਹ ਕਹਿਣ, ਕੋਈ ਕਵੇ ਲਾਤੇ, ਕੋਈ ਕਵੇ ਕੈਪਚੀਨੋ, ਕੋਈ ਕਵੇ ਲਾਤੇ, ਕੋਈ ਕਵੇ ਕੈਪਚੀਨੋ, ਤੇ ਮੈਂ ਆਪੇ ਹਿਸਾਬ ਲਾਇਆ, ਮੈਂ ਵੀ ਸਾਰਿਆਂ ਲਈ ਲਾਤੇ, ਇਹਨਾਂ ਨੂੰ ਕਿਹੜਾ ਪਤਾ ਲੱਗਣ ਡਿਆ, ਵਾਕਈ ਨੀ ਲੱਗਦਾ ਲੋਕ, ਤੇ ਮੈਂ ਵੀ ਉਹਨੂੰ ਪੁੱਛ ਲਓ, ਤੇ ਉਹ ਕਹਿੰਦੀ ਵੀ ਲਾਤੇ ਨਹੀਂ ਬਲੈਕ, ਲੌਂਗ ਬਲੈਕ ਵਿਦ ਡੈਸ਼ ਆਫ ਮਿਲਕ, ਤੇ ਮੈਂ ਉੱਥੋਂ ਤੇ ਮੈਂ ਆ ਗਿਆ, ਤੇ ਮੈਂ ਆ ਕੇ ਪਾਰਕਿੰਗ ਦੇ ਵਿੱਚ ਨੋਟ ਵੀ ਕਰ ਲਿਆ, ਮੈਂ ਵੀ ਚਲੋ ਕੈਫੇ ਵਾਲੇ ਨੂੰ ਪਤਾ ਹੀ ਹੋਣਾ ਵਾ, ਤੇ ਮੈਂ ਉਹ ਅੱਗੇ ਕਿਤੇ ਉਹ ਵੀ ਉਹੋ ਜਿਹਾ, ਮੈਂ ਜਿਉਂ ਖੱਜਲ ਹੋਣ ਲੱਗਾ, ਇਸ ਕੈਫੇ ਜਾ, ਉਸ ਕੈਫੇ ਜਾ, ਹੁਣ ਉਸ ਟਾਈਮ ਥੋੜ੍ਹਾ ਜਿਹਾ ਸ਼ਾਮਾਂ ਜੀ ਦਾ ਟਾਈਮ ਸੀ, ਤੇ ਆ ਬਾਕੀ ਕੈਫੇ ਤੇ ਬੰਦ ਹੋ ਜਾਂਦੇ ਆ, ਆ ਕੋਲਜ ਵਾਲੇ ਜਾਂ ਪੰਪਾਂ ਪੁੰਪਾਂ ਵਾਲੇ ਖੁੱਲੇ ਹੁੰਦੇ ਆ ਨਾ 7-Eleven, ਤੇ ਉਹਨਾਂ ਦੇ ਜਾਣੇ ਜੁੱਤੀ ਉੱਥੇ ਤੇ ਆਪੇ ਭਰਨਾ ਪੈਂਦਾ ਤੁਹਾਨੂੰ ਉੱਥੋਂ, ਹੁਣ ਮੈਨੂੰ ਉਹ ਡੈਸ਼ ਵਾਲਾ ਮਿਲਕ ਨਾ ਲੱਭੇ, ਮੈਂ ਡੈਸ਼ ਕੀ ਚੀਜ਼ ਆ, ਵੀ ਮੈਂ ਉਹ ਆਪਣੀ ਜ਼ਿਆਦਾਤਰ ਆਪਾਂ ਇਹ ਸੋਚਦੇ ਹਾਂ ਵੀ ਡੈਸ਼ ਮਤਲਬ ਖਾਲੀ ਵੀ ਆ, ਇੱਥੋਂ ਖਾਲੀ ਆ ਕੁਛ, ਤੇ ਅੱਗੇ ਕੁਛ ਭਰਨਾ ਵਾ, ਉਹ ਗੱਲ ਕਦੀ ਵੀ ਮਤਲਬ ਮੈਂ ਵਾਹਵਾ ਹੀ ਖੱਜਲ ਖਰਾਬ ਹੋ ਗਏ ਪੌਣੇ ਘੰਟੇ ਬਾਅਦ, ਅਤੇ ਫਿਰ ਮੈਂ ਕਾਲ ਕੀਤੀ, ਮੈਂ ਕਿਹਾ ਵੀ ਆਹ ਮਸਲਾ ਵਾ, ਅਤੇ ਇਸ ਕਰਕੇ ਕੌਫੀਆਂ ਰੁਕੀਆਂ ਅਤੇ ਬਾਕੀਆਂ ਦੀਆਂ ਵੀ ਠੰਡੀਆਂ ਹੋਣ ਡੀਆਂ, ਤੁਸੀਂ ਪਲੀਜ਼ ਉਹਨੂੰ ਮੈਂ ਕਿਹਾ ਵੀ ਐਕਸਪਲੇਨ ਕਰਕੇ ਪੁੱਛ ਲਓ ਵੀ ਹੁੰਦਾ ਕੀ ਹੈ ਡੈਸ਼ ਆਫ ਮਿਲਕ, ਖਹਿੜਾ ਛੁੱਟੇ ਸਾਰਿਆਂ ਦਾ ਹਨਾ ਉਹਨੇ ਹੁਣ ਤਾਂ ਖੂਬ ਪਤਾ ਲੱਗਾ। ਹੁਣ ਤਾਂ ਮੈਂ ਬਾਕੀਆਂ ਵੀ ਦੱਸੂਗਾ ਵੀ ਦੈਸ਼ ਮਿਲਕ ਜੇ ਕੋਈ ਕਵੇ ਤਾਂ ਉਹਦਾ ਮਤਲਬ ਇਹ ਹੁੰਦਾ ਵੀ ਮਾਸਾ ਬਸ ਛਵਾਉਣਾ ਹੀ ਆ ਦੁੱਧ,
2: ਜਿਵੇਂ ਧਾਰਾਂ
1: ਬੀਬੀ
2: ਹੁਣ ਕਿਵੇਂ ਬਿਨਾ ਕਿਵੇਂ ਘੁੱਟ ਪਹਿਲਾਂ ਕੋਲੀ ਕਰਕੇ ਫਿਰ ਚਪਾਵਾਂਗੇ।
1: ਨੀ ਤੁਸੀਂ ਵੀ ਕੱਲ ਨੂੰ ਕਹਿ ਸਕਦੇ ਹੋ ਆਈ ਨੀਡ ਡੈਸ਼ ਆਫ ਟੀ। ਇੱਕ ਨਿੱਕੀ ਜੀ ਬ੍ਰੇਕ ਲੈ ਕੇ ਮਿਲਦੇ ਆ ਰੇਡੀਓ ਹਾਂਜੀ 1674 AM।
4: ਸੁਣੋ ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ। ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
4: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੋਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਰੇਡੀਓ ਹਾਂਜੀ 1674 ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਅੱਜ 27 ਤਰੀਕ ਹੈ ਮਈ ਦਾ ਮਹੀਨਾ 2026 ਅਤੇ ਗੱਲਾਂ ਬਾਤਾਂ ਸਾਡੀਆਂ ਚੱਲ ਰਹੀਆਂ ਨੇ ਭਾਸ਼ਾ ਦੇ ਬਾਰੇ ਜਿਹੜੇ ਮਾਈਗ੍ਰੈਂਟਸ ਨੇ ਜਦੋਂ ਆਪਾਂ ਹੁਣ ਆਪਾਂ ਹੀ ਹਾਂ ਅਤੇ ਇਹਨਾਂ ਦੇਸ਼ਾਂ ਦੇ ਵਿੱਚ ਜਦੋਂ ਸਾਨੂੰ ਪ੍ਰੋਪਰ ਲੱਗਦਾ ਹੈ ਕਿ ਗੋਰਿਆਂ ਦੇ ਮੁਕਾਬਲੇ ਸਾਨੂੰ ਉੱਦਾਂ ਦੀ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਅਤੇ ਕੀ ਉਹ ਚੀਜ਼ ਸਾਡੀ ਮੈਂਟਲ ਹੈਲਥ ਦੇ ਉੱਤੇ ਅਸਰ ਪਾਉਂਦੀ ਹੈ ਕੀ ਉਹ ਚੀਜ਼ ਸਾਡੇ ਸਟ੍ਰੈੱਸ ਦਾ ਭਾਰ ਦਾ ਕਾਰਨ ਬਣਦੀ ਆ ਥੋੜ੍ਹਾ ਨਹੀਂ ਅਤੇ ਬਹੁਤਾ ਕਿਤੇ ਨਾ ਕਿਤੇ ਆਪਾਂ ਉਸ ਚੀਜ਼ ਨੂੰ ਜ਼ਰੂਰ ਮਹਿਸੂਸ ਕਰਦੇ ਹੋਵਾਂਗੇ ਜਾਂ ਸਫ਼ਰ ਕੀਤਾ ਹੋਊਗਾ ਵੱਖਰੀ ਗੱਲ ਅੱਜ ਤੱਕ ਆਪਾਂ ਉੱਦਾਂ ਦਾ ਕੋਈ ਸੋਚ ਵਿਚਾਰ ਕੀਤਾ ਨਹੀਂ ਇਸ ਪਾਸੇ ਨੂੰ ਆਪਾਂ ਸੋਚਿਆ ਨਹੀਂ ਅਤੇ ਉਹ ਵੀ ਚਲੋ ਇੱਕ ਚੰਗੀ ਗੱਲ ਹੈ ਅਤੇ ਉਸੇ ਵਿਸ਼ੇ ਨੂੰ ਆਪਾਂ ਅੱਗੇ ਵਧਾਉਂਦੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਕਰੇਵਾਲ
1: ਜੀ ਗੱਲਾਂ ਬਾਤਾਂ ਦਾ ਸਿਲਸਿਲਾ ਚੱਲ ਰਿਹਾ ਮਾਂ ਬੋਲੀ ਜ਼ੁਬਾਨ ਦੀ ਸਾਂਝ ਅਤੇ ਜ਼ੁਬਾਨ ਬੋਲਦੇ ਹਾਂ ਇੱਕ ਦੂਜੇ ਨਾਲ ਦੁੱਖ ਸੁੱਖ ਫੋਲੇ ਜਾਂਦੇ ਆ ਪਰ ਕਈ ਵਾਰ ਉਹ ਚੀਜ਼ ਨਹੀਂ ਕਰ ਹੁੰਦੀ ਖਾਸ ਤੌਰ 'ਤੇ ਉਦੋਂ ਜਦ ਆਪਾਂ ਪਰਦੇਸ਼ ਆਉਂਦੇ ਹਾਂ ਅਤੇ ਇਹ ਇੱਕ ਵੱਡਾ ਮਸਲਾ ਵੱਡੀ ਸਮੱਸਿਆ ਜਿਹਦੇ ਕਰਕੇ ਮਾਨਸਿਕ ਤਣਾਅ ਮਾਨਸਿਕ ਸਿਹਤ ਕਈ ਵਾਰ ਠੀਕ ਨਹੀਂ ਰਹਿੰਦੀ ਗੁੱਬ ਘੁਭਾਰ ਬੰਦੇ ਦਾ ਨਿਕਲਦਾ ਨਹੀਂ ਆਪਣੀ ਜ਼ੁਬਾਨ ਆਪਣੀ ਬੋਲੀ ਨਾ ਬੋਲ ਸਕਣ ਦਾ ਹੇਜ ਇਹ ਵੀ ਇੱਕ ਵੱਡੀ ਸਮੱਸਿਆ ਕਈ ਲੋਕਾਂ ਲਈ ਅਤੇ ਉਸੇ ਸਿਲਸਿਲੇ 'ਚ ਬਹੁਤ ਸਾਰੇ ਲੋਕਾਂ ਨਾਲ ਆਪਾਂ ਗੱਲਾਂ ਬਾਤਾਂ ਵੀ ਕੀਤੀਆਂ ਉਹਨਾਂ ਨੇ ਹਾਸੋਹੀਣੇ ਅੰਦਾਜ਼ 'ਚ ਕਈਆਂ ਨੇ ਸਾਡੇ ਨਾਲ ਜ਼ਿਕਰ ਕੀਤਾ ਕਿ ਉਹਨਾਂ ਨਾਲ ਕਿਸ ਕਿਸਮ ਦਾ ਵਰਤਾਰੇ ਹੋਏ ਜਿਹੜੇ ਤਮਾਮ ਉਮਰ ਤੁਹਾਡੇ ਨਾਲ ਰਹਿੰਦੇ ਆ ਤੁਹਾਨੂੰ ਯਾਦ ਰਹਿੰਦੇ ਆ ਬੋਲੀ ਅੰਗਰੇਜ਼ੀ ਨਾ ਬੋਲ ਸਕਣ ਦਾ ਜਿਹੜਾ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਉਸ ਸਮੱਸਿਆ ਨਾਲ ਦੋ ਚਾਰ ਹੁੰਦੇ ਆ ਜਿਵੇਂ ਰਣਜੋਤ ਹੁਣਾਂ ਨੇ ਵੀ ਕੁਛ ਕੁ ਗੱਲਾਂ ਸਾਂਝੀਆਂ ਕੀਤੀਆਂ ਨੇ ਅਤੇ ਉਸੇ ਸਿਲਸਿਲੇ 'ਚ ਸਾਡਾ ਮਨ ਸੀ ਕਿ ਕਿਸੇ ਮਾਹਰ ਨਾਲ ਵੀ ਗੱਲ ਕੀਤੀ ਜਾਵੇ ਅਤੇ ਸਰਦਾਰ ਜਸਵੰਤ ਸਿੰਘ ਜ਼ਫਰ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਇਹਨੀਂ ਦਿਨੀ ਆਸਟ੍ਰੇਲੀਆ 'ਚ ਨੇ ਸਿਡਨੀ 'ਚ ਨੇ ਪਿਛਲੇ ਦਿਨੀ ਜਿਹੜਾ ਵਿਆਹ ਸਮਾਗਮ ਮੈਂ ਅਟੈਂਡ ਕੀਤਾ ਉਹ ਵੀ ਉੱਥੇ ਆਏ ਹੋਏ ਸੀ ਅਤੇ ਅੱਜ ਉਹਨਾਂ ਦੀ ਰਾਤ ਦੀ ਫਲਾਈਟ ਆ ਅਤੇ ਸਾਨੂੰ ਸੀ ਕਿ ਉਹਨਾਂ ਨਾਲ ਕਾਹਲੀ ਕਾਹਲੀ ਇਸ ਵਿਸ਼ੇ 'ਤੇ ਗੱਲ ਕਰ ਲਈ ਜਾਵੇ ਹਾਂਜੀ ਜ਼ਫਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਐਨ
2: ਸਤਿ ਸ਼੍ਰੀ ਅਕਾਲ ਜੀ ਗਰੇਵਾਲ ਸਾਹਿਬ
0: ਜੀ ਸਤਿ ਸ਼੍ਰੀ ਅਕਾਲ
2: ਤੁਹਾਡਾ ਸਤਿ ਸ਼੍ਰੀ ਅਕਾਲ ਚਾਹੁੰਦਾ ਜੀ
0: ਜੀ ਬਹੁਤ ਵਧੀਆ ਭਾਜੀ ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ
2: ਮੈਨੂੰ ਜਿਵੇਂ ਪ੍ਰੀਤਿੰਦਰ ਹੁਣੀ ਕਿਹਾ ਵਿਸ਼ੇਸ਼ਕ ਵਾਲੀ ਗੱਲ ਤਾਂ ਨਹੀਂ ਹੈ ਕੋਈ ਕਿ ਦੂਜੇ ਦੇਸ਼ਾਂ 'ਚ ਜਾ ਕੇ ਉੱਥੋਂ ਦੇ ਐਕਸੈਂਟ 'ਚ ਗੱਲ ਕਰਦੇ ਕੀ ਉਹਦੇ ਅਸਰ ਰਹਿੰਦੇ ਨੇ ਜਾਂ ਉਹਦੇ ਨਾਲ ਕੀ ਬੰਦਾ ਊਣਤਾ ਹੀ ਮਹਿਸੂਸ ਕਰਦਾ ਤਾਂ ਮੇਰੇ ਮਹਿਕਮੇ ਦਾ ਨਾਂ ਹੈ ਹੋਣ ਕਰਕੇ ਸ਼ਾਇਦ ਤੁਸੀਂ ਇਸ ਤਰ੍ਹਾਂ ਕਿਹਾ ਅਤੇ ਜਾਰੀ ਰੱਖੋ ਜੀ ਗੱਲਬਾਤ
1: ਅਸੀਂ ਵਿਸ਼ੇਸ਼ਕ ਤੁਹਾਨੂੰ ਤਾਂ ਕਿਹਾ ਕਿਉਂਕਿ ਉਹ ਪੰਜਾਬੀ ਕਵੀ ਵਾਰਤਕ ਲੇਖਕ ਚਿੱਤਰਕਾਰ ਕਾਰਟੂਨਿਸਟ ਜੇ ਐਂ ਕਹਿੰਦੇ ਫਿਰ ਸਾਡੇ ਸਬਜੈਕਟ ਵਿੱਚ ਫਿਰ ਉਹ ਮਰਜ ਨਹੀਂ ਹੁੰਦੇ ਤੁਸੀਂ
2: ਦੂਜੀ ਭਾਸ਼ਾ ਦੇ ਲੋਕਾਂ ਨਾਲ ਰਹਿਣਾ ਸਹਿਣਾ ਉਹਦਾ ਅਨੁਭਵ ਤੁਹਾਡਾ ਜ਼ਿਆਦਾ ਤੇ ਜਿੰਨਾ ਅਨੁਭਵ ਜ਼ਿਆਦਾ ਹੋਵੇ ਤੇ ਉਹਦੇ ਨਾਲ ਜੁੜੀਆਂ ਗੱਲਾਂ ਦਾ ਉਹਨਾਂ ਨੂੰ ਜ਼ਿਆਦਾ ਪਤਾ ਹੁੰਦਾ ਠੀਕ ਹੈ ਮੈਂ ਵੀ ਆਉਂਦਾ ਜਾਂਦਾ ਰਹਿੰਦਾ ਬਾਹਰ ਅੰਦਰ ਤੇ ਕੁਛ ਨਾ ਕੁਛ ਮੈਂ ਵੀ ਮਹਿਸੂਸ ਕੀਤਾ ਹੋਊਗਾ ਜਾਂ ਕਰਦਾ ਤੇ ਪਰ ਤੁਸੀਂ ਜਿਸ ਤਰ੍ਹਾਂ ਜਿਸ ਖੇਤਰ 'ਚ ਕੰਮ ਕਰਦੇ ਹੋ ਜਿਸ ਤਰ੍ਹਾਂ ਲੋਕਾਂ 'ਚ ਵਿਚਰਦੇ ਹੋ ਉਹਨਾਂ ਦੀਆਂ ਸਮੱਸਿਆਵਾਂ ਨੂੰ ਬਰੀਕੀ ਨਾਲ ਸਮਝਦੇ ਹੋ ਸੱਚੀ ਤੁਸੀਂ ਤਾਂ ਵਿਸ਼ੇਸ਼ਕ ਇਹਦੇ ਵਿੱਚ ਕੋਈ ਦੋਰਾਵਾਂ ਨਹੀਂ ਤੇ ਤੁਸੀਂ ਆਪਣੀ ਗੱਲਬਾਤ ਜਾਰੀ ਰੱਖੋ ਜੀ
0: ਨਹੀਂ ਉਹੀ ਭਾਜੀ ਆਪਾਂ ਰਿਲਾਈਜ਼ ਕਰ ਰਹੇ ਹਾਂ ਕਿ ਜਿਹੜਾ ਆਪਾਂ ਇਸ ਪਾਸੇ ਨੂੰ ਕਦੀ ਸ਼ਾਇਦ ਸੋਚਿਆ ਨਹੀਂ ਆ ਕਿਉਂਕਿ ਬਹੁਤ ਸਾਰੇ ਭਾਰ ਹੋਰ ਸਾਡੇ ਮਨ ਦੇ ਉੱਤੇ ਆਪਾਂ ਮਹਿਸੂਸ ਕਰਦੇ ਹਾਂ ਪਰ ਇਸ ਪਾਸੇ ਨੂੰ ਆਪਾਂ ਕਦੀ ਮਹਿਸੂਸ ਨਹੀਂ ਕੀਤਾ ਕਿਉਂਕਿ ਸਾਨੂੰ ਲੱਗਦਾ ਵੀ ਅਸੀਂ ਸਾਰ ਹੀ ਰਹੇ ਹਾਂ ਸਰੀ ਜਾਣ ਡਿਆ ਕੋਈ ਏਡਾ ਕੋਈ ਗੱਲ ਨਹੀਂ ਆ
1: ਵੀ
0: ਕਰ ਹੀ ਲੈਂਦੇ ਆਪਾਂ ਪਰ ਫਿਰ ਵੀ ਇੱਕ ਸਟੇਜ ਦੇ ਉੱਤੇ ਜਾ ਕੇ ਆਪਾਂ ਇਹ ਚੀਜ਼ ਨੂੰ ਦਰਕਨਾਰ ਤਾਂ ਨਹੀਂ ਕਰ ਸਕਦੇ ਆਪਾਂ ਇਹਨੂੰ ਪਾਸੇ ਨਹੀਂ ਰੱਖ ਸਕਦੇ ਕਿਉਂਕਿ ਜਦੋਂ ਬਹੁਤ ਥਾਵਾਂ ਦੇ ਉੱਤੇ ਸਾਨੂੰ ਅੰਗਰੇਜ਼ੀ ਨਹੀਂ ਬੋਲਣੀ ਆਉਂਦੀ ਜਾਂ ਘੱਟ ਬੋਲਣੀ ਆਉਂਦੀ ਹੈ ਜਾਂ ਕੋਈ ਸ਼ਬਦ ਸਾਨੂੰ ਨਹੀਂ ਲੱਭਦਾ ਕਿਤੇ ਟਾਈਮ ਦੇ ਉੱਤੇ ਅਤੇ ਉੱਥੇ ਆਪਾਂ ਉਸ ਚੀਜ਼ ਦਾ ਪ੍ਰੈਸ਼ਰ ਤਾਂ ਮਹਿਸੂਸ ਕਰਦੇ ਹਾਂ ਸੋ ਇਹ ਵੀ ਇੱਕ ਤਰ੍ਹਾਂ ਦੇ ਨਾਲ ਸਾਡੀ ਮਾਨਸਿਕ ਸਿਹਤ ਦੇ ਉੱਤੇ ਅਸਰ ਤੇ ਚੀਜ਼ ਪਾਉਂਦੀ ਆ
2: ਬਿਲਕੁਲ ਠੀਕ ਆ ਕਿਉਂਕਿ ਤੁਸੀਂ ਬਹੁਤ ਦੂਜੀ ਭਾਸ਼ਾ ਖਾਸ ਤੌਰ ਤੇ ਐਕਸੈਂਟ ਆ ਮੇਰਾ ਖਿਆਲ ਹੈ ਸ਼ਬਦਾਵਲੀ ਨਾਲ ਵੀ ਜ਼ਿਆਦਾ ਜਿਹੜਾ ਤੁਹਾਨੂੰ ਸਮਝਾਉਣ ਚ ਜਾਂ ਆਪਣੀ ਗੱਲ ਸਮਝਾਉਣ ਚ ਜਿਹੜੀ ਗੱਲ ਆੜੇ ਆਉਂਦੀ ਆ ਉਹਦਾ ਐਕਸੈਂਟ ਆ ਉਹਦੀ ਉਹਨੂੰ ਕੀ ਕਹਿ ਸਕਦੇ ਤੁਸੀਂ ਇੱਕ ਬੋਲਣ ਦਾ ਤਰੀਕਾਕਾਰ ਜਾਂ ਸ਼ੈਲੀ ਆ ਉਹ ਉਹ ਕਾਫੀ ਮੇਰਾ ਖਿਆਲ ਦਿੱਕਤ ਆਉਂਦੀ ਆ ਉਹਦੀ ਮੈਂ ਤਾਂ ਆਪ ਵੀ ਮਹਿਸੂਸ ਕੀਤੀ ਵੈਸੇ ਤਾਂ ਮੈਂ ਆਪਣੀ ਸਾਰੀ ਪੜ੍ਹਾਈ ਸਕੂਲ ਤੋਂ ਬਾਅਦ ਦੀ ਅੰਗਰੇਜ਼ੀ ਮਾਧਿਅਮ ਚ ਕੀਤੀ, ਅੰਗਰੇਜ਼ੀ ਚ ਲਿਖਿਆ ਪੜਿਆ, ਪਰ ਕਮਿਊਨੀਕੇਟ ਕਰਨ ਵੇਲੇ ਜਿਹਨੂੰ ਗੱਲ ਗੱਲਬਾਤ ਕਰਨ ਵੇਲੇ ਵਿਚਰਨ ਵੇਲੇ ਜਿਹੜੀ ਤੁਸੀਂ ਤੁਹਾਡੇ ਜਿਹੜੀ ਸਰਾਊਂਡਿੰਗ ਦੀ ਆਲੇ ਦੁਆਲੇ ਦੀ ਬੋਲੀ ਹੁੰਦੀ ਆ ਉਹਦੇ ਵਿੱਚ ਤੁਸੀਂ ਆਪਣੇ ਆਪ ਨੂੰ ਜ਼ਰੂਰ ਓਪਰਾ ਮਹਿਸੂਸ ਕਰਦੇ ਹੋ, ਭਾਵੇਂ ਉਹ ਲਿਖਤ ਵਿੱਚ ਤੁਸੀਂ ਉਹਦਾ ਬਹੁਤ ਕੁਝ ਜਾਣਦੇ ਹੋਵੋ, ਵੋਕੈਬਲਰੀ ਬਹੁਤ ਹੁੰਦੀ ਹੋਵੇ। ਜਾਂ ਦੂਜੇ ਸ਼ਬਦਾਂ 'ਚ ਤੁਸੀਂ ਇਹ ਵੀ ਦੇਖ ਸਕਦੇ ਹਾਂ ਕਿ ਕੋਈ ਦੂਜਾ ਬੰਦਾ ਪੰਜਾਬੀ ਜਾਣਦਾ ਆ ਪਰ ਉਹ ਸਾਡੇ ਨਾਲ ਗੱਲ ਕਰਦਾ, ਅਸੀਂ ਤਾਂ ਮਤਲਬ ਅੱਧੇ ਸ਼ਬਦ ਖਾ ਜਾਂਦੇ ਹਾਂ, ਅੱਧੇ ਬੋਲਦੇ ਨਹੀਂ, ਉਹਦੇ ਨਹੀਂ ਪੱਲੇ ਪੈ ਸਕਦੇ। ਇਦੋਂ ਵੀ ਵੱਧ ਮੈਂ ਕਈ ਵਾਰੀ ਦੇਖਿਆ ਕਿ ਕਈ ਬੰਦਿਆਂ ਦੇ ਭਾਸ਼ਣ ਹੁੰਦੇ ਆ, ਉਹ ਬੜੇ ਵਧੀਆ ਭਾਸ਼ਣ ਹੁੰਦੇ ਆ, ਤੁਸੀਂ ਸੁਣਨ 'ਚ ਚੰਗੇ ਲੱਗਦੇ ਆ, ਤੇ ਜੇ ਉਹਦਾ ਟੈਕਸਟ 'ਚ ਉਤਾਰਨੇ ਹੋਣ ਉਹਦੇ ਭਾਸ਼ਣਾਂ ਨੂੰ ਉਹਦੀ ਆਡੀਓ ਸੁਣ ਕੇ ਲਿਖਣਾ ਆ, ਤੇ ਉਹ ਕਈ ਵਾਰੀ ਉਹ ਤਾਂ ਕੋਈ ਗੱਲ ਹੀ ਨਹੀਂ ਬਣ ਰਹੀ ਪਰ ਉਹ ਸੁਣਨ ਵੇਲੇ ਬਹੁਤ ਬਣੀ ਹੁੰਦੀ ਆ, ਉਹ ਤੁਹਾਡੇ ਲਈ ਬਣੀ ਹੁੰਦੀ ਆ। ਜੇ ਕਿਸੇ ਨੇ ਤੁਹਾਡੀ ਭਾਸ਼ਾ ਗ੍ਰਾਮਰ ਰਾਹੀਂ ਸਿੱਖੀ ਹੋਵੇ ਉਹਨਾਂ ਲਈ ਨਹੀਂ ਬਣੀ ਹੋਊਗੀ। ਇਸੇ ਤਰ੍ਹਾਂ ਹੀ ਇੱਥੇ ਹੁੰਦਿਆਂ ਜਾਂ ਦੂਜੇ ਮਾਹੌਲ 'ਚ ਰਹਿੰਦੇ ਆ ਉਹ ਜਿਹੜੇ ਲੋਕ ਸਹਿਜ ਸੁਭਾਅ ਗੱਲਾਂ ਕਰਦੇ ਆ ਉਹ ਤੁਹਾਡੇ ਉਹ ਕਮਿਊਨੀਕੇਸ਼ਨ ਦੇ ਪੱਧਰ ਤੇ ਤੁਹਾਡੀ ਉਹ ਗੱਲ ਨਹੀਂ ਬਣ ਰਹੀ ਹੁੰਦੀ। ਤੇ ਜੇ ਤੁਸੀਂ ਸੈਂਸਿਟਿਵ ਹੋ, ਤੁਸੀਂ ਗੱਲਾਂ ਨੂੰ ਬਹੁਤ ਸਮਝ ਕੇ ਚੱਲਣ ਵਾਲੇ ਬੰਦੇ ਹੋ, ਸਮਝਣ ਦੇ ਜਾਂ ਕਹਿ ਲਓ ਆਦੀ ਹੋ, ਫਿਰ ਤੁਹਾਨੂੰ ਬੜਾ ਹੋ ਇੱਕ ਹੈਂਡੀਕੈਪ ਜਿਹਾ ਲੱਗਦਾ ਹੋ ਸਕਦਾ ਜਾਂ ਲੱਗਦਾ ਹੀ ਹੋਊਗਾ। ਬਿਲਕੁਲ
0: ਜੀ। ਸੋ ਤੁਹਾਡੀ ਤਜਰਬੇ ਤੋਂ ਆਪਾਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਹਨੂੰ ਵੱਧ ਤੋਂ ਵੱਧ, ਚਲੋ ਆਪਣੇ ਪੱਧਰ ਦੇ ਉੱਤੇ ਸਾਰੇ ਕਰ ਹੀ ਰਹੇ ਨੇ ਮੈਨੇਜ, ਉਹਨੂੰ ਹੋਰ ਬਿਹਤਰ ਕਿੱਦਾਂ ਮੈਨੇਜ ਕੀਤਾ ਜਾ ਸਕਦਾ ਇਸ ਚੀਜ਼ ਨੂੰ, ਕਿਉਂਕਿ ਆਪਣੇ ਤਾਂ ਬਹੁਤ ਸਾਰੇ ਉਹ ਵੀ ਨੇ ਨਾ ਜਿਹੜੇ ਬਹੁਤ ਘੱਟ ਵੀ ਪੜ੍ਹ ਕੇ ਆਏ ਨੇ ਜਾਂ ਫਿਰ ਅੰਗਰੇਜ਼ੀ ਜੇ ਪੜ੍ਹੇ ਵੀ ਨਹੀਂ ਤੇ ਉਹ ਬੋਲਣ ਦਾ ਅਭਿਆਸ ਨਹੀਂ ਆ।
2: ਉਹ ਤਾਂ ਜੋਦੀ ਟ੍ਰੇਨਿੰਗ ਹੀ ਹੋ ਸਕਦੀ ਆ, ਭਾਸ਼ਾਈ ਟ੍ਰੇਨਿੰਗ ਹੋ ਸਕਦੀ ਆ, ਤੇ ਟ੍ਰੇਨਿੰਗ ਤੇ ਅਭਿਆਸ ਨਾ ਇੱਕ ਥੋੜਾ ਕੋਨਫੀਡੈਂਸ ਵੀ ਦਿੱਤਾ ਜਾਵੇ ਕਿ ਬੰਦਾ ਅਭਿਆਸ ਕਰੇ, ਨਹੀਂ ਤਾਂ ਕਈ ਵਾਰੀ ਮੇਰੇ ਵਰਗਾ ਬੰਦਾ ਹੁੰਦਾ ਥੋੜੇ ਦਿਨ ਰਹਿਣਾ ਹੁੰਦਾ, ਉਹ ਕਹਿੰਦਾ ਜਿੱਦਾਂ ਕੰਮ ਚੱਲਦਾ ਪ੍ਰੀਤਿੰਦਰ ਨੂੰ ਪੁੱਛ ਲਓ ਇਹ ਕੀ ਕਹਿੰਦਾ ਗੱਲ ਨਿਕਲੀ, ਤੇ ਉਹ ਫਿਰ ਜਦੋਂ ਕੰਮ ਚੱਲਣ ਲੱਗ ਜਾਂਦਾ ਤੇ ਤੁਸੀਂ ਅਭਿਆਸ 'ਚ ਨਹੀਂ ਪੈਂਦੇ, ਟ੍ਰੇਨਿੰਗ 'ਚ ਨਹੀਂ ਪੈਂਦੇ ਜ਼ਿਆਦਾ ਸਮਾਂ ਰਹਿਣ ਲਈ, ਜ਼ਿਆਦਾ ਵਿਚਰਨ ਲਈ। ਮੇਰੇ ਖਿਆਲ ਦੀ ਬਕਾਇਦਾ ਟ੍ਰੇਨਿੰਗ, ਭਾਸ਼ਾਈ ਟ੍ਰੇਨਿੰਗ ਹੋਣੀ ਚਾਹੀਦੀ ਆ।
1: ਨਾਲੇ ਇੱਕ ਮੈਂ ਵੀ ਦੇਖਦਾ ਗਫਰ ਸਾਹਿਬ, ਬੰਦੇ ਨੂੰ ਨਜ਼ਾਰਾ ਨਿੰਦਿਆ ਨੁਕਸ ਨੰਗੋਚ ਹੀ ਆਉਂਦਾ, ਜਦ ਕੋਈ ਚੁਗਲੀਆਂ ਇਧਰਲੀਆਂ ਉਧਰਲੀਆਂ ਚਾਰ ਚੁਟਕਲੇ ਹਨਾ ਆਪਦੀ ਜ਼ਬਾਨ 'ਚ ਨਾ ਸੁਣੇ ਹੋਣ ਜਾਂ ਸੁਣਾਏ ਹੋਣ, ਉਦੋਂ ਫਿਰ ਸਵਾਦ ਜਿਹਾ ਵੀ ਨਹੀਂ ਆਉਂਦਾ।
2: ਆਹੋ, ਬੰਦਾ ਉੱਥੇ ਨਾਲ ਰਚਿਆ ਮਚਿਆ ਨਹੀਂ ਮਹਿਸੂਸ ਕਰਦਾ,
1: ਕਿਉਂਕਿ ਅੰਗਰੇਜ਼ੀ ਦਾ ਚੁਟਕਲਾ ਪੰਜਾਬੀ ਸੁਣਾਓ ਤਾਂ ਉਹਦੀ ਮਿੱਧ ਜੀ ਨਿਕਲ ਜਾਂਦੀ, ਇਸੇ ਕਰਕੇ ਨਿਆਣਿਆਂ ਦੇ ਚੁਟਕਲਿਆਂ 'ਤੇ ਹਾਸਾ ਨਹੀਂ ਆਉਂਦਾ ਜਿਹੜੇ ਸਕੂਲੋਂ ਸਿੱਖ ਕੇ ਆਉਂਦੇ ਆ, ਪਾਪਾ ਆਈ ਸ਼ੇਰ ਜੋਕ ਵੇਦੀਓ।
2: ਤੇ ਇਸ ਮੇਰੇ ਖਿਆਲ ਉਹ ਵੀ ਇੱਕ ਪੂਰਾ ਕ੍ਰੀਏਟ ਕਰਨ ਦੀ ਗੱਲ, ਅਬਿਲਿਟੀ ਕ੍ਰੀਏਟ ਕਰਨ ਦੀ ਗੱਲ ਆ, ਉਹਦੇ ਲਈ ਜੀ ਭਾਸ਼ਾਈ ਯੋਗਤਾ ਜਿਹੜੀ ਆ ਭਾਸ਼ਾ ਨੂੰ ਕਿਸ ਪੱਧਰ ਤੱਕ ਬੋਲਦੇ ਸਮਝਦੇ ਹੋ, ਉਹ ਵੀ ਇੱਕ ਭਾਸ਼ਾ ਦੇ ਇੱਕ ਹੋਰ ਲੈਵਲ ਆ। ਜਿਵੇਂ ਕਹਿੰਦੇ ਲਿਟਰੇਰੀ ਭਾਸ਼ਾ ਆ, ਫਿਰ ਕਹਿੰਦੇ ਬੋਲਚਾਲ ਦੀ ਭਾਸ਼ਾ ਆ, ਬੋਲਚਾਲ ਦੀ ਆਪਣੀ ਭਾਸ਼ਾ ਤੋਂ ਬਾਅਦ ਫਿਰ ਦੂਜੀ ਬੋਲ ਦੂਜਿਆਂ ਦੀ ਬੋਲਚਾਲ ਦੀ ਭਾਸ਼ਾ ਜਿਹੜੀ ਕਦੇ ਕਿਉਂ ਸਿੱਖੀ ਤੁਸੀਂ ਲਿਟਰੇਰੀ ਹੁੰਦੀ ਆ, ਤੇ ਤੁਹਾਡਾ ਮਾਨਸਿਕ ਤਸੱਲੀ ਆ ਜਿਹੜੀ ਚੁਟਕਲਿਆਂ ਦੀ ਗੱਲ ਕੀਤੀ ਆ ਉਹਦੀ ਬੋਲਚਾਲ ਵਾਲੀ ਭਾਸ਼ਾ ਤੇ ਮੁਹਾਰਤ ਨਾਲ
1: ਨਹੀਂ ਕੋਈ ਸ਼ੱਕ ਨਹੀਂ।
2: ਉਹ ਮੁਹਾਰਤ ਦੇ ਤਾਂ ਫਿਰ ਦੋ ਹੀ ਤਰੀਕੇ ਆ, ਇੱਕ ਅਭਿਆਸ ਤੇ ਦੂਜੀ ਟ੍ਰੇਨਿੰਗ।
1: ਤੇ ਜ਼ਫਰ ਸਾਹਿਬ, ਮੇਰਾ ਖਿਆਲ ਤੁਹਾਡੇ ਜਿਹੜੇ ਭਾਸ਼ਾ ਭਾਗ ਨੇ ਕੁਛ ਹੁਣ ਸ਼ਬਦ ਕੋਸ਼ ਤੇ ਉਹ ਡਿਕਸ਼ਨਰੀਆਂ ਵੀ ਛਾਪੀਆਂ ਨੇ, ਪਹਿਲਾਂ ਵੀ ਛਾਪੀਆਂ ਸੀ ਸ਼ਾਇਦ, ਉਹਨਾਂ ਦੇ ਸੋਧੇ ਹੋਏ ਟਰੈਕਟ ਨੇ ਹੁਣ ਜਿਹਦੇ 'ਚ ਅੰਗਰੇਜ਼ੀ ਤੋਂ ਪੰਜਾਬੀ ਤੇ ਪੰਜਾਬੀ ਤੋਂ ਅੰਗਰੇਜ਼ੀ ਆ, ਜਾਂ ਇੱਕੋ ਹੀ ਸ਼ਬਦ ਦੇ ਦੂਜੇ ਸ਼ਬਦ ਦੇ ਅਰਥ?
2: ਨਹੀਂ ਨਹੀਂ ਪ੍ਰੀਤਮ ਜੀ, ਬਹੁਤ ਸਾਰੀਆਂ ਡਿਕਸ਼ਨਰੀਆਂ ਭਾਸ਼ਾ ਭਾਗ ਨੇ ਛਾਪੀਆਂ ਸੀ
1: ਜੀ,
2: ਅੰਗਰੇਜ਼ੀ ਤੋਂ ਪੰਜਾਬੀ, ਹਿੰਦੀ ਤੋਂ ਪੰਜਾਬੀ, ਡੋਗਰੀ ਤੋਂ ਪੰਜਾਬੀ, ਫਿਰ ਇਲਾਕਾਈ ਸ਼ਬਦ ਕੋਸ਼, ਫਿਰ ਅਖਾਣਾਂ ਦੇ ਸ਼ਬਦ, ਅਖਾਣਾਂ ਦੇ ਕੋਸ਼, ਮੁਹਾਵਰਿਆਂ ਦੇ ਕੋਸ਼, ਉਹ ਕਾਫੀ ਗਿਣਤੀ 'ਚ ਮੇਰੇ ਖਿਆਲ 30-32 ਕੋਸ਼ ਜੀ ਭਾਸ਼ਾ ਵਿਭਾਗ ਦੇ। ਤੇ ਹੁਣ ਅਸੀਂ ਛਪਾਈ ਦੀ ਬਜਾਏ ਉਹਨਾਂ ਨੂੰ ਇੱਕ ਐਪ ਤੇ ਲੈ ਆਂਦਾ, ਸ਼ਬਦ ਮਾਲਾ ਦੇ ਨਾਂ ਤੇ ਸ਼ਬਦ ਮਾਲਾ ਐਪ ਤੁਸੀਂ ਭਾਸ਼ਾ ਵਿਭਾਗ .org ਕਰੋਗੇ ਜੇ, ਭਾਸ਼ਾ ਵਿਭਾਗ ਪੰਜਾਬ .org ਉਹ ਸਾਡੀ ਵੈਬਸਾਈਟ ਆ, ਉਹਦੇ ਸ਼ੁਰੂ 'ਚ ਇੱਕ ਬਲੂ ਲਿੰਕ ਹੈਗਾ ਸ਼ਬਦ ਮਾਲਾ ਦਾ, ਉਹਦੇ ਵਿੱਚ ਉਹ ਸਾਰੇ ਡਾਊਨਲੋਡ ਹੋ ਜਾਂਦੇ, ਤੁਸੀਂ ਕਲਿੱਕ ਕਰੋ ਤੇ ਤੁਹਾਡੇ ਮੋਬਾਈਲ ਤੇ ਡਾਊਨਲੋਡ ਹੋ ਜਾਂਦੇ ਆ। ਉਹ ਐਂਡਰਾਇਡ ਵਿੱਚ ਆ ਤੇ ਉਹ ਸਾਰੀਆਂ ਭਾਸ਼ਾਵਾਂ ਦੇ ਸਾਰੇ ਸ਼ਬਦ ਕੁਛ ਉੱਤੇ ਇੱਕੋ ਤੇ ਮਿਲ ਜਾਂਦੇ ਆ, ਤੁਸੀਂ ਇੱਕ ਸ਼ਬਦ ਪਾਓਗੇ ਤਾਂ ਉਹ ਸਾਰੇ ਦੱਸ ਦੂਗਾ ਕਿਹੜੀ ਡਿਕਸ਼ਨਰੀ 'ਚ ਕਿਹੜੇ ਸ਼ਬਦ ਕੁਛ ਵਿੱਚੋਂ ਕਿੱਥੇ ਕਿੱਥੇ ਪਿਆ ਤੇ ਉਹਦੇ ਕਿੱਥੇ ਕਿੱਥੇ ਕੀ ਕੀ ਮਤਲਬ ਆ, ਉਹ ਕਿਹੜੇ ਕਿਹੜੇ ਸ਼ਬਦ ਮੁਹਾਵਰੇ ਚ ਵਰਤਿਆ ਗਿਆ, ਕਿਹੜੇ ਕਿਹੜੇ ਸਥਾਨ ਚ ਵਰਤਿਆ ਗਿਆ?
1: ਕਿਉਂਕਿ ਪੰਜਾਬੀ ਜ਼ਬਾਨ ਦੇ ਲਿਹਾਜ਼ ਨਾਲ ਮੈਂ ਵੇਖਦਾ ਕਾਫੀ ਪਿੱਛੇ ਆ, ਤੁਸੀਂ ਚੀਨ ਚ ਜਾਓ ਤੇ ਉੱਥੇ ਉਹ ਉਹਨਾਂ ਦਾ ਅੰਗਰੇਜ਼ੀ ਬੋਲ ਕੇ ਤੇ ਉਹਨੂੰ ਦੱਸ ਦਿਓ, ਫੋਨ ਉਹਦੇ ਮੂਹਰੇ ਕਰ ਦਿਓ ਵੀ ਭਾਈ ਚੀਨੀ ਭਾਸ਼ਾ ਚ ਇਹਨੂੰ ਕੀ ਕਹਿੰਦੇ ਆ। ਉਸ ਲਿਹਾਜ਼ ਨਾਲ ਮੈਂ ਵੇਖਦਾ ਗਲੋਬਲਾਈਜੇਸ਼ਨ ਦੇ ਇਸ ਦੌਰ ਵਿੱਚ ਪੰਜਾਬੀ ਜ਼ਬਾਨ ਕਾਫੀ ਪਿੱਛੇ ਰਹੀ ਆ ਤੇ ਹੁਣ ਥੋੜਾ ਥੋੜਾ ਚਲੋ ਪਿਕਅਪ ਤਾਂ ਹੋ ਹੀ ਰਿਹਾ,
2: ਥੋੜਾ ਹੋ ਰਿਹਾ। ਗੂਗਲ ਵਾਲਿਆਂ ਨਾਲ ਵੀ ਅਸੀਂ ਗੱਲ ਕੀਤੀ ਸੀ, ਮੈਂ ਜਿਹੜੀ ਉਹਨਾਂ ਦੀ ਮਿਡਲ ਮੈਨੇਜਮੈਂਟ ਆ, ਉਹ ਕਹਿੰਦੇ ਅਸੀਂ ਥੋੜਾ ਘੱਟ ਇਨਵੈਸਟ ਕਰ ਰਹੇ ਹਾਂ ਪੰਜਾਬੀ ਲਈ, ਜਿਹੜੀਆਂ ਹੋਰ ਖਾਸ ਤੌਰ ਤੇ ਉਹਨਾਂ ਬੋਲੀਆਂ ਲਈ ਜਿੱਥੋਂ ਦੇ ਲੋਕ ਅੰਗਰੇਜ਼ੀ ਸਮਝ ਲੈਂਦੇ ਆ ਥੋੜੀ ਬਹੁਤੀ, ਉੱਥੇ ਅਸੀਂ ਬਹੁਤਾ ਜ਼ੋਰ ਨਹੀਂ ਲਾ ਰਹੇ ਕਿਉਂਕਿ ਉਹਨਾਂ ਦਾ ਕੰਮ ਚੱਲ ਜਾਂਦਾ ਜਿਵੇਂ ਆਪਾਂ ਕੰਮ ਚੱਲਣ ਦੀ ਗੱਲ ਕਰਦੇ ਸੀ, ਤੇ ਜਿੱਥੇ ਜਿਵੇਂ ਚੀਨ ਵਾਲਿਆਂ ਦਾ ਨਹੀਂ ਕੰਮ ਚੱਲ ਸਕਦਾ, ਤੁਸੀਂ ਅੱਧੀ ਪਚੱਦੀ ਨਾਲ ਲੱਗੀ ਉਹਨਾਂ ਨੂੰ ਨਹੀਂ ਆਉਂਦੀ, ਪੂਰੀ ਨਹੀਂ ਆਉਂਦੀ ਜਿਹਨਾਂ ਨੂੰ ਅੰਗਰੇਜ਼ੀ, ਉਹਨਾਂ ਲਈ ਗੂਗਲ ਵਾਲੇ ਥੋੜਾ ਜ਼ਿਆਦਾ ਮਿਹਨਤ ਕਰ ਰਹੇ ਆ, ਤਰਦਦ ਕਰ ਰਹੇ।
1: ਯਾਨੀ ਕਹਿਣ ਦਾ ਭਾਵ ਪੰਜਾਬੀ ਭਾਸ਼ਾ ਦੇ ਗੂਗਲੀ ਵਿਕਾਸ ਲਈ ਸਾਨੂੰ ਅੰਗਰੇਜ਼ੀ ਬੋਲਣੀ ਬੰਦ ਕਰਨੀ ਪੈਣੀ।
0: ਅੱਜ ਵੈਸੇ ਬਾਈ ਵੇਖਿਆ ਜਾਵੇ ਤੇ ਜਿਹੜਾ ਚਾਈਨਾ ਦਾ ਵਾ ਉਹ ਈਵਨ ਗੂਗਲ ਤੇ ਬਹੁਤ ਘੱਟ ਯੂਜ਼ ਕਰਦੇ ਆ, ਉਹ ਤੇ ਆਪਣੇ ਉਹਨਾਂ ਦੇ ਪਲੇਟਫਾਰਮ ਇੰਨੇ ਆ, ਸੋਫਟਵੇਅਰ ਇੰਨੇ ਆ, ਉਹਨਾਂ ਨੇ ਛੋਟੀਆਂ ਛੋਟੀਆਂ ਡਿਵਾਈਸ ਉਹਨਾਂ ਨੇ ਆਪਣੀਆਂ ਇੰਨੀਆਂ ਬਣਾ ਲਈਆਂ ਵਾ ਵੀ ਲੋੜ ਹੀ ਨਹੀਂ ਆ ਉੱਥੇ ਗੂਗਲ ਤੇ ਚੱਲਣ ਦੀ ਲੋੜ ਹੀ ਨਹੀਂ ਆ।
2: ਹਾਂ ਬਿਲਕੁਲ ਠੀਕ ਆ। ਇੱਕ ਮਤਲਬ ਦੁਖਦਾਈ ਗੱਲ ਇਹ ਆ ਸਾਡੇ ਪੰਜਾਬੀਆਂ ਬਾਰੇ, ਇਕੱਲੇ ਡਿਪਾਰਟਮੈਂਟ ਦੇ ਪੱਧਰ ਤੇ ਨਹੀਂ ਜਾਂ ਇਕੱਲੇ ਲੋਕਾਂ ਦੇ ਜਾਂ ਸਰਕਾਰ ਦੇ ਪੱਧਰ ਤੇ ਨਹੀਂ, ਕੁੱਲ ਮਿਲਾ ਕੇ ਮੇਰੇ ਖਿਆਲ ਪੰਜਾਬੀ ਦੁਨੀਆਂ ਦੀ ਇਹੋ ਜਿਹੀ ਵਾਹਿਦ ਇੱਕ ਕਮਿਊਨਿਟੀ ਹੋਣੀ, ਭਾਈਚਾਰਾ ਹੋਣਾ, ਜਿਹਨੂੰ ਆਪਣੀ ਬੋਲੀ ਤੇ ਮਾਣ ਨਹੀਂ ਹੈ। ਮਾਣ ਤਾਂ ਕੀ ਹੋਣਾ, ਆਪਣੀ ਬੋਲੀ ਆਉਂਦੀ ਹੋਣ ਨੂੰ ਕੋਈ ਆਪਣੀ ਉਹ ਗੁਣ ਨਹੀਂ ਸਮਝਦੇ ਕਿ ਸਾਨੂੰ ਪੰਜਾਬੀ ਆਉਂਦੀ ਹੈ, ਸਾਡਾ ਗੁਣ ਆ, ਮਤਲਬ ਉਹਨੂੰ ਉਹਨੂੰ ਗ੍ਰਹਿਣ ਕਰਨ 'ਚ ਕੋਈ ਬਹੁਤਾ ਉਹ ਮਾਣ ਨਹੀਂ ਮਹਿਸੂਸ ਕਰਦੇ। ਆਪਣੀ ਬੋਲੀ ਤੇ ਮਾਣ ਨਾ ਮਹਿਸੂਸ ਕਰਨਾ ਸਿਰਫ ਮੈਨੂੰ ਲੱਗਦਾ ਦੁਨੀਆਂ 'ਚ ਇਕੱਲਾ ਪੰਜਾਬੀਆਂ ਦੇ ਹਿੱਸੇ ਆਇਆ, ਇਸ ਕਰਕੇ ਫਿਰ ਉਹਦੇ ਨਾਲ ਜੁੜੀ ਘਾਟ ਟੈਕਨੋਲੋਜੀ, ਉਹਦੇ ਵਿਕਾਸ ਨਾਲ ਜੁੜੀਆਂ ਗੱਲਾਂ, ਉਹਦੇ ਲਈ ਜਿਹੜਾ ਚਾਅ ਚਾਹੀਦਾ ਹੁੰਦਾ ਉਹਦੀ ਘਾਟ ਹੋਣੀ ਚਾਹੀਦੀ ਆ। ਤੇ ਅਸੀਂ ਬਸ ਥੋੜਾ ਜਿਹਾ ਪਿਛਲੇ ਟਾਈਮ ਤੋਂ ਕੀਤਾ ਕਿ ਅਸੀਂ ਪੰਜਾਬੀ ਦੀਆਂ ਕਿਤਾਬਾਂ ਜਿਹੜੀਆਂ ਬੰਦੇ ਨਹੀਂ ਪੜ੍ਹ ਸਕਦੇ, ਜਿਹਨਾਂ ਨੂੰ ਪੰਜਾਬੀ ਗੁਰਮੁਖੀ ਨਹੀਂ ਆਉਂਦੀ ਜਾਂ ਪਰਚਨ ਨਹੀਂ ਆਉਂਦੀ, ਉਹਨਾਂ ਲਈ ਆਡੀਓ ਦੇ ਰੂਪ 'ਚ ਤੁਹਾਡੇ ਸੁਹਾਵੀ ਵਾਲੇ ਸੱਜਣਾਂ ਨੇ ਯਤਨ ਕੀਤਾ ਸ਼ਰਮਾ ਬਥਾਣਾ ਨਾਲ, ਉਹਨਾਂ ਨਾਲ ਅਸੀਂ ਕੁਛ ਕੋਲੈਬੋਰੇਟ ਕੀਤਾ ਕਿ ਸਾਡੀਆਂ ਕਿਤਾਬਾਂ ਉਹ ਵੀ ਕਰਨ, ਤੇ ਅਸੀਂ ਆਪਣੀ ਵੈਬਸਾਈਟ ਤੇ ਵੀ ਉਹਨਾਂ ਨੂੰ ਲੈ ਕੇ ਆਈਏ, ਜਾਂ ਪੜ੍ਹਨ ਲਈ ਵੀ ਕਿਤਾਬ ਵਰਕੇ ਦੇ ਰੂਪ 'ਚ ਨਾਲੋਂ ਸਕਰੀਨ ਹਰੇਕ ਬੰਦੇ ਦੇ ਹੱਥ 'ਚ ਆ, ਸਕਰੀਨ ਤੇ ਲਿਆਉਣ ਦੀ ਕੋਸ਼ਿਸ਼ ਕੀਤੀ। ਅਸੀਂ 200 ਕਿਤਾਬ ਸਾਡੀ ਵੈਬਸਾਈਟ ਤੇ ਤੁਸੀਂ ਪੜ੍ਹ ਸਕਦੇ ਹੋ, ਪੜ੍ਹ ਸਕਦੇ ਹੋ, 20-30 ਕਿਤਾਬਾਂ ਹੁਣ ਸੁਣ ਵੀ ਸਕਦੇ ਹੋ। ਤੇ ਸਾਨੂੰ ਲੱਗਦਾ ਵੀ ਥੋੜਾ ਥੋੜਾ ਅਸੀਂ ਲੱਗੀਏ ਤਾਂ ਇਹਦਾ ਚਾਅ ਪੈਦਾ ਹੋਵੇ, ਕਿਉਂਕਿ ਪੰਜਾਬ ਹੁਣ ਪੰਜਾਂ ਦਰਿਆਵਾਂ ਤੱਕ ਤਾਂ ਨਹੀਂ ਰਿਹਾ, ਪਹਿਲਾਂ ਤਾਂ ਅਸੀਂ ਕਹਿੰਦੇ ਪੰਜਾਬ ਸੁੰਗੜ ਗਿਆ ਜੀ, 2.5 ਦਰਿਆਵਾਂ ਤੇ ਰਹਿ ਗਿਆ, ਪਰ ਤੁਹਾਡੇ ਵਰਗੇ ਲੋਕ ਜਦੋਂ ਤੁਹਾਡੇ ਰੂਪ 'ਚ ਖਿਲ ਰਹੇ ਇੱਧਰ ਉੱਧਰ ਸਾਰੇ ਪਾਸੇ ਦੀ ਸੀ, ਤੇ ਹੁਣ ਪੰਜਾਬੀ 7 ਸਮੁੰਦਰਾਂ ਦੀ ਭਾਸ਼ਾ ਬਣ ਗਈ, ਇਸ ਕਰਕੇ ਡਿਜੀਟਲ ਰੂਪ ਇਹਦੇ 'ਤੇ ਕੰਮ ਕਰਨ ਦੀ ਲੋੜ ਆ, ਤਾਂ ਕਿ ਸਾਰੇ ਲੋਕ ਆਪਣੀ ਭਾਸ਼ਾ ਸੁਣ, ਬਹੁਤੀ ਤਾਂ ਸੁਣਨ ਨਾਲ ਆਉਂਦੀ ਆ, ਪਾਠ ਭਾਸ਼ਾ ਤਾਂ ਗ੍ਰਹਿਣ ਹੀ ਬੰਦਾ ਸੁਣਨ ਤੋਂ ਕਰ, ਇਸ ਕਰਕੇ ਇਹਦਾ ਬੋਲ ਬਰਾਲਾ ਰਹੇ, ਬੋਲ ਬਾਲਾ ਰਹੇ, ਇਸ ਕਰਕੇ ਨਵੇਂ ਮਾਧਿਅਮ ਜਿਹੜੇ ਇਹਦੇ ਵਿੱਚ ਇਹਨੂੰ ਕਰਨ ਦੀ ਲੋੜ ਹੈਗੀ, ਉਹ ਨਾ ਇਕੱਲੀ ਸਰਕਾਰ ਨੇ ਕਰਨੀ ਹੁੰਦੀ ਆ, ਨਾ ਇਕੱਲੀ ਟੈਕਨੋਲੋਜੀ ਨੇ ਕਰਨੀ ਹੁੰਦੀ ਆ, ਨਾ ਕਿਸੇ ਇਕੱਲੇ ਵਿਅਕਤੀ ਨੇ ਕਰਨੀ ਹੁੰਦੀ, ਕਿਉਂਕਿ ਬੋਲੀ ਸਾਰੇ ਬੰਦਿਆਂ ਨੇ ਰਲ ਕੇ ਬਣਾਈ ਹੁੰਦੀ ਆ, ਤੇ ਸਾਰਿਆਂ ਨੇ ਰਲ ਕੇ ਉਹਦੀ ਵਰਤੋਂ ਕਰਨੀ ਹੁੰਦੀ ਆ, ਇਸ ਕਰਕੇ ਇਹਨਾਂ ਦੇ ਜੋੜ ਮੇਲ ਦਾ ਚਾਅ ਜਾਂ ਜੋੜ ਮੇਲ ਦੇ ਉੱਤਮ ਹੋਣੇ ਬਹੁਤ ਜ਼ਰੂਰੀ ਆ ਮੈਨੂੰ ਇਹ ਲੱਗਦਾ।
1: ਜੀ ਨਹੀਂ ਸਹੀ ਆ, ਬਹੁਤ ਬਹੁਤ ਮਿਹਰਬਾਨੀ ਜ਼ਫਰ ਸਾਹਿਬ ਸਾਡੇ ਸੁਣਨ ਵਾਲਿਆਂ ਨਾਲ ਆਪਣੇ ਵਿਚਾਰ ਸਾਂਝੇ ਕਰਨ ਲਈ ਬਹੁਤ ਧੰਨਵਾਦ।
0: ਜੀ ਸਤਿ ਸ਼੍ਰੀ ਅਕਾਲ ਭਾਜੀ, ਥੈਂਕ ਯੂ ਤੁਹਾਡਾ ਸਮਾਂ ਦੇਣ ਦੇ ਲਈ। ਦੋਸਤੋ ਇਹ ਸਨ ਸਾਡੇ ਨਾਲ ਜਸਵੰਤ ਜਾਫਰ ਜੀ, ਸੋ ਇਹਨਾਂ ਦੀ ਕਿਤਾਬਾਂ ਤੁਸੀਂ ਪੜ੍ਹੀਆਂ ਹੋਣਗੀਆਂ, ਇਹਨਾਂ ਦੇ ਸੋਸ਼ਲ ਮੀਡੀਆ ਦੇ ਉੱਤੇ ਅਲੱਗ ਅਲੱਗ ਸਮੇਂ ਦੇ ਉੱਤੇ ਤੁਸੀਂ ਵਿਚਾਰ ਸੁਣੇ ਹੋਣਗੇ, ਸੋ ਹਮੇਸ਼ਾ ਕੁਛ ਵੱਖਰਾ ਇਹਨਾਂ ਦੇ ਕੋਲੋਂ ਸੁਣ ਕਰਨ ਨੂੰ ਜ਼ਰੂਰ ਮਿਲਦਾ, ਸੋ ਇਸ ਵਿਸ਼ੇ ਦੇ ਉੱਤੇ ਵੀ ਆਪਾਂ ਇਹਨਾਂ ਦਾ ਲਾਹਾ ਲੈਣ ਦੀ ਅੱਜ ਕੋਸ਼ਿਸ਼ ਕੀਤੀ।
1: ਜੀ ਉਹ ਇੱਕ ਚਿੰਤਕ ਵੀ ਨੇ ਕਿਉਂਕਿ ਉਹਨਾਂ ਦੀਆਂ ਲਿਖਤਾਂ 'ਚ ਕੋਈ ਨਾ ਕੋਈ ਸੇਧ ਵੀ ਹੁੰਦੀ ਹੈ, ਅਤੇ ਮੇਰੇ ਸਾਹਮਣੇ ਉਹਨਾਂ ਦੀ ਇੱਕ ਲਿਖਤ ਪਈ ਹੈ ਬੱਦਲ। ਉਹ ਲਿਖਦੇ ਕਹਿੰਦੇ, ਉੱਡਦੇ ਬੱਦਲ ਮਿਲਦੇ ਇੱਕ ਦੂਏ ਦੀ ਜਾਤ ਗੋਤ ਕੱਦ ਕਾਠ ਠਾਠ ਬਾਠ ਜਦਾਤ ਔਕਾਤ ਪਤਾ ਟਿਕਾਣਾ ਵਿਦਿਅਕ ਯੋਗਤਾ ਵਗੈਰਾ ਨਹੀਂ ਪੁੱਛਦੇ, ਬਸ ਘੁਲ ਮਿਲ ਕੇ ਬਰਸ ਜਾਂਦੇ ਰੂਹਾਂ ਵਾਂਗ। ਬੱਦਲਾਂ ਦਾ ਵੀ ਕੋਈ ਬਾਇਓਡਾਟਾ ਨਹੀਂ ਹੁੰਦਾ, ਇਹ ਇਨਸਾਨਾਂ ਦੇ ਹਿੱਸੇ ਹੀ ਆਈਆਂ ਉਹ ਸਾਰੀਆਂ ਚੀਜ਼ਾਂ।
0: ਮੈਂ ਵੀ ਬਹੁਤ ਗੱਲਾਂ ਕੀਤੀਆਂ ਬੱਦਲਾਂ ਨਾਲ, ਪਰ ਇੱਕ ਜਿਹੜਾ ਰਾਈਟਰ ਉਹਦਾ ਫਿਰ ਆਪਣਾ ਨਜ਼ਰੀਆ ਹੁੰਦਾ,
1: ਕੋਈ ਸ਼ੱਕ ਨਹੀਂ,
0: ਅਸੀਂ ਹੋਰ ਹਿਸਾਬ ਨਾਲ ਕਰ ਛੱਡਦੇ।
1: ਹਾਂ ਦਿਸ਼ਾ ਵੀ ਠੀਕ ਰੱਖਣ ਲਈ ਅਤੇ ਸੋਹਣੀ ਚਾਲ ਰੱਖਣ ਲਈ ਮੈਂ ਤੁਹਾਨੂੰ ਪਿਆਰ ਕਰਦਾ ਹਾਂ ਆਪਣਾ ਖਿਆਲ ਰੱਖਣ।
0: ਵਾਹ ਜੀ ਵਾਹ। ਸੋ ਇਹ ਜਦੋਂ ਆਪਾਂ ਨੂੰ ਮੰਨ ਲਓ ਹੁਣ ਨਹੀਂ ਆਉਂਦੀ ਲੈਂਗੁਏਜ ਜਿਹੜੇ ਆਪਾਂ ਮਾਹੌਲ 'ਚ ਹਾਂ, ਜਿੱਥੇ ਆਪਾਂ ਤੇ ਇਹ ਵੀ ਇੱਕ ਸੋਹਣਾ ਤਰੀਕਾ ਵਾ ਕਿ ਤੁਸੀਂ ਆਪਣੇ ਜਿਹੜੇ ਜਜ਼ਬਾਤ ਨੇ, ਕਈ ਵਾਰ ਸਾਨੂੰ ਇਹ ਲੱਗਦਾ ਵਾ ਕਿ ਆਪਾਂ ਸਿਰਫ ਇਨਸਾਨ ਇਨਸਾਨ ਦੇ ਨਾਲ ਬੋਲ ਕੇ ਹੀ ਕਰ ਸਕਦਾ, ਪਰ ਮੈਂ ਅੱਗੇ ਕਈ ਵਾਰੀ ਗੱਲ ਕੀਤੀ ਆਪਾਂ ਪਿੰਡਾਂ ਦੇ ਵਿੱਚ ਕਈ ਕਿਰਦਾਰ ਵੇਖੇ ਮੇਰੇ ਤਾਇਆ ਜੀ, ਉਹ ਤੁਰੇ ਤੁਰੇ ਜਾਂਦੇ ਕਣਕਾਂ ਨਾਲ ਸਟਾਲੇ ਨਾਲ ਗੱਲਾਂ ਕਰ ਲੈਂਦੇ ਹੁੰਦੇ, ਸੋ ਆਪਾਂ ਬਦਲਾਂ ਨਾਲ ਆਪਾਂ ਕਿਉਂ ਨਹੀਂ ਗੱਲਾਂ ਕਰ ਸਕਦੇ, ਆਪਾਂ ਕਰ ਸਕਦੇ, ਪਰ ਅਸੀਂ ਉਹ ਆਪਣੇ ਆਪ ਨੂੰ ਟੈਬੂ ਵੀ ਆਪਾਂ ਇੱਦਾਂ ਦੇ ਬਣਾ ਕੇ ਰੱਖੇ ਆ ਵੀ ਆਪਾਂ ਆਪਾਂ ਕੀ ਲੋਕੀ ਕੀ ਕਹਿਣਗੇ, ਆਸ ਪਾਸ ਵੇਖਣਗੇ ਕੀ ਕਹਿਣਗੇ, ਪਰ ਜਿਨ੍ਹਾਂ ਨੇ ਆਪਣੇ ਆਪ ਦੀ ਵੈਂਟੀਲੇਸ਼ਨ ਆਪਣੇ ਆਪ ਦਾ ਪ੍ਰਣਾਲਾ ਜਿਨ੍ਹਾਂ ਨੇ ਲੱਭਣਾ, ਉਹ ਕਿਸੇ ਵੀ ਰੂਪ ਦੇ ਵਿੱਚ ਲੱਭ ਲੈਂਦੇ ਆ, ਉਹ ਨਵੇਂ ਨਵੇਂ ਫਿਰ ਰਾਹ, ਜਿੱਦਾਂ ਹੁਣ ਆਪਾਂ ਚਾਈਨਾ ਦੀ ਗੱਲ ਕੀਤੀ ਹੈ, ਬੜੀਆਂ ਚੀਜ਼ਾਂ ਨੇ ਜਿਹੜੀਆਂ ਹੁਣ ਆਪਾਂ ਸ਼ਾਇਦ ਇੱਕ ਐਂਗਲ ਵੇਖ ਰਹੇ ਹਾਂ ਕਿ ਉਹਦੇ ਵਿੱਚ ਆਪਾਂ ਵੱਧ ਤੋਂ ਵੱਧ ਪੜ੍ਹੀਏ, ਵੱਧ ਤੋਂ ਵੱਧ ਸਾਨੂੰ ਲੈਂਗੁਏਜ ਆ ਜਾਵੇ, ਇੱਕ ਤਾਂ ਤਰੀਕਾ ਇਹ ਆ, ਪਰ ਹੁਣ ਕਈ ਬੰਦੇ ਨੇ ਜਿਹੜੇ ਬਿਲਕੁਲ ਬੇਸ ਤੋਂ ਨੇ, ਜਿਨ੍ਹਾਂ ਨੂੰ ਨਹੀਂ ਇੰਨਾ ਚਾਹ ਕੇ ਵੀ ਨਹੀਂ ਆ ਸਕਦੀ ਅੰਗਰੇਜ਼ੀ, ਹੁਣ ਸਾਡੇ ਵਰਗੇ ਨੂੰ ਤੁਸੀਂ ਸਿਖਾ ਲਓ ਤਾਂ ਮੰਨ ਲਓ 60% 70% 'ਤੇ ਚਲੇ ਜਾਵਾਂਗੇ ਆਪਾਂ, ਪਰ ਫਿਰ ਵੀ ਉਹ ਜਿਹੜੇ ਮੁਹਾਵਰੇ ਨੇ, ਉਹ ਜਿਹੜੀਆਂ ਇੱਥੋਂ ਦੀ ਜਿਹੜੀ ਸਲੈਂਗ ਜਿਹੜੀ ਭਾਈ ਨੇ ਗੱਲ ਕੀਤੀ ਆ, ਉਹ ਠੇਠ ਨਾ ਉਹਨਾਂ ਨੂੰ ਸਾਡੀ ਆਉਣੀ ਆ ਨਾ ਇਹਨਾਂ ਨੂੰ ਸਾਡੀ ਆਉਣੀ ਆ, ਸੋ ਉਹਦੇ ਵਿੱਚ ਮਸਲਾ ਸਿਰਫ ਇਹੋ ਹੀ ਥੋੜ੍ਹੀ ਆ ਵੀ ਸਾਨੂੰ ਇਹਨਾਂ ਦੀ ਜੇ ਭਾਸ਼ਾ ਆਜੂਗੀ ਤਾਂ ਦੈਟਸ ਫਾਈਨ, ਹੈ ਨਾ, ਪਰ ਉੱਥੇ ਫਿਰ ਉਹ ਚੀਜ਼ ਆ ਜਾਂਦੀ ਆ ਕਿ ਅਸੀਂ ਆਪਣੀ ਭਾਸ਼ਾ ਦੇ ਉੱਤੇ ਫਿਰ ਮਾਣ ਸ਼ਾਇਦ ਇਸ ਕਰਕੇ ਵੀ ਨਹੀਂ ਨਾ ਕਰ ਪਾਉਂਦੇ, ਕਿਉਂਕਿ ਸਾਨੂੰ ਇਸ ਚੀਜ਼ 'ਤੇ ਮਾਣ ਹੈ ਕਿ ਸਾਨੂੰ ਤਾਂ ਦੂਜਿਆਂ ਦੀਆਂ ਵੀ ਆਉਂਦੀਆਂ, ਅਸੀਂ ਮਾਣ ਦੂਜੀ ਚੀਜ਼ ਦਾ ਜ਼ਿਆਦਾ ਵੱਧ ਕਰਨ ਲੱਗ ਪਏ, ਸੋ ਉਹਦੇ ਵਿੱਚ ਮੈਨੂੰ ਉਹਨਾਂ ਦੇ ਉਹ ਡਿਵਾਈਸਾਂ ਜਿਹੀਆਂ ਵਧੀਆ ਲੱਗਦੀਆਂ ਉਹਨਾਂ ਦੀਆਂ ਇਸ ਮਸਲੇ ਦਾ ਹੱਲ ਕਰਨ ਲਈ, ਜੇ ਕਿਤੇ ਉੱਦਾਂ ਦੀਆਂ ਡਿਵਾਈਸਾਂ ਹੋਣ ਨਾ ਉਹਦੇ ਵਿੱਚ, ਤੁਸੀਂ ਪੰਜਾਬੀ 'ਚ ਬੋਲਿਆ ਗੋਰੇ ਦੇ ਅੱਗੇ ਕਰਤਾ, ਗੋਰੇ ਨੇ ਬੋਲਿਆ ਤੁਹਾਡੇ ਅੱਗੇ ਕਰਤਾ, ਮੈਂ ਨਾ ਤੁਸੀਂ ਉੱਥੇ 2-4 ਹਫ਼ਤੇ ਮਹੀਨਾ ਤੁਸੀਂ ਰਹਿੰਦੇ ਹੋ ਚਾਈਨਾ, ਤੁਹਾਨੂੰ ਮਹਿਸੂਸ ਹੀ ਨਹੀਂ ਹੁੰਦਾ ਵੀ ਤੁਹਾਨੂੰ ਚਾਈਨੀਜ਼ ਆਉਣੀ ਚਾਹੀਦੀ ਆ ਜਾਂ ਤੁਹਾਨੂੰ ਨਹੀਂ ਆਉਂਦੀ, ਸਾਰਾ ਤੁਹਾਡਾ ਸਰੀ ਜਾਂਦਾ, ਕੌਨਫੀਡੈਂਸ ਲੈਵਲ ਤੁਹਾਡਾ ਉੱਥੇ ਹੀ ਰਹਿੰਦਾ ਵਾ ਕਿਉਂਕਿ ਤੁਸੀਂ ਕਮਿਊਨੀਕੇਸ਼ਨ ਕਰ ਰਹੇ ਹੋ ਆਰਾਮ ਨਾਲ,
1: ਸੋ ਭਾਸ਼ਾ ਕੋਈ ਬੰਧਨ ਨਹੀਂ ਬਲਕਿ ਉਸ ਕਿਸਮ ਦੇ ਟੂਲ ਉਹਨਾਂ ਨੇ ਵਿਕਸਿਤ ਕਰ ਲਏ ਨੇ ਜਿਹਦੇ ਨਾਲ ਤੁਹਾਡੀ ਜਾਨ ਸੌਖੀ ਆ, ਤਾਂ ਅਸੀਂ ਕਿਉਂ ਨਹੀਂ ਕਰ ਸਕਦੇ, ਜਾਂ ਕਹਿ ਲਾ ਸਾਡੇ ਕੋਲ ਸੌਦਾ ਵੇਚਣ ਦਾ ਹੈ ਹੀ ਨਹੀਂ ਕੁਛ, ਕਿ ਮੰਨ ਲਓ ਜੇ ਅੰਗਰੇਜ਼ ਆਉਣ ਸਾਡੇ, ਹੈ ਨਾ, ਸਾਡੇ ਨਾਲ ਵਪਾਰ ਕਰਨ, ਜਾਂ ਉਹਨਾਂ ਨੂੰ ਲੋੜ ਪਵੇ ਨਾ ਪੰਜਾਬੀ ਸਿੱਖਣ ਦੀ,
0: ਹਾਂ, ਕਿਉਂਕਿ ਵਪਾਰ ਵੱਡੀ ਚੀਜ਼ ਆ,
1: ਸਾਡੇ ਕੋਲ ਉਹੋ ਜਿਹਾ ਕੁਛ ਹੈ ਨਹੀਂ,
0: ਸਭ ਤੋਂ
1: ਅਸੀਂ ਅਸਲ 'ਚ ਇੱਕ ਪ੍ਰਵਾਸੀ ਕੌਮ ਆ, ਅਸੀਂ ਉਲਟਾ ਚੱਲ ਕੇ ਦੂਜੇ ਮੁਲਕਾਂ 'ਚ ਗਏ ਹਾਂ, ਉਲਟਾ ਸਾਨੂੰ ਉਹ ਸਿੱਖਣ ਦੀ ਲੋੜ ਆ, ਨਾ ਕਿ ਉਹਨਾਂ ਨੂੰ ਸਾਡੀ ਸਿੱਖਣ ਦੀ ਲੋੜ ਆ, ਸੋ ਜਿਹੜੀ ਜ਼ਫਰ ਸਾਹਿਬ ਕਹਿੰਦੇ ਸੀ ਵੀ ਪੰਜਾਬੀ ਜਾਂ ਜ਼ਬਾਨ ਆ ਜਿਹੜੀ ਇਹ ਲੋੜ ਦੀ ਭਾਸ਼ਾ, ਹੈ ਨਾ, ਕੀ ਲੋੜ ਦੀ ਭਾਸ਼ਾ ਬਣ ਸਕੀ ਪੰਜਾਬੀ, ਨਹੀਂ, ਉਸ ਲਿਹਾਜ਼ ਨਾਲ ਫਿਰ ਉਹ ਚੀਜ਼ਾਂ ਉਹ ਗੱਲਾਂ ਪਿੱਛੇ ਰਹਿ ਜਾਂਦੀਆਂ।
0: ਚਲੋ ਆਪਾਂ ਜਦੋਂ ਇਹਦੇ ਉੱਤੇ ਵਿਚਾਰ ਕਰਾਂਗੇ, ਗੱਲਾਂ ਕਰਾਂਗੇ, ਤੇ ਫਿਰ ਆਪੇ ਹੀ ਕੋਈ ਨਾ ਕੋਈ ਇਸ ਪਾਸੇ ਨੂੰ ਤੁਰੂਗਾ। ਬੜਾ ਕੁਛ ਹੋ ਰਿਹਾ, ਮੈਂ ਤੇ ਹੈਰਾਨ ਆ, ਮਤਲਬ ਜੇ ਆਪਾਂ ਗੂਗਲ ਦੀ ਵੀ ਜੇ ਗੱਲ ਕਰੀਏ, ਜਿੱਦਾਂ ਭਾਈ ਜ਼ਿਕਰ ਕਰਕੇ ਗਏ ਆ, ਗੂਗਲ ਹੁਣ ਪਹਿਲਾਂ ਵਾਲੀ ਪੰਜਾਬੀ ਨਹੀਂ ਰਹੀ ਉਹਦੇ ਉੱਤੇ, ਪਹਿਲਾਂ ਦੇ ਨਾਲੋਂ ਤਾਂ ਮਤਲਬ ਕਹਿ ਲਓ ਵੀ 2-4 ਮਹੀਨਿਆਂ ਦੇ ਵਿੱਚ ਹੀ ਬੜਾ ਫਰਕ ਪਾਤਾ,
1: 85% ਹੁਣ ਦਰੁਸਤ ਹੁੰਦਾ ਜੇ ਤੁਸੀਂ ਉਹਦਾ AI ਦੇ ਟੂਲ ਦੇ ਲਿਹਾਜ਼ ਨਾਲ, ਜੈਮਨੀ ਜਾਂ ਦੂਜੀ ਚੈਟ ਜਿਹੜੇ ਬੋਟਸ ਨੇ ਉਹਨਾਂ ਤੇ ਤੁਸੀਂ ਗੱਲ ਪੁੱਛੋ ਉਹਨੂੰ, ਤਾਂ ਉਹਨਾਂ ਦਾ ਤਰਜਮਾ 80-85% ਸਹੀ ਆ, ਜਦਕਿ ਪਹਿਲਾਂ ਇਹ 50-55-60% ਹੁੰਦਾ ਸੀ, ਜਮਾਂ ਹੀ ਜਖਣਾ ਵੱਢੀ ਪਈ ਸੀ
0: ਪਹਿਲਾਂ ਤੇ, ਇਹ ਵੀ ਤੁਹਾਨੂੰ ਦੁਬਾਰਾ ਫੇਰ ਕਹੀਦਾ ਸੀ ਦਫਾ ਕਰੋ,
1: ਆਪੇ ਲਿਖ ਲਓ,
0: ਆਪੇ ਲਿਖ ਲਓ ਇਹਨੂੰ ਚੰਗਾ।
1: ਹੁਣ ਚੱਕਰ ਇਹ ਆ, ਕਿਉਂਕਿ ਉਹਨੇ ਤਾਂ ਸ਼ਬਦ ਦਰ ਸ਼ਬਦ ਚੱਕਣਾ ਨਾ, ਉਹ ਕਹਿੰਦਾ ਖੇਡਣਾ ਤਾਂ ਖੇਡਣਾ ਹੀ ਨਾ ਸੀ, ਪਲੇ ਪਲੇ ਪਲੇ ਨੋਟ ਪਲੇ ਨੋਟ ਪਲੇ ਨੋਟ ਪਲੇ,
0: ਸਾਡੀ ਕਨਵਰਸੇਸ਼ਨ ਜਿਹੜੀ ਉਹ ਜ਼ਫਰ ਸਾਹਿਬ ਦੇ ਨਾਲ ਚੱਲ ਰਹੀ ਸੀ, ਤੇ ਇਸ ਵਜ੍ਹਾ ਕਰਕੇ ਤੁਹਾਡੇ ਨਾਲ ਗੱਲਬਾਤ ਜਿਹੜੀ ਵਿੱਚੇ ਰਹਿ ਗਈ, ਤੇ ਹੁਣ ਤੁਸੀਂ ਕਰ ਸਕਦੇ ਹੋ ਦੁਬਾਰਾ ਕਾਲ 0447-1674-0447-1674 ਦੇ ਉੱਤੇ। ਕੁਛ ਇੱਕ ਮੈਸੇਜ ਉਨੀ ਦੇਰ ਆਪਾਂ ਲੈ ਲੈਂਦੇ ਹਾਂ, ਦਿਆ ਜੀ ਬੜਾ ਪਿਆਰੇ ਮੈਸੇਜ ਕਰਦੇ ਹੁੰਦੇ ਇਹੋ ਜਿਹੇ ਵਿਸ਼ਿਆਂ ਦੇ ਉੱਤੇ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ ਅਤੇ ਭਾਈ ਰਣਜੋਤ ਜੀ, ਅਤੇ ਬਹੁਤ ਵਧੀਆ ਵਿਸ਼ਾ, ਕਹਿੰਦੇ ਕਿ ਭਾਜੀ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਮਾਈਗ੍ਰੈਂਟਸ ਨੂੰ ਨਵੀਂ ਭਾਸ਼ਾ ਦੇ ਕਰਕੇ ਕਦੀ ਨਾ ਕਦੀ ਅਤੇ ਕਿਤੇ ਨਾ ਕਿਤੇ ਮੁਸ਼ਕਲ ਜ਼ਰੂਰ ਆਉਂਦੀ ਹੈ, ਅਤੇ ਬੜੀ ਵਾਰ ਇਹ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਵੀ ਬਣਾ ਦਿੰਦੀ ਆ। ਕੁਛ ਨੁਕਤੇ ਧਿਆਨ ਦੇਣ ਯੋਗ ਨੇ, ਜਿਵੇਂ ਕਿ ਕਿਹੜੇ ਸੰਦਰਭ ਦੇ ਵਿੱਚ, ਓਕੇ, ਸੰਦਰਭ ਦੇ ਪੱਖੋਂ ਇਹ ਕਹਿੰਦੇ ਨੇ ਕਿ ਜਿਹੜੇ ਅੰਗਰੇਜ਼ੀ ਵਾਲੇ ਤੁਹਾਡੇ ਸ਼ਬਦ ਨੇ ਜੀ, ਮੈਂ ਇਹਨਾਂ ਦੇ ਵਿੱਚ ਥੋੜ੍ਹਾ ਜਿਹਾ ਮੇਰਾ ਔਖਾ ਜੀ, ਹਾਂਜੀ, ਅਤੇ ਵੋਕੈਬਲਰੀ ਜਾਂ ਫਿਰ ਸੰਟੈਂਸ ਮੇਕਿੰਗ, ਅਤੇ ਆਉਣ ਦਾ ਮਤਲਬ ਇਹ ਨਹੀਂ ਕਿ ਸਾਨੂੰ ਕੰਟੈਕਸਟ ਦਾ ਵੀ ਪਤਾ ਲੱਗ ਗਿਆ ਹੈ। ਬੜੀ ਵਾਰ ਅਸੀਂ ਕਿਸੇ ਗੱਲ ਦਾ ਕੰਟੈਕਸਟ ਗਲਤ ਸਮਝ ਕੇ ਗਲਤ ਤਰੀਕੇ ਦੇ ਨਾਲ ਆਪਾਂ ਰਿਸਪੋਂਡ ਕਰਦੇ ਹਾਂ, ਅਤੇ ਬਾਅਦ ਵਿੱਚ ਪਰੇਸ਼ਾਨੀ ਦਾ ਆਪਾਂ ਵਾਇਜ਼ ਬਣਦੇ ਹਾਂ, ਬਿਲਕੁਲ ਹੁੰਦਾ ਜੀ,
1: ਸਹੀ।
0: ਅਤੇ ਦੂਸਰਾ ਆ ਜਾਂਦਾ, ਕਹਿੰਦੇ ਕਿ ਅੱਖਰਾਂ ਦੀ ਚੋਣ, ਬੇਗਾਨੀ ਭਾਸ਼ਾ ਦੇ ਵਿੱਚ ਗੱਲ ਕਰਨ ਦੇ ਲਈ ਚੁਣੇ ਗਏ ਅੱਖਰਾਂ ਦੇ ਉੱਤੇ ਬੜਾ ਕੁਛ ਨਿਰਭਰ ਕਰਦਾ, ਗਲਤ ਅੱਖਰ ਚੁਣੇ ਨਹੀਂ ਕਿ ਤੁਸੀਂ ਗੱਲ ਤੋਂ ਥਿਰਕੇ ਨਹੀਂ। ਇਹ ਵੀ ਹੈਗਾ ਜੀ। ਅਤੇ ਤੀਸਰਾ ਕਹਿੰਦੇ ਨੇ ਕਿ ਸਮਾਜਿਕ ਤਾਣੇ ਬਾਣੇ ਦੀ ਸਮਝ ਸੋਸ਼ਲ ਕੰਟੈਕਸਟ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਜਿਸ ਸਮਾਜ ਜਾਂ ਸੁਸਾਇਟੀ ਦੇ ਵਿੱਚ ਕਨਵਰਸੇਸ਼ਨ ਜਾਂ ਗੱਲਬਾਤ ਹੋ ਰਹੀ ਆ ਉਸਦੇ ਸੋਸ਼ਲ ਸੈਟਅਪ ਉਸਦੇ ਸਲੈਂਗ ਉਸਦੇ ਮੁਹਾਵਰੇ ਅਖਾਣ ਵਗੈਰਾ ਤੁਹਾਨੂੰ ਸਮਝ ਹੋਵੇ ਅਤੇ ਢੁੱਕਵੀਂ ਚੋਣ ਕਰਨੀ ਆਉਂਦੀ ਹੋਵੇ। ਵਰਤੀ ਗਈ ਲੈਂਗੁਏਜ ਜਾਂ ਫਿਰ ਸੈਂਟੈਂਸ ਜਾਂ ਫਿਰ ਵਰਡਸ ਦਾ ਸਮਾਜਿਕ ਪ੍ਰਭਾਵ ਕੀ ਪੈਂਦਾ ਬੋਲਣ ਤੋਂ ਪਹਿਲਾਂ ਇਹ ਸਮਝਣਾ ਬਹੁਤ ਜ਼ਰੂਰੀ ਹੈ। ਇਹ ਕੁਛ ਚੀਜ਼ਾਂ ਨੇ ਜਿਨ੍ਹਾਂ ਦੇ ਕਰਕੇ ਮੈਨੂੰ ਲੱਗਦਾ ਹੈ ਕਿ ਸਾਨੂੰ ਪ੍ਰਵਾਸੀਆਂ ਨੂੰ ਬੜੀ ਵਾਰ ਸਰੀਰਕ ਜਾਂ ਮਾਨਸਿਕ ਪਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ। ਬੜੀ ਵਾਰ ਜੋ ਅਸੀਂ ਕਹਿ ਰਹੇ ਹੁੰਦੇ ਹਾਂ ਸਾਡਾ ਮਤਲਬ ਬਿਲਕੁਲ ਉਲਟ ਨਿਕਲ ਰਿਹਾ ਹੁੰਦਾ। ਅਸੀਂ ਸੋਚ ਕੇ ਪਰੇਸ਼ਾਨ ਹੁੰਦੇ ਹਾਂ ਕਿ ਮੈਂ ਤਾਂ ਕੁਛ ਗਲਤ ਨਹੀਂ ਕਿਹਾ, ਮੈਂ ਤਾਂ ਕੁਛ ਗਲਤ ਕਿਹਾ ਨਹੀਂ ਸੀ। ਜਿਵੇਂ ਕਿ ਫੈਜ਼ ਅਹਿਮਦ ਫੈਜ਼ ਸਾਹਿਬ ਨੇ ਇਹ ਕਿਹਾ ਸੀ ਕਿ ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਸਾਰੇ ਅਫਸਾਨੇ ਮੇਂ ਜਿਸ ਕਾ ਜ਼ਿਕਰ ਨਾ ਥਾ, ਵੋ ਬਾਤ ਉਨਕੋ ਬਹੁਤ ਨਾਗਵਾਰ ਗੁਜ਼ਰੀ। ਬਹੁਤ ਬਹੁਤ ਧੰਨਵਾਦ, ਜਿਉਂਦੇ ਵਾਸਤੇ ਰਹੋ। ਅਤੇ ਵਿਦਿਆ ਜੀ ਇੱਕ ਵਾਰੀ ਫਿਰ ਤੋਂ ਬਹੁਤ ਸੋਹਣੇ ਤਰੀਕੇ ਦੇ ਨਾਲ ਤੁਸੀਂ ਇਸ ਵਿਸ਼ੇ ਦੇ ਉੱਤੇ ਆਪਣੀ ਸਾਂਝ ਪਾਈ ਆ। ਅਤੇ ਇਸ ਸਾਂਝ ਦੇ ਦਰਮਿਆਨ ਇੱਕ ਬਰਥਡੇ ਆ, ਕਹਿੰਦੇ ਨੇ ਕਿ ਮੈਂ ਓਪਰੇਟਰ ਨੂੰ ਹਮੇਸ਼ਾ ਕਹਿ ਦਿੰਦਾ ਸੀ ਕਿ ਪਲੀਜ਼ ਮੈਸੇਜ ਮੀ, ਸੌਖਾ ਹੋ ਜਾਂਦਾ ਸੀ ਸਮਝਣਾ। ਸੋ ਪਲੀਜ਼ ਵਿਸ਼ ਬਰਥਡੇ ਟੂ ਮਾਈ ਰਵੀਨ ਸੈਣੀ, 8th ਬਰਥਡੇ ਆ। ਅਤੇ ਥੈਂਕ ਯੂ ਬਰਥਡੇ ਵਿਸ਼, ਪਲੀਜ਼ ਵਿਸ਼ ਹੈਪੀ ਬਰਥਡੇ ਟੂ ਮਾਈ ਡਾਟਰ। ਅੱਛਾ, ਇਹਨਾਂ ਦੇ ਡਾਟਰ ਨੇ ਰਵੀਨ ਸੈਣੀ। ਬਹੁਤ ਬਹੁਤ ਮੁਬਾਰਕਾਂ ਜੀ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ ਰਵੀਨ ਸੈਣੀ ਜੀ। ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਰੱਬ ਤੰਦਰੁਸਤੀ ਦੇ ਵਿੱਚ ਚੜ੍ਹਦੀ ਕਲਾ ਦੇ ਵਿੱਚ ਰੱਖੇ, ਅਤੇ ਮੰਮੀ ਡੈਡੀ ਨੂੰ ਵੀ ਬਹੁਤ ਬਹੁਤ ਵਧਾਈਆਂ। ਚੜ੍ਹਦੀ ਕਲਾ ਦੇ ਵਿੱਚ ਰਹੋ ਤੁਸੀਂ, ਅਤੇ ਖੂਬ ਇੰਜੋਏ ਕਰੋ ਤੁਸੀਂ ਇਸ ਜ਼ਿੰਦਗੀ ਦੇ ਨਵੇਂ ਵਰ੍ਹੇ ਨੂੰ। ਧੰਨਵਾਦ। ਕਹਿੰਦੇ ਕਿ ਸਤਿ ਸ਼੍ਰੀ ਅਕਾਲ, ਵਿਸ਼ਾ ਬਹੁਤ ਵਧੀਆ, ਲੈਂਗੁਏਜ ਇਜ਼ ਬਿਗੈਸਟ ਬੈਰੀਅਰ ਫੋਰ ਪ੍ਰੋਗਰੈਸ ਇਨ ਸੀਨੀਅਰ ਰੋਲਸ, ਐਜ਼ ਮੋਸਟ ਸੀਨੀਅਰ ਪੁਜੀਸ਼ਨ ਆਰ ਫਿਲਡ ਬਾਏ ਵਾਈਟ ਪੀਪਲ ਡਿਊ ਟੂ ਲੈਕ ਆਫ ਅੰਡਰਸਟੈਂਡਿੰਗ ਫੋਰ ਇਸ਼ੂਜ਼, ਜੋਕਸ ਅਤੇ ਪ੍ਰੈਫਰੈਂਸਿਸ ਐਕਸੈਟਰਾ। ਬਿਲਕੁਲ, ਆਹ ਵੀ ਇੱਕ ਵੱਡਾ ਚੀਜ਼, ਹਾਂ, ਕਿਉਂਕਿ ਬੰਦਾ ਮਨ ਹੀ ਮਨ ਸੋਚਦਾ ਵੀ ਯਾਰ ਮੈਂ ਸਾਰਾ ਕੁਛ ਮੇਰਾ ਦੂਜੇ ਨਾਲੋਂ ਚੰਗਾ ਵਾ, ਤਜਰਬਾ ਵੱਧ ਆ, ਮੈਂ ਸਾਰਾ ਕੁਛ ਕਰਨ, ਪੜ੍ਹਾਈ ਵੀ ਆ, ਪਰ ਲੈਂਗੁਏਜ ਕਰਕੇ ਯਾਰ ਮੈਂ ਇੱਥੇ ਫਸਿਆ। ਮਾਨਸਿਕ ਤੌਰ ਦੇ ਉੱਤੇ ਕਿੰਨੀ ਚੀਜ਼ ਸੱਟ ਵੱਜਦੀ ਹੈ। ਜੂਨੀਅਰ ਬੰਦਾ ਆ ਕੇ ਤੁਹਾਡੇ ਉੱਤੇ ਬਹਿ ਗਿਆ, ਇਹ ਤੋਂ ਵੱਡੀ ਹੋਰ ਕੀ ਮੈਂਟਲ ਹੈਲਥ ਦਾ?
1: ਉਹਨਾਂ ਨੂੰ ਵੀ ਇਹ ਦੱਸਣ ਨੂੰ ਹੋ ਗਿਆ ਵੀ ਤੂੰ ਭਾਈ ਇਸ ਗੱਲੋਂ ਬਣਾ ਹੈਗਾ, ਅਤੇ ਬੰਦਾ ਹੋਰ ਹੀਣ ਭਾਵਨਾ 'ਚ ਲੈਂਦਾ ਵੀ ਹਾਂ ਯਾਰ ਗੱਲ ਸਹੀ ਹੋਊ, ਜਦ ਕਿ ਕਾਬਲੀਅਤ ਭਾਵਾਂ ਵੱਧ ਹੋਵੇ।
0: ਇਹ ਤਾਂ ਖਾਸ ਤੌਰ ਦੇ ਉੱਤੇ ਜਿਹੜੀ ਮੈਨੂੰ ਲੱਗਦਾ ਇਹ ਆਪਣੀ ਜਿਹੜੀ ਪਹਿਲੀ ਪੀੜ੍ਹੀ ਆ ਜਿਹੜੀ ਮਾਈਗ੍ਰੈਂਟ ਹੋ ਕੇ ਆਉਂਦੀ ਆ, ਉਹਦੇ ਲਈ ਸਭ ਤੋਂ ਵੱਡੀ ਸਮੱਸਿਆ ਹੈ ਮਗਾਮ ਬੱਚੇ ਭਾਵੇਂ ਉਹ ਚੀਜ਼ ਕਰ ਲੈਣ। ਹਾਂਜੀ ਰਿਚਰਡ ਜੀ, ਤੁਸੀਂ ਆਉਂਦੇ ਰਹੋ।
3: ਸਤਿ ਸ਼੍ਰੀ ਅਕਾਲ ਦੋਨੋਂ ਵੀਰਾਂ ਨੂੰ ਹੱਥ ਜੋੜ ਕੇ।
1: ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ।
3: ਵਧੀਆ ਜੀ ਵਧੀਆ। ਸੋ ਮੈਂ ਇਹ ਕਹਿਣਾ ਚਾਹੂੰਗਾ ਕਿ ਵੈਨ ਇਟ ਕਮਸ ਟੂ ਮੈਂਟਲ ਹੈਲਥ ਵਿਦ ਐਨੀਥਿੰਗ, ਚਾਹੇ ਲੈਂਗੁਏਜ ਹੋਵੇ ਕੁਛ, ਬਟ ਲੈਂਗੁਏਜ ਕੋ ਅਗਰ ਲੈ ਕੇ ਹਮ ਕਰੇ ਤੋ ਇਟ ਜੈਸੇ ਵੋ ਦੂਸਰੇ ਸਪੀਕਰ ਨੇ ਵੀ ਕਹਾ, ਇਟਸ ਆਲ ਅਬਾਊਟ ਪ੍ਰੈਕਟਿਸ ਐਂਡ ਇਫ ਯੂ ਡੂ ਨਾਟ ਮੇਕ ਅ ਐਫਰਟ। ਐਂਡ ਅਗਰ ਹਮ, ਕਿਉਂਕਿ ਕਿੰਨੇ ਲੋਕੋ ਕੋ ਮੈਂ ਜਾਣਤਾ ਹੂੰ ਜਿਨਕੋ ਆਤਾ ਵੀ ਇੰਗਲਿਸ਼, but they don't make effort because they are shy and wo unke liye hurdle ban jata hai and then that anxiety becomes stress and that stress becomes mental health. So aur jaise hamare jaise main apna example lunga, so main baat karne mein koi bhi language mein baat kar sakta hu, but it comes to reading or writing and because of my dyslexia I really don't bother, kyunki मैं काम चलाओ वर्बली बोल सकता हूँ, पर जब राइटिंग में आते हैं, क्योंकि मैं डिटेल में ही रहा हूं, मुझे डिटेल में राइटिंग सब कुछ आता है बिकॉज इट्स ऑल अबाउट प्रैक्टिस। आई मेड एफर्ट टू लर्न हाउ टू राइट एंड व्हाट टू राइट। एंड जैसे दूसरे जेंटलमैन ने कहा कि पूरे लोगों को सीनियर पोजिशन मिलता है, आई डोंट अग्री विद इट बिकॉज इंडियन आर इन CEO position around the world. मैं यहाँ सीधा मैनेजर आया, मतलब was my first job manager.
0: ਨਹੀਂ ਚਲੋ ਵੇਖੋ, ਤੁਸੀਂ ਉਹਨਾਂ ਦੀ ਵੀ ਗੱਲ ਨਹੀਂ ਸੁੱਟ ਗਵਾ ਸਕਦੇ ਰਿਚਰਡ ਜੀ। ਕਹੇ ਮੰਨ ਲਓ ਤੁਸੀਂ ਸੋਚੋ ਇੱਕ ਦੇ ਨਾਲ ਹੀ ਹੋਇਆ ਹੋਵੇ ਤੇ ਹੈਗਾ ਤੇ ਹੈ ਨਾ, ਤੁਸੀਂ ਮਤਲਬ ਕਹਿ ਸਕਦੇ ਹੋ ਵੀ ਏਦਾਂ ਨਹੀਂ ਆ, ਆਹ ਵੀ ਚੀਜ਼ ਹੋ ਜਾਂਦੀ ਆ, ਪਰ ਜੋ ਜਿਹਨੇ ਫੇਸ ਕੀਤਾ ਉਹ ਆਪਣਾ ਐਕਸਪੀਰੀਅੰਸ ਸ਼ੇਅਰ ਕਰ ਰਿਹਾ ਨਾ।
3: ਹਾਂਜੀ ਸਹੀ ਬਾਤ ਹੈ। ਤੋ ਮੈਂ ਇਹ ਕਹੂੰਗਾ ਕਿ ਯਹਾਂ ਜੋ जो क्योंकि मैं सबसे ज्यादा रिलैक्स एटमोसफेयर मेरे ख्याल में ऑस्ट्रेलिया में, अगर आपको अपना काम करना आता है और आपको वो जो बोल रहे हैं वो समझ आता है और जो आप बोलना चाहते हो सिंपल लैंग्वेज में, दे विल नॉट डिस्क्रिमिनेट, दे विल अप्रिशिएट दैट यू आर मेकिंग एफर्ट टू स्पीक एंड एक्सप्लेन. जैसे आप लोग ने मुझे अवार्ड दिया बिकॉज आई मेड एफर्ट टू बी अमंग यू ऑल विद अ डिफरेंट लैंग्वेज, लैंग्वेज वॉज इन द बैरियर. तो उसी तरह मेरे ख्याल में सब कम्युनिटी में आपको एक्सेप्ट करेंगे इफ यू मेक अ एफर्ट. सो इट ऑल कम्स डाउन टू मेकिंग एफर्ट.
0: थैंक यू रिचर्ड जी.
3: ठीक है जी.
0: थैंक यू जी. धन्यवाद. बहुत मेहरबानी तुहाडी. अमन जी कहिंदे ने कि भाजी विशेषज्ञ जी ने हुणे जो गल कीती बिल्कुल सही आ. कहिंदे एक्शन ज़्यादा मैटर नहीं करता. लाइक असी ओजी भी कहिंदे ओजी एंड कीवीज़ विच भी सम लैवल ते स्ट्रैस हुंदा वा. लाइक इंग्लिश तो इंग्लिश स्पीकर भी कहिंदे कि सही स्ट्रैस फील कीता जांदा. इसे लई कहिंदे ने कि इन्हां दे भी बहुत जोक होंगे कीवीज ते ऑस्ट्रेलियन दे जोक्स अस एंड ब्रिटिश दे जोक्स ऑल अराउंड एक्सेंट्स. बिल्कुल देखो अपन दे हुण अपने तक गल तां कर रहे हैं क्योंकि आपां कर रहे हैं ते अदरवाइज कोई भी किसी भी लैंग्वेज तो दूसरी लैंग्वेज जां किसी खिते तो दूसरे खिते जां किसी धर्म तो दूसरे धर्म दे विच जाऊगा ते सेम आपां इहो ही गल करांगे. बाकी जिदा रिचर्ड जी कह रहे ने वह तो एंड हो गया ना. जिदा मान लो तुम हूँ ये तो एफर्ट ही ने जे एफर्ट ही ने साडे लिए सबाशी आ कि आप फिर भी वह सारिया चीज़ा मैनेज कर रहे हैं. पर गल है कि वो बावजूद भी वह चीज़ मैंटल हैल्थ के असर पर पाँदी है ना. हाँ ठीक है आप ये नहीं कह रहे कि एफर्ट नहीं कोई भी कर रहा, ये तो एफर्ट ही ने ते तुसीं इन्ने क ज़्यादा एफर्ट किए. मतलब मैं अपनी जो गल करा तो अज तो जे आप सोचिए कोई 25 साल पहला 30 साल पहला तो उदों जे कोई कहिंदा भी भाई एक इदां दा देश आ ते उत्थे जा के ते तुहानू अंग्रेजी बोलनी पैनी आ ते अपने तो हथ खड़े ही उदों ही कौन बोलना भावें कोई उत्थे किन्ना भी कोई पढ़िया लिखा भावें उत्थे किसी का अंग्रेजी मीडियम ही आ क्योंकि अभ्यास च नहीं है ना जिन्ना चिर चीज़. हुण कई बंदे इत्थे नहीं आ अंग्रेजी पढ़े पर उन्हां दे अभ्यास च आ ते उह वधिया बोल लैंदे.
1: आहो कहिंदा किन्नी कु बोलनी चाहीदी है. बजुर्ग कहिंदे भाई जिन्नी वध वध बोल हो जाए उन्नी उह चंगी आ. मेरा तो परसों का ब्लड प्रेशर कुकर वधदा एक अद्धा अक्कर वध ही चलन दे.
0: हाँ जिन्ना कहो उन्ना को तमाशा जिहा चक के रखो माड़ा जिहा. 645 तुसीं आउंदे रहो जी.
4: ਸਤਿ ਸ਼੍ਰੀ ਅਕਾਲ ਭਾਈ ਜੀ, ਕੀ ਹਾਲ ਚਾਲ ਦੇ
0: ਜੀ? ਸਤਿ ਸ਼੍ਰੀ ਅਕਾਲ ਜੀ.
1: ਜੀ ਸਤਿ ਸ਼੍ਰੀ ਅਕਾਲ ਜੀ.
4: ਭਾਈ ਜੀ ਤੁਸੀਂ ਪ੍ਰੋਗਰਾਮ ਕਰ ਰਹੇ ਸੀ ਵੀ ਲੈਂਗੁਏਜ ਦੀ ਬੈਰੀਅਰ ਆਉਂਦਾ ਗਾ, ਆਪਣੇ ਲੋਕ ਸਟ੍ਰੈਸ ਚੱਲ ਜਾਂਦੇ ਆ ਵੀ ਬੋਲਿਆ ਨਹੀਂ ਜਾਂਦਾ
0: ਜੀ.
4: ਪਰ ਜਿਹੜੀਆਂ ਬੈਸਲਾਂ ਲੱਗਦੀਆਂ ਨੇ ਗਰਾਜਾਂ ਚ ਪੰਜਾਬੀ ਬੋਲ ਕੇ ਉਹ ਵੀ ਕਈ ਵਾਰੀ ਸਪੈਸੇ ਦਿੰਦੀਆਂ ਨੇ ਵੀ ਆਹ ਬਣਾ ਲਿਆ ਆਹ ਬਣਾ ਲਿਆ ਆਹ ਕਰ ਲਿਆ ਉਹ ਕਰ ਲਿਆ. ਬੰਦਾ ਭੱਜੇ ਤਾਂ ਕਿੱਧਰ ਨੂੰ ਭੱਜੇ?
0: ਕਿੱਦਾਂ ਕਿੱਦਾਂ ਮਤਲਬ ਸਮਝੇ ਨੀ ਕਿਹੜੇ ਕੰਟੈਕਸਟ ਵਿੱਚ ਗੱਲ ਕਰ ਰਹੇ ਤੁਸੀਂ?
4: ਆਪਣੇ ਲੋਕ ਜਦੋਂ ਬਹਿੰਦੇ ਹੈਗੇ ਇਕੱਠੇ ਦਿਲ ਦੀਆਂ ਗੱਲਾਂ ਕਰਦੇ ਹੈਗੇ ਜਾਂ ਕੋਈ ਮਹਿਫਲਾਂ ਸ਼ਹਿਫਲਾਂ ਲੱਗਦੀਆਂ ਨੇ ਉਹ ਵੀ ਤਾਂ ਸ਼ੇਖੀ ਦੀਆਂ ਲੱਗਦੀਆਂ ਨੇ ਜ਼ਿਆਦਾਤਰ.
0: ਜੀ ਜੀ ਨਹੀਂ ਇਹੋ ਹੀ ਤਾਂ ਗੱਲ ਕਰ ਰਹੇ ਹਾਂ ਆਪਾਂ. ਵੇਖੋ ਜਿਹੜੀ ਸ਼ੇਖੀ ਆ ਨਾ ਆਪਾਂ ਨੂੰ ਮੰਨ ਲਓ ਸ਼ੇਖੀ ਕਹਿ ਲਓ ਜਾਂ ਅਚੀਵਮੈਂਟ ਕਹਿ ਲਓ ਸਾਨੂੰ ਸਵਾਦ ਆਉਂਦਾ ਨਾ ਇੱਕ ਦੂਸਰੇ ਨਾਲ ਦੱਸ ਕੇ ਸ਼ੇਅਰ ਕਰਕੇ. ਅਤੇ ਹੁਣ ਸਮੱਸਿਆ ਇਹੋ ਹੀ ਆ ਵੀ ਸਾਨੂੰ ਉਹ ਦੱਸਣ ਦੇ ਲਈ ਆਪਣੇ ਬੰਦੇ ਲੱਭਣੇ ਪੈਂਦੇ ਆ ਨਾ. ਹੁਣ ਉੱਦਾਂ ਦੀਆਂ ਸ਼ੇਖੀਆਂ ਤੁਸੀਂ ਹਾਂ ਕਿਸੇ ਗੋਰੇ ਨੂੰ ਮੰਨ ਲਓ ਬਹਾ ਕੇ ਗਵਾਂਢੀ ਨੂੰ ਤੁਸੀਂ ਜੇ ਕਹੋਗੇ ਵੀ ਤਾਂ ਉਹ ਕਹੂਗਾ ਯੇ ਆਲ ਰਾਈਟ
1: ਮੇਰਾ ਘਰ 1.5 million ਦਾ ਹੋ ਗਿਆ, ਉਹ ਕਹਿੰਦਾ ਮੈਂ ਕੀ ਕਰਾਂ ਫਿਰ?
0: ਹਾਂ ਉਹਨੇ ਕਹਿਣਾ ਠੀਕ ਹੈ ਜਾ ਇੱਕ ਬੀਅਰ ਲੈ ਕੇ, ਠੀਕ ਹੈ ਲੈ ਹੋ ਗਿਆ ਹੋਊਗਾ ਠੀਕ ਹੈ ਹੈ ਨਾ. ਉਹ ਉਹ ਉਹ ਮਜ਼ਾ ਵੀ ਆਪਣੇ ਲੋਕਾਂ 'ਚ ਆਉਂਦਾ ਹੈ ਨਾ. ਇਹ ਆਪਾਂ ਉਹ ਗੱਲ ਕਰ ਰਹੇ ਹਾਂ ਵੀ ਉੱਥੇ ਜਿਹੜੀ ਲੈਂਗੁਏਜ
1: ਆ ਚੁਗਲੀ.
0: ਤਾਂ ਹੁਣ ਮੰਨ ਲਓ ਤੁਸੀਂ ਕਿਸੇ ਦੇ ਨਾਲ ਇਸੇ ਗੱਲ 'ਤੇ ਮੰਨ ਲਓ ਫੁਕਰੀ ਮਾਰੀ, ਮੰਨ ਲਓ ਜਾਂ ਫੁਕਰੀ ਕਹਿ ਲਓ ਜਾਂ ਤੁਸੀਂ ਅਚੀਵਮੈਂਟ ਕਹਿ ਲਓ ਵੀ ਮੈਂ ਫਲਾਣੀ ਗੱਡੀ ਲਈ ਆ ਭਾਈ ਹੈ ਨਾ, ਵੀ ਇਹ ਗੱਡੀ ਆਸਟ੍ਰੇਲੀਆ 'ਚ ਸਿਰਫ 5 ਲੋਕਾਂ ਕੋਲ ਆ ਹੈ ਨਾ. ਅਤੇ ਹੁਣ ਅਗਲਾ ਬੰਦਾ ਤੁਹਾਡਾ ਮਕਸਦ ਤਾਂ ਇਹ ਆ ਵੀ ਅਗਲਾ ਕਵੇ ਵੀ ਹੈ ਯਾਰ
1: ਕਮਾਲ ਹੀ ਹੈ,
0: ਬੜੀ ਗੱਲ ਹੀ ਯਾਰ ਬਾਬਾ ਅੱਗੇ ਕਰਤੀ ਹੈ ਨਾ, ਇਹ ਤਾਂ ਐਮੀ ਕੋ ਵੀ ਨਹੀਂ ਲਈ ਗਈ ਹੈ ਨਾ. ਅਤੇ ਫਿਰ ਤਾਂ ਤੁਹਾਡਾ ਮਕਸਦ ਪੂਰਾ ਹੋ ਗਿਆ, ਉਹਨੂੰ ਪਿਆਉਣ ਦਾ, ਉਹਨੂੰ ਖਵਾਉਣ ਦਾ ਅਤੇ ਉਹਦੇ ਨਾਲ ਬਹਿਣ ਦਾ. ਅਤੇ ਜਦੋਂ ਅਗਲਾ ਕਵੇ ਵੀ ਠੀਕ ਆ ਹੈ ਨਾ, ਤਾਂ ਤੁਹਾਡਾ ਉੱਥੇ ਲੱਸੀ ਹੋ ਗਈ, ਉਹ ਤੁਹਾਡੀ ਗੱਡੀ ਲਾਉਣ ਲਈ ਇੱਕ ਬਰਾਬਰ ਹੋ ਗਈ, ਸੋ ਉਹ ਤੁਹਾਨੂੰ ਹੋਰ ਪ੍ਰੈਸ਼ਰ ਦਊਗੀ.
1: ਸੋ ਚਾਹੇ ਸ਼ੇਖੀ ਹੋਈ ਆ ਮਤਲਬ ਮੈਂਟਲ ਸਟ੍ਰੈਸ ਤਾਂ ਤੁਹਾਡਾ ਰਿਲੀਜ਼ ਹੁੰਦਾ ਹੀ ਹੋਣਾ ਕਿ ਨਹੀਂ?
0: ਹੁਣ ਤੁਸੀਂ ਕਈ ਬੰਦੇ ਵੇਖੋ ਵੀ ਉਹ ਜਦੋਂ ਸ਼ੇਖੀ ਮਾਰਦੇ ਆ ਤੇ ਉਹ ਐਵੇਂ ਥੋੜੀ ਮਾਰਦੇ ਹੋਣਗੇ, ਉਹਨਾਂ ਨੂੰ ਵੇਖੋ ਵੀ ਉਹਨਾਂ ਨੂੰ ਸਵਾਦ ਆਉਂਦਾ ਹੋਊਗਾ, ਉਹ ਰਿਲੈਕਸ ਫੀਲ ਕਰਦੇ ਹੋਣਗੇ ਤਾਂ ਹੀ ਮਾਰਦੇ ਆ ਨਾ.
1: ਅਸੀਂ ਇਹ ਨਹੀਂ ਕਹਿੰਦੇ ਵੀ ਵਧੀਆ ਗੱਲ ਆ ਇਹ,
0: ਮਤਲਬ ਪਰ ਉਹਨਾਂ ਨੂੰ ਲੱਗਦਾ ਹੋਊਗਾ.
1: ਹੁਣ ਜਨੈਰਿਕ ਗੱਲ ਕਰਦੇ ਆ, ਸ਼ੇਖੀ ਮਾਰਨਾ ਬਾਹਲੀ ਵਧੀਆ ਗੱਲ ਨਹੀਂ ਹੈ.
4: ਇੱਕ ਗੱਲ ਹੋਰ ਵੀ ਆ, ਆਪਣੇ ਲੋਕ ਨਾ ਜਿੱਥੇ ਲਾ ਲਓ ਜਿਵੇਂ ਵਰਕ ਪਲੇਸਿਸ ਤੇ, ਜੇ ਆਪਣੇ ਲੋਕ ਆਪਣੇ ਲੋਕਾਂ ਨੂੰ ਵੇਖ ਲੈਂਦੇ ਨੇ, ਆਪਾਂ ਮਿਕਸ ਅਪ ਹੋਣ ਦੀ ਘੱਟ ਟਰਾਈ ਕਰਦੇ ਹਾਂ। ਆਪਾਂ ਜਾ ਕੇ ਨਾ ਇੱਕ ਕਾਰਨਰ ਏ ਕਰ ਲੈਂਦੇ ਕਿ ਵੀ ਆਪਾਂ ਯਾਰ ਇਧਰੇ ਠੀਕ ਆ, ਉੱਥੇ ਉਹਨਾਂ ਦੀਆਂ ਗੱਲਾਂ ਚ ਕਾਹਨੂੰ ਪੈਣਾ।
0: ਐਗਜੈਕਟਲੀ ਜਿਹੜੀ ਗੱਲ ਅਸੀਂ ਕਰ ਰਹੇ ਹਾਂ ਨਾ,
4: ਜਿਹੜੇ ਨੇ ਗੱਲ ਸਮਝਣੀ ਹੁੰਦੀ ਹੈ ਨਾ, ਤਾਂ ਗੁੰਗੇ ਦੀ ਵੀ ਸਮਝ ਲੈਂਦਾ, ਜਾਂ ਜਿਹਨੇ ਕਰਨੀ ਹੁੰਦੀ ਆ ਉਹ ਕਰ ਦਿੰਦਾ, ਗੱਲ ਸਮਝਾ ਲੈਂਦਾ। ਮੇਰੀ ਇੰਗਲਿਸ਼ ਇੰਨੀ ਵਧੀਆ ਨੀ ਹੈਗੀ ਬਾਈ ਜੀ, ਪਰ ਮੇਰੇ ਗਵਾਂਢੀ ਵੀ ਗੋਰੇ ਨੇ, ਉਹਨਾਂ ਨਾਲ ਵੀ ਵਧੀਆ ਬਣਦੀ ਆ, ਠੀਕ ਆ ਗੱਲਾਂ ਬਾਤਾਂ ਕਰ ਲਈਦੀਆਂ ਨੇ, ਤੇ ਕੰਮ ਤੇ ਵੀ ਹੈਗੀ ਆ ਵੀ ਮੈਂ ਵੀ ਕੰਮ ਹੈ ਉਹਨਾਂ ਦੇ ਲੈਵਲ ਤੇ ਜਾ ਕੇ, ਕਿਵੇਂ ਮੇਰੇ ਵੀ ਉੱਪਰ ਦੀ ਲੰਘਦੀਆਂ ਨੇ ਉਹਨਾਂ ਦੀਆਂ ਗੱਲਾਂ ਜਦੋਂ ਛੇੜ ਲੈਂਦੇ ਨੇ, ਤੇ ਇੱਕ ਬਹਿ ਕੇ ਆਇਆ ਵੀ ਆਪਦਾ ਪੰਡਾ ਲੱਗਦਾ ਗਾ ਵੀ ਹਾਂ ਠੀਕ ਆ ਜਾਇਜ਼ ਆਇਆ ਚੱਲੀ ਜਾਓ।
0: ਨਹੀਂ ਉਹੀ ਆਪਾਂ ਆਪਣੇ ਆਪਣੇ ਪੱਧਰ ਦੇ ਉੱਤੇ ਆਪਾਂ ਵੇਖੋ, ਤੁਸੀਂ ਸਾਰੇ ਹੀ ਕਰਦੇ ਹਾਂ ਨਾ, ਆਪਾਂ ਜਿਹੜੇ ਇੱਥੇ ਰਹਿੰਦੇ ਹਾਂ ਗਵਾਂਢੀਆਂ ਦੇ ਨਾਲ ਹਰ ਇੱਕ ਦਾ ਹੋਊਗਾ, ਕੋਈ ਮਾਸਾ ਘੱਟ ਬੋਲ ਰਹਿੰਦਾ ਹੋਊਗਾ, ਵੱਧ ਬੋਲ ਰਹਿੰਦਾ ਹੋਊਗਾ, ਕੰਮ ਤੇ ਵੀ ਆਪਾਂ ਗੁਜ਼ਾਰੇ ਚਲੋ ਕਰ ਹੀ ਰਹੇ ਹਾਂ, ਸਾਰਾ ਕੁਛ ਚੱਲ ਰਿਹਾ, ਪੰਪ ਤੇ ਜਾਂਦੇ ਹਾਂ ਉੱਥੇ ਵੀ ਬੋਲ ਲਈਦਾ, ਕੋਲਸ ਤੇ ਜਾਂਦੇ ਉੱਥੇ ਵੀ ਤੁਸੀਂ ਗੱਲ ਕਰਦੇ ਹੋ, ਪਰ ਗੱਲ ਆਪਾਂ ਇਹ ਕਰ ਰਹੇ ਹਾਂ ਵੀ ਇਸ ਸਭ ਕੁਛ ਦੇ ਬਾਵਜੂਦ ਸਟ੍ਰੈਸ ਤੇ ਆਪਾਂ ਮਹਿਸੂਸ ਕਰਦੇ ਹਾਂ ਨਾ, ਸ਼ਾਇਦ ਤੁਸੀਂ ਵੀ ਕਰਦੇ ਹੋਗੇ, ਮਾੜਾ ਜਿਹਾ ਭਾਰ ਤੇ ਬੰਦਾ ਮਹਿਸੂਸ ਕਰਦਾ ਹੀ ਆ ਨਾ, ਵੀ ਜੇ ਉਹ ਮੰਨ ਲਓ ਇਹ ਬੈਰੀਅਰ ਹੁੰਦਾ ਹੀ ਨਾ, ਤੁਹਾਡੇ ਚਾਰ ਚਫੇਰੇ ਹੁੰਦੇ ਹੀ ਸਾਰੇ ਪੰਜਾਬੀ, ਤੇ ਫਿਰ ਤੇ ਸਟ੍ਰੈਸ ਘੱਟ ਹੀ, ਸਟ੍ਰੈਸ ਹੋਣਾ ਨਹੀਂ ਨਾ, ਇਸ ਚੀਜ਼ ਨੂੰ ਲੈ ਕੇ ਕਮ ਸੇ ਕਮ ਸਟ੍ਰੈਸ ਨਹੀਂ ਨਾ ਹੋਣਾ।
4: ਭਾਈ ਜੀ ਗੱਲ ਕਿੱਧਰ ਨੂੰ ਮਰਜ਼ੀ ਭੱਜ ਲਓ, ਜੇ ਆਪਾਂ ਉੱਥੇ ਜਿਹੜੇ ਪੰਜਾਬ ਚ ਰਹਿੰਦੇ ਜਿਹੜੇ ਆਪਦੀ ਲੈਂਗੁਏਜ, ਉੱਥੇ ਹੋਰ ਸਮੱਸਿਆਵਾਂ ਨੇ, ਉੱਥੇ ਸਟ੍ਰੈਸ ਕਿਸੇ ਹੋਰ ਚੀਜ਼ ਦੀ ਆ,
0: ਤੁਹਾਡੇ ਲਈ ਪਰਦੇਸੀਆਂ ਲਈ
1: ਦਿਮਾਗੀ ਬੋਝ ਬਣ ਜਾਂਦੀ
0: ਹੈ, ਇੱਕ ਐਡ ਆਨ ਹੈ ਨਾ, ਉਹਦੀ ਉਹਦੀ ਗੱਲ ਕਰ ਰਹੇ।
4: ਤੁਹਾਡੇ ਕੋਲ ਇੱਕ ਏਦਾਂ ਦਾ ਬੰਦਾ ਜ਼ਰੂਰ ਹੋਣਾ ਚਾਹੀਦਾ ਜਿਹਦੇ ਕੋਲ ਤੁਸੀਂ ਆਪਦੇ ਔਖੇ ਵੇਲੇ ਦੀ ਗੱਲ ਕਰ ਸਕੋ।
0: ਜੀ ਜੀ,
4: ਚਾਹੇ ਕਿਸੇ ਵੀ ਮੁਲਕ ਚ ਬੈਠੇ ਹੋ, ਚਾਹੇ ਪੰਜਾਬ ਚ ਬੈਠੇ ਹੋ, ਜਿੱਥੇ ਤੁਸੀਂ ਨਾ ਆਪਦਾ ਇੱਕ ਵਾਰੀ
1: ਬੋਲ ਸਕੋ,
4: ਕੱਟ ਦੋ ਆਪਦਾ ਸੀਕ੍ਰੇਟ, ਮਲ ਚੋ ਕੱਟ ਦੋ, ਹਲਕੇ ਹੋ ਕੇ ਮਰੂ
0: ਜੀ, ਮਰੂ
1: ਸਹੀ ਹੈ।
0: ਥੈਂਕ ਯੂ ਜੀ, ਥੈਂਕ
4: ਯੂ। ਮਤਲਬ ਇਹ ਵੀ ਆਪਾਂ ਨਾਲ ਲੈ ਕੇ ਜਾਂਦੇ ਵੀ ਕੀ ਕਰਾਂਗੇ ਉਹ ਚੀਜ਼ ਨੂੰ, ਮਤਲਬ ਆਪਦਾ ਹੱਥ ਹੈ ਜੋ, ਉਸ ਤੋਂ ਬਾਅਦ ਚਾਹੇ ਕੁਝ ਵੀ ਹੋ ਜਾਏ
0: ਜੀ,
4: ਕਹਿਣ ਤੋਂ ਭਾਵ ਨਹੀਂ ਸੀ।
0: ਬਿਲਕੁਲ ਬਿਲਕੁਲ, ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ ਤੁਹਾਡੀ। ਮੈਂ ਨਾ ਉੱਥੇ ਆਪਾਂ ਹੁਣ ਕਈ ਕੰਟਰੀ ਇੱਦਾਂ ਦੇ ਨੇ ਜਿੱਥੇ, ਇੱਥੇ ਤਾਂ ਚਲੋ ਫਿਰ ਵੀ ਮੰਨ ਲਓ ਆਪਾਂ ਨੂੰ ਅੰਗਰੇਜ਼ੀ ਹੱਥ ਪੈਰ ਮਾਰਨਾ ਸਾਨੂੰ ਸਕੂਲਾਂ ਤੋਂ ਹੀ ਆ ਜਾਂਦਾ। ਹੁਣ ਕਈ ਦੇਸ਼ ਇੱਦਾਂ ਦੇ ਨੇ ਜਿੱਥੇ ਮੰਨ ਲਓ ਬਿਲਕੁਲ ਹੀ ਨਹੀਂ, ਉੱਥੋਂ ਦੀ ਲੈਂਗੁਏਜ ਤੁਹਾਨੂੰ ਬਿਲਕੁਲ ਨਹੀਂ ਆਉਂਦੀ। ਹੁਣ ਆਪਣੇ ਕਿੰਨੇ, ਆਪਾਂ ਚਾਈਨਾ ਦੀ ਚਲੋ ਗੱਲ ਕਰ ਰਹੇ ਹਾਂ, ਆਪਣੇ ਕਿੰਨੇ ਭਾਰਤੀ ਨੇ ਜਿਹੜੇ ਚਾਈਨਾ 'ਚ ਰਹਿੰਦੇ ਨੇ, ਕਿੰਨੇ ਨੇ ਜਿਹੜੇ ਜਪਾਨ 'ਚ ਰਹਿੰਦੇ ਨੇ, ਹੈ ਨਾ ਫਰਾਂਸ 'ਚ ਰਹਿੰਦੇ ਨੇ, ਹੁਣ ਹੈ ਨਾ ਜਰਮਨ ਲਾ ਲਓ, ਕਿੰਨੇ ਆਪਣੇ ਲੋਕ ਨੇ, ਗੁਜ਼ਾਰਾ ਤਾਂ ਵੇਖੋ ਉੱਥੇ ਵੀ ਹੋਈ ਜਾਂਦਾ। ਪਰ ਇਹ ਆ ਵੀ ਉਹ ਚੀਜ਼ ਤੁਹਾਨੂੰ ਇਸ ਗੱਲ ਦੇ ਲਈ ਤਾਂ ਆਪਾਂ ਐਂਡ 'ਤੇ ਇਹੋ ਹੀ ਕਹਾਂਗੇ ਵੀ ਇਸ ਗੱਲ ਦੇ ਲਈ ਤਾਂ ਬੱਲੇ ਬੱਲੇ ਸਾਰਿਆਂ ਦੀ, ਇਸ ਗੱਲ ਦੇ ਲਈ ਤਾਂ ਸਬਾਸ਼ੀ ਆ ਜਿਹੜੇ ਢੰਗ ਦੇ ਨਾਲ ਤੁਸੀਂ ਗੁਜ਼ਾਰਾ ਕੀਤਾ ਜਾਂ ਜਿਹੜੇ ਢੰਗ ਦੇ ਨਾਲ ਤੁਸੀਂ ਬਾਹਰ ਆ ਕੇ ਮੈਨੇਜ ਕੀਤੀਆਂ ਚੀਜ਼ਾਂ, ਪਰ ਫਿਰ ਵੀ ਉਹ ਚੀਜ਼ ਜਿਹੜੀ ਆ ਉਹ ਅਸੀਂ ਕਿਤੇ ਤੁਹਾਨੂੰ ਤੰਗ ਕਰ ਰਹੀ ਹੈ, ਨਹੀਂ ਕਰ ਰਹੀ, ਬਹੁਤ ਵਧੀਆ ਗੱਲ ਆ, ਕੋਈ ਜੇ ਮੈਨੇਜ ਕਰ ਰਿਹਾ ਵਾ ਤਾਂ ਬਹੁਤ ਵਧੀਆ ਗੱਲ ਆ, ਸਾਨੂੰ ਸਾਰਿਆਂ ਨੂੰ ਕਰਨਾ ਚਾਹੀਦਾ ਵਾ, ਉਹਦੇ ਵਾਂਗੂ ਕਰਨਾ ਚਾਹੀਦਾ ਵਾ ਜਿਹੜਾ ਬੰਦਾ ਕਹਿ ਰਿਹਾ ਵੀ ਮੈਨੂੰ ਕੋਈ ਪ੍ਰੋਬਲਮ ਨਹੀਂ ਇਸ ਚੀਜ਼ ਦੇ ਨਾਲ, ਪਰ ਜਿਨ੍ਹਾਂ ਨੂੰ ਹੈਗੀ ਆ ਉਹਨਾਂ ਨੂੰ ਹੈਗੀ ਆ, ਕਿਉਂਕਿ ਲੈਂਗੁਏਜ ਕਿਤੇ ਨਾ ਕਿਤੇ ਬੈਰੀਅਰ 'ਤੇ ਬਣ ਜਾਂਦੀ ਆ, ਅਤੇ ਜਦੋਂ ਸਾਨੂੰ ਨਹੀਂ ਆਪਣਾ ਆਪ ਐਕਸਪਲੇਨ ਕਰਨ ਆਉਂਦਾ ਸਾਨੂੰ ਖਿਝ ਆਉਂਦੀ ਆ, ਖਿਝ ਮਤਲਬ ਕਿ ਤੁਹਾਡੇ ਦਿਮਾਗ 'ਤੇ ਪ੍ਰੈਸ਼ਰ,
1: ਆਪਣੇ ਆਪ ਦਾ ਡੁੱਲ ਜਾਣਾ, ਆਪਣੇ ਆਪ ਨੂੰ ਐਕਸਪ੍ਰੈਸ ਕਰ ਦੇਣਾ ਹੈ ਨਾ, ਉਹ ਬਹੁਤ ਜ਼ਰੂਰੀ ਆ ਗੁੱਪ ਗੁਬਾਰ ਕੱਢਣ ਲਈ। ਜ਼ਫਰ ਸਾਹਿਬ ਦਾ ਲਿਖਿਆ ਹੋਇਆ, ਬਦਲਾ ਵੇ ਬਦਲਾ ਆਪੇ ਨੂੰ ਉਲਾਦਲਾ, ਡੁੱਲ ਕੇ ਵੇ ਹੋ ਜਾ ਮੋੜੇ ਧਾਰ, ਭਰੇ ਪੀ ਤੇ ਰਹਿਣ ਨਾਲੋਂ ਡੁੱਲ ਜਾਣਾ ਕਿਤੇ ਚੰਗਾ, ਡੁੱਲਣੇ ਨੂੰ ਕਹਿੰਦੇ ਨੇ ਪਿਆਰ।
0: ਸਹੀ ਗੱਲ ਹੈ,
1: ਉਹ ਡੁੱਲ ਤੁਸੀਂ ਆਪਦੀ ਜ਼ਬਾਨ 'ਚ ਹੀ ਸਕਦੇ ਹੋ।
0: ਆਪਾਂ ਬਹੁਤੀ ਹਰੀ ਆਪਾਂ ਉਹਦੇ 'ਚ ਜੇਦਰੀਸਾਂ 'ਚ ਵੀ ਬਲੌਕ ਮਾਰ ਲੈਂਦੇ ਨਾ, ਕਿਉਂਕਿ ਆਪਾਂ ਉਹਦੇ 'ਚ ਪੈ ਜਾਂਦੇ ਹਾਂ,
1: ਸ਼ੇਅਰਿੰਗ ਅਤੇ ਕੰਪਲੀਸ਼ਨ ਆਪਦੀ ਜ਼ਬਾਨ 'ਚ ਉਹਦੇ ਉਹਦੇ ਵਰਗੀ ਰੀਸ ਕੋਈ ਨਹੀਂ।
0: 165 ਲਾਸਟ ਕਾਲਰ ਹੋਣਗੇ ਜੀ ਸਾਡੇ, ਤੁਸੀਂ ਆਉਂਦੇ ਰਹੋ।
5: ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ,
1: ਸਤਿ ਸ਼੍ਰੀ ਅਕਾਲ ਜੀ,
5: ਹੋਰ ਠੀਕ ਠਾਕ ਜੀ?
0: ਜੀ ਬਹੁਤ ਵਧੀਆ ਬੇਟੇ।
5: ਹਾਂਜੀ ਹਾਂਜੀ,
0: ਤੇ ਕੀ ਸਾਂਝ ਪਾਓਗੇ?
5: ਮੈਂ ਸਟ੍ਰੈਸ ਤੇ ਪਾ ਦਿੰਦਾ ਜੀ।
0: ਹਾਂਜੀ ਹਾਂਜੀ, ਪਾਓ ਜੀ, ਸਟ੍ਰੈਸ ਪਾਓ, ਸਟ੍ਰੈਸ ਪਾਓ ਪਹਿਲਾਂ।
5: ਇਹ ਜਿਹੜੀ ਸਟ੍ਰੈਸ ਹੈ ਜੀ, ਮੈਂ ਇਹਦੇ 'ਚ ਤਿੰਨ ਚਾਰ
0: ਬਲਜੀਤ ਜੀ ਕਹਿੰਦੇ ਬਹੁਤ ਵਧੀਆ ਵਿਸ਼ਾ ਜੀ, ਅਸੀਂ ਤਾਂ ਕਹਿੰਦੇ ਨੇ ਕਿ ਘਰ ਬਾਰ ਹਰ ਥਾਂ ਪੰਜਾਬੀ ਬੋਲਦੇ ਹਾਂ, ਤੇ ਜਿੱਥੇ ਲੋੜ ਹੋਵੇ ਉੱਥੇ ਅੰਗਰੇਜ਼ੀ ਨੂੰ ਵੀ ਸੱਦਾ ਦਈਏ। ਮੇਰੇ ਨਾਲ ਤਾਂ ਕਹਿੰਦੇ ਨੇ ਕਿ ਜੇ ਕੋਈ ਪੰਜਾਬੀ ਭੈਣ ਭਰਾ ਇੰਗਲਿਸ਼ ਬੋਲਣ ਲੱਗੇ ਦੁਕਾਨ 'ਤੇ ਤਾਂ ਹਾਂਜੀ ਵਧੀਆ ਕਹਿ ਕੇ ਉਹਨਾਂ ਨੂੰ ਪੰਜਾਬੀ ਬੋਲਣ ਲਾ ਲਈਦਾ ਵਾ ਅਤੇ ਆਪਣਾ ਦੇ ਉੱਤੇ ਮਾਣ ਦੇ ਨਾਲ ਦੱਸੀਦਾ ਵਾ ਵੀ ਆਪਾਂ ਮਾਝੇ ਵਾਲਿਆਂ। ਮਤਲਬ ਥੋੜ੍ਹਾ ਜਿਹਾ ਆਪਾਂ ਸ਼ਾਇਦ ਜਾਂ ਤਾਂ ਆਪਾਂ ਨਹੀਂ ਸਹੀ ਐਕਸਪਲੇਨ ਕਰ ਪਾਏ, ਮਤਲਬ ਮਸਲਾ ਉਹ ਨਹੀਂ ਆ, ਗੁਜ਼ਾਰਾ ਸਾਰੇ ਕਰ ਰਹੇ ਨੇ, ਬਹੁਤ ਵਧੀਆ ਕਰ ਰਹੇ ਨੇ, ਕੋਈ ਨਹੀਂ ਇਹੋ ਜਿਹਾ ਹੋਊਗਾ ਜਿਹੜਾ ਨਹੀਂ ਮਾਣ ਮਹਿਸੂਸ ਕਰਦਾ, ਕੋਈ ਨਹੀਂ ਆ ਜਿਹੜਾ ਨਹੀਂ ਗੁਜ਼ਾਰਾ ਕਰ ਰਿਹਾ।

0: ਲਓ 70% ਆਉਂਦੀ ਹੋਊਗੀ, 80% ਆਉਂਦੀ ਹੋਊਗੀ, ਜਾਂ ਮੰਨ ਲਓ 50% ਆਉਂਦੀ ਹੋਊਗੀ, ਪਰ ਉਹ ਜਿਹੜੀ ਚੀਜ਼ ਆ ਆਪਣੇ ਹਾਵ ਭਾਵ ਉਸ ਤਰੀਕੇ ਦੇ ਨਾਲ ਨਾ ਵਿਅਕਤ ਕਰ ਪਾਉਣੇ ਕਿ ਉਹ ਚੀਜ਼ ਸਾਨੂੰ ਪ੍ਰੈਸ਼ਰ ਦਿੰਦੀ ਹੈ। ਸਿਰਫ ਇੰਨਾ ਕੁ ਮਸਲਾ ਕਿ ਉਹ ਸਟ੍ਰੈਸ 'ਚ ਐਡ ਆਨ ਕਰਦੀ ਹੈ ਉਹ ਚੀਜ਼। ਹਾਂਜੀ 165 ਤੁਸੀਂ ਆਉਂਦੇ ਹੋ ਜੀ।
1: ਹਾਂਜੀ ਵੀਰ ਜੀ, ਜੀ ਸਟ੍ਰੈਸ ਮੇਰੇ ਤੇ ਘੱਟੋ ਘੱਟ 3-4 ਵਾਰੀ ਆਈ ਹੈ ਜੀ।
0: ਨਹੀਂ, ਇਕੱਲੇ ਸਟ੍ਰੈਸ ਦੀ ਗੱਲ ਨਹੀਂ ਚੱਲ ਰਹੀ, ਤੇ ਮੈਂ ਫਿਰ ਬੇਨਤੀ ਕਰਦਾ ਕਿ ਲੈਂਗੁਏਜ ਦੇ ਨਾਲ ਜੋੜ ਕੇ ਗੱਲ ਕਰੋ। ਵੈਸੇ ਤੇ ਸਾਨੂੰ ਮਤਲਬ ਮੰਨ ਲਓ ਜ਼ਿੰਦਗੀ ਸਟ੍ਰੈਸਾਂ ਨਾਲ ਹੀ ਭਰੀ ਹੈਗੇ। ਹਾਂਜੀ
1: ਹਾਂਜੀ ਹਾਂਜੀ, ਤੇ ਜਿੱਥੇ ਤੱਕ ਲੈਂਗੁਏਜ ਦੇ ਕਰਕੇ ਹੀ ਆਈ ਆ, ਵੈਸੇ ਨਹੀਂ ਆਈ।
0: ਜੀ ਜੀ,
1: ਤੇ ਹਾਂ ਮੈਨੂੰ ਇੱਕ ਟਾਈਮ ਐ ਲੱਗਾ ਸੀ ਵੀ ਉਸ ਕਰਕੇ ਹੀ ਮੇਰਾ ਸਾਰਾ ਕੰਮ ਖਰਾਬ ਹੋ ਰਿਹਾ, ਮੇਰੀ ਇੰਗਲਿਸ਼ ਕਿਉਂ ਨਹੀਂ ਆ ਰਹੀ। ਤੇ ਮੇਰੇ ਅੰਦਰ ਇੰਗਲਿਸ਼ ਹੈਗੀ ਉਹ ਬਾਹਰ ਨਿਕਲ ਰਹੀ
0: ਜੀ।
1: ਜਦੋਂ ਮੈਨੂੰ ਲੋੜ ਹੁੰਦੀ ਆ ਵੀ ਉਦੋਂ ਮੇਰੇ ਤੋਂ ਵਰਤੀ ਕਿਉਂ ਨੀ ਜਾ ਰਹੀ, ਉਹ ਅੰਦਰ ਸਟੋਰ ਕਿਉਂ ਰਹਿੰਦੀ ਆ।
0: ਹਾਂ, ਉਹ ਚੀਜ਼ ਤੰਗ ਕਰਦੀ ਆ।
1: ਹਾਂ, ਉਹ ਚੀਜ਼ ਤੰਗ ਦੀ, ਉਹ ਮੈਨੂੰ ਇੱਕ ਹੀ ਹੱਲ ਲੱਭਾ ਵੀ ਕੌਨਫੀਡੈਂਸ ਲੂਜ਼ ਹੋ ਜਾਂਦਾ ਨਾ ਜਦੋਂ ਆਪਾਂ ਇੰਗਲਿਸ਼ ਬੋਲਣ ਲੱਗਦੇ ਆ।
0: ਹਾਂ,
1: ਤੇ ਉਹੀ ਜੇ ਕਿਤੇ ਇੱਕ ਪੈਗ ਲਾ ਕੇ ਬੋਲੀਏ ਤਾਂ ਵਧੀਆ ਬੋਲੀ ਜਾਂਦੀ ਆ। ਤੇ ਉਹ ਕਹਿੰਦੀ ਉਹ ਅੰਦਰ ਤੁਹਾਡੇ ਦੇ ਉਹੀ ਚਲੋ ਬਲੱਡ ਪ੍ਰੈਸ਼ਰ ਹਾਈ ਹੋ ਜਾਂਦਾ ਸਭ ਕੁਛ, ਤੁਸੀਂ ਯਾਨੀ ਕਿ ਉਹ ਤੋਂ ਫੀਲ ਨੀ ਕਰਦੇ ਵੀ ਮੈਨੂੰ ਕਿਹੋ ਜਿਹੀ ਆਊਗੀ। ਇਹ ਸਾਡੇ ਨਾਲ ਘਟਨਾ ਵਾਪਰੀ ਜਦੋਂ ਅਸੀਂ ਆਏ 2009 ਦੇ ਵਿੱਚ ਆਸਟ੍ਰੇਲੀਆ ਵਿੱਚ। ਤੇ ਉਸ ਜਦੋਂ ਅਸੀਂ ਆਪਣੇ ਗ੍ਰੈਪਸ ਦੀ ਪ੍ਰਾਪਤ ਕਰਦੇ ਪ੍ਰੋਨਿੰਗ, ਤੇ ਉੱਥੇ ਗੋਰੇ ਨੇ ਸਾਨੂੰ ਇਹ ਕਿਹਾ ਸੀ ਵੀ ਜਿਹੜੀਆਂ ਹੈਗੀਆਂ ਨਾ ਆਪਣੀਆਂ ਟਾਹਣੀਆਂ ਬਰੀਕ, ਉਹਨਾਂ ਨੂੰ ਕੱਟਣਾ ਨੀ ਗਾ। ਉਹ ਮੇਰੇ ਨਾਲ ਦਾ ਮੁੰਡੂ ਗੱਡੀ ਆਇਆ,
0: ਓਕੇ,
1: ਉਹ ਸਾਡੀ ਗੱਲ ਪੈ ਗਿਆ ਕਿ ਤੂੰ ਆਹ ਕੀ ਕੀਤਾ। ਉਹ ਕਵੇ ਓਕੇ
0: ਜੀ,
1: ਉਹ ਜਿਹੜੀ ਗੱਲ ਆਵੇ ਉਹ ਕਵੇ ਓਕੇ ਓਕੇ ਓਕੇ। ਉਹ ਜਿਹੜਾ ਫਿਰ ਕਨੈਕਟ ਹੈਗਾ ਜੇ ਥਰੂ ਆਏ ਸੀ, ਉਹ ਕਹਿੰਦਾ ਉੱਥੇ ਇੰਡੀਅਨ ਬਰੈਡੀ ਲੱਗੀ, ਉਹ ਸਾਰੇ ਕੰਮ ਓਕੇ ਓਕੇ ਕਰੀ ਜਾਂਦੇ ਆ। ਕਹਿੰਦਾ ਐ ਰਹੀ ਤੇ ਮੇਰਾ ਉਹਨਾਂ ਨੇ ਵੈਸੇ ਕੰਮ ਓਕੇ ਕਰ ਦੇਣਾ।
0: ਹਾਂਜੀ,
1: ਮੈਂ ਉਹਨੂੰ ਸਾਨੂੰ ਆ ਕੇ ਸਮਝਾਇਆ, ਉਹ ਬੇਚਾਰਾ ਬੋਲਦਾ ਸੀ ਉਹ ਨੇਪਾਲ ਤੋਂ ਸੀ, ਉਹ ਕਹਿੰਦਾ ਤੁਸੀਂ ਆਹ ਗੱਲ ਗਲਤ ਕਰ ਰਹੇ ਹੋ, ਤੇ ਤੁਹਾਨੂੰ ਉਹ ਕਹਿ ਰਿਹਾ ਵੀ ਇਹ ਛੋਟੀਆਂ ਟਾਹਣੀਆਂ ਨਹੀਂ ਕੱਟਣੀਆਂ। ਉਹ ਮੈਂ ਦੋ ਵਾਰੀ ਮੈਂ ਵੀ ਇਹਨੂੰ ਕਹਿ ਚੁੱਕਿਆ ਵੀ ਇਹ ਕੰਮ ਨਹੀਂ ਕਰਨਾ ਹੈਗਾ, ਉਹ ਇਸੇ ਕਰਕੇ ਆਪਣੇ ਨਾਲ ਗੁੱਸੇ ਹੋ ਰਿਹਾ ਉਹ
0: ਜੀ।
1: ਤੇ ਇਹ ਫਾਰਮਿੰਗ ਦੇ ਵਿੱਚ ਨਾ ਇੱਕ ਜਦੋਂ ਆਪਣਾ ਜਿੰਨੇ ਆਪਣੇ ਵੈਤਨਾਮੀ ਕੰਬੋਡੀਅਨ ਕੰਮ ਕਰਦੇ ਆ ਉਹਨਾਂ ਦੀ ਇੰਗਲਿਸ਼ ਆਪਣੇ ਨਾਲੋਂ ਵੀ ਵਧੀਆ
0: ਜੀ,
1: ਸਮਝਾਉਂਦੇ ਉਹ ਵੀ ਇੰਗਲਿਸ਼ ਸੀ, ਉਹ ਸਾਰਾ ਕੰਮ ਉਹਨਾਂ ਦਾ ਵੀ ਅਸੀਂ ਉਲਟੀ ਸਮਝਦੇ ਰਹੇ ਹਾਂ ਜਾਣੀ ਕਿ। ਤੇ ਆਇਆ ਪਹਿਲੇ ਸਾਲ ਡੇਢ ਸਾਲ ਦਾ ਆਹੀ ਕੁਛ ਰਿਹਾ, ਉਦੋਂ ਬਹੁਤ ਔਖੇ ਰਹੇ ਹਾਂ, ਬਾਅਦ ਹੌਲੀ ਹੌਲੀ ਹੌਲੀ ਹੌਲੀ ਚੱਲ ਵਧੀਆ ਕੰਮ ਰਿੜ ਪਿਆ,
2: ਦਿਮਾਗੀ ਬੋਝ ਘਟਿਆ।
0: ਅਨੂ ਜਦੋਂ ਨਿੱਤ ਤੁਸੀਂ ਕੋਈ ਕੰਮ ਕਰਨਾ ਫਿਰ ਕਿਸੇ ਨੂੰ ਕਹਿਣ ਦੱਸਣ ਦੀ ਵੀ ਨਹੀਂ ਨਾ ਲੋੜ ਪੈਂਦੀ, ਫਿਰ ਤਾਂ ਪਤਾ ਵਾ ਵੀ ਇਹੋ ਹੀ ਕਰਨਾ, ਇੱਦਾਂ ਹੀ ਕਰਨਾ।
1: ਹਾਂਜੀ ਹਾਂਜੀ ਹਾਂਜੀ, ਪਰ ਆਉਂਦੀ ਆ ਵੀ ਲੈਂਗੁਏਜ ਦੀ ਪ੍ਰੋਬਲਮ ਬਹੁਤ ਆਉਂਦੀ ਆ, ਜਿੱਥੇ ਪਹਿਲੇ ਤਾਂ ਇੱਥੇ ਹੈਗੇ ਕਨਫਿਊਜ਼ ਹੋਏ, ਉੱਥੇ ਆਪਾਂ ਕਾਓ ਕਹਿੰਦੇ ਆ, ਇੱਥੇ ਹੁਣ ਬੀਫ ਦਾ ਮੀਟ ਹੋ ਗਿਆ, ਮੈਂ ਤਾਂ ਇਹ ਸਮਝਣਾ ਵੀ ਇਹ ਕੀ ਹੋਈ ਜਾਂਦਾ
0: ਜੀ।
1: ਉੱਥੇ ਆਪਾਂ ਗੋਡ ਕਹਿੰਦੇ ਆ, ਗੋਡ ਦਾ ਮੀਟ ਕਹਿੰਦੇ, ਮਟਨ ਤਾਂ ਉੱਥੇ ਕੋਈ ਵਿਰਲਾ ਵਿਰਲਾ ਕੋਈ ਕਹਿੰਦਾ ਹੁੰਦਾ ਜੀ, ਤੇ ਇੱਥੇ ਆ ਕੇ ਉਹ ਵੀ ਮਟਨ ਹੋ ਗਿਆ। ਤੇ ਕਈ ਚੀਜ਼ਾਂ ਦੇ ਇੱਥੇ ਆ ਗਏ, ਉਹ ਜਿਹੜੇ ਆਪਾਂ ਉੱਥੇ ਲਰਨ ਕੀਤੀ ਇੰਗਲਿਸ਼ ਉਹ ਬਦਲੀ ਗਈ ਇੱਥੇ ਆ ਗਏ
0: ਜੀ। ਹਾਂ, ਜੋਗੜ ਵੀ ਤੁਹਾਡਾ ਉਹ
2: ਆਪਣਾ ਹੋ ਜਾਂਦਾ, ਉਹ ਕਹਿੰਦਾ ਮਾਈ
0: ਵੀ ਜੋਗੜ ਹੋ ਗਿਆ,
2: ਮਾਈ ਨੇਮ ਇਜ਼ ਰਜਿੰਦਰ, ਯੂ ਕੈਨ ਕਾਲ ਮੀ ਸਟੀਵ। ਉਹ ਕਹਿੰਦਾ ਭਰਾਵਾ ਕੋਈ ਰਾਜ ਰੂਜ ਨੂੰ ਕੋਈ ਨੇੜੇ ਤੜੇ ਦਾ ਰੱਖ ਲਾ ਰੱਬ ਦੇ ਵਾਸਤੇ।
0: ਜਿੰਨਾ ਤੁਸੀਂ ਆਪਣੀ ਮਾਂ ਬੋਲੀ ਨਾਲ ਜ਼ਿਆਦਾ ਜੁੜੇ ਹੁੰਦੇ ਹੋ, ਉਨਾ ਹੀ ਤੁਹਾਨੂੰ ਅੰਗਰੇਜ਼ੀ ਦੇ ਵਿੱਚ ਆਪਣੀ ਦਿਲ ਦੀ ਗੱਲ ਦੱਸਣੀ ਔਖੀ ਹੁੰਦੀ ਆ। ਮੈਨੂੰ ਇਸ ਦੇਸ਼ ਦੇ ਵਿੱਚ 19 ਸਾਲ ਹੋ ਗਏ ਨੇ, ਪਰ ਫਿਰ ਵੀ ਲੱਗਦਾ ਹੈ ਕਿ ਜਦ ਮਨ ਦੀ ਕੋਈ ਗੱਲ ਅੰਗਰੇਜ਼ੀ ਦੇ ਵਿੱਚ ਕਰਨੀ ਪੈ ਜਾਵੇ ਤਾਂ ਆਪਣਾ ਆਪ ਐਕਸਪ੍ਰੈਸ ਕਰਨਾ ਨਹੀਂ ਆਉਂਦਾ, ਜਾਂ ਕਹਿ ਲਓ ਵੀ ਉਨੇ ਵਧੀਆ ਤਰੀਕੇ ਦੇ ਨਾਲ ਆਪਾਂ ਨਹੀਂ ਕਰ ਪਾਉਂਦੇ। ਧੰਨਵਾਦ ਜੀ ਤੁਹਾਡਾ, ਮਿਹਰਬਾਨੀ ਸਿਮਨ ਜੀ। ਅਤੇ ਜੀਤ ਪੁੱਟਰ ਜੀ ਕਹਿੰਦੇ ਕਿ ਗੁੱਡ ਡੇ, ਅਤੇ ਧੰਨਵਾਦ ਜੀ ਤੁਹਾਡਾ। ਅਤੇ ਟਾਈਗਰ ਜੀ ਕੀ ਖਾਧਾ ਜੀ ਤੁਸੀਂ? ਹਾਂਜੀ, ਕੱਲ੍ਹ ਦਾ ਡਿਨਰ ਕਹਿੰਦੇ ਕਿ ਸੂਪ ਡੰਪਲਿੰਗਸ। ਧੰਨਵਾਦ ਜੀ ਤੁਹਾਡਾ। ਜਸਕੀਰੀ ਜੀ ਕਹਿੰਦੇ ਨੇ ਕਿ ਈਦ ਮੁਬਾਰਕ ਸਾਰਿਆਂ ਨੂੰ। ਅਤੇ ਸਤਿ ਸ਼੍ਰੀ ਅਕਾਲ ਜੀ ਕਹਿੰਦੇ ਕਿ ਲੈਂਗੁਏਜ ਬੈਰੀਅਰ ਆਲਵੇਜ਼ ਹੈਪਨ ਈਵਨ ਇਨ ਸਟੇਟਸ ਟੂ ਸਟੇਟਸ। ਕਹਿੰਦੇ ਕਿ ਲਾਈਕ ਇਫ ਐਵਰੀਵਨ ਇਨ ਐਨੀਵਨ ਇਨ ਹਰਿਆਣਾ ਗੋਜ਼ ਟੂ ਪੰਜਾਬ ਔਰ ਸਿਮਿਲਰ ਟੂ ਈਸਟ, ਅਤੇ ਇਨ ਮੈਜੋਰਿਟੀ ਪੀਪਲ ਸਪੀਕ ਲੋਕਲ ਐਂਡ ਯੂ ਆਲਵੇਜ਼ ਫੀਲ ਲਿਟਲ ਬਿਟ ਸਟ੍ਰੈਸਡ। ਉੱਥੇ ਇੱਕ ਹੋਰ ਤਰ੍ਹਾਂ ਦਾ ਸਟ੍ਰੈਸ ਹੁੰਦਾ ਨਾ ਵੀ ਤੁਹਾਨੂੰ ਤੁਹਾਡਾ ਸ਼ਾਇਦ ਕੋਈ ਮਜ਼ਾਕ ਉਡਾ ਰਿਹਾ। ਅਮਨ ਸੋਹਤਾ ਜੀ ਕਹਿੰਦੇ ਨੇ ਕਿ ਦਿਆ ਜੀ ਪੰਜਾਬੀ ਚੈਟ ਬਹੁਤ ਲੱਗਦੇ ਮੈਨੂੰ, ਅਤੇ ਕਹਿੰਦੇ ਕਿ ਸੋ ਪਰਫੈਕਟ ਐਵਰੀ ਟਾਈਮ ਔਨ ਐਵਰੀ ਟੋਪਿਕ। ਹਾਂਜੀ ਬਿਲਕੁਲ ਜੀ, ਦਿਆ ਜੀ ਦਾ ਬੜਾ ਵਧੀਆ ਸਮੀਖਿਆ।

0: ਹੁੰਦੀ ਹਰ ਇੱਕ ਟੋਪਿਕ ਦੇ ਉੱਤੇ। ਸਤਿ ਸ਼੍ਰੀ ਅਕਾਲ, ਕਹਿੰਦੇ ਕਿ ਮੇਰੀ ਇੰਗਲਿਸ਼ ਐਵੇਂ ਜਿਵੇਂ ਖੇਤਾਂ ਵਿੱਚ ਯੂਰੀਆ ਸਿੱਟਦੇ ਹਾਂ, ਤੰਗ ਬਹੁਤ ਹੁੰਦੇ ਆ, ਟੈਨਸ਼ਨ ਤਾਂ ਹੁੰਦੀ ਹੈ। ਭਾਅ ਜੀ, ਮੇਰਾ ਇੱਕ ਮਿੱਤਰ ਆ, ਗੋਰੇ ਨਾਲ ਕਿਸੇ ਗੱਲੋਂ ਲੜ ਪਿਆ ਅਤੇ ਗੋਰਾ ਕਹਿੰਦਾ ਮੈਂ ਤਾਂ ਮਜ਼ਾਕ ਕਰਦਾ ਸੀ, ਅਤੇ ਮੇਰਾ ਦੋਸਤ ਕਹਿੰਦਾ ਆਈ ਐਮ ਨੋਟ ਯੂਅਰ ਸਿਸਟਰ ਇਨ ਲਾਅ।
1: ਮਜ਼ਾਕ ਕਰਨ ਨੂੰ ਮੈਂ ਸਾੜੀ ਲੱਗਦਾ
0: ਕਹਿ ਦਿੰਦੇ ਹੋ। ਅਤੇ ਬਲਪ੍ਰੀਤ ਰੱਤੂ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਬਹੁਤ ਵਧੀਆ ਟੋਪਿਕ ਹੈ ਜੀ ਲੈਂਗੁਏਜ ਨੂੰ ਲੈ ਕੇ, ਅਤੇ ਕਹਿੰਦੇ ਕਿ ਮੈਨੂੰ ਕਈ ਵਾਰੀ ਇਹ ਸੋਚਦਾ ਵਾਂ ਮੈਂ ਕਿ ਆਪਣੀ ਲੈਂਗੁਏਜ ਪੰਜਾਬੀ ਐਂਡ ਹਿੰਦੀ ਹੋਣ ਕਰਕੇ ਆਪਾਂ ਉਸ ਤਾਂ ਉਹਨੂੰ ਕਿੰਨੀ ਬਰੀਕੀ ਦੇ ਨਾਲ ਸੁਣ ਸਕਦੇ ਹਾਂ, ਸਮਝ ਸਕਦੇ ਹਾਂ, ਅਤੇ ਬਹੁਤ ਮਜ਼ੇ ਨਾਲ ਕਹਿੰਦੇ ਕਿ ਸੁਣਦੇ ਵੀ ਹਾਂ। ਬਟ ਜਦੋਂ ਕਹਿੰਦੇ ਕਿ ਉਹ ਇੰਗਲਿਸ਼ ਦੇ ਵਿੱਚ ਕੋਈ ਵੀ ਸਪੀਚ ਕਰਦੇ ਹੋਣ ਤਾਂ ਉਦੋਂ ਉਨਾ ਮਜ਼ਾ ਜਾਂ ਫਿਰ ਸਕੂਨ ਨਹੀਂ ਮਿਲਦਾ। ਮੈਂ ਕਹਿੰਦੇ ਨੇ ਕਿ ਕਈ ਵਾਰੀ ਫੀਲ ਕਰਦਾ ਹਾਂ ਕਿ ਇੰਗਲਿਸ਼ ਸੁਣ ਕੇ ਵੀ ਗੋਰਿਆਂ ਨੇ ਉਸਨੂੰ ਵੀ ਆਪਣੀਆਂ ਪਲਕਾਂ ਦੇ ਉੱਤੇ ਰੱਖੇ। ਮਾਫ਼ੀ ਚਾਹੁੰਦਾ ਜੀ, ਮਤਲਬ ਕਾਫ਼ੀ ਤੁਸੀਂ ਮਿਹਨਤ ਕੀਤੀ ਹੈ, ਪਰ ਮੇਰਾ ਕਹਿ ਲਓ ਵੀ ਮੇਰੇ ਜੰਪਰ ਜਵਾਬ ਦੇ ਜਾਂਦੇ ਆ ਇੰਨੀ ਜ਼ਿਆਦਾ ਅੰਗਰੇਜ਼ੀ ਪੜ੍ਹਨ ਤੋਂ, ਤਾਂ ਥੋੜ੍ਹਾ ਜਿਹਾ ਤੁਸੀਂ ਜੇ ਪੰਜਾਬੀ 'ਚ ਲਿਖਦਿਆ ਕਰੋ ਤਾਂ ਮੇਰੇ ਲਈ ਸ਼ਾਇਦ ਥੋੜ੍ਹਾ ਜਿਹਾ ਸੌਖਾ ਹੋ ਜਾਵੇ, ਜਾਂ ਫਿਰ ਕੁਝ 'ਚ ਸਮੁੰਦਰ ਭਰ ਦਿਆ ਕਰੋ, ਦੋ ਕੁ ਲਾਈਨਾਂ ਦਾ ਕਰਦਿਆ ਕਰੋ। ਬਿਲਕੁਲ, ਕਹਿੰਦੇ ਕਿ ਬਾਈ ਜੀ ਲੈਂਗੁਏਜ ਬੈਰੀਅਰ ਕਹਿੰਦੇ ਕਿ ਸਟ੍ਰੈਸ ਦਾ ਕਾਰਨ ਬਣਦੀਆਂ ਨੇ ਅਤੇ ਇਸ ਤੋਂ ਮੁਨਕਰ ਨਹੀਂ ਹੋਇਆ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਕਹਿੰਦੇ ਕਿ ਜਦੋਂ ਹਸਬੈਂਡ 18 ਸਾਲਾਂ ਦੇ ਸੀ ਅਤੇ ਆਸਟ੍ਰੇਲੀਆ ਆਏ ਅਤੇ ਉਹਨਾਂ ਦੇ ਲਈ ਸਭ ਕੁਛ ਨਵਾਂ ਸੀ, ਅਤੇ ਲੈਂਗੁਏਜ ਪ੍ਰੋਬਲਮ ਦੇ ਕਰਕੇ ਉਹ ਬਹੁਤ ਲੋਸਟ ਅਤੇ ਸਟ੍ਰੈਸ ਫੀਲ ਕਰਦੇ ਸੀ। ਬਟ ਹੁਣ ਕਹਿੰਦੇ ਨੇ ਕਿ ਹੁਣ ਕੋਈ ਪ੍ਰੋਬਲਮ ਨਹੀਂ। ਸੋਹਣੀ ਗੱਲ ਇਹ ਹੈ ਜੀ, ਆਪਾਂ ਕੰਕਲੂਡ ਵੀ ਇਸੇ ਚੀਜ਼ ਦੇ ਉੱਤੇ ਕਰਾਂਗੇ ਕਿ ਬੜਿਆਂ ਸਾਰਿਆਂ ਨੇ ਆਪਾਂ ਬੜੇ ਵਧੀਆ ਤਰੀਕੇ ਦੇ ਨਾਲ ਮੈਨੇਜ ਕੀਤਾ, ਬੜਾ ਸੋਹਣਾ ਆਪਾਂ ਸਿੱਖ ਲਿਆ ਸਾਰਾ ਕੁਛ, ਅਤੇ ਬੜੇ ਸੋਹਣੇ ਤਰੀਕੇ ਦੇ ਨਾਲ ਸਾਰਾ ਕੁਛ ਬੜਾ ਵਧੀਆ ਚੱਲ ਰਿਹਾ, ਕਿਸੇ ਚੀਜ਼ 'ਚ ਕੋਈ ਪ੍ਰੋਬਲਮ ਨਹੀਂ ਆਈ, ਘਰ ਬਾਰ ਵੀ ਖੜ੍ਹੇ ਕੀਤੇ, ਕਾਰੋਬਾਰ ਵੀ ਚੱਲ ਰਹੇ ਨੇ, ਨੌਕਰੀਆਂ ਵੀ ਚੱਲ ਰਹੀਆਂ, ਪੈਸੇ ਵੀ ਕਮਾਏ, ਬੱਚੇ ਵੀ ਪੜ੍ਹਾ ਰਹੇ। ਪਰ ਇਸ ਸਭ ਕੁਛ ਦੇ ਦਰਮਿਆਨ ਅਸੀਂ ਇਹ ਆਪਣੇ ਮਨ ਦੇ ਉੱਤੇ ਕਦੀ ਚੀਜ਼ਾਂ ਹਾਵੀ ਨਹੀਂ ਹੋਣ ਦਿੱਤੀਆਂ ਵੀ ਇਸ ਲੈਂਗੁਏਜ ਦੇ ਕਰਕੇ ਵੀ ਸਾਨੂੰ ਕੋਈ ਪ੍ਰੋਬਲਮ ਹੈ। ਪਰ ਹੁਣ ਆਪਾਂ ਇਹ ਵੀ ਨਹੀਂ ਕਹਿ ਸਕਦੇ ਵੀ ਹੈ ਹੀ ਨਹੀਂ ਆ, ਇਹ ਪ੍ਰੋਬਲਮ ਤਾਂ ਹੈਗੀ ਆ, ਪਰ ਤੁਸੀਂ ਮੈਨੇਜ ਬੜੀ ਸੋਹਣੀ ਕੀਤੀ ਹੈ।
1: ਕਈ ਵਾਰ ਬੰਦਾ ਜਦ ਬਹੁਤ ਸੌਖਾ ਹੁੰਦਾ ਤਾਂ ਉਦੋਂ ਔਖਾ ਹੁੰਦਾ, ਕੋਈ ਅਣਦਿਸ ਦਾ ਬੋਝ ਤੁਹਾਨੂੰ ਤੰਗ ਕਰਦਾ ਹੁੰਦਾ। ਤੁਸੀਂ ਇਹ ਵੇਖੋਗੇ ਅੱਧਖੜ ਉਮਰੇ ਜਦ ਬੰਦੇ ਕਾਮਯਾਬ ਹੋ ਜਾਂਦੇ ਆ, ਫਾਈਨੈਂਸ਼ਲੀ ਸਿਕਿਓਰ ਹੋ ਜਾਂਦੇ ਆ, ਫਿਰ ਉਹ ਸ਼ਾਮ ਦੀਆਂ ਮਹਿਫਲਾਂ ਲੱਭਦੇ ਆ। ਉਹਨਾਂ ਨੂੰ ਹੁੰਦਾ ਚਾਰ ਯਾਰ ਦੋਸਤ ਬੈਠੀਏ, ਹੱਸੀਏ, ਖੇਡੀਏ, ਗਾਈਏ, ਨੱਚੀਏ, ਟੱਪੀਏ, ਉਹ ਫਿਰ ਉੱਥੇ ਤੁਹਾਡੀ ਮਾਂ ਜ਼ਬਾਨ ਮਾਂ ਬੋਲੀ ਦੀਆਂ ਸਾਂਝਾਂ ਚੇਤੇ ਆਉਂਦੀਆਂ ਉਹਨਾਂ ਨੂੰ, ਅਤੇ ਮੁੜ ਕੇ ਫਿਰ ਦਿਲ ਢੂੰਡਦਾ ਹੈ ਵਹੀ ਫੁਰਸਤ ਕੇ ਪਲ।
0: ਇਸੇ ਕਰਕੇ ਤੁਹਾਨੂੰ ਉਹ ਗਰਾਜ ਮਹਿਫਲਾਂ ਤਾਂ ਤੁਹਾਨੂੰ ਚੰਗੀਆਂ ਲੱਗਦੀਆਂ, ਕਿਉਂਕਿ ਉੱਥੇ ਤੁਸੀਂ ਖੁੱਲ੍ਹ ਕੇ ਜਿਹੜੇ ਦਿਨ ਦੇ ਸਾਰੀ ਪੜਾਸ ਤੁਸੀਂ ਡੱਕੀ ਹੁੰਦੀ ਆ,
1: ਤੁਸੀਂ ਜੋ ਹੋ ਉਹ ਤੁਸੀਂ ਦੱਸ ਸਕਦੇ ਹੋ ਬੋਲ ਕੇ,
0: ਉੱਥੇ ਤੁਸੀਂ ਦੱਸ ਦਿੰਦੇ ਹੋ ਤਾਂ ਵਧੀਆ ਤਰੀਕੇ ਦੇ ਨਾਲ ਤੁਸੀਂ ਦੱਸ ਦਿਓ। ਸੋ ਆਪਾਂ ਤਾਂ ਇਹੋ ਹੀ ਕਹਾਂਗੇ ਵੀ ਵੈਲ ਡਨ, ਵੈਰੀ ਵੈਲ ਡਨ, ਬਹੁਤ ਸੋਹਣਾ ਤੁਸੀਂ ਜਿਹੜੇ ਜਿਹੜੇ ਤਰੀਕੇ ਦੇ ਨਾਲ ਮੈਨੇਜ ਕੀਤਾ। ਈਵਨ ਕਈ ਬੰਦੇ ਇੱਦਾਂ ਦੇ ਵੀ ਆਪਾਂ ਵੇਖਦੇ ਹਾਂ ਜਿਹੜੇ ਆਪਾਂ ਵੇਖਦੇ ਹਾਂ ਵੀ ਯਾਰ ਆਹ ਗੋਰਿਆਂ ਜਿਹੇ ਮਤਲਬ ਕਿ ਜ਼ਬਾਨ ਜੀ ਘੁਮਾਉਂਦਾ, ਉੱਦਾਂ ਦਾ ਸਲੈਂਗ ਮਾਰਦਾ, ਮੈਨੂੰ ਕਿਤੇ ਨਾ ਕਿਤੇ ਲੱਗਦਾ ਵੀ ਆਪਣਾ ਸਟ੍ਰੈਸ ਸੀ, ਉਹਨੇ ਉਹ ਤਰੀਕਾ ਲੱਭਾ ਆ ਵੀ ਮੈਂ ਇਸ ਤਰੀਕੇ ਦੇ ਨਾਲ ਇਹਨੂੰ ਓਵਰਕਮ ਕਰੂੰਗਾ। ਅੰਗਰੇਜ਼ੀ ਉਹਨਾਂ ਦੀ ਵੀ ਠੀਕ ਠਾਕ ਹੀ ਹੁੰਦੀ ਆ,
1: ਖ਼ਬਰਾਂ ਉਹਨਾਂ ਦੇ ਵਿੱਚ ਖ਼ਬਰੀ ਹੈ ਨਾ, ਰਲ ਮਿਲ ਜੂੰਗਾ,
0: ਉੱਦਾਂ ਦਾ ਮੈਂ ਲੱਗੂੰਗਾ, ਤੇ ਕਈ ਵਧੀਆ ਤਰੀਕੇ ਦੇ ਨਾਲ ਕਰ ਵੀ ਜਾਂਦੇ ਆ।
1: ਆਪਣੀ ਵੀ ਇੱਕ ਤਰ੍ਹਾਂ ਨਾਲ ਕਈ ਲੋਕ ਹੀਣ ਭਾਵਨਾ ਦਾ ਸ਼ਿਕਾਰ ਹੁੰਦੇ ਆ, ਮੈਨੂੰ ਲੱਗਦਾ ਹੁੰਦਾ ਵੀ ਇਹ ਮੇਰੀ ਐਕਸੈਂਟ ਦਾ, ਮੇਰੀ ਬੋਲੀ ਦਾ ਮਜ਼ਾਕ ਉਡਾਉਂਦੇ ਆ, ਤੇ ਮੈਂ ਇਹਨਾਂ ਵਰਗੀ ਬੋਲੀ ਬੋਲਣੀ ਸਿੱਖਣੀ,
0: ਇਹਨਾਂ ਵਰਗੇ ਬਣਨਾ,
1: ਜਾਂ ਉਹਨੂੰ ਇਹ ਹੋ ਜਾਂਦਾ ਵੀ ਮੇਰੀ ਤਰੱਕੀ ਇਸ ਵਜ੍ਹਾ ਕਰਕੇ ਰੁਕੀ ਹੋਈ ਹੈ।
0: ਹਾਂ, ਸੋ ਇਹ ਸਾਰੀਆਂ ਚੀਜ਼ਾਂ ਮੈਟਰ ਕਰਦੀਆਂ ਨੇ। ਤੁਸੀਂ ਬੜੇ ਸੋਹਣੇ ਤਰੀਕੇ ਦੇ ਨਾਲ ਉਹ ਸਾਰਾ ਕੁਛ ਕਰ ਰਹੇ ਹੋ, ਕਰ ਲੈਂਦੇ ਹੋ, ਪਰ ਇਹ ਵੀ ਇੱਕ ਸੱਚ ਆ ਕਿ ਆਪਾਂ ਇੱਕ ਹੀ ਦਾਇਰੇ ਦੇ ਵਿੱਚ ਰਹਿ ਕੇ ਉਹ ਸਾਰਾ ਕੁਛ ਕਰ ਰਹੇ ਹੁੰਦੇ ਹਾਂ। ਮੰਨ ਲਓ ਜੇ ਮੈਂ ਰੇਡੀਓ ਆ ਰਿਹਾ ਤਾਂ ਮੈਂ ਰੋਜ਼ ਰੇਡੀਓ ਆ ਰਿਹਾ, ਮੈਂ ਘਰ ਜਾ ਰਿਹਾ ਰੇਡੀਓ ਆ ਰਿਹਾ, ਘਰ ਜਾ ਰਿਹਾ ਰੇਡੀਓ ਆ ਰਿਹਾ, ਕੋਲਜ਼ ਆ ਰਿਹਾ ਵਿੱਚ ਵੂਲਵਰਥ ਜਾ ਰਿਹਾ ਵਿੱਚ ਪੰਪ 'ਤੇ ਤੇਲ ਪਵਾ ਲਿਆ, ਦੈਟਸ ਇਟ, ਕਿ ਵਿਆਹ ਸ਼ਾਦੀ ਦੇ ਉੱਤੇ ਬਰਥਡੇ 'ਤੇ, ਠੀਕ ਹੈ, ਇੰਨਾ ਕੁ ਦਾਇਰਾ। ਕਦੀ ਕਦਾਈ ਕਿਤੇ ਨਾ ਕਿਤੇ ਕੋਈ ਫੋਨ 'ਤੇ ਗੱਲ ਕਰਨੀ ਪੈ ਗਈ, ਕਿਆ ਫੋਨ ਵਾਲੇ ਡਿਪਾਰਟਮੈਂਟ ਦੇ ਨਾਲ, ਪਾਣੀ ਵਾਲੇ ਦੇ ਨਾਲ, ਕੌਂਸਲ ਦੇ ਨਾਲ, ਉਹ ਵਿੱਚ ਵਾਲਾ ਕਦੀ ਕਦੀ ਵਾਲਾ ਮਸਲਾ। ਕੁੱਲ ਮਿਲਾ ਕੇ 80-90% ਕੰਮ ਉਹੀ ਨੇ
1: ਜਿਹੜੇ ਰੋਜ਼ ਸੇਮ ਕਰ ਰਹੇ ਹਾਂ,
0: ਅਤੇ ਵਰਡਿੰਗ ਸਾਨੂੰ ਆ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਆਪਾਂ ਫਿਰ ਵੀ ਕਿਤੇ ਨਾ ਕਿਤੇ ਆਪਾਂ ਉਸ ਦਾਇਰੇ 'ਚੋਂ ਬਾਹਰ ਨਿਕਲਣ ਦਾ ਡਰ ਹਮੇਸ਼ਾ ਮਹਿਸੂਸ ਕਰਦੇ ਹਾਂ ਵੀ ਕਿਤੇ ਪੰਗਾ ਨਾ ਪੈ ਜਾਵੇ, ਕਿਤੇ ਅੱਜ ਹੁਣ ਹੋਰ ਇੱਕ ਨਵਾਂ ਮੈਟਰ ਸਾਨੂੰ ਮਿਲ ਗਿਆ ਅਤੇ ਉੱਥੇ ਫਿਰ ਨਵੇਂ ਸ਼ਬਦ ਮਿਲੇ, ਪੰਗਾ ਉੱਥੇ ਫਿਰ ਪੈਂਦਾ।
1: ਆਹ ਮੈਨੂੰ ਗੁਜ਼ਾਰਾ ਬਹੁਤ ਲੋਕਾਂ ਨੇ ਕਿਹਾ, ਗੁਜ਼ਾਰਾ ਤਾਂ ਦੇਖੋ ਚੱਲੀ ਜਾਂਦਾ, ਗੁਜ਼ਾਰਾ ਤਾਂ ਹੋਈ ਜਾਂਦਾ। ਉਹ ਇੱਕ ਚਾਈਨੀਜ਼ ਲੇਡੀ ਸੀ, ਉਹ ਕਿਤੇ ਕਾਰ ਵੱਜ ਗਈ, ਉਹ ਹੁਣ ਸਮਝਾਵੇ ਪੁਲਿਸ ਵਾਲੇ ਨੂੰ ਵੀ ਹੋਇਆ ਕੀ, ਅਸਲ 'ਚ ਹੋਇਆ ਇਹ ਸੀ ਵੀ ਇਹਨੇ ਵੀ ਇੰਡੀਕੇਟਰ ਦੇ ਤਾ, ਉਹਨੇ ਵੀ ਇੰਡੀਕੇਟਰ ਦੇ ਤਾ, ਅਤੇ ਕਾਰਾਂ ਭਿੜ ਗਈਆਂ। ਉਹਨੂੰ ਪੁਲਿਸ ਵਾਲੇ ਨੇ ਦੱਸਿਆ, ਕਹਿੰਦੀ ਹੀ ਬਲਿੰਕਾ ਆਈ ਬਲਿੰਕਾ ਬਲਿੰਕਾ ਬਲਿੰਕਾ ਬੜੂੰ। ਚੱਲ ਤਾਂ ਜਾਣਾ ਸਰ ਤੇ ਜਾਣਾ, ਐਸੀ ਕੋਈ ਗੱਲ ਨਹੀਂ, ਸਮਝਾਉਣ ਵਾਲੇ ਨੇ ਸਮਝ ਵੀ ਜਾਣਾ, ਪਰ ਉਹ ਫਿਰ ਵੀ ਤੁਹਾਡੇ ਦਿਮਾਗ ਚ ਕਈ ਵਾਰ ਗੱਲ ਰਹਿ ਜਾਂਦੀ ਹੈ ਵੀ ਯਾਰ ਮੇਰੇ ਤੋਂ ਗੱਲ ਕਹਿ ਨੀ ਹੋਈ,
0: ਤੂੰ ਜੇ ਹੁੰਦੀ ਤੇ ਗੱਲ ਹੋਰ ਹੋਣੀ
1: ਹੋਰ ਹੋਣੀ ਸੀ, ਮੈਂ ਚੁੱਪ ਰਹਾ ਤੋ ਗਲਤ ਫਹਿਮੀਆਂ ਔਰ ਬੜੀ ਵੋ ਵੀ ਸੁਣਾਏ ਉਸਨੇ ਜੋ ਹਮਨੇ ਕਹਾ ਨਹੀਂ।
0: ਕਹਿੰਦੇ ਭਾਈ ਆ ਰੂਮ ਵਾਲੀ ਗੱਲ ਮੇਰੇ ਨਾਲ ਵੀ ਕਹਿੰਦੇ ਕਿ ਹੋਈ ਆ, ਮੇਰੇ ਬੋਸ ਕਹਿੰਦਾ ਕਿ ਮੇਰੇ ਕੋਲ ਰੂਮ ਹੈ ਇਨ ਯੋਰ ਵੈਨ, ਤੇ ਮੈਂ ਕਿਹਾ ਹਾਂ ਰੂਮ ਕੀ
1: ਜਗ੍ਹਾ ਵੇਚ ਰੂਮ
0: ਰੂਮ ਕੀ ਪੁੱਛੀ ਜਾਂਦਾ, ਮੇਰੇ ਦੋਸਤ ਨੇ ਮੈਨੂੰ ਦੱਸਿਆ ਹੀ ਨਹੀਂ ਕਿ ਤੇਰੇ ਨਾਲ ਜਾਣਾ ਤੇ ਤਾਂ ਪੁੱਛਦਾ
1: ਭਾਰੀ ਜਗ੍ਹਾ ਹੈਗੀ, ਜਗ੍ਹਾ ਵੇਚ ਕੇ ਤਾਂ ਕਹਿੰਦਾ ਆਟੋ ਪਾਇਆ
0: ਜੀ। ਧੰਨਵਾਦ ਜੀ ਤੁਹਾਡਾ, ਕਹਿੰਦੇ ਕਿ ਹੈਲੋ ਸਤਿ ਸ਼੍ਰੀ ਅਕਾਲ ਫਰੋਮ ਜਪਾਨ। ਹਾਂਜੀ ਸਤਿ ਸ਼੍ਰੀ ਅਕਾਲ ਜਪਾਨ ਵਾਲਿਓ, ਸਤਿ ਸ਼੍ਰੀ ਅਕਾਲ। ਅਤੇ ਲੈਂਗੁਏਜ ਕਹਿੰਦੇ ਕਿ ਬੈਰੀਅਰ ਤਾਂ ਹੈ ਹੀ, ਇਹ ਮੇਰੀ ਕਹਿੰਦੇ ਨੇ ਕਿ ਇੱਥੇ ਪਹਿਲੀ ਜੋਬ ਦੇ ਉੱਤੇ ਗੋਰਾ ਕਹਿੰਦਾ ਤੂੰ ਸਿੱਖ ਹੈ, ਅਤੇ ਮੈਂ ਕਿਹਾ ਆਈ ਐਮ ਓਕੇ। ਉਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਹ ਪੁੱਛਦਾ ਸੀ ਵੀ ਤੂੰ ਸਿੱਖ ਹੈ।
1: ਕਈ ਵਾਰ ਉਹ ਨਹੀਂ ਕਹਿੰਦਾ ਯੂ ਆਰ ਸੋ ਸਿੱਖ, ਉਹਦਾ ਮਤਲਬ ਹੋਰ ਹੈ ਕਿ ਭਰਾਵਾ ਉਹ ਵੀ ਸਿੱਖ ਨਹੀਂ ਹੈ।
0: ਕਹਿੰਦਾ ਭਾਜੀ ਡਰਾਈਵਰ ਲੈਂਗੁਏਜ ਪੁੱਛਣ ਡਿਆ, ਕਹਿੰਦਾ ਡਰਾਈਵ ਥਰੂ ਕਰਨਾ ਔਖਾ ਹੋ ਜਾਂਦਾ ਕਈ ਵਾਰੀ, ਸਟਾਰਟਿੰਗ ਤੇ ਕਹਿੰਦਾ ਬੜਾ ਕੁਛ
1: ਸਟਾਰਟਿੰਗ ਰੇਜੀ ਹੈ ਵੀ ਉਦਾਂ ਦੀ ਨਾ। ਉਹਨੂੰ ਦੱਸਿਆ ਵੀ ਤੂੰ ਬਹੁਤ ਸੋਹਣਾ ਫੁੱਲਾਂ ਵਰਗਾ ਲੱਗਦਾ, ਕਹਿੰਦਾ ਯੂ ਆਰ ਦਾ ਮੋਸਟ ਬਿਊਟੀਫੁਲ ਫੂਲ ਅਮੰਗ ਆਲ ਦੀਜ਼ ਫੂਲਸ, ਹੱਦ ਪਚੱਦੀ ਗੁਜ਼ਾਰੇ ਜੋ ਕਿ ਜਿੰਨੀ ਕੁ ਆਉਂਦੀ ਆ, ਬੁੱਤਾਂ ਤਾਂ ਸਾਰੀ ਜਾਂਦੇ ਲੋਕ।
0: ਚਲੋ ਜੀ ਇਸੇ ਤਰ੍ਹਾਂ ਬੁੱਤਾਂ ਸਰਦਾ ਰਹੇ ਅਤੇ ਗੁਜ਼ਾਰੇ ਹੁੰਦੇ ਰਹਿਣ, ਜ਼ਿੰਦਗੀ ਇੱਕ ਗੁਜ਼ਾਰਾ ਹੀ ਆ ਅਤੇ ਚੈਲੇਂਜ ਹਮੇਸ਼ਾ ਹੀ ਨੇ, ਬਹੁਤ ਸਾਰੇ ਚੈਲੇਂਜਾਂ ਦੇ ਵਿੱਚੋਂ ਇਹ ਵੀ ਇੱਕ ਚੈਲੇਂਜ ਹੈ, ਅਤੇ ਬੜੇ ਸਾਰਿਆਂ ਨੂੰ ਤੁਸੀਂ ਸਰ ਕਰ ਲਿਆ ਅਤੇ ਇਹ ਵੀ ਕੋਈ ਵੱਡੀ ਗੱਲ ਨਹੀਂ ਹੈ। ਸੋ ਬੜਾ ਸੋਹਣਾ ਚੱਲ ਰਿਹਾ ਇੱਕ ਦੂਸਰੇ ਦੇ ਸਾਥ ਦੇ ਨਾਲ, ਤੁਹਾਡੇ ਆਪਣੇ ਆਪ ਦੇ ਉੱਤੇ ਵਿਸ਼ਵਾਸ ਦੇ ਨਾਲ ਅਤੇ ਇਹਨਾਂ ਕਹਿੰਦੇ ਹੋਏ ਇਜਾਜ਼ਤ।
1: ਇੱਕ ਗੱਲ ਇਹ ਵੀ ਸੀ ਕਿ ਅੱਜ ਅਸੀਂ ਉਚਾਰਨ 'ਤੇ ਵੀ ਗੱਲ ਕਰਨੀ ਸੀ, ਉਹ ਆਪਾਂ ਟੋਪਿਕ ਕਿਸੇ ਦਿਨ ਫੇਰ ਛੋੜਾਂਗੇ, ਕਿਉਂਕਿ ਪੰਜਾਬੀ ਕਈ ਸ਼ਬਦ ਨੇ, ਕਈ ਅੱਖਰ ਨੇ, ਅੱਖਰਾਂ ਦਾ ਜੋੜ ਸ਼ਬਦ ਬਣਦਾ ਅਤੇ ਉਹ ਰਾਰਾ ਲੱਲਾ ਰਾੜਾ ਵਾਹਵਾ ਕਹਿੰਦਾ। ਹੁਣ ਮੈਂ ਤਾਂ ਕਹਿੰਦਾ ਹੁਣ ਦਿਲ ਛੱਡੀ ਬੈਠਾ, ਹੁਣ ਜਦ ਪਤਾ ਹੀ ਨਹੀਂ ਤੁਹਾਨੂੰ ਵੀ ਹੈ ਨਾ 89-69 ਹੁੰਦਾ, ਅਤੇ ਮੈਂ ਕਰਾਂ ਵੀ ਕੀ, ਸਾਡੇ ਸਿਖਾਉਣ ਵਾਲੇ ਵੀ ਇਹੋ ਜਿਹੇ ਆ,
0: ਨਹੀਂ ਵੀ ਸਮੱਸਿਆ ਵਾਪਾਂ,
1: ਕਿਉਂਕਿ ਜਿਹੜੀਆਂ ਐਪਾਂ ਬਣਦੀਆਂ ਯੂਟਿਊਬ 'ਤੇ ਬਹੁਤ ਸਾਰੇ ਪੰਜਾਬੀ ਸਿਖਾਉਣ ਵਾਲੇ ਜੰਤਰ ਮੰਤਰ ਕਲੀ ਕਲੰਤਰ ਨੇ, ਉਹ ਆਪ ਵਿੱਚ ਗਲਤੀਆਂ ਬੜੀਆਂ ਨੇ,
0: ਬੜੇ ਲੋਕ ਕੋਸ਼ਿਸ਼ ਕਰੀ ਜਾਂਦੇ ਆ, ਪਰ ਇਹ ਆ ਵੀ ਗਲਤ ਕੋਸ਼ਿਸ਼ ਕਰਨ ਨਾਲੋਂ ਲੈਂਗੁਏਜ ਦੇ ਨਾਲ ਪੰਗਾ ਲੈਣਾ ਅਤੇ ਗਲਤ ਕਰਨ ਦੇ ਨਾਲੋਂ ਨਾ ਕਰਨ, ਕਿਉਂਕਿ ਉਹ ਡਾਕੂਮੈਂਟਡ ਹੋ ਰਹੀਆਂ ਨੇ।
1: ਸਾਨੂੰ ਤਾਂ ਰਣਜੋਤ ਉਦੋਂ ਹੀ ਸਮਝਾਤਾ ਸੀ ਸਾਡੇ ਅਧਿਆਪਕਾਂ ਨੇ, ਜਦ ਸਾਨੂੰ ਮੈਥ 'ਚੋਂ, ਹਿਸਾਬ 'ਚੋਂ, ਗਣਿਤ 'ਚੋਂ 100-97-98 ਵੀ ਆ ਜਾਂਦੇ ਸੀ, ਪਰ ਪੰਜਾਬੀ 'ਚੋਂ 62-64
0: ਲੈਂਗੁਏਜ,
1: ਕਿਉਂਕਿ ਇਹਦੇ 'ਤੇ ਮੁਹਾਰਤ ਕਰਨੀ ਰੱਖਣੀ
0: ਲੈਂਗੁਏਜ ਬਹੁਤ
1: ਸੰਭਵ ਨਹੀਂ।
0: ਹਾਂ ਕੋਈ ਇਹਦੇ 'ਤੇ ਮਾਣ ਨਾ ਕਰੇ ਵੀ ਮੈਨੂੰ,
1: ਜਿਵੇਂ ਜਬਰ ਸਾਹਿਬ ਕਹਿੰਦੇ ਵਿਸ਼ੇਸ਼ਕ ਵਾਲੀ ਚਕਾਰੇ ਵਾਲੀ 'ਤੇ ਗੱਲ ਹੀ ਨਹੀਂ,
0: ਵਿਸ਼ੇਸ਼ ਅੱਗੇ ਬਣਦੀ ਨਾ ਕੋਈ ਕੋਸ਼ਿਸ਼ ਕਰੇ। ਲੈਂਦੇ ਹਾਂ ਜੀ ਤੁਹਾਡੇ ਕੋਲ ਇਜਾਜ਼ਤ, ਕੁਛ ਗਲਤ ਕਿਹਾ ਗਿਆ ਹੋਵੇ ਤਾਂ ਮਾਫ਼ੀ, ਕੋਸ਼ਿਸ਼ ਕਰਾਂਗੇ ਅੱਗੇ ਤੋਂ ਫਿਰ ਦੁਬਾਰਾ ਕਿਸੇ ਦਿਨ ਇਸ ਵਿਸ਼ੇ 'ਤੇ ਗੱਲਬਾਤ ਛੇੜਨ ਦੀ, ਕੁਛ ਹੋਰ ਵਧੀਆ ਕਹਿਣ ਦੀ, ਸੁਣਨ ਦੀ, ਦਿਓ ਇਜਾਜ਼ਤ। ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ 'ਚ ਰਹੋ ਅਤੇ ਸੁਣਦੇ ਰਹੋ ਰੇਡੀਓ। ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗਹਿਰਾਂ ਦੇ, ਸਾਡੀ ਝਾਂਜਰ ਵਿਹੜੇ ਗਹਿਰਾਂ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਅਪਨਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਰੇਡੀਓ ਹਾਂਜੀ 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 27 ਮਈ 2024

ਇਹ ਗੱਲ ਰਾਸ਼ਟਰਪਤੀ ਪਜ਼ੇਸ਼ਕਿਨ ਨੇ ਅਮਰੀਕਾ ਦੀ ਤਰਫ ਤੋਂ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਕਹੀ ਹੈ। ਹਾਲਾਂਕਿ ਉਹਨਾਂ ਨੇ ਇਹਨਾਂ ਤਾਜ਼ਾ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਈਰਾਨ ਦੇ ਸਰਕਾਰੀ ਖ਼ਬਰ ਏਜੰਸੀ IRNA ਦੇ ਮੁਤਾਬਕ ਮੰਗਲਵਾਰ ਦੇ ਦਿਨ ਕਤਰ ਦੇ ਅਮੀਰ ਸ਼ੇਖ ਤਮੀਨ ਬਿਨ ਹਮਾਦ ਅਲ ਥਾਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਦੇ ਦਰਮਿਆਨ ਰਾਸ਼ਟਰਪਤੀ ਪਜ਼ੇਸ਼ਕਿਨ ਨੇ ਉਹਨਾਂ ਦੀ ਹਮਾਇਤ ਦਾ ਧੰਨਵਾਦ ਵੀ ਕੀਤਾ। ਪਜ਼ੇਸ਼ਕਿਨ ਨੇ ਕਿਹਾ ਕਿ ਈਰਾਨ ਹਮੇਸ਼ਾ ਤੋਂ ਹੀ ਸਮਝੌਤੇ ਦੇ ਅਸੂਲਾਂ ਦਾ ਪਾਲਣ ਕਰਦਾ ਰਿਹਾ। ਹੁਣ ਵੇਲਾ ਆ ਗਿਆ ਜਦੋਂ ਦੂਸਰੀ ਧਿਰ ਨੂੰ ਵੀ ਆਪਣੇ ਵਾਅਦੇ ਸਿਰਫ ਬੋਲ ਕੇ ਨਹੀਂ ਬਲਕਿ ਪੂਰੇ ਕਰਕੇ ਦਿਖਾਉਣੇ ਹੋਣਗੇ। ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਲਾਕੇ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੇ ਲਈ ਰਾਹ ਸਾਫ਼ ਕਰਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਲਈ ਜ਼ਰੂਰੀ ਕਾਗਜ਼ਾਤ ਅਤੇ ਸਮਝੌਤੇ ਤਿਆਰ ਕੀਤੇ ਜਾ ਰਹੇ ਨੇ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਿਹਾ। ਜ਼ਿਕਰਯੋਗ ਹੈ ਕਿ ਈਰਾਨੀ ਮੀਡੀਆ ਨੇ ਸੋਮਵਾਰ ਦੇ ਦਿਨ ਰਿਪੋਰਟ ਕੀਤਾ ਸੀ ਕਿ ਬੰਦਰ ਅਬਾਸ ਦੇ ਅਤੇ ਸ਼ਹਿਰ ਦੇ ਹਵਾਈ ਅੱਡੇ ਦੇ ਕੋਲ ਇੱਕ ਵਿਸਫੋਟ ਦੀ ਆਵਾਜ਼ ਸੁਣੀ ਗਈ ਸੀ। ਅਮਰੀਕੀ ਫੌਜ ਨੇ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਦੱਖਣੀ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਸੀ ਜਿਸ ਦੇ ਵਿੱਚ ਈਰਾਨ ਦੇ ਮਿਜ਼ਾਈਲ ਟਿਕਾਣਿਆਂ ਅਤੇ ਉਹਨਾਂ ਬੋਟਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਮਾਈਨਜ਼ ਵਿਛਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਉਧਰ ਇਜ਼ਰਾਈਲ ਦੀ ਤਰਫ ਤੋਂ ਦੱਖਣੀ ਅਤੇ ਪੂਰਬੀ ਲਬਨਾਨ ਦੇ ਵਿੱਚ ਕੀਤੇ ਗਏ ਹਮਲਿਆਂ 'ਚ ਦਰਜਨਾਂ ਲੋਕ ਮਾਰੇ ਗਏ ਨੇ। ਹਮਲਾ ਅਜਿਹੇ ਵੇਲੇ 'ਚ ਹੋਇਆ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਦੇ ਖਿਲਾਫ਼ ਫੌਜੀ ਕਾਰਵਾਈ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਲਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਤਾਜ਼ਾ ਹਮਲਿਆਂ ਦੇ ਵਿੱਚ ਘੱਟੋ ਘੱਟ 31 ਲੋਕ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ। ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ, 100 ਤੋਂ ਵਧੇਰੇ ਟਿਕਾਣਿਆਂ ਅਤੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਨੇਤਨਯਾਹੂ ਨੇ ਕਿਹਾ ਸੀ ਕਿ ਉਹਨਾਂ ਨੇ ਹਿਜ਼ਬੁੱਲਾ ਦੇ ਉੱਤੇ ਨਿਸ਼ਾਨੇ ਸਾਧੇ ਨੇ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੰਗਲਵਾਰ ਦੇ ਦਿਨ ਸੁਰੱਖਿਆ ਕੈਬਨਿਟ ਦੀ ਬੈਠਕ ਦੇ ਵਿੱਚ ਵੀ ਕਿਹਾ ਗਿਆ ਕਿ ਇਜ਼ਰਾਈਲ ਲਬਨਾਨ ਦੇ ਵਿੱਚ ਆਪਣੀ ਮੁਹਿੰਮ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਏਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵਿਚੋਲਗੀ ਦੇ ਨਾਲ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਜੰਗਬੰਦੀ ਦਾ ਸਮਝੌਤਾ ਹੋਇਆ ਹੋਇਆ ਸੀ, ਪਰ ਦੋਹਾਂ ਧਿਰਾਂ ਦੀ ਤਰਫ ਤੋਂ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇਹਨਾਂ ਨੂੰ ਬਾਰ ਬਾਰ ਤੋੜਿਆ। ਹਾਲਾਂਕਿ ਹਿਜ਼ਬੁੱਲਾ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਜ਼ਰਾਈਲ ਦੀ ਤਰਫ ਤੋਂ ਹਮੇਸ਼ਾ ਪਹਿਲਾਂ ਸਮਝੌਤੇ ਨੂੰ ਤੋੜਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਈਰਾਨ ਦੇ ਲੈਬਨਾਨ ਦੀ ਤਰਫ ਤੋਂ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਜਦੋਂ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਜੰਗ ਰੁਕੀ ਪਈ ਹੈ, ਜਾਂ ਇੰਝ ਕਹਿ ਲਿਆ ਜਾਵੇ ਕਿ ਅਮਰੀਕੀ ਅਦਾਰਿਆਂ ਦੇ ਮੁਤਾਬਕ ਰੁਕੀ ਪਈ ਹੈ, ਜਾਂ ਇਜ਼ਰਾਈਲ ਹਮਲੇ ਕਰ ਰਿਹਾ ਪਰ ਇਜ਼ਰਾਈਲ ਦੇ ਮੀਡੀਆ ਦੇ ਮੁਤਾਬਕ ਲੈਬਨਾਨ ਦੇ ਵੱਲੋਂ ਹਮਲੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਫਿਲਹਾਲ ਸਮਝੌਤਿਆਂ ਦਾ ਦੌਰ ਹੈ, ਪਰ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਬੁਨਿਆਦੀ ਢਾਂਚੇ ਨੂੰ ਯਾਨੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਕੇਂਦਰਾਂ ਦੇ ਉੱਤੇ ਹਮਲੇ ਕੀਤੇ ਨੇ, ਡਰੋਨ ਜਿੱਥੇ ਬਣਦੇ ਨੇ। ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿੱਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਸ ਨੂੰ ਵੀ ਛੇਤੀ ਤੋਂ ਛੇਤੀ ਸ਼ਹਿਰ ਖਾਲੀ ਕਰ ਦੇਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਯੂਕਰੇਨ ਦੇ ਦੁਆਰਾ ਸਟਾਰੋਬਲਿਸਕ ਨਾਮ ਦੇ ਇਲਾਕੇ ਦੇ ਵਿੱਚ ਘਾਤਕ ਹਮਲੇ ਕੀਤੇ ਗਏ ਸੀ ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਸੀ। ਰੂਸ ਨੇ ਕਿਹਾ ਹੈ ਕਿ ਉਹਨਾਂ ਹੀ ਹਮਲਿਆਂ ਦਾ ਹੁਣ ਇਹ ਜਵਾਬ ਹੈ। ਜਦੋਂ ਯੂਕਰੇਨ ਨੇ ਹਮਲੇ ਕੀਤੇ ਨੇ ਤਾਂ ਹੁਣ ਯੂਕਰੇਨ ਨੂੰ ਹਮਲੇ ਸਹਿਣੇ ਵੀ ਹੋਣਗੇ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੂਕਰੇਨ ਦੇ ਕੋਲ ਇਸ ਵਕਤ ਹਵਾਈ ਰੱਖਿਆ ਪ੍ਰਣਾਲੀ ਅਤੇ ਐਂਟੀ ਬਲਾਸਟਿਕ ਮਿਜ਼ਾਈਲਾਂ ਦੀ ਭਾਰੀ ਕਮੀ ਹੈ। ਅਮਰੀਕਾ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੀ ਮਦਦ ਯੂਕਰੇਨ ਦੀ ਨਹੀਂ ਕਰ ਰਿਹਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸਰਕਾਰ ਦੇ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਯਾਨੀ ਕਿ ਅਲਬਰਟਾ ਦੇ ਕੈਨੇਡਾ ਦੇ ਵਿੱਚੋਂ ਅੱਡ ਹੋਣ ਦੇ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇੱਕ ਧੋਖਾ, ਇੱਕ ਡੇਂਜਰਸ ਬਲੱਫ ਕਰਾਰ ਦਿੱਤਾ ਹੈ, ਖਾਸ ਕਰਕੇ ਜੇਕਰ ਇਹ ਕੋਈ ਇਹ ਸੋਚਦਾ ਹੈ ਕਿ ਇਸ ਦੇ ਨਤੀਜਿਆਂ ਦੇ ਨਾਲ ਭਵਿੱਖ ਦੇ ਵਿੱਚ ਲਾਭ ਹੋਏਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਪਣੇ ਅਨੁਭਵ ਦੇ ਨਾਲ ਉਹ ਮੰਨ ਸਕਦੇ ਨੇ ਕਿ ਜਦੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀ ਤਾਂ ਉਹਨਾਂ ਨੇ ਬ੍ਰੈਗਜ਼ਿਟ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦਾ ਨੁਕਸਾਨ ਕੈਨੇਡਾ ਨੂੰ ਨਹੀਂ ਬਲਕਿ ਅਲਬਰਟਾ ਨੂੰ ਵੀ ਹੋਣਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਮਹੀਨੇ 'ਚ ਹੋਣ ਵਾਲੇ ਇੱਕ ਰੈਫਰੈਂਡਮ ਦੇ ਦਰਮਿਆਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਏਗਾ ਕਿ ਕੀ ਇਸ ਪ੍ਰੋਵਿੰਸ ਨੂੰ, ਇਸ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੁਤਾਬਕ ਫੈਡਰਲ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਕਿ ਨਹੀਂ। ਇਹ ਕਾਨੂੰਨ 1995 ਦੇ ਕਿਊਬਿਕ ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਵੱਖ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਪਸ਼ਟਤਾ ਰਹੇ। ਜਦੋਂ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹੇ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਮੇਰੀ ਹਮੇਸ਼ਾ ਸਲਾਹ ਨਹੀਂ ਮੰਨਦੀ। ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਤੋਂ ਪਹਿਲਾਂ ਸਿਆਸਤ

ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੱਛਮ ਬੰਗਾਲ ਤੋਂ ਖਬਰ, ਪੱਛਮੀ ਬੰਗਾਲ ਦੀ ਮੁੱਖ ਮਾਫ਼ ਕਰਨਾ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੁੱਧ ਹੁਣ ਸਿਲੀਗੁੜੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕੀਤੀ ਗਈ ਹੈ। ਰਿਪੋਰਟਾਂ ਦੇ ਮੁਤਾਬਕ ਪਿਛਲੇ ਸਾਲ ਹਿੰਦੂਆਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਦੇ ਹੇਠ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮਮਤਾ ਬੈਨਰਜੀ ਦੇ ਉੱਤੇ ਕੋਲਕਾਤਾ 'ਚ ਈਦ ਦੇ ਦਰਮਿਆਨ ਹਿੰਦੂਆਂ ਦੇ ਉੱਤੇ ਟਿੱਪਣੀਆਂ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਹਨਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹਿੰਦੂਆਂ ਦੇ ਵਿਰੁੱਧ ਬਿਆਨ ਦਿੱਤੇ ਸੀ। ਇੱਕ ਵਕੀਲ ਤੇ ਭਾਜਪਾ ਵਰਕਰ ਰਿੰਕੀ ਚੈਟਰਜੀ ਨੇ ਉਹਨਾਂ ਦੇ ਉੱਤੇ ਇਹ ਕੇਸ ਦਰਜ ਕਰਵਾਇਆ। ਉਹਨਾਂ ਕਿਹਾ ਹੈ ਕਿ ਮੈਂ ਉਦੋਂ ਵੀ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪਰੇਸ਼ਾਨ ਕੀਤਾ ਗਿਆ। ਹੁਣ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਭਾਜਪਾ ਵਰਕਰ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਪੁਲਿਸ ਨੇ ਟੀਮ ਨੇ ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਦੇ ਉੱਤੇ ਜਾ ਕੇ ਸਕੈਨਿੰਗ ਸਿਸਟਮ ਦੇ ਨਾਲ ਜੁੜਿਆ ਇੱਕ LED ਮੋਨੀਟਰ ਵੀ ਚੁੱਕ ਕੇ ਕਬਜ਼ੇ 'ਚ ਲਿਆ ਸੀ। ਉਧਰ ਰਾਜ ਸਭਾ ਦੀਆਂ 24 ਸੀਟਾਂ ਦੇ ਲਈ ਹੋਣ ਵਾਲੀਆਂ 2 ਸਾਲਾਂ ਚੋਣਾਂ ਦੇ ਮੌਜੂਦਾ ਦੌਰ ਦੇ ਵਿੱਚ ਭਾਜਪਾ ਦੀ ਗਿਣਤੀ 'ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। 24 ਦੇ ਵਿੱਚੋਂ 12 ਮੈਂਬਰ ਭਾਜਪਾ ਦੇ ਨੇ ਜੋ ਕਿ ਸੇਵਾ ਮੁਕਤ ਹੋ ਰਹੇ ਨੇ। ਪਾਰਟੀ ਨੇ 12 ਸੀਟਾਂ ਦੇ ਉੱਤੇ ਹੀ ਜਿੱਤ ਦਰਜ ਕਰਨ ਦਾ ਇੱਕ ਟੀਚਾ ਮਿਥਿਆ। ਜੇ ਭਾਜਪਾ ਕਰਨਾਟਕ 'ਚ ਇੱਕ ਸੀਟ ਹਾਰ ਜਾਂਦੀ ਹੈ ਤਾਂ ਇਸ ਨੂੰ ਗੁਜਰਾਤ 'ਚ ਇੱਕ ਸੀਟ ਮਿਲੇਗੀ। ਭਾਜਪਾ ਤੇਲਗੂ ਦੇਸ਼ਮ ਨੂੰ ਰਾਜ ਸਭਾ ਦੀ ਸੀਟ ਦੇਣ ਦੇ ਲਈ ਕਹਿ ਸਕਦੀ ਹੈ ਜੋ ਕਿ ਇੱਕ ਬੋਨਸ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਭਾਜਪਾ ਦੀ ਮੌਜੂਦਾ ਤਾਕਤ 113 ਮੈਂਬਰਾਂ ਦੀ ਹੈ ਅਤੇ ਇਸ ਨੂੰ ਬਹੁਮਤ ਦੇ ਲਈ 122 ਸੀਟਾਂ ਦੀ ਲੋੜ ਪਏਗੀ ਕਿਉਂਕਿ ਹਾਊਸ ਦੇ ਵਿੱਚ ਇਸ ਸਮੇਂ 243 ਮੈਂਬਰ ਨੇ। ਇਸ ਕਰਕੇ ਭਾਜਪਾ 2028 ਦੇ ਵਿੱਚ ਆਪਣੇ ਦਮ ਦੇ ਉੱਤੇ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ ਕਿਉਂਕਿ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸੀਟਾਂ ਦੇ ਲਈ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਸੋ ਉਸ ਕਰਕੇ ਉਹਨਾਂ ਦੀਆਂ ਵੀ 12 ਸੀਟਾਂ ਜਿਹੜੀਆਂ ਉਹ ਬਚ ਜਾਣਗੀਆਂ। 2027 ਦੀਆਂ ਰਾਜ ਸਭਾ ਦੀਆਂ 4 ਸੀਟਾਂ ਦੇ ਲਈ ਚੋਣਾਂ ਹੋਣਗੀਆਂ, ਉਹਨਾਂ 'ਚੋਂ 3 ਕੇਰਲ ਅਤੇ 1 ਪੁਡੂਚੇਰੀ ਦੀ ਵੀ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧੜੇ ਦਾ ਜਿਹੜੀ ਫੁੱਟ ਹੈ ਉਸ ਦਾ ਫਾਇਦਾ ਵੀ ਭਾਜਪਾ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਦੇ 4 ਸੰਸਦ ਮੈਂਬਰ ਵੀ ਸੇਵਾ ਮੁਕਤ ਹੋ ਰਹੇ ਨੇ, ਹਾਲਾਂਕਿ ਇੰਨੀ ਗਿਣਤੀ ਦੇ ਵਿੱਚ ਵਾਪਸ ਵੀ ਆਉਣਗੇ। ਇਸ ਦੇ ਵਿੱਚ ਕਰਨਾਟਕ ਤੋਂ 2, ਮੱਧ ਪ੍ਰਦੇਸ਼ ਤੋਂ 1, ਰਾਜਸਥਾਨ ਤੋਂ 1 ਸ਼ਾਮਲ ਹੈ। ਕਾਂਗਰਸ ਦੇ ਰਾਜ ਸਭਾ ਦੇ ਵਿੱਚ ਕੁੱਲ 29 ਮੈਂਬਰ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਕਾਂਗਰਸ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ ਮਾਰਕਿੰਗ ਪੋਰਟਲ ਦੇ ਉੱਤੇ ਜਾਂ ਉਸਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਪਾਰਟੀ ਨੇ ਮੰਗਲਵਾਰ ਦੇ ਦਿਨ ਐਕਸੈਂਡਲ ਦੇ ਉੱਤੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ TV ਚੈਨਲ CBSE ਦੇ ਮਾਰਕਿੰਗ ਪੋਰਟਲ ਨੂੰ ਹੈਕ ਕੀਤੇ ਜਾਣ ਦੀ ਖਬਰ ਚਲਾ ਰਹੇ ਹੈ। CBSE ਦੇ ਮਾਰਕਿੰਗ ਪੋਰਟਲ ਦੇ ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਚਿੰਤਾਜਨਕ ਨੇ। ਨਿਰਸਗ ਨਾਮ ਦੇ ਇੱਕ ਹੈਕਰ ਨੇ TV ਚੈਨਲ 'ਤੇ ਕਿਹਾ ਸੀ ਕਿ ਉਸਨੇ CBSE ਦਾ ਮਾਰਕਿੰਗ ਪੋਰਟਲ ਹੈਕ ਕਰ ਲਿਆ। ਹੈਕਰ ਦੇ ਕੋਲ ਪੋਰਟਲ ਦਾ ਮਾਸਟਰ ਪਾਸਵਰਡ ਵੀ ਹੈ ਅਤੇ ਉਹ ਟੀਚਰਸ ਨੂੰ ਅਸਾਈਨ ਕੀਤੀਆਂ ਗਈਆਂ ਕਾਪੀਆਂ ਦੇ ਨੰਬਰ ਤੱਕ ਬਦਲ ਸਕਦਾ। ਸੋਚੋ ਜਿਸ ਸਿਸਟਮ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਤੈਅ ਹੋਣਾ ਹੈ ਉਹੀ ਸੁਰੱਖਿਅਤ ਨਹੀਂ ਹੈ ਤਾਂ ਇਹ ਵਿਦਿਆਰਥੀਆਂ ਦੇ ਨਾਲ ਧੋਖਾ ਹੋਇਆ। ਕਾਂਗਰਸ ਨੇ ਅੱਗੇ ਇਹ ਵੀ ਲਿਖਿਆ ਕਿ ਸੱਚ ਇਹੀ ਹੈ ਕਿ ਮੋਦੀ ਸਰਕਾਰ ਅਤੇ ਉਸਦੇ ਭ੍ਰਿਸ਼ਟ ਸਿਸਟਮ ਨੇ ਦੇਸ਼ ਦੀ ਸਿੱਖਿਆ ਵਿਵਸਥਾ ਦਾ ਵੀ ਮਜ਼ਾਕ ਤੱਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਅਗਲੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਆਸਟ੍ਰੇਲੀਆ ਦੀ ਪਹਿਲੀ ਖਬਰ ਖੁਸ਼ਖਬਰੀ, ਮਹਿੰਗਾਈ ਦੇ ਉੱਤੇ ਕੰਟਰੋਲ ਹੋਇਆ ਔਰ ਫਿਊਲ ਦੀਆਂ ਕੀਮਤਾਂ ਵੀ ਵਾਪਸ ਤਾਂ ਨਹੀਂ ਕਹਿ ਸਕਦੇ ਪਰ ਹੁਣ ਹੋਰ ਨਹੀਂ ਵਧਣਗੀਆਂ ਹਾਲ ਫਿਲਹਾਲ। ਔਰ ਇਹਦੇ ਨਾਲ ਜੁੜੀ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ RBA ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੇਗਾ ਜਿਹੜੀ ਜੂਨ ਮਹੀਨੇ 'ਚ ਬੈਠਕ ਹੋਣੀ ਹੈ। ਵਿਆਜ ਦਰਾਂ ਵਧਣੀ ਹੈ ਜਾਂ ਸਥਿਰ ਰੱਖਣੀ ਹੈ ਇਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਰਹਿੰਦਾ ਹੈ। ਅਸੀਂ ਤੁਹਾਨੂੰ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ, ਅਲੱਗ ਅਲੱਗ ਮੀਡੀਆ ਪੋਰਟਲ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਰ ਪਹਿਲਾਂ ਮਹਿੰਗਾਈ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ ਯਾਨੀ ਬੁੱਧਵਾਰ ਦੇ ਦਿਨ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦਾਅਵਾ ਕੀਤਾ ਕਿ ਮਹਿੰਗਾਈ ਜਿਹੜੀ ਹੈ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਆਸਟ੍ਰੇਲੀਆ 'ਚ ਕਿਹਾ ਜਾਂਦਾ CPI, ਉਹ 4.6% ਤੋਂ ਘੱਟ ਕੇ ਜਿਹੜਾ ਮਾਰਚ ਮਹੀਨੇ 'ਚ ਸੀ ਉਹ ਅਪ੍ਰੈਲ ਦੇ ਵਿੱਚ 4.2% 'ਤੇ ਆ ਗਏ ਹੈ। ਔਰ ਹਾਲਾਂਕਿ ਇੰਨੀ ਉਮੀਦ ਨਹੀਂ ਸੀ, ਮਾਹਰੇ ਮੰਨ ਰਹੇ ਸੀ ਕਿ ਜਿਹੜੀ ਮਹਿੰਗਾਈ ਹੈ ਜਾਂ CPI ਹੈ ਉਹ 4.4% ਤੱਕ ਆ ਸਕਦਾ। ਸੋ ਜੇ ਉਮੀਦ ਤੋਂ ਵਧੀਆ ਪ੍ਰਦਰਸ਼ਨ ਹੋਇਆ ਔਰ ਦੂਸਰੇ ਪਾਸੇ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ ਜਿਹੜੇ ਫਿਊਲ ਦੇ ਉੱਤੇ ਜਿਹੜੇ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਘੱਟ ਕੀਤੀਆਂ ਨੇ, ਉਸ ਦੇ ਵੀ ਅਸਰ ਦੇਖਣ ਨੂੰ ਮਿਲ ਰਹੇ ਨੇ। ਦੱਸ ਦਈਏ ਕਿ ਇਸ ਦਾ ਅਸਰ ਬਾਜ਼ਾਰ ਦੇ ਉੱਤੇ ਵੀ ਦੇਖਣ ਨੂੰ ਮਿਲਿਆ। ਹਾਲਾਂਕਿ ASX 200 ਜਿਹੜਾ ਉਹ ਟੁੱਟਿਆ ਨਹੀਂ ਹੈ, 8660 ਪੁਆਇੰਟ ਦੇ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਡਾਲਰ ਤੋਂ ਵਿੱਚ ਮਾਮੂਲੀ ਕਮੀ ਜ਼ਰੂਰ ਆਈ ਹੈ ਔਰ 1 ਆਸਟ੍ਰੇਲੀਅਨ ਡਾਲਰ ਜਿਹੜਾ ਉਹ
ਅਮਰੀਕੀ 71% ਦੇ ਬਰਾਬਰ ਜਾ ਚੁੱਕੇ ਆ। ਜਦਕਿ ਅਮਰੀਕੀ ਬਾਜ਼ਾਰ ਦੇ ਵਿੱਚ ਹਾਲੇ ਖੁੱਲ੍ਹੇ ਨਹੀਂ ਨੇ ਅੱਜ ਦੇ ਦਿਨ, ਪਰ ਕੱਲ੍ਹ ਦੇ ਦਿਨ ਦਾ ਜੇ ਗੱਲ ਕਰੀਏ ਤਾਂ ਡੋ ਜੋਨਸ ਦੇ ਵਿੱਚ 0.2% ਅਤੇ S&P 500 'ਚ 0.6% ਦੀ ਕਟੌਤੀ, ਘਾਟਾ ਪਿਆ ਸੀ। ਪਰ ਨੈਸਡੈਕ 1.2% ਦੇ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਠੀਕ ਇਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ FTSE 0.2% ਦੇ ਵਾਧੇ ਦੇ ਨਾਲ, ਏਸ਼ੀਆ ਦਾ ਨਿੱਕੀ ਬਾਜ਼ਾਰ ਜਿਹੜਾ ਹੈ ਜਾਪਾਨ ਦੇ ਨਾਲ ਜੁੜਿਆ ਉਹ 0.9% ਦੇ ਵਾਧੇ ਦੇ ਨਾਲ ਸ਼ੁਰੂ ਹੋਇਆ ਸੀ। ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਾਧਾ ਹੀ ਦੇਖਣ ਨੂੰ ਮਿਲਿਆ। ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ, $92.72 ਪ੍ਰਤੀ ਬੈਰਲ ਤੱਕ ਕੀਮਤਾਂ ਆ ਚੁੱਕੀਆਂ ਨੇ, ਕਿੱਥੇ $100 ਨੂੰ ਟੱਚ ਕਰ ਰਹੀਆਂ ਸੀ। ਉਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ, ਕਾਰਨ ਕੀ ਨੇ ਭਾਰਤ ਸਰਕਾਰ ਨੇ ਨਹੀਂ ਦੱਸਿਆ। ਪਰ ਆਸਟ੍ਰੇਲੀਆ ਦੀਆਂ ਗੱਲਾਂ ਕਰੀਏ ਆਪਾਂ, ਆਸਟ੍ਰੇਲੀਆ ਦੇ ਵਿੱਚ ਫਿਲਹਾਲ ਟ੍ਰੈਜਰ ਜਿਮ ਚਾਮਸ ਨੇ ਇਸ ਦੇ ਉੱਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਕਿਹਾ ਹੈ ਕਿ ਜੋ ਵੀ ਸਰਕਾਰ ਨੇ ਕੰਮ ਕੀਤੇ ਨੇ, ਜਿਸ ਤਰੀਕੇ ਦੇ ਨਾਲ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਕਦਮ ਚੁੱਕੇ ਨੇ, ਉਹ ਰੰਗ ਲਿਆ ਰਹੇ ਨੇ। ਆਟੋਮੈਟਿਕ ਫਿਊਲ ਜਿਹੜਾ ਹੈ ਉਹ 7% ਤੱਕ ਅਪ੍ਰੈਲ ਦੇ ਵਿੱਚ ਉਸਦੇ ਕੀਮਤਾਂ ਘਟੀਆਂ ਨੇ, ਮਾਰਚ ਦੇ ਵਿੱਚ ਹਾਲਾਂਕਿ 32% ਤੱਕ ਵੱਧ ਗਈਆਂ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਕੁਝ ਤਾਂ ਅਜਿਹਾ ਕੀਤਾ, ਕੋਈ ਤਾਂ ਐਸੀ ਜਾਦੂ ਦੀ ਛੜੀ ਫੇਰੀ ਹੈ ਜਿਸ ਦੇ ਨਾਲ ਕੀਮਤਾਂ ਕੰਟਰੋਲ ਦੇ ਵਿੱਚ ਆਈਆਂ ਨੇ। ਉੱਧਰ RBA ਦੀ ਤਰਫ ਤੋਂ ਹੁਣ ਇਹ ਫੈਸਲਾ ਲਿਆ ਜਾਏਗਾ ਕਿ ਨਹੀਂ ਕਿ ਮਹਿੰਗਾਈ ਦਰਾਂ ਦੇ ਵਿੱਚ ਕਮੀ ਤੋਂ ਬਾਅਦ ਵਿਆਜ ਦਰਾਂ 'ਚ ਸਥਿਰਤਾ, ਕਟੌਤੀ ਤਾਂ ਨਹੀਂ ਮੰਨ ਸਕਦੇ ਪਰ ਘੱਟੋ ਘੱਟ ਸਥਿਰ ਹੀ ਬਣੀਆਂ ਰਹਿਣ। ਜਿਹੜੀ ਇੱਕ RBA ਦੀ ਮੋਨੀਟਰੀ ਪਾਲਿਸੀ ਹੁੰਦੀ ਹੈ ਉਸ ਦੇ ਉੱਤੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਂਝ ਵੀ ਮਈ ਮਹੀਨੇ ਦੇ ਵਿੱਚ ਇਹ ਸਟੇਟਮੈਂਟ ਬਕਾਇਆ ਪਈ ਸੀ। ਅਤੇ ਸਟੇਟਮੈਂਟ 'ਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜੋ ਤਾਜ਼ਾ ਰੁਝਾਨ ਆਏ ਨੇ, ਹਾਲਾਂਕਿ ABS ਦੇ ਅੰਕੜੇ ਨੂੰ RBA ਨਹੀਂ ਮੰਨਦਾ, ਇਹ ਵੀ ਤੁਹਾਨੂੰ ਗੱਲ ਦੱਸਦੇ ਹੋ ਚੱਲੀਏ, ABS ਦੇ ਅੰਕੜੇ ਕੰਸੀਡਰ ਜ਼ਰੂਰ ਕੀਤੇ ਜਾਂਦੇ ਨੇ, ਪਰ ਉਹ RBA ਦੇ ਜਿਹੜੇ ਆਪਣੇ ਅੰਕੜੇ ਹੁੰਦੇ ਨੇ, ਅੰਦਰੂਨ ਅੰਕੜੇ ਹੁੰਦੇ ਨੇ, ਉਹਨਾਂ ਦੇ ਨਾਲ ਜਿਹੜੀ ਜੁੜੀ ਰਿਪੋਰਟ ਹੈ ਉਹਦੇ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਐਨੂਅਲ ਰੇਟਸ ਦੇ ਵਿੱਚ ਥੋੜ੍ਹਾ ਜਿਹਾ ਵਿਗਲ ਜ਼ਰੂਰ ਹੋਇਆ, ਉੱਪਰ ਥੱਲੇ ਜ਼ਰੂਰ ਹੋਏ ਨੇ, ਪਰ ਇਸ ਦੇ ਸੰਕੇਤ ਇਹੀ ਨੇ ਕਿ ਹਾਰਮੋਨ ਰੇਟ ਖੁੱਲ੍ਹ ਜਾਏ ਤਾਂ ਫਿਰ ਬੱਲੇ ਬੱਲੇ ਆ, ਨਹੀਂ ਤਾਂ ਫਿਰ ਜੂਨ ਦੀਆਂ ਜਿਹੜੀਆਂ ਵਿਆਜ ਦਰਾਂ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਕੋਈ ਜ਼ਿਆਦਾ ਇਜ਼ਾਫਾ ਹੋਣ ਦੀ ਕੋਈ ਫਿਲਹਾਲ ਉਮੀਦ ਨਹੀਂ ਰੱਖੀ ਜਾ ਸਕਦੀ। ਟ੍ਰੇਡ ਦੇ ਨਾਲ ਹੀ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਅਤੇ ਐਂਡੇਵਰ ਗਰੁੱਪ, ਹੁਣ ਐਂਡੇਵਰ ਗਰੁੱਪ ਆਸਟ੍ਰੇਲੀਆ ਦੇ ਵਿੱਚ ਦਾਰੂ ਵੇਚਣ ਵਾਲਾ ਸਭ ਤੋਂ ਵੱਡਾ ਗਰੁੱਪ ਹੈ। ਡੈਨ ਮਰਫੀ ਦਾ ਨਾਮ ਸੁਣਿਆ ਹੋਏਗਾ, BWS ਦਾ ਨਾਮ ਸੁਣਿਆ ਹੈ ਜ਼ਿਆਦਾਤਰ, ਜਾਂ ਫਿਰ ਇਹਨਾਂ ਦੇ ਥੱਲੇ ਕੰਮ ਕਰਦੀਆਂ ਵਾਈਨਰੀਜ਼ ਉਹ ਵੀ ਐਂਡੇਵਰ ਗਰੁੱਪ ਦੀਆਂ ਹੀ ਨੇ। ਪਰ ਐਂਡੇਵਰ ਗਰੁੱਪ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਆਪਣੇ ਬਿਜ਼ਨਸ 'ਤੇ ਫੋਕਸ ਕਰਨਗੇ ਰਾਦਰ ਦੈਨ ਜਿਹੜਾ ਪੈਸਾ ਉਹਨੂੰ ਇੱਧਰ ਉੱਧਰ ਵੇਸਟ ਕਰਨ। ਉਦਾਹਰਣ ਦੇ ਤੌਰ ਦੇ ਉੱਤੇ ਜਿੰਨੀਆਂ ਵਾਈਨਰੀਜ਼ ਨੇ, ਵਾਈਨਯਾਰਡਸ ਨੇ, ਉਹਨਾਂ ਦੇ ਵਿੱਚੋਂ ਉਹ ਪੈਸਾ ਕੱਢਣਗੇ। ਸੋ ਵਾਈਨ ਪ੍ਰੋਡਕਸ਼ਨ ਦੇ ਉੱਤੇ ਕੰਮ ਘੱਟ ਕਰਨਾ, ਉਹਦੇ 'ਤੇ ਇਨਵੈਸਟਮੈਂਟ ਘੱਟ ਹੋਣੀ ਹੈ। ਇਸ ਤੋਂ ਇਲਾਵਾ ਪਨੈਕਲ ਡਰਿੰਕ ਵੀ ਜਿਹੜਾ ਬ੍ਰਾਂਡ ਹੈ ਉਹ ਵੀ ਐਂਡੇਵਰ ਦਾ ਹੀ ਹੈ। ਉਹ ਹਾਲਾਂਕਿ ਜਿਹੜੀਆਂ ਸਿਰਫ ਬੈਸਟ ਪਰਫੋਰਮਿੰਗ ਜਿਹੜੀਆਂ ਵਾਈਨਸ ਨੇ, ਡਰਿੰਕਸ ਨੇ, ਉਹਨਾਂ ਨੂੰ ਹੀ ਜਾਰੀ ਰੱਖਿਆ ਜਾਏਗਾ, ਬਾਕੀ ਦੇ ਵਿੱਚੋਂ ਆਪਣਾ ਪੈਸਾ ਪਿਛਾਂ ਖਿੱਚਿਆ ਜਾਏਗਾ। ਕੰਪਨੀ ਨੇ ਟਾਰਗੇਟ ਮਿੱਥਿਆ ਹੈ ਕਿ ਸਾਲ $2029 ਤੱਕ $300 ਮਿਲੀਅਨ ਬਚਾਉਣਾ ਹੈ। ਹੁਣ ਇਹ ਬਚਾਉਣਾ ਹੈ ਜਿਹੜਾ ਇਹ ਸਿਰਫ ਕੋਸਟ ਕਟਿੰਗ 'ਚੋਂ ਹੀ ਨਹੀਂ ਬਲਕਿ ਓਪਰੇਸ਼ਨਸ ਨੂੰ ਵੀ ਸਿੰਪਲੀਫਾਈ ਕਰਨਾ ਔਰ ਬਿਜ਼ਨਸ ਨੂੰ ਹੋਰ ਜ਼ਿਆਦਾ ਐਫੀਸ਼ੈਂਟ ਕਰਨਾ। ਉਹ ਕਿੱਦਾਂ? ਇਸ 300 ਮਿਲੀਅਨ ਦੇ ਵਿੱਚੋਂ ਤਾਂ $100 ਮਿਲੀਅਨ ਕੋਸਟ ਕਟਿੰਗ ਦੇ ਨਾਲ ਆਏਗਾ ਸ਼ੁਰੂਆਤੀ 1 ਸਾਲ ਦੇ ਅੰਦਰ ਹੀ। ਉਸ ਤੋਂ ਬਾਅਦ ਡੈਨ ਮਰਫੀ ਨੂੰ ਇੱਕ ਐਸਾ ਬ੍ਰਾਂਡ ਬਣਾਉਣ ਦੇ ਲਈ ਐਂਡੇਵਰ ਕੰਪਨੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੀਆਂ ਕੀਮਤਾਂ ਐਸੀਆਂ ਹੋਣ ਕਿ ਗ੍ਰਾਹਕ ਬਾਹਰ ਜਾ ਹੀ ਨਾ ਸਕੇ। ਵੈਸੇ ਵੀ ਦਾਰੂ ਦੇ ਗ੍ਰਾਹਕ ਕਿੱਥੇ ਜਾਂਦੇ ਨੇ? ਅਤੇ BWS ਹੈ ਜਿਹੜਾ ਉਸ ਨੂੰ ਇੱਕ ਕਨਵੀਨੀਅੰਸ ਸ਼ੋਪਰ ਦੇ ਤੌਰ ਦੇ ਉੱਤੇ ਕਿ ਗਏ ਤੁਹਾਡੇ ਲਾਗੇ ਤਾਗੇ ਆ, BWS ਫੜ ਕੇ ਲੈ ਆਏ, ਕੀਮਤਾਂ ਇੰਨੀਆਂ ਕੰਪੈਟੀਟਿਵ ਨਹੀਂ ਹੋਣਗੀਆਂ। ਪਰ ਕੰਪਨੀ ਦਾ ਮੰਨਣਾ ਹੈ ਕਿ 2025 ਦੇ ਵਿੱਚ ਉਹਨਾਂ ਦੀ ਸੇਲਸ ਦਾ 80% ਜਿਹੜਾ ਕਾਰੋਬਾਰ ਸੀ ਉਹ ਰਿਟੇਲ ਤੋਂ ਹੋਇਆ। ਸੋ ਰਿਟੇਲ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਖੈਰ, ਮਹਿੰਗਾਈ ਦੀ ਗੱਲ ਹੋ ਗਈ, ਦਾਰੂ ਦੀ ਗੱਲ ਹੋ ਲਈ, ਅਤੇ ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਤਰੱਕੀ ਦੀ ਗੱਲ, ਨਿਊ ਸਾਊਥ ਵੇਲਸ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨਾਰਦਰਨ ਬੀਚਿਸ ਇਲਾਕੇ ਦੇ ਵਿੱਚ ਹੁਣ ਸਰਕਾਰ ਦੀ ਤਰਫ ਤੋਂ ਵਧੇਰੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ, ਐਂਬੂਲੈਂਸ ਡਰਾਈਵਰਸ ਦੀ ਜਿਹੜੀ ਗਿਣਤੀ ਉਹ ਵਧਾਈ ਜਾਏਗੀ, ਨਰਸਾਂ ਦੀ ਗਿਣਤੀ ਵਧਾਈ ਜਾਏਗੀ, ਬੱਸ ਡਰਾਈਵਰਸ ਦੀ ਗਿਣਤੀ ਵਧਾਈ ਜਾਏਗੀ ਅਤੇ ਇੱਥੇ ਇਨਫਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਏਗਾ।
ਇਹ ਦਾਅਵਾ ਕੀਤਾ ਗਿਆ ਹੈ ਕਿ ਨਾਰਦਰਨ ਬੀਚਿਸ, ਜਿਹੜਾ ਕਿ ਪਹਿਲਾਂ ਹੀ ਇੱਕ ਬਹੁਤ ਪ੍ਰਫੁੱਲਤ ਇਲਾਕਾ ਹੈ ਸਿਡਨੀ ਦੇ ਵੈਸਟਰਨ ਇਲਾਕਿਆਂ ਦੇ ਨਾਲੋਂ, ਨਾਰਦਰਨ ਬੀਚਿਸ ਦੇ ਵਿੱਚ ਵੈਸੇ ਵੀ ਕੋਈ ਰਜਬ ਜਿਹੇ ਇਲਾਕੇ 'ਚ ਕਮੀ ਨਜ਼ਰ ਨਹੀਂ ਆਉਂਦੀ, ਪਰ ਸਰਕਾਰ ਇਸ ਨੂੰ ਹੋਰ ਪ੍ਰਫੁੱਲਤ ਕਰੇਗੀ। ਵੈਸੇ ਵੀ ਨਾਰਦਰਨ ਬੀਚਿਸ ਦੇ ਜਿਹੜੇ ਇਲਾਕੇ ਨੇ ਉਹ ਓਨੇ ਜ਼ਿਆਦਾ ਮਲਟੀਕਲਚਰਲ, ਇੰਨੇ ਡਾਇਵਰਸ ਨਹੀਂ ਨੇ। ਜ਼ਿਆਦਾਤਰ ਐਂਗਲੋ ਸੈਲਟਿਕ ਜਿਹੜੀ ਪਾਪੂਲੇਸ਼ਨ ਹੈ ਉਹੀ ਇੱਥੇ ਰਹਿੰਦੀ ਹੈ, ਔਰ ਯੂਰੋਪੀਅਨ ਸੈਟਲਰਸ ਰਹਿੰਦੇ ਨੇ। ਅਤੇ ਇਸ ਕਰਕੇ ਲੈਂਡ ਅਤੇ ਪ੍ਰੋਪਰਟੀ ਮਿਨਿਸਟਰ ਸਟੀਵ ਕੈਂਪਰ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ ਅਪਾਰਟਮੈਂਟਸ ਤਾਂ ਜ਼ਰੂਰ ਬਣਾਏ ਜਾਣਗੇ, ਨਾਰਦਰਨ ਬੀਚਿਸ ਹਸਪਤਾਲ ਦੇ ਆਲੇ ਦੁਆਲੇ ਵੀ ਵਿਕਾਸ ਕੀਤਾ ਜਾਏਗਾ, ਔਰ ਇਸ ਦੇ ਖਾਤਰ ਘੱਟੋ ਘੱਟ 1,000 ਘਰ ਤਾਂ ਇਹਦੇ ਆਲੇ ਦੁਆਲੇ ਬਣਾਏ ਜਾਣੇ ਨੇ। ਦੱਸ ਦਈਏ ਕਿ ਪ੍ਰੀਮੀਅਰ ਕ੍ਰਿਸਮਿਨਸ ਨੇ ਇਸ ਤੋਂ ਪਹਿਲਾਂ ਜਿਹੜੇ ਨਾਰਦਰਨ ਬੀਚਿਸ ਦੇ ਸਕੂਲਸ ਨੇ ਉਹਨਾਂ ਦੀ ਤਰੱਕੀ ਕਰਨ ਜਾਂ ਉਹਨਾਂ ਦੀ ਐਕਸਪੈਂਸ਼ਨ ਦੇ ਵਾਸਤੇ ਵੀ ਫੰਡ ਦੇਣ ਦੀ ਗੱਲ ਕੀਤੀ ਸੀ, ਉਦਾਹਰਣ ਦੇ ਤੌਰ 'ਤੇ ਫੋਰੈਸਟ ਹਾਈ ਸਕੂਲ। ਅਖੀਰ ਦੇ ਵਿੱਚ ਇੱਕ ਖਬਰ ਦੀ ਸਾਂਝ ਪਾਉਂਦੇ ਚੱਲੀਏ ਤਾਂ ਇਹ ਬੈਂਕ ਦੇ ਉੱਤੇ ਲੱਗੇ ਜੁਰਮਾਨੇ ਦੀ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਵੈਸਟਪੈਕ ਨੂੰ $26 million ਦਾ ਜੁਰਮਾਨਾ ਸੁਣਾਇਆ ਗਿਆ ਅਦਾਲਤ ਦੀ ਤਰਫ ਤੋਂ। ਵੈਸਟਪੈਕ ਬੈਂਕਿੰਗ ਕਾਰਪੋਰੇਸ਼ਨ ਦੇ ਉੱਤੇ ਇਹ ਜੁਰਮਾਨਾ ਅਸਲ ਦੇ ਵਿੱਚ ਇਸ ਕਰਕੇ ਸੁਣਾਇਆ ਗਿਆ ਕਿਉਂਕਿ ਫੈਡਰਲ ਕੋਰਟ ਦੇ ਵਿੱਚ 200 ਦੇ ਕਰੀਬ ਔਨਲਾਈਨ ਹਾਰਡਸ਼ਿਪ ਦੀਆਂ ਸ਼ਿਕਾਇਤਾਂ ਦੇ ਉੱਤੇ ਸੁਣਵਾਈ ਨਾ ਕਰਨ ਦਾ ਇਲਜ਼ਾਮ ਵੈਸਟਪੈਕ ਦੇ ਉੱਤੇ ਸਾਬਤ ਹੋ ਗਿਆ, ਔਰ ਇਹ ਸ਼ਿਕਾਇਤਾਂ ਸਾਲ 2017 ਤੋਂ 2023 ਤੱਕ ਅਲੱਗ ਅਲੱਗ ਗ੍ਰਾਹਕਾਂ ਨੇ ਇਸ ਬੈਂਕ ਦੇ ਉੱਤੇ ਭੇਜੀਆਂ ਸੀ। ਬੈਂਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂ ਉਹਨਾਂ ਦੀਆਂ ਰਿਕੁਐਸਟ ਨੂੰ ਨਜ਼ਰਅੰਦਾਜ਼ ਕੀਤਾ। ਇਸ ਕਰਕੇ ਵੈਸਟਪੈਕ ਇਹਨਾਂ ਦੀਆਂ ਜਿਹੜੀਆਂ ਸਬਸਿਡਰੀ ਬੈਂਕਸ ਨੇ ਜਿਵੇਂ ਜੋਰਜ ਸੈਂਟ ਜੋਰਜ ਬੈਂਕ, ਬੈਂਕ ਐਸੇ ਅਤੇ ਬੈਂਕ ਆਫ ਮੈਲਬਨ, ਇਹਨਾਂ ਸਾਰਿਆਂ ਦੇ ਉੱਤੇ ਇਹ ਮੁਕੱਦਮਾ ਚਲਾਇਆ ਗਿਆ ਸੀ, ਔਰ ਕਿਹਾ ਕਿ ਪਾਇਆ ਗਿਆ ਕਿ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਰਮਿਆਨ ਵੀ ਹੋਮ ਲੋਨ, ਕ੍ਰੈਡਿਟ ਕਾਰਡਸ ਜਾਂ ਪਰਸਨਲ ਲੋਨ ਜਾਂ ਕਾਰ ਲੋਨ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਨਾ ਦੇ ਸਕਣ ਜਾਂ ਉਹਨਾਂ ਨੂੰ ਥੋੜ੍ਹਾ ਚਿਰ ਦੇ ਲਈ ਫਰੀਜ਼ ਕਰਨ ਦੀਆਂ ਰਿਕੁਐਸਟਾਂ ਨੂੰ ਬੈਂਕ ਨੇ ਅਣਗੌਲਿਆ ਕੀਤਾ। ਐਸਿਕ ਨੇ ਇਸ ਨੂੰ ਇੱਕ ਗ੍ਰਾਹਕਾਂ ਦੇ ਨਿਯਮਾਂ ਦੇ ਨਾਲ ਜੁੜੀ ਇੱਕ ਉਲੰਘਣਾ ਪਾਇਆ, ਅਤੇ ਇਸ ਕਰਕੇ ਹੁਣ ਇਸ ਬੈਂਕ ਦੇ ਉੱਤੇ ਇਹ $26 million ਦਾ ਜੁਰਮਾਨਾ ਲਗਾਇਆ ਗਿਆ। ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ IPL ਦੇ ਨਾਲ ਜੁੜੀਆਂ ਖਬਰਾਂ, ਵੈਸੇ ਤਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ। IPL ਦੇ ਵਿੱਚ ਕੱਲ੍ਹ ਦੇ ਦਿਨ ਇੱਕ ਬੜਾ ਮਹੱਤਵਪੂਰਨ ਮੈਚ ਸੀ ਜਿਸ ਦੇ ਵਿੱਚ ਤੈਅ ਹੋਣਾ ਸੀ ਕਿ ਕਿਹੜੀ ਟੀਮ ਫਾਈਨਲ 'ਚ ਵਧੇਗੀ, ਔਰ ਰਾਇਲ ਚੈਲੇਂਜਰ ਬੈਂਗਲੁਰੂ ਨੇ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਫਾਈਨਲ ਦੇ ਵਿੱਚ, IPL ਐਡੀਸ਼ਨ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਸੀ, ਔਰ ਇਸ ਮੁਕਾਬਲੇ ਨੂੰ ਬੈਂਗਲੁਰੂ ਦੀ ਟੀਮ ਨੇ ਸੈਮੀਫਾਈਨਲ ਦੀ ਤਰ੍ਹਾਂ ਹੀ ਖੇਡਿਆ, ਡਟ ਕੇ ਖੇਡਿਆ। ਬੈਂਗਲੁਰੂ ਦੀ ਟੀਮ ਦੀ ਤਰਫ ਤੋਂ ਵਿਰਾਟ ਕੋਹਲੀ ਨੇ 25 ਗੇਂਦਾਂ 'ਚ 43, ਜਿਹੜੇ ਦੇਵਦੱਤ ਪਡੀਕਲ ਨੇ ਉਹਨਾਂ ਨੇ 19 ਗੇਂਦਾਂ 'ਚ 30, ਔਰ ਕਪਤਾਨ ਰਜਤ ਪਟੀਦੜ ਨੇ ਤਾਂ ਨਾਬਾਦ ਰਹਿੰਦੇ ਹੋਇਆਂ 33 ਗੇਂਦਾਂ 'ਚ 93 ਦੌੜਾਂ, ਅਤੇ ਕਰੁਣਾਲ ਪਾਂਡਿਆ ਨੇ 28 ਗੇਂਦਾਂ 'ਚ 43 ਦਾ ਸਕੋਰ ਖੜਾ ਕੀਤਾ। ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਤੇਸ਼ ਸ਼ਰਮਾ ਵੀ ਇੱਕ ਚੌਕਾ ਅਤੇ ਇੱਕ ਛਿੱਕਾ ਮਾਰ ਕੇ 5 ਗੇਂਦਾਂ 'ਚ 15 ਦੌੜਾਂ ਬਣਾਈਆਂ। ਕੁੱਲ ਮਿਲਾ ਕੇ 20 ਓਵਰ ਜਦੋਂ ਮੁੱਕੇ ਤਾਂ ਬੈਂਗਲੁਰੂ ਦੀ ਟੀਮ ਨੇ 254 ਦੌੜਾਂ ਬਣਾ ਦਿੱਤੀਆਂ ਸੀ, ਅਤੇ ਸਾਹਮਣੇ ਸੀ ਗੁਜਰਾਤ ਟਾਈਟਨ ਦੀ ਟੀਮ ਜਿਨ੍ਹਾਂ ਦੇ ਲਈ ਟੰਗ ਦਿੱਤਾ 255 ਦਾ ਇੱਕ ਟਾਰਗੇਟ। ਗੁਜਰਾਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਕਪਤਾਨ ਸ਼ੁਭਮਨ ਗਿੱਲ 2 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ, ਸਾਈ ਸੁਦਰਸ਼ਨ ਦੇ ਉੱਤੇ ਉਮੀਦ ਸੀ ਉਹ ਵੀ 14 ਗੇਂਦਾਂ 'ਤੇ ਆਊਟ ਹੋ ਗਏ, ਜੋਸ ਬਟਲਰ ਨੇ 29 ਗੇਂਦਾਂ ਜ਼ਰੂਰ ਬਣਾਈਆਂ ਪਰ ਉਸ ਤੋਂ ਬਾਅਦ ਨਿਸ਼ਾਂਤ ਸਿੱਧੂ, ਵਾਸ਼ਿੰਗਟਨ ਸੁੰਦਰ, ਜੈਸਨ ਹੋਲਡਰ, ਰਾਸ਼ਿਦ ਖਾਨ, ਕਜ਼ੀਗੋ ਰਬਾਡਾ ਇੱਕ ਇੱਕ ਕਰਕੇ ਆਊਟ ਹੁੰਦੇ ਗਏ। ਰਾਹੁਲ ਤਵਾਤੀਆ ਨੇ 43 ਗੇਂਦਾਂ 'ਚ 68 ਦੌੜਾਂ ਦਾ ਸੰਘਰਸ਼ਸ਼ੀਲ ਸਕੋਰ ਜ਼ਰੂਰ ਬਣਾਇਆ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਸਕੇ ਕਿਉਂਕਿ ਦੂਸਰੇ ਬੰਨੇ ਤੋਂ ਬੱਲੇਬਾਜ਼ ਆਊਟ ਹੁੰਦੇ ਰਹੇ, ਖੁਦ ਉਹ ਵੀ ਆਊਟ ਹੋ ਗਏ ਬਾਅਦ 'ਚ। ਅਖੀਰ 'ਚ ਪ੍ਰਸਿੱਧ ਕ੍ਰਿਸ਼ਨਾ ਹੀ ਬਚੇ ਰਹਿ ਗਏ ਅਤੇ ਪੂਰੀ ਦੀ ਪੂਰੀ ਗੁਜਰਾਤ ਦੀ ਟੀਮ 3 ਗੇਂਦਾਂ ਬਾਕੀ ਰਹਿੰਦੇ ਹੀ 162 ਦੇ ਕੁੱਲ ਸਕੋਰ ਦੇ ਉੱਤੇ ਆਲ ਆਊਟ ਹੋ ਗਈ। ਇਸ ਤਰੀਕੇ ਦੇ ਨਾਲ ਰਾਇਲ ਚੈਲੇਂਜਰ ਬੈਂਗਲੁਰੂ ਦੀ ਟੀਮ ਨੇ 92 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਕੇ ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਹੁਣ ਗੁਜਰਾਤ ਟਾਈਟਨਸ ਨੂੰ ਐਲੀਮੀਨੇਟਰ ਮੈਚ ਦੇ ਵਿੱਚੋਂ ਗੁਜ਼ਰਨਾ ਹੋਏਗਾ, ਜਿਸ ਦਾ ਜੋ 29 ਤਰੀਕ ਨੂੰ ਹੁਣ ਨਿਊ ਮੁੱਲਾਂਪੁਰ ਦੇ ਵਿੱਚ, ਮਾਫ ਕਰਨਾ, ਨਿਊ ਚੰਡੀਗੜ੍ਹ ਦੇ ਵਿੱਚ, ਅਤੇ ਗੁਜਰਾਤ ਦੇ ਵਿਰੁੱਧ ਕਿਹੜੀ ਟੀਮ ਖੇਡੇਗੀ ਉਸ ਮੈਚ 'ਚ, ਉਸ ਦਾ ਮੁਕਾਬਲਾ, ਉਸ ਦਾ ਜਿਹੜਾ ਤੈਅ ਹੋਣਾ ਉਹ ਅੱਜ ਦੇ ਦਿਨ ਇੱਕ ਐਲੀਮੀਨੇਟਰ ਮੈਚ ਹੋ ਰਿਹਾ ਰਾਜਸਥਾਨ ਅਤੇ ਸਨਰਾਈਜ਼ਰ ਹੈਦਰਾਬਾਦ 'ਚੋਂ। ਜਿਹੜੀ ਵੀ ਟੀਮ ਜਿੱਤੇਗੀ ਉਹ ਗੁਜਰਾਤ ਦੇ ਨਾਲ ਦੂਸਰਾ ਕੁਆਲੀਫਾਇਰ ਖੇਡੇਗੀ ਅਤੇ ਜਿਹੜੀ ਟੀਮ ਹਾਰ ਜਾਏਗੀ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗੀ। ਇਹ ਵੀ ਮੈਚ ਅੱਜ ਨਿਊ ਚੰਡੀਗੜ੍ਹ 'ਚ ਯਾਨੀ ਮੁੱਲਾਂਪੁਰ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ, ਅਤੇ ਬੈਂਗਲੁਰੂ ਦੀ ਟੀਮ ਜਿਹੜੀ ਫਾਈਨਲ 'ਚ ਜਾ ਚੁੱਕੀ ਹੈ ਉਹ ਹੁਣ 31 ਤਰੀਕ ਨੂੰ ਇੰਤਜ਼ਾਰ ਕਰੇਗੀ ਕਿ ਗੁਜਰਾਤ, ਹੈਦਰਾਬਾਦ ਜਾਂ ਫਿਰ ਰਾਜਸਥਾਨ।
ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਟੀਮ ਉਹਨਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਫਾਈਨਲ ਮੁਕਾਬਲਾ ਇਸ ਮੁਕਾਬਲਾ ਇਸ ਐਡੀਸ਼ਨ ਦਾ ਖੇਡਿਆ ਜਾਣਾ। ਫਿਲਹਾਲ ਅੱਜ ਦੇ ਬੁਲੇਟਿਨ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਉਤਰ ਗਈ ਕਿ ਨਹੀਂ ਟ੍ਰੇਨ ਆਪਣੀ?
4: ਨਹੀਂ ਨਹੀਂ ਹਾਲੇ ਤੁਰੀ ਨਹੀਂ ਆ, ਹਾਲੇ ਪਹੁੰਚ ਪਹਿਲਾਂ ਜਾਣੀ ਹੈ ਤੁਰਨ ਤੋਂ।
3: ਰੁਕੋ ਬਈ ਰੁਕੋ,
5: ਆਹਾ ਲਹਿਰੇ
4: ਆਵਾਜ਼ ਕਿਹਨੇ ਦਿੱਤੀ ਹੋਵੇ ਨਾ,
5: ਇਹ ਰੱਬ ਹੀ ਜਾਣੇ।

0: ਵੀਡੀਓ ਪੂਰੀ ਫਿਲਮ ਵਰਗੀ ਨੀ ਤੁਹਾਨੂੰ ਲੱਗੀ ਜਿਹੜਾ ਟੀਜ਼ਰ ਵੇਖਿਆ ਤੁਸੀਂ?
1: ਭਾਈ ਗੱਲਬਾਤ ਆ ਪੂਰੀ ਅਰਜਨ ਅਰਜਨ ਕ੍ਰਿਸ਼ਨਾ ਬੇ ਨਾਲ ਬਲਕੀ ਰਤਨ ਤੁਸੀਂ ਬਣੇ ਹੋਏ ਹੋ ਸਾਡੇ ਨਾਲ ਡਡਮ ਡਡਮ ਡਡਮ ਬੋਇਸ ਮੀਟ ਅਪ ਤੇ
0: ਜੀ ਬਿਲਕੁਲ ਜੀ ਨਾਂ ਜਿਹੜਾ ਉਹ ਤੁਸੀਂ ਕਹਿੰਦੇ ਹੋਣੇ ਕਿ ਇਹ ਨਾਂ ਕਿੱਦਾਂ ਦਾ ਰੱਖਿਆ ਇਹਨਾਂ ਨੇ, ਪਰ ਇਹ ਨਾਂ ਆਪਾਂ ਤਾਂ ਰੱਖਿਆ ਕਿਉਂਕਿ ਬੋਇਜ਼ ਮੀਟਅਪ ਕਰਦੇ ਆ ਤੇ ਫਿਰ ਨਾਂ ਵੀ ਅਸੀਂ ਕਿਹਾ ਵੀ ਸਿੱਧਾ ਸਿੱਧਾ ਹੀ ਰੱਖੋ ਕਿਉਂਕਿ ਉਲਝਣਾ ਸਾਨੂੰ ਪਸੰਦ ਨਹੀਂ ਜ਼ਿਆਦਾ, ਚੀਜ਼ਾਂ ਸਿੱਧੀਆਂ ਸਿੱਧੀਆਂ ਹੀ ਰੱਖਣੀਆਂ ਪਸੰਦ,
1: ਉਲਝਣ ਉਸ ਨੇ ਜਾਤ ਪਾਏ। ਹੋਰ ਸੁਣਾਓ ਜੀ ਕਿੱਦਾਂ ਬਣੀ ਜੀ ਬਲਕੀਰਤ ਜੀ, ਹਾਊਜ਼ ਐਵਰੀਥਿੰਗ?
0: ਬਸ ਥੋੜਾ ਜਿਹਾ
1: ਜ਼ੁਕਾਮ ਹੁਆ ਹੁਆ, ਸਰਦੀ ਖਾਂਸੀ ਜ਼ੁਕਾਮ,
0: ਬਾਕੀ ਸਭ ਖੈਰ ਆ,
1: ਬਾਕੀ ਸਭ
0: ਜ਼ੁਕਾਮ ਨਾਲ ਹੀ ਥੋੜਾ ਜਿਹਾ ਵਹਿਰ ਆ,
1: ਜ਼ੁਕਾਮ ਨਾਲ ਥੋੜਾ ਵਹਿਰ ਆ,
0: ਨਹੀਂ ਬਾਕੀ ਠੰਡ ਦਾ ਕਹਿ ਰਿਹਾ ਅੱਜ ਕੱਲ੍ਹ।
1: ਅੱਜ ਭਾਜੀ ਨੂੰ ਜਾਂਦੇ ਜਾਂਦੇ ਸਾਡੇ ਕਿਸੇ ਲਿਸਨਰ ਨੇ, ਵੈਰੀ ਸਵੀਟ ਆਫ ਦੈਮ, ਉਹਨਾਂ ਨੇ ਸਲਾਹ ਦਿੱਤੀ ਕਿ ਦੇਸੀ ਘੇ ਗਰਮ ਹੈ ਨਾ ਕਿ ਦੁੱਧ ਦੇ ਅੰਦਰ ਪੀਓ ਰਾਤ ਨੂੰ, ਤੇ ਉਹਨਾਂ ਨੂੰ ਵੀ ਹੋਇਆ ਪਿਆ ਨਾ ਜ਼ੁਕਾਮ,
0: ਹਾਂ ਥੋੜਾ ਮੈਨੂੰ ਲੱਗਦਾ ਮੌਸਮ ਹੀ ਖਰਾਬ ਚੱਲ ਰਿਹਾ,
1: ਤੂੰ ਉਹਨਾਂ ਤੋਂ ਲੈ ਲਿਆ, ਉਹਨਾਂ ਨੇ ਤੇਰੇ ਤੋਂ ਲੈ ਲਿਆ,
0: ਜਿੱਦਾਂ ਮਰਜ਼ੀ ਲਾ ਲਓ,
1: ਮੇਰੇ ਵੱਲ ਨਾ ਤੋਰਿਓ ਪਲੀਜ਼, ਹੱਥ ਜੋੜ ਕੇ ਬਿਨ
0: ਮੇਰੇ, ਨਾ ਹੀ ਲੱਗਦਾ ਵੀ ਮੈਨੂੰ ਉਹਨੇ ਤੋਰਤਾ, ਇਹਨੇ ਤੋਰਤਾ, ਜਦੋਂ ਮੌਸਮ ਇੱਦਾਂ ਦਾ ਹੋਣਾ ਸਾਰਿਆਂ ਨੂੰ ਹੀ ਹੁੰਦਾ।
1: ਮੌਸਮ ਬਈ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੀ ਬੜਾ ਖਤਰਨਾਕ ਹੋਇਆ ਪਿਆ, ਬਹੁਤ ਸਾਰੀਆਂ ਐਲਬਮਾਂ ਸ਼ਲਬਮਾਂ ਆ ਰਹੀਆਂ, ਪਰ ਆਪਾਂ ਗੱਲ ਕਰਾਂਗੇ ਪਹਿਲੇ ਐਲਬਮ ਆ ਰਹੀ ਹੈ ਮਾਈ ਫੇਵਰੇਟ, ਇਜ਼ ਹੀ ਆਲਸੋ ਯੋਰ ਫੇਵਰੇਟ?
0: ਓ ਯੈਸ ਆਫ ਕੋਰਸ, ਵਾਈ ਨਾਟ, ਆਈ ਥਿੰਕ ਆਲ ਆਫ ਦੈਮ ਫੇਵਰੇਟ। ਜੀ ਬਿਲਕੁਲ, ਐਲਬਮ ਜਿਹੜੀ ਆ ਥੋੜੇ ਦਿਨ ਹੀ ਪਹਿਲਾਂ ਇਹਨਾਂ ਨੇ ਅਨਾਊਂਸ ਕੀਤੀ ਆ, ਤੇ ਫਿਰ ਬੈਕ ਟੂ ਬੈਕ ਹੀ ਪੋਸਟਾਂ ਦੋ ਤਿੰਨ ਸੁੱਟੀਆਂ ਨੇ ਇੱਕ ਵੱਖਰੇ ਜਿਹੇ ਆਰਟਵਰਕ ਦੇ ਨਾਲ, ਜਿੱਦਾਂ ਕਿ ਹਮੇਸ਼ਾ ਹਰ ਐਲਬਮ ਦਾ ਹੀ ਹੁੰਦਾ ਵਾ, ਤੇ ਇਹਦਾ ਵੀ ਇੱਕ ਬਹੁਤ ਸੋਹਣਾ ਤੇ ਇੱਕ ਵੱਖਰਾ ਕੰਸੈਪਟ ਹੈ। ਇਹਦੀ ਐਲਬਮ ਦੀ ਤਾਂ ਵੇਟ ਹੁੰਦੀ ਆ ਕਿਉਂਕਿ ਇਹ ਚਲੋ ਐਂਟਰਟੇਨਮੈਂਟ ਤੇ ਹੈਗਾ ਹੀ ਹੈਗਾ, ਪਰ ਇੱਕ ਕੰਸੈਪਟ ਵੀ ਹੁੰਦਾ ਇਹਦੇ ਨਾਲ ਕੋਈ ਨਾ ਕੋਈ।
1: ਬਿਲਕੁਲ, ਕੰਸੈਪਚੁਅਲੀ ਬਹੁਤ ਹਾਈ ਤੇ ਲਿਖਤ ਬਹੁਤ ਵਧੀਆ ਤੇ ਓਨੀ ਵਧੀਆ ਕੰਪੋਜੀਸ਼ਨ,
0: ਬਾਕੀ ਯਾਰ ਵਧੀਆ
1: ਯਾਰ। ਇੱਕ ਗੱਲ ਤਾਂ ਸਹੀ ਹੈ ਤੇਰੀ ਹੈ ਨਾ ਕਿ ਗ੍ਰਾਫਿਕਸ ਜੋ ਅਰਜਨ ਯੂਜ਼ ਕਰਦਾ ਆਪਣੇ ਆਰਟਵਰਕ ਦੇ ਉੱਪਰ, ਯੂਜੂਲੀ ਨੋਬਡੀ ਐਲਸ ਡਸ, ਬਟ ਹੋਰ ਵੀ ਕਾਫੀ ਲੋਕ ਨੇ ਬਈ। ਦੱਸੋ ਹੋਰ ਕਿਹਦੀ ਕਿਹਦੀ ਐਲਬਮ ਜਾਂ ਈਪੀ ਆ ਰਹੀ ਹੈ? ਈਪੀ ਦਾ ਫੁੱਲ ਫਾਰਮ ਕੀ ਹੁੰਦਾ ਬਈ?
0: ਰਿਵੀ ਮੈਨੂੰ ਥੋੜੇ ਦਿਨ ਪਹਿਲਾਂ ਤੱਕ ਤਾਂ ਚੇਤਾ ਸੀ ਪਰ ਹੁਣ ਭੁੱਲ ਗਿਆ, ਕੋਈ ਹੁੰਦਾ ਵੀ ਈ ਦਾ ਨਹੀਂ ਪਤਾ ਪਰ ਪੀ ਤੋਂ ਸ਼ਾਇਦ ਪਲੇ ਲਿਸਟ ਕੁਛ ਹੁੰਦੀ ਆ,
1: ਇਟ ਇਜ਼ ਐਕਸਟੈਂਡਡ
0: ਪਲੇ ਲਿਸਟ।
1: ਪਚਾਸ ਨਹੀਂ ਉਹ ਅਮਿਤਾਭ ਚੰਗਾ 7 ਕਰੋੜ
0: ਨਹੀਂ ਪਰ 7 ਨੀ ਨਾ ਕਿਉਂਕਿ ਹਾਫ ਹੀ ਨਾ, 3.5 ਕਰੋੜ,
1: 3.5 ਲੈ ਜਾ ਯਾਰ, ਕੋਈ ਚੱਕਰ
0: ਆਪਾਂ ਨੂੰ ਦਿਓ ਵੀ ਬੜੇ ਆ,
1: ਤੈਨੂੰ ਪਤਾ ਮੈਂ ਬੜੇ ਖੁੱਲੇ ਦਿਲ ਨਾਲ
0: ਜੋ ਆਇਆ ਲਾਏ ਦਾ ਯਾਰ, ਇਟਸ ਓਕੇ ਯਾਰ, ਤੈਨੂੰ ਮੈਨੂੰ
1: 7.5 ਕਰੋੜ। ਪਰ ਖੈਰ ਨਵਾਨ ਸੰਧੂ ਦੀ ਵੀ ਇੱਕ ਈਪੀ ਆ ਰਹੀ ਹੈ,
0: ਕਾਗਜ਼
1: ਤੋਂ ਹੀ ਪੈਸਾ ਬਣਦਾ ਟਾਈਪ ਇੱਦਾਂ ਕੁਛ, ਇੱਦਾਂ ਦੀ ਗੱਲਬਾਤ ਹੈ। ਅੱਛਾ ਯਾਰ ਇੱਕ ਬਹੁਤ ਵਧੀਆ ਲੱਗਦਾ ਮੈਨੂੰ ਕਿ ਪੰਜਾਬੀ

0: ਏਡੇ ਵੱਡੇ ਜਿਹੜੇ ਉਹ ਸਿੰਗਰ ਦੀ ਕਹਿ ਲਓ, ਕਲਾਕਾਰ ਦੀ ਕਹਿ ਲਓ, ਤੇ ਫਿਰ ਉਹ ਤੇ ਸੋਨੇ ਤੇ ਸੁਹਾਗਾ ਹੋ ਗਿਆ। ਪਰ ਇਹਨੇ ਨਾਮ ਜਿਹੜਾ ਉਹ ਬੜਾ ਯੂਨੀਕ ਜਿਹਾ ਰੱਖਿਆ, ਹਾਲੇ ਕਿ ਅੱਖਰ ਆਪਾਂ ਨੂੰ ਲੱਗਦਾ ਹੋਊਗਾ ਕਿ ਨਿਗਮਾ ਵੀ ਕਿੰਨਾ ਯੂਨੀਕ ਹੈ ਹਨਾ, ਬੜਾ ਘੱਟ ਸੁਣਿਆ ਵਾ, ਪਰ ਜੇ ਵੇਖੋ ਇਹਦਾ ਮਤਲਬ ਵੀ ਇਹ ਹੈ ਕੀ ਆ, ਇਹਨੂੰ ਕਹਿੰਦੇ ਕੀ ਆ, ਤੇ ਫਿਰ ਤੁਹਾਨੂੰ ਲੱਗਣਾ ਵੀ ਹੈ ਆਹ ਨਾਂ ਰੱਖਿਆ ਯਾਰ ਇਹਨੇ।
1: ਪਰ ਵੈਸੇ ਦੇਖਿਆ ਵੇ ਉਹਦੇ ਮਤਲਬ ਜੋ ਜੋ ਵੀ ਆ ਉਹ ਇਕਦਮ ਪਰਸਨੈਲਿਟੀ ਦਾ ਢੁੱਕਦਾ ਅਰਜਨ ਦੀ।
0: ਹਾਂ ਬਿਲਕੁਲ,
1: ਕਿਉਂਕਿ ਬਾਕੀ ਅਨਿਗਮਾ ਦਾ ਜਿਸ ਤਰ੍ਹਾਂ ਮੀਨਿੰਗ ਹੁੰਦਾ ਕਿ ਟੂ ਬੀ ਮਿਸਟੀਰੀਅਸ ਹਨਾ, ਤੇ ਕਾਫੀ ਮਿਸਟੀਰੀਅਸ ਪਰਸਨੈਲਿਟੀ ਹੈ, ਹਾਰਡਲੀ ਕੋਈ ਮੀਡੀਆ ਕਵਰੇਜ ਕਰਨ ਦਿੰਦੇ ਆਪਣੇ ਉੱਪਰ ਹਨਾ। ਹੁਣੇ ਮੈਂ ਤਾਂ ਹੁਣ ਜਾ ਕੇ ਵੇਖਿਆ IPL ਵਗੈਰਾ ਦੇ ਅੰਦਰ ਕਿ ਮਾੜਾ ਮੋਟਾ ਵੀਡੀਓਜ਼ ਵਗੈਰਾ ਇਸ ਤਰ੍ਹਾਂ ਪਾਉਣੀਆਂ ਸ਼ੁਰੂ ਕੀਤੀਆਂ, ਨਹੀਂ ਤਾਂ ਪਹਿਲਾਂ ਤਾਂ ਉਹ ਵੀ ਜਸਟ ਐਲਬਮ ਤੋਂ ਰਿਲੇਟਡ ਹੀ ਚੀਜ਼ਾਂ, ਜੋ ਵੀ ਗਾਣੇ ਗੁਣੇ ਆਏ ਉਸ ਤੋਂ ਰਿਲੇਟਡ ਚੀਜ਼ਾਂ ਹੀ ਹੀ ਵੁੱਡ ਪੋਸਟ।
0: ਆਹੋ, ਕਿਉਂਕਿ ਪਰਸਨੈਲਿਟੀ ਨੂੰ ਇੱਦਾਂ ਢੁੱਕਦੀ, ਕਿਉਂਕਿ ਇੱਕ ਪਾਸੇ ਜੇ ਤੁਸੀਂ ਵੇਖੋ ਤੇ ਹੋਰ ਅਰਜਨ ਆ, ਦੂਜੇ ਪਾਸੇ ਵੇਖੋ ਤੇ ਸਿਖਰ ਆ, ਮਤਲਬ ਫਿਰ ਬੰਦੇ ਨੂੰ ਲੱਗਦਾ ਵੀ ਹੈ ਕੀ ਆ, ਮਤਲਬ ਕੁਛ ਸਮਝ 'ਚ ਨਹੀਂ ਆਉਂਦਾ ਵੀ ਇਹੋ ਹੀ ਬੰਦਾ ਵਾ ਵੀ ਜਿਹੜਾ ਇਹ ਕੁਛ ਇਹ ਸਾਰਾ ਕੁਛ ਹੀ ਕਰੀ ਜਾਂਦਾ।
1: ਸਹੀ ਗੱਲ ਆ। ਅੱਛਾ, ਉਹ ਐਲਬਮ ਬਹੁਤ ਵਧੀਆ ਸੀ, ਖਾਸ ਕਰ ਟ੍ਰਿਬਿਊਟ ਜਿਹੜੀ ਹਨਾ, ਸੁਰਜੀਤ ਪਾਤਰ ਹੋ ਗਏ, ਦੀਪਕ ਜੈਤੋਈ, ਸੁਖਵਿੰਦਰ ਅੰਮ੍ਰਿਤ, ਹੋਰ ਕੌਣ ਸੀਗੇ, ਤਜਮਲ ਕਲੀਮ ਸਾਹਿਬ ਦਾ ਵੀ ਕਲਾਮ ਉਹ ਚ ਬੋਲਿਆ, ਤੇ ਸ਼ਿਵ ਕੁਮਾਰ ਬਟਾਲਵੀ ਸਾਹਿਬ ਦਾ ਕਲਾਮ ਵੀ ਪੜਿਆ ਉਹਦੇ ਅੰਦਰ,
0: ਸਾਰੇ ਮਹਾਨ ਸਖੀਅਤਾਂ ਦੇ ਵਿੱਚ ਬੋਲਨੇ। ਪਰ ਇਹ ਇਹਨਾਂ ਨੇ ਬਕਾਇਦਾ ਆਪਣੀ ਜਿਹੜੀ ਪੋਸਟ ਪਾਈ ਉਹਦੇ ਤੇ ਲਿਖਿਆ ਵੀ ਆ ਵੀ ਕਹਿੰਦੇ ਨੇ ਇਹ ਜਿਹੜੀ ਐਲਬਮ ਹੈ ਇਹ ਸਿਰਫ ਉਹਨਾਂ ਲਈ ਆ ਜਿਹੜੇ ਕਿ ਕਰਾਊਡ ਨੂੰ ਫੋਲੋ ਨਹੀਂ ਕਰਦੇ।
1: ਓ ਲੈ, ਚਲੋ ਸਾਡੇ ਬਾਰੇ ਗੱਲ ਕਰਦੀ ਹੈ, ਹਮਾਰੇ ਬਾਰੇ ਮੇਂ ਬਾਤ ਹੋ ਰਹੀ ਹੈ ਸਾਰੇ ਹੀ ਦਾ,
0: ਇਹਨਾਂ ਨੂੰ ਕੀ ਪਤਾ ਵੀ ਆਪਾਂ ਨਾ ਹੀ ਬੋਇਜ਼ ਮੀਟਅਪ ਰੱਖਿਆ।
1: ਸਹੀ ਗੱਲ ਹੈ ਹਨਾ, ਨਹੀਂ ਗੱਲ ਠੀਕ ਹੈ ਵੈਸੇ ਹਨਾ, ਵਧੀਆ ਗੱਲ ਆ।
0: ਤੇ ਕਹਿੰਦੇ ਨੇ ਕਿ ਵਰਲਡ ਆਫ ਰੈਬਲ ਸੋਲਸ,
1: ਵਰਲਡ ਆਫ ਰੈਬਲ ਸੋਲਸ ਹਾਂ ਭਈਆ,
0: ਫੀਅਰਲੈਸ ਮਾਈਂਡਸੈਟ,
1: ਇਹ ਤਾਂ ਫਿਰ ਮਤਲਬ
0: ਉਹਨਾਂ ਲੋਕਾਂ ਲਈ
1: ਮਾਹੌਲ ਚੱਲ ਉਹੀ ਹੋਇਆ ਪਿਆ ਨਾ, ਅੱਜ ਸਵੇਰੇ ਵੀ ਗੱਲਬਾਤ ਕੀਤੀ ਆ, ਕਾਕਰੋਚ ਯੂਨੀਅਨ ਬਣੀ ਹੈ ਜੀ, ਕਾਕਰੋਚ ਜਨਤਾ ਪਾਰਟੀ ਬਣੀ ਆ, ਤੇ ਉਹ ਵੀ ਤਾਂ ਫਿਰ ਉਹੀ ਹੋ ਗਿਆ ਨਾ ਕਿ ਕਰਾਊਡ ਤੋਂ ਵੱਖਰੇ ਹੋ ਕੇ,
0: ਬਸ ਜਦੋਂ ਕਿ ਪਾਰਟੀ ਬਣੀ ਆ ਉਦੋਂ ਕਿ ਜੇ ਇਹਦੀ ਅਨਾਉਂਸਮੈਂਟ ਹੋਈ ਆ ਨਹੀਂ
1: ਕੋਈ, ਇਹ ਮੈਨੂੰ ਲੱਗਦਾ ਰਲੇ ਪਏ ਆ,
0: ਬੈਕ ਟੂ ਬੈਕ ਹੀ ਦੋਵੇਂ ਚੀਜ਼ਾਂ ਇਕੱਠੀਆਂ,
1: ਪਤਾ ਲੱਗੇ ਕਿ ਉਹ ਪਾਰਟੀ ਵਾਲੇ ਪਾਉਣ ਬਾਅਦ ਚੋਂ ਪੋਸਟ ਕਿ ਇਹ ਸਾਡਾ PR ਸੀਗਾ ਅਰਜਨ ਦੇ ਐਲਬਮ ਵਾਸਤੇ।
0: PR ਤੇ ਹੋ ਗਿਆ ਵਾ ਮੈਂ,
1: ਮੈਂ ਪਾਰ ਕਰ ਸਕਦਾ, ਪਰ ਨਹੀਂ ਕਹਿੰਦਾ ਤੂੰ ਆ ਤੇ ਸਹੀ ਗੱਲ ਤੇ। ਹੋਰ ਹੋਰ ਕਿਹੜੇ ਸਿੰਗਰ ਦੀ ਆ ਰਹੀ ਹੈ ਬਈ? ਪ੍ਰੇਮ ਢਿੱਲੋਂ, ਜਿੱਥੇ ਨਵਾਂ ਸਿੰਧ ਉੱਥੇ ਪ੍ਰੇਮ
0: ਢਿੱਲੋਂ ਦਾ ਵੀ ਇੱਦਾਂ ਕਿੱਦਾਂ ਹੋ ਸਕਦਾ, ਇਹ ਹਮੇਸ਼ਾ ਇੱਦਾਂ ਹੀ ਚੱਲਿਆ।
1: ਅੱਛਾ, ਮੈਨੂੰ ਨਾਮ ਅੱਛਾ ਲੱਗਾ ਪਰ ਐਲਬਮ ਦਾ, ਮੈਜੈਸਟਿਕ,
0: ਬੀਫ
1: ਖਤਮ ਹੋ ਗਈ ਜਿਹੜੀ ਕੰਟਰੋਵਰਸੀ ਆਪਸ ਚ ਚੱਲਦੀ ਸੀ ਦੋਨੋਂ ਸਿੰਗਰਾਂ ਦੀ, ਨਵਾਨ ਸੰਧ
0: ਨਹੀਂ ਚੱਲਣ ਦੀ ਹਲੇ, ਪੂਰਾ ਹੁਣ ਤਾਂ ਹੀ ਤੇ ਹੁਣ ਦੋਵੇਂ ਐਲਬਮਾਂ ਦੇ ਉੱਤੇ ਜ਼ੋਰ ਲੱਗਣ ਡਿਆ ਵਾ, ਉਧਰੋਂ ਵੀਰ ਦਾ ਜ਼ੋਰ ਲੱਗਣ ਡਿਆ, ਉਧਰੋਂ ਉਹ ਵੀਰ ਦਾ ਜ਼ੋਰ ਲੱਗਣ ਡਿਆ,
1: ਤੇ ਉਧਰ ਜੇ ਆਪਾਂ ਨਿਊਟਰਲ ਪੁਆਇੰਟ ਆਫ ਵਿਊ ਨਾਲ ਵੇਖੀਏ, ਹੂ ਇਜ਼ ਅ ਬਿਗਰ ਸਟਾਰ, ਹੈ ਇੱਧਰ ਕਿ ਦੋਨੋਂ ਇਕਦਮ ਬਰਾਬਰ ਤੇ ਹੀ ਨੇ?
0: ਨਹੀਂ, ਬਿਗਰ ਸਟਾਰ ਤੇ ਲੋਕ ਹੀ ਆ ਨਾ ਜਿਹੜੇ ਮੰਨ ਲਓ ਦੇ ਤੇਰੇ ਦੀ ਥੱਲੇ ਏਡੇ ਏਡੇ ਕਮੈਂਟ ਤੇ ਏਡੇ ਏਡੇ
1: ਸਟਾਰ ਤੇ,
0: ਹਾਂ ਸਟਾਰ ਤੇ ਉਹੀ ਉਹਦੇ ਵਿਚਾਰਿਆਂ ਨੇ ਪੋਸਟ ਪਾ ਕੇ ਬਟਨ ਨਹੀਂ ਦੱਬਣਾ ਹੁੰਦਾ। ਪਰ ਹਾਂ, ਬਿਗਰ ਦੀ ਗੱਲ ਨਹੀਂ ਆ, ਗੱਲ ਇਹ ਆ ਕਿ ਵੇਖੋ ਕੰਮ ਆ, ਬਿਜ਼ਨਸ ਆ ਜਿਹੜੇ ਕਿਤੇ ਦੇ ਵਿੱਚ, ਜਿਹੜਾ ਜਿੱਦਾਂ ਚੱਲਦਾ ਤਰੀਕੇ ਨਾਲ ਉਹਨੇ ਉਦਾਂ ਚਲਾਉਣਾ। ਹੁਣ ਜੇ ਕਿਸੇ ਦਾ ਇੱਦਾਂ ਕੋਈ ਸੋਹਣੇ ਆਰਟਵਰਕ, ਸੋਹਣੇ ਵਿਜੂਅਲ, ਸੋਹਣਾ ਨਾਮ ਰੱਖ ਕੇ ਸੋਹਣੇ ਗਾਣੇ ਦੇ ਕੇ ਚੱਲਦਾ, ਉਹਨੇ ਉਦਾਂ ਚਲਾਉਣਾ। ਜਿਹਦਾ ਕਿਸੇ ਨਾਲ ਕੰਟਰੋਵਰਸੀ ਕਰਕੇ ਚੱਲਦਾ, ਉਹਨੇ ਉਹ ਕਰਕੇ ਚਲਾਉਣਾ
1: ਵਾ,
0: ਚਲਾਉਣਾ ਤੇ ਹੈਗਾ ਹੀ ਹੈ ਨਾ। ਹੁਣ ਜੇ ਮੰਨ ਲਓ ਤੁਸੀਂ ਗੱਡੀ ਲਈ ਆ ਤੇ ਚਲਾਉਣੀ ਤੇ ਹੈਗੀ ਆ,
1: ਗੱਡੀ ਤੋਂ ਯਾਦ ਹੈਗਾ ਅਸੀਂ ਗੱਡੀ ਥੋੜੀ ਗਲਤ ਪਾਸੇ ਪਾ ਲਈ
0: ਹੈ,
1: ਅਸੀਂ ਗੱਡੀ ਥੋੜੇ ਗਲਤ ਪਾਸੇ ਪਾ ਲਿੱਤੀ ਹੈ, ਬੁਲਟ ਪਰੂਫ ਵੀ ਨਹੀਂ ਹੈ, ਥੋੜਾ ਤਾਂ ਇੰਟਰਵਿਊ ਚ ਬੈਠ ਗਏ। ਹੈਲੋ ਹੈਲੋ, ਕੀ ਗੱਲ ਹੋ ਗਈ ਠਾਣੇਦਾਰ ਅੰਕਲ? ਠਾਣੇਦਾਰ ਅੰਕਲ ਹੋਰਾਂ ਦੇ ਵੀ ਐਲਬਮ ਆ ਰਹੀ ਹੈ,
0: ਵੇਖ ਲਓ ਨਾ
1: ਕਿ ਨਹੀਂ,
0: ਵੇਖ ਲਓ ਹੁਣ ਜਿਹੜੀ ਚੀਜ਼ ਨਾ ਬੰਦੇ ਨੂੰ ਇੱਕ ਨਾ ਇੱਕ ਟੈਗ ਮਿਲ ਗਿਆ,
1: ਹਰ ਕੈਪਸ਼ਨ ਚ ਕੀ ਗੱਲ ਹੋ ਗਈ ਠਾਣੇਦਾਰ ਅੰਕਲ। ਸੋ ਜੀ, ਮਨਕੀਰਤ ਔਲਖ ਸਾਹਿਬ ਦੀ ਵੀ EP ਆ ਰਹੀ ਹੈ, ਅੱਜ ਪਹਿਲਾ ਗਾਣਾ ਆ ਰਿਹਾ ਇਪੀ ਦਾ, ਨਾਂ ਕੀ ਰੱਖਿਆ ਉਹਨਾਂ ਨੇ? ਡੀਲਰ ਇਜ਼ ਬੈਕ,
0: ਡੀਲਰ ਦਾ ਬੈਕ
1: ਉਹਦੇ ਗਾਣਾ, ਡੀਲਰ ਇਜ਼ ਬੈਕ ਗਾਣਾ ਸੀਗਾ, ਕਿਹੜਾ ਗਾਣਾ ਸੀਗਾ
0: ਜਿਹੜਾ ਹੁਣ ਇਹਨਾਂ ਨੇ ਅਨਾਊਂਸ ਕੀਤਾ ਵਾ?
1: ਨਹੀਂ, ਜਿਹਦੇ ਉੱਪਰ ਇਹਨਾਂ ਡੀਲਰ ਇਜ਼ ਬੈਕ, ਡੀਲਰ ਗਾਣਾ ਸੀਗਾ ਨਾ, ਬੜਾ ਮਸ਼ਹੂਰ ਹੋਇਆ ਸੀਗਾ।
0: ਆਹੋ ਲਾਈਨ ਉਹਦੀ, ਡੀਲਰ ਤੁਹਾਨੂੰ ਸੁਣਾ ਦਿਆਂ?
1: ਹਾਂ, ਤੂੰ ਲਗਾ ਹੀ ਦੇ ਯਾਰ, ਐਵੇਂ
0: ਲਗਾ ਦਾਂ
1: ਮੈਂ ਵੀ ਆਪਣੇ ਅੰਦਰ ਦਾ ਕਿਸ਼ੋਰ ਕੁਮਾਰ ਜੀ।
0: ਉਹ ਤੁਸੀਂ ਆਪਣਾ ਡੀਲਰ ਨਾ ਸਿਖਾ ਲਿਓ,
1: ਚੰਗਾ ਲੱਗਦਾ ਕਿਤੇ
0: ਜਿਹੜਾ
1: ਨਹੀਂ। ਬਾਕੀ ਸਾਡੇ ਸੁਣਨ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਹੈ, ਆਈ ਐਮ ਪ੍ਰੀਟੀ ਮਚ ਸ਼ੋਰ ਕਿ ਅਸੀਂ

0: ਅਸੀਂ ਲਾਈਵ ਆ।
1: ਇੱਕ ਮਿੰਟ ਮੈਂ ਚੈੱਕ ਕਰ ਲਾ,
0: ਇੱਕ ਮਿੰਟ ਰੁਕੋ ਯਾਰ, ਇੱਕ ਮਿੰਟ ਰੁਕੋ। ਰਿਪੀਟ ਜ਼ਰੂਰ ਸੁਣਿਓ, ਪਰ ਮੈਂ ਇਸ ਕਰਕੇ ਲੋਕਾਂ ਨੂੰ ਫਿਲਹਾਲ ਕੰਮੀ ਪਾ ਰਿਹਾ ਕਿ ਹਾਂਜੀ ਅਸੀਂ ਲਾਈਵ ਹਾਂ, ਤੇ ਤੁਸੀਂ ਸਾਨੂੰ ਦੱਸੋ ਕਿ ਤੁਸੀਂ ਕਿਹਦੀ ਐਲਬਮ ਦੀ ਉਡੀਕ ਕਰ ਰਹੇ ਹੋ, ਤੇ ਜੇ ਇਹ ਨਹੀਂ ਤੇ ਇਹ ਵੀ ਅੱਗੋਂ ਦੱਸ ਸਕਦੇ ਹੋ ਕਿ ਤੁਸੀਂ ਜਦੋਂ ਕਿਸੇ ਸਿੰਗਰ ਦੇ ਕਿਹਦੇ ਸਭ ਤੋਂ ਵੱਡੇ ਫੈਨ ਰਹੇ ਹੋ, ਕਿ ਜਦੋਂ ਉਹਨਾਂ ਦੀ ਕੋਈ ਐਲਬਮ ਅਨਾਊਂਸ ਹੋਣੀ ਜਾਂ ਫਿਰ ਐਲਬਮ ਆਉਣੀ, ਤੁਸੀਂ ਛੇਤੀ ਛੇਤੀ ਭੱਜ ਕੇ ਜਾਂਦੇ ਸੀਗੇ ਕੈਸਟਾਂ ਖਰੀਦਣ ਨੂੰ, ਫਿਰ ਬਾਅਦ ਚੋਂ ਦੌਰ ਆਇਆ ਬਲੂਟੁੱਥ ਤੇ ਗਾਣੇ ਹਨਾ ਇੱਕ
1: ਦੂਸਰੇ ਵਜੇ ਰਿਲੀਜ਼ ਹੋਣਾ ਵਾ ਤੇ 5 ਵਜੇ ਤੋਂ ਪਹਿਲਾਂ,
0: ਮੇਰੇ ਖਿਆਲ ਨਾਲ ਪਹਿਲੇ ਨਹੀਂ ਇਸ ਤਰ੍ਹਾਂ ਹੁੰਦਾ ਹੈਗਾ ਨਾ, ਪਹਿਲੇ ਹੁੰਦਾ ਸੀ ਕਿ ਹਾਂ ਬਈ ਐਲਬਮ ਆ ਗਈ ਹਨਾ, ਤੇ ਐਲਬਮ ਹੁਣ ਆ ਗਈ ਤੇ ਉਸ ਤੋਂ ਬਾਅਦ ਮੁੜ ਕੇ ਇਹੀ ਹੋਣਾ ਜਦੋਂ ਕੈਸਟਾਂ ਦਾ ਦੌਰ ਸੀਗਾ ਤਦ ਕੈਸਟ ਨਹੀਂ ਤਾਂ ਫਿਰ ਇੱਕ ਕੈਸਟਾਂ ਦੇ ਅੰਦਰ ਵੀ ਪਾਇਰੇਸੀ ਚੱਲਦੀ ਸੀ, ਤੈਨੂੰ ਪਤਾ
1: ਕੀ ਚੱਲਦੀ ਸੀ
0: ਪਾਇਰੇਸੀ ਕੈਸਟਾਂ ਦੇ ਅੰਦਰ ਵੀ ਚੱਲਦੇ ਸੀ ਕਿ ਸਮਝ ਇੱਕ ਐਲਬਮ ਆਈ ਹੈ ਬੱਬੂ ਮਾਨ ਦੀ ਹਨਾ, ਦੋ ਹਿੰਦੀ ਦੇ ਵਧੀਆ ਗਾਣੇ ਆਏ ਹੋਏ ਆ ਫਿਲਮਾਂ ਦੇ ਹਨਾ, ਤੇ ਇੱਕ ਅੱਧਾ ਕੋਈ ਹੋਰ ਵੀ ਸਿੰਗਰ ਗੁਰਦਾਸ ਮਾਨ ਸਾਹਿਬ ਦੀ ਕੋਈ ਆਈ ਹੋਈ ਐਲਬਮ, ਤਾਂ ਹੁਣ ਤੁਸੀਂ 4 ਵੱਖਰੀਆਂ ਕੈਸਟਾਂ ਨਹੀਂ ਖਰੀਦੋਗੇ, ਤੁਸੀਂ ਉਹ ਕੈਸਟ ਵਾਲੀ ਦੁਕਾਨ ਤੇ ਜਾਓਗੇ ਉਹਨਾਂ ਕੋਲ ਲਿਖ ਕੇ
1: ਦੇ ਦੋਗੇ, ਚਾਰੇ ਇੱਕੋ ਚ ਭਰਦੇ
0: ਆਹਾ ਨਹੀਂ ਉਹਨੂੰ ਲਿਖ ਕੇ ਦੋਗੇ ਕਿ ਉਹ ਰੀਲ ਦੇ ਅੰਦਰ ਕੁਛ 16 ਗਾਣੇ ਚੜ੍ਹਦੇ ਹੁੰਦੇ ਕਿ ਇਹ ਆਹ 2 ਗਾਣੇ ਇਹਦੇ ਚਾਹੀਦੇ ਮੈਨੂੰ, ਆਹ ਵਾਲੇ ਆਹ 3 ਇਹ ਵਾਲੇ ਚਾਹੀਦੇ, ਆਹ ਵਾਲੇ ਚਾਹੀਦੇ, ਤਾਂ ਉਹ ਫਿਰ ਉਹ ਵਾਲੇ ਗਾਣੇ ਨਾ ਅਲਟੀਮੇਟਲੀ ਆ ਗਿਆ ਸਟ੍ਰੀਮਿੰਗ ਦੇ ਕਾਰਨ ਇਹ
1: ਸੀਡੀਆਂ ਤੋਂ ਬਾਅਦ, ਫਿਰ ਮੈਨੂੰ ਉਹ ਚੀਜ਼ ਤੇ ਪਤਾ ਜਿਹੜੀ ਆਪਾਂ ਪੈਨ ਡਰਾਈਵਾਂ ਚ ਭਰਾ ਭਰਾ ਕੇ ਲਿਆਉਂਦੇ,
0: ਪੈਨ ਡਰਾਈਵ ਦੇ ਅੰਦਰ ਹੋ ਗਿਆ, ਫਿਰ ਗਾਣੇ ਡਾਊਨਲੋਡ, ਜਦੋਂ ਗਾਣੇ ਡਾਊਨਲੋਡ ਹੋਣੇ ਸ਼ੁਰੂ ਹੋ ਗਏ ਪਾਇਰੇਸੀ ਆ ਗਈ ਕਾਫੀ ਜ਼ਿਆਦਾ, ਮਤਲਬ ਕਿ ਸਿੰਗਰਾਂ ਕੋਲ ਪੈਸਾ ਜਾਣਾ ਬੰਦ, ਲੇਬਲ ਕੋਲ ਜਾਣਾ ਪੈਸਾ ਬੰਦ, ਕਿਉਂਕਿ ਕੋਈ
1: ਸਿੰਗਰ ਨਹੀਂ ਰਿਹਾ, ਤੁਹਾਡੇ ਵਰਗਾ ਗਾਣਾ ਚੁੱਕ ਚੁੱਕ ਕੇ ਪਾਈ ਜਾਂਦਾ ਸੀ ਨਾ,
0: ਪਾਈ ਜਾਂਦਾ ਸੀ, ਫਿਰ ਆਈਟਿਊਨਸ ਵਗੈਰਾ ਸੀਗੇ ਥੋੜੇ ਵਿਰਲੇ ਪਲੇਟਫਾਰਮ, ਪਰ ਉਹਨਾਂ ਤੇ ਗਾਣੇ ਬਹੁਤ ਮਹਿੰਗੇ ਹੋਣੇ, $4 ਦਾ ਗਾਣਾ, $3
1: ਪਤਾ ਵੀ ਨਹੀਂ ਆਮ ਲੋਕਾਂ ਨੂੰ,
0: ਆਮ ਖਾਸ ਕਰ ਪੰਜਾਬ ਚ ਤਾਂ ਇੰਨੀ ਜ਼ਿਆਦਾ ਲੋਕਾਂ ਨੂੰ ਹਨਾ ਨੌਲੇਜ ਸੀਗੀ ਨਹੀਂ। ਫਿਰ ਜ਼ਮਾਨਾ ਆ ਗਿਆ ਜੀ ਜਿਹੜਾ ਹੁਣ ਜਿਸ ਜ਼ਮਾਨੇ 'ਚ ਆਪਾਂ ਰਹਿ ਰਹੇ ਹਾਂ ਸਟ੍ਰੀਮਿੰਗ ਦਾ, ਕਿ ਸਪੋਟੀਫਾਈ 'ਤੇ ਗਾਣਾ ਸਟ੍ਰੀਮ ਹੁੰਦਾ, ਯੂਟਿਊਬ 'ਤੇ ਸਟ੍ਰੀਮ ਹੁੰਦਾ, ਆਪਾਂ ਫ੍ਰੀ 'ਚ ਹੀ ਸੁਣਦੇ ਹਾਂ, ਜਾਂ ਫਿਰ ਜੇ ਆਪਾਂ ਉਹਨਾਂ ਦੀ ਕੋਈ ਸਬਸਕ੍ਰਿਪਸ਼ਨ ਲਿੱਤੀ ਹੋਈ ਹੈ ਤਾਂ ਉਹ ਮਤਲਬ ਅਸੀਂ ਪਲੇਟਫਾਰਮ ਦੀ ਲਿੱਤੀ ਹੋਈ ਹੈ ਕਿਸੇ ਸਪੈਸਿਫਿਕ ਸਿੰਗਰ ਦੀ ਨਹੀਂ ਲਿੱਤੀ ਹੋਈ, ਅਤੇ ਫਿਰ ਉਹਦੀ ਸਟ੍ਰੀਮਿੰਗ ਦੇ ਪੈਸੇ ਇੱਕ ਪੈਸੇ ਬਣਦੇ ਆ ਜਿਹੜਾ ਉਹਨਾਂ ਦੇ ਐਡ ਰੈਵਨਿਊ ਤੋਂ ਉਹਨਾਂ ਨੂੰ ਇਕੱਠਾ ਹੁੰਦਾ ਉਸ ਪਲੇਟਫਾਰਮ ਨੂੰ, ਤਾਂ ਉਹਦਾ ਇੱਕ ਹਿੱਸਾ ਉਹ ਕ੍ਰੀਏਟਰ ਨੂੰ ਦਿੰਦੇ ਆ ਹਨਾ, ਤੇ ਸਿੰਗਰਾਂ ਨੂੰ ਅੱਜ ਕੱਲ ਉਹਦੇ ਤੋਂ ਅੱਛੀ ਕਮਾਈ ਹੁੰਦੀ ਹੈ, ਆਪਾਂ ਸੁਣਿਆ ਹੀ ਹੈ ਪਿੱਛੇ ਜੇ, ਹਜੇ ਤੱਕ ਮੇਰੇ ਖਿਆਲ ਉਹ ਕੰਟਰੋਵਰਸੀ ਚੱਲਦੀ ਪਈ ਹੈ, ਪੇਮੈਂਟ ਦਾ ਪੰਗਾ ਪਿਆ ਹੋਇਆ ਹਨਾ ਸਿੱਧੂ ਮੂਸੇਵਾਲਾ ਤੇ ਬੰਟੀ ਮੈਂਸ ਦਾ,
1: ਪੇਮੈਂਟ
0: ਤੇ ਕਰੋੜਾਂ ਦੀਆਂ ਫਿਗਰਾਂ,
1: ਸਾਨੂੰ ਨੀ ਪਤਾ ਪਿਆ ਕੇ ਨਹੀਂ ਪਿਆ, ਚਲੋ ਅਸੀਂ ਤੇ ਸੁਣੀ
0: ਸੀ, ਕੰਟਰੋਵਰਸੀ ਤਾਂ ਪਈ ਹੋਈ ਆ, ਪਰ ਉਹ ਹਾਂ ਕੌਣ ਸੱਚਾ ਕੌਣ ਝੂਠਾ, ਹਾਂ ਉਹ ਸਾਨੂੰ ਨੀ ਪਤਾ ਕੀ ਆ, ਪਰ ਕੇਸ ਕਰੋੜਾਂ ਚ ਹੀ ਆ ਜੀ, ਐਂਡ ਉਹ ਵੀ ਡਬਲ ਡਿਜੀਟ ਵਾਲਾ ਕਰੋੜਾਂ ਦਾ, ਕਿ 15-20 ਕਰੋੜ ਦੀ ਮੇਰੇ ਖਿਆਲ ਨਾਲ ਗੱਲਬਾਤ ਹੁੰਦੀ ਹੈ ਕਿ ਜਿਹੜੇ ਉੱਪਰ ਨੀਚੇ ਹੋਏ ਪਏ ਆ ਸਟ੍ਰੀਮਿੰਗ ਵੱਲੋਂ, ਤੇ ਇਸ ਤਰ੍ਹਾਂ ਚੇਂਜ ਹੋਇਆ। ਪਰ ਤੁਸੀਂ ਸਾਨੂੰ ਜ਼ਰੂਰ ਦੱਸਣਾ ਕਿ ਜਿਹੜਾ ਚਾਹ ਨਹੀਂ ਕਦੀ ਚੇਂਜ ਹੁੰਦਾ, ਕੋਈ ਚੀਜ਼ ਦਾ ਸ਼ੌਂਕ ਜਿਹੜਾ ਉਹਦਾ ਤਰੀਕਾ ਚੇਂਜ ਹੋ ਸਕਦਾ, ਉਹਦਾ ਸੋਰਸ ਚੇਂਜ ਹੋ ਸਕਦਾ, ਸਰੋਤ ਚੇਂਜ ਹੋ ਸਕਦਾ, ਪਰ ਜੇ ਸਾਨੂੰ ਕੋਈ ਚੀਜ਼ ਪਸੰਦ ਆ ਬਹੁਤ ਜ਼ਿਆਦਾ, ਤੇ ਵੀ ਡੂ ਲੁੱਕ ਫੋਰਵਰਡ ਟੂ ਇਟ। ਤੇ ਕਿਹੜੇ ਦਰੇ ਸਿੰਗਰ ਹੁੰਦੇ ਸੀਗੇ ਜਾਂ ਕਿਹੜੇ ਦਰੇ ਗਾਣੇ ਜਿਹੜੇ ਤੁਸੀਂ ਬਹੁਤ ਸੁਣੇ ਆ, ਜਾਂ ਫਿਰ ਇਹ ਜਿਹੜੇ 4 ਸਿੰਗਰਾਂ ਦੀ ਆਪਾਂ ਗੱਲ ਕੀਤੀ, ਉਹਨਾਂ ਵਿੱਚੋਂ ਕਿੰਨਾ ਦੀ ਐਲਬਮ ਜਾਂ EP ਦੀ ਤੁਹਾਨੂੰ ਉਡੀਕ ਹੈ?
1: ਹਾਂਜੀ ਬਿਲਕੁਲ, ਕਿਉਂਕਿ ਹਰ ਇੱਕ ਬੰਦੇ ਦਾ ਇੱਕ ਫੇਵਰੇਟ ਤੇ ਹੁੰਦਾ ਹੀ ਆ ਸਿੰਗਰ ਹਨਾ, ਕਿਉਂਕਿ ਸੁਣਦੇ ਹੋ ਤੁਸੀਂ, ਚਲੋ ਇੱਕ ਤਰ੍ਹਾਂ ਨਾਲ ਕਹਿ ਲਓ ਟਾਈਮ ਪਾਸ ਕਰਦੇ ਹੋ, ਜਾਂ ਫਿਰ EP ਢਿੱਲੋਂ ਦੀ ਆਪਾਂ ਗੱਲ ਕਰਨੀ ਹੈ ਨਾਲ ਸੱਚ ਉਹਦੀ ਵੀ ਜਿਹੜੀ ਉਹ ਹਾਲੇ ਕਿ ਉਹ ਇਹ ਨਹੀਂ ਅਨਾਊਂਸ ਵੀ ਕਦੋਂ ਆਉਣੀ ਆ ਕਦੋਂ ਨਹੀਂ ਆਉਣਾ, ਮੇ ਬੀ ਕਹਿ ਰਹੇ ਆ ਕਿ ਸਤੰਬਰ ਜਾਂ ਨਵੰਬਰ ਤੱਕ ਦੇ ਲਾਗੇ ਬੰਨੇ ਐਗਜੈਕਟਲੀ ਆਊਗੀ, ਹਾਲੇ ਨਾਮ ਵੀ ਕੋਈ ਵੀ ਕੋਈ ਉਹਨਾਂ ਨੇ ਚੰਗੀ ਤਰ੍ਹਾਂ ਪ੍ਰੋਪਰ ਨਹੀਂ ਕੀਤਾ, ਪਰ ਕਹਿ ਰਹੇ ਨੇ ਕਿ ਕੋਈ ਐਕਸਪੈਰੀਮੈਂਟਲ ਪ੍ਰੋਜੈਕਟ ਹੋਊਗਾ EP ਢਿੱਲੋਂ ਦਾ, ਕਿ ਹਰ ਕੋਈ ਬੈਸਟ ਹੀ ਦੇਣ ਦੀ ਚਲੋ ਕੋਸ਼ਿਸ਼ ਕਰਦਾ, ਅਤੇ ਇਹ ਵੀ ਕੁਛ ਵੱਖਰਾ ਹੀ ਲੈ ਕੇ ਆਉਣਗੇ, 5-7 ਜਿਹੜੇ ਉਹ ਗਾਣੇ ਵਿੱਚ ਹੋਣਗੇ, ਬਾਕੀ ਜਿੱਦਾਂ ਹੀ ਅਗਲੀ ਅਨਾਊਂਸਮੈਂਟ ਆਊਗੀ ਫਿਰ ਉਹ ਤੁਹਾਨੂੰ ਚਲੋ ਪਤਾ ਲੱਗ ਹੀ ਜਾਣਾ ਵੀ ਕੀ ਹੋਇਆ ਕੀ ਨਹੀਂ ਹੋਇਆ। ਇਹਦੇ ਨਾਲ ਨਾਲ ਜਿੱਦਾਂ ਆਪਾਂ ਗੱਲ ਕੀਤੀ ਸੀ ਨਾ ਅਰਜਨ ਢਿੱਲੋਂ ਦੇ ਗਾਣੇ ਦੀ ਨਿਗਮਾਂ ਦੀ, ਵੈਸੇ ਤਾਂ ਚਲੋ ਜਦੋਂ ਸਾਹਮਣੇ ਆਈ ਉਹ ਚੀਜ਼ ਤਾਂ ਆਪਾਂ ਵੇਖ ਹੀ ਲਈਦਾ ਵੀ ਨਿਗਮਾ ਹੈ ਕੀ ਆ, ਪਰ ਕਈ ਜਿਹੜੇ ਨਹੀਂ ਵੇਖਦੇ ਜਾਂ ਜਿਹਨਾਂ ਨੂੰ ਨਹੀਂ ਪਤਾ, ਉਹਨਾਂ ਨੂੰ ਆਪਾਂ ਦੱਸ ਦਿੰਦੇ ਹਾਂ ਵੀ ਇਹ ਨਿਗਮਾ ਕੀ ਆ। ਨਿਗਮਾ ਕਹਿੰਦੇ ਨੇ ਕਿ ਕੋਈ ਸਿਚੁਏਸ਼ਨ ਆ, ਜਾਂ ਫਿਰ ਕਹਿ ਲਓ ਕਿ ਕੋਈ ਇੱਦਾਂ ਦੀ ਮੁਸ਼ਕਲ ਕਹਿ ਲਓ ਕਿਸੇ ਚੀਜ਼ ਨੂੰ ਅੰਡਰਸਟੈਂਡ ਕਰਨ ਦੇ ਵਿੱਚ, ਜਿੱਦਾਂ ਮੈਂ ਮੇਰੇ ਸਾਹਮਣੇ ਕੋਈ ਚੀਜ਼ ਆ ਤੇ ਮੈਂ ਉਹਨੂੰ ਅੰਡਰਸਟੈਂਡ ਨਹੀਂ ਕਰ ਪਾ ਰਿਹਾ। ਮੈਂ ਤੁਹਾਨੂੰ ਐਜ਼ ਆ ਜੇ ਆਪਾਂ ਰਿਲੇਸ਼ਨ 'ਚ ਗੱਲ ਕਰ ਲਈਏ ਕਿ ਅੰਡਰਸਟੈਂਡ ਨਹੀਂ ਹੋ ਪਾ ਰਹੇ ਜਾਂ ਮੈਂ ਨਹੀਂ ਤੁਹਾਨੂੰ ਪਛਾਣ ਨਹੀਂ ਰਿਹਾ ਕਿਉਂਕਿ ਤੁਸੀਂ ਸਵੇਰੇ ਕੁਛ ਹੋਰ ਕਰਦੇ, ਦੁਪਹਿਰੇ ਕੁਛ ਹੋਰ ਕਰਦੇ ਹੋ, ਸ਼ਾਮ ਨੂੰ ਤੁਸੀਂ ਕੋਈ ਹੋਰ ਗੱਲ ਕੀਤੀ ਹੁੰਦੀ ਹੈ। ਸਵੇਰੇ ਤੁਸੀਂ ਕਹੋ ਵੀ ਅੱਜ ਮੈਂ ਵੀ ਮੈਨੂੰ ਜਿਹੜਾ ਕੌਫੀ ਬੜੀ ਪਸੰਦ ਆ, ਦੁਪਹਿਰੇ ਤੁਸੀਂ ਕਹੋ ਵੀ ਮੈਂ ਕਦੀ ਕੌਫੀ ਨਹੀਂ ਪੀਤੀ ਯਾਰ, ਅਸੀਂ ਤਾਂ ਚਾਹ 'ਚ ਹੀ ਪੀਂਦੇ। ਰਾਤ ਜੀ ਨੂੰ ਤੁਸੀਂ ਕਹੋ ਵੀ ਨਾ ਕੌਫੀ ਨਾ ਚਾਹ, ਸਾਨੂੰ ਤੇ ਬਸ
0: ਬੋਤਲ ਲਿਆ
1: ਹਨਾ, ਬਾਕੀ ਦੇ ਸਿਆਣੇ ਮਤਲਬ ਹਰ ਜਿਹੜਾ ਬੰਦੇ ਦੇ
0: ਨਿਗਮਾ ਕਿ ਬੰਦਾ ਪਹਿਲੇ ਕੁਛ ਕਹਿੰਦਾ ਬਾਅਦ ਚ, ਓਕੇ
1: ਬਸ ਤੇ ਉਹ ਨਿਗਮਾ ਆ ਤੇ ਉਹ ਇਹਨਾਂ ਨੇ
0: ਗਾਇਸ਼ ਕਿਸੇ ਨੇ ਵੀ ਪੀਟੀਈ ਕਲਾਸਸ ਲੈਣੀਆਂ
1: ਤੇ ਮੈਨੂੰ ਨਾ ਕੰਟੈਕਟ ਕਰਿਓ
0: ਤੇ ਬਲਕਿ ਤੂੰ ਬਿਲਕੁਲ ਫੋਨ ਨਾ ਕਰਿਓ, ਬਾਕੀ ਕਿਤੇ ਵੀ ਚਲ ਜਾ,
1: ਬਾਕੀ ਕੋਈ ਪ੍ਰੋਫੈਸ਼ਨਲ ਕੋਈ ਪ੍ਰੋਫੈਸ਼ਨਲ ਬੰਦਾ ਲੱਭੋ ਜਾਂ ਤੁਹਾਡੇ ਚਾਰ ਨੰਬਰ ਹੋਣ ਤੇ ਵੀਜ਼ਾ ਵੀਜ਼ਾ ਪਵੇ ਆਪਣਾ ਤੇ ਆਹ ਬੜਾ ਔਖਾ ਕਲੀਅਰ ਹੋਇਆ। ਤੇ ਇਹਦੇ ਵਿੱਚ 13 ਗਾਣੇ ਹੋਣਗੇ, 13 ਗਾਣੇ ਚਾਹੇ ਉਹਦੇ ਨਾਮ ਤੋਂ ਕਹਿ ਲੋ, ਚਾਹੇ ਸਮੈਲ ਤੋਂ ਕਹਿ ਲੋ, ਚਾਹੇ ਉਹਨੂੰ ਵੇਖਣ ਤੋਂ ਕਹਿ ਲੋ, ਤੇ ਉਹ ਇਹਨਾਂ 13 ਦੇ ਵਿੱਚੋਂ ਇੱਕ ਦੋ ਜਿਹੜੇ ਉਹ ਬੰਦਾ ਪਹਿਲਾਂ ਹੀ ਸਿਲੈਕਟ ਕਰ ਲੈਂਦਾ ਵੀ ਯਾਰ ਆਹ ਗਾਣਾ ਕਦੋਂ ਆਉਣਾ ਵਾ ਜਾਂ ਇਹ ਮੈਨੂੰ ਲੱਗਦਾ ਵੀ ਇਹ ਘੈਂਟ ਜਾਊਗਾ ਗਾਣਾ, ਇਹ ਵਧੀਆ ਇਹਦਾ ਨਾਮ ਵੀ ਰੱਖਿਆ ਤੇ ਵਧੀਆ ਵਾਈਬ ਆਉਂਦੀ ਹੈ।
0: ਗਾਣਿਆਂ ਦੇ ਨਾਮ ਹੈਗੇ ਆ ਨੋ ਸ਼ਾਰਟਕਟਸ, ਅਨਿਗਮਾ, ਕਾਊਂਟਿੰਗ ਜੈਮਸ, ਵਨ ਕਾਲ ਅਵੇ, ਸਕਾਈ ਫੁੱਲ, 420 ਮਾਈਲ, ਮੀ ਵਰਸਿਸ ਮੀ, ਰੁਥਲੈਸ, ਬੈਟਰ ਵਿਦ ਮੀ, ਕਲਚਰ, ਮਹਿਲਾ ਮਿੱਤਰ, ਕਿਆ ਬਾਤ ਹੈ, ਲਾਸਟ ਗੁੱਡ ਬਾਏ ਤੇ ਰੋ ਰਿਚ ਰੇਅਰ। ਅੱਛਾ ਇੱਕ ਗੱਲ ਤੂੰ ਨੋਟਿਸ ਕੀਤੀ ਆ, ਅਰਜਨ ਦੇ ਹਰ ਗਾਣੇ
1: ਜੀ
0: ਪੂਰੀ ਠੇਠ ਪੰਜਾਬੀ ਚ ਹੋਣਗੇ, ਅਰਬਨ ਟੱਚ ਵੀ ਨਹੀਂ ਹੁੰਦਾ,
1: ਠੀਕ ਹੈ,
0: ਤੇ ਨਾਮ ਸਾਰੇ ਇੰਗਲਿਸ਼ ਚ। ਇੱਕ ਵਾਰੀ ਮੈਂ ਤੇ ਰਣਜੋਤ ਭਾਈ ਕਿਸੇ ਇਵੈਂਟ ਤੇ ਸੀਗੇ, ਮੈਂ ਉੱਥੇ ਸਗੋਂ ਕਿਹਾ ਮੈਂ ਕਿ ਗਾਣਾ ਮੇਰਾ ਉਸ ਦਿਨ ਧਿਆਨ ਪਿਆ ਜਦੋਂ ਇਹਨੇ ਗਾਣੇ ਦਾ ਨਾਂ ਰੱਖਿਆ ਪਿਆ ਹੌਟ ਸ਼ਿਟ, ਕਿਉਂਕਿ ਪੰਜਾਬੀ ਤਾਂ ਵਧੀਆ
1: ਨਹੀਂ
0: ਹੌਟ ਸ਼ਿਟ ਹੈ, ਤੇ ਮੈਂ ਕਿਹਾ ਯਾਰ ਇਹ ਪੰਜਾਬੀ ਚ ਤਾਂ ਨਾਮ ਰੱਖਿਆ ਵੀ ਨਹੀਂ ਜਾ ਸਕਦਾ ਜੀ ਟ੍ਰਾਂਸਲੇਸ਼ਨ ਹੈਨਾ, ਉਹ ਸਹੀ ਜਿਹਾ ਨਹੀਂ ਲੱਗਣਾ, ਪਰ ਕਿਆ ਬਾਤ ਹੈ। ਪਰ ਮੇਰੇ ਹਿਸਾਬ ਨਾਲ ਆਈ ਐਮ ਲੁਕਿੰਗ ਫੋਰਵਰਡ ਟੂ ਮੀ ਵਰਸਿਸ ਮੀ, ਮੈਨੂੰ ਲੱਗਦਾ ਵਧੀਆ ਹੋਏਗਾ, ਮੈਨੂੰ ਲੱਗਦਾ ਮਹਿਲਾ ਮਿੱਤਰ ਹੋਏਗਾ ਇਸ ਤਰ੍ਹਾਂ ਦਾ, ਜਿਸ ਤਰ੍ਹਾਂ ਦਾ ਉਹ ਗਾਣਾ ਨਹੀਂ ਆ ਨਬਜ਼ਾਂ ਫੜ ਫੜ ਰੋਕ, ਉਹ ਵਾਲਾ ਹੋ ਗਿਆ, ਤੇ ਵਨ ਕਾਲ ਅਵੇ ਜੈਜ਼ੀ ਬੀ ਦੇ ਨਾਲ, ਕਿਆ ਬਾਤ
1: ਹੈ,
0: ਇਹ ਤਾਂ ਫਿਰ ਮੇਜਰ ਹੋਏਗਾ ਗਾਣਾ। ਤੁਸੀਂ ਦੱਸੋ ਤੁਹਾਨੂੰ ਕਿਹੜਾ, ਵਟ ਆਰ ਯੂ, ਰੋ ਰਿਚ ਰੇਅਰ ਵੀ ਯਾਰ ਗੁੱਡ ਲੱਗ ਰਿਹਾ, ਯੂਜੂਲੀ ਐਲਬਮਾਂ ਦੇ ਲਾਸਟ ਗਾਣੇ ਅੰਡਰ ਰੇਟਡ ਰਹਿ ਜਾਂਦੇ ਆ, ਖਰੇ ਵੀ ਹੁੰਦੇ ਆ ਕੋਈ ਵੀ।
1: ਮੀ ਵਰਸਿਸ ਮੀ ਦੀ ਜਿਹੜੀ ਉਹ ਤੇ ਉਹਨਾਂ ਨੇ ਦੋ ਲਾਈਨਾਂ ਪਾ ਵੀ ਦਿੱਤੀਆਂ ਆਪਣੇ, ਲਾਸਟ ਗੁੱਡ ਬਾਏ ਵੀ ਵੇਖਣ ਵਾਲਾ ਹੋਊਗਾ ਕਿ ਕਿਹੜੇ ਪਾਸੇ ਲਾਸਟ ਗੁੱਡ ਬਾਏ ਆ ਤੇ ਕੀ ਕਹਿਣਾ ਕੀ ਚਾਹੁੰਦੇ ਆ,
0: ਟੁੱਟੇ ਦਿਲ ਵਾਲੀ ਕੋਈ
1: ਗੱਲਬਾਤ ਇਹ, ਤੇ ਜਾਂ ਫਿਰ ਨੋ ਸ਼ਾਰਟਕਟਸ, ਇਹ ਵੀ ਮੈਨੂੰ ਵਧੀਆ ਲੱਗ ਰਿਹਾ ਵੀ ਇਹ ਜਿਆਦਾ ਵਧੀਆ, ਉਹ ਜਿਹੜਾ ਸਭ ਤੋਂ ਪਹਿਲਾਂ ਗਾਣਾ ਵਾ ਇਹ ਪੰਜਾਬ ਰਿਕਾਰਡਸ ਵੱਲੋਂ ਜਿਹੜਾ ਉਹਨੂੰ ਇਹ ਕੀਤਾ ਗਿਆ ਵਾ। ਤੇ ਚੌਥੇ ਗਾਣੇ ਦੀ ਤੁਸੀਂ ਗੱਲ ਕੀਤੀ ਕਿ ਬੜੀ ਵੱਡੀ ਕੋਲੈਬੋਰੇਸ਼ਨ ਹੈ ਜਿਹੜੀ, ਉਹਦੇ ਵੱਲੋਂ ਵੀ ਫੋਰਵਰਡ ਆ, ਤੇ ਇੱਧਰ ਮਨਕੀਤ ਔਲਖ ਦੇ ਗਾਣਾ ਜਿਹੜਾ ਉਹ ਆ ਚੁੱਕੇ ਆ, ਤੇ ਉਹਦੇ ਵਿੱਚੋਂ ਨਵੀਂ ਐਲਬਮ ਚੋਂ ਮੈਂ ਤੁਹਾਨੂੰ ਸੁਣਾਉਣਾ ਬੇਗਾਨਾ ਪੁੱਤ, ਸੁਣੋਗੇ ਫਿਰ
0: ਸੁਣਾ ਦਿਓ ਠੰਡੇਦਾਰ ਅੰਕਲ ਹੁਣੇ ਲਓ।

0: ਬਗਾਨਾ ਪੁੱਤ ਜੱਟ ਦਾ। ਅੱਛਾ ਇੱਧਰ ਇਹ ਗਾਣੇ ਮਨਕੀਰਤ ਔਲਖ ਤੇ ਜੱਚ ਦੇ ਵਾਦਾ ਪੂਰਾ ਪ੍ਰੋਪਰ ਹਨਾ ਪਹਿਲਵਾਨ ਫੀਲ ਹਨਾ
1: ਇਹ ਉਹਨਾਂ ਦਾ ਨਾ ਹੁਣ ਜਿਹਦੇ
0: ਜੁੱਸੇ ਤੇ ਵੀ ਗੱਲ ਬਣਦੀ ਹੈ ਨਾ ਕਿ ਬੰਦੇ ਦੀ ਪਰਸਨੈਲਿਟੀ ਵੀ ਹੋਵੇ ਨਾ ਉਹ ਜੀ ਗਾਣਾ ਗਾਉਣ ਲੱਗੇ ਸੋ ਵਧੀਆ।
1: ਜਿਹੜੇ ਵੀਰ ਨੂੰ ਵੇਖੀ ਹੋਣੀ ਸ਼ਾਇਦ ਤੁਸੀਂ ਵੀ ਵੀਡੀਓ ਜੀ ਪਿੱਛੇ ਚੱਲਣੀ ਡੀਆਂ ਜਿਹਦੇ ਵਿੱਚ ਉਹ ਨਵਾਂ ਲਿਖਾਰੀ ਜਿਹੜਾ ਇਹਨਾਂ ਨੇ ਇੰਟਰੋਡਿਊਸ ਕੀਤਾ ਵੀ ਹੁਣ ਮੈਂ ਇਹਦੇ ਗਾਣੇ ਜਿਹੜੇ ਉਹ ਗਾਉਣੇ ਆ ਵੀ ਐਲਬਮ ਦੇ ਵਿੱਚ ਵੀ ਉਹਨਾਂ ਦੇ ਗਾਣੇ ਲਿਖੇ ਹੋਏ ਨੇ।
0: ਓਕੇ
1: ਹਾਂਜੀ ਉਹ ਵੀਰ ਸਰਦਾਰ ਵੀਰ ਆ ਤੇ ਉਹ ਗਾਉਂਦਾ ਵੀ ਆ ਵਧੀਆ ਉਹਨਾਂ ਦੇ ਲਿਖੇ ਹੋਏ ਗਾਣੇ ਆ ਤੁਸੀਂ ਵੇਖਿਆ ਹੋਣਾ ਹਰ ਇੱਕ ਦੋ ਤਿੰਨ ਪਿਛਲੀਆਂ ਵੀਡੀਓ ਚ ਇਹਨਾਂ ਨੇ ਮਨਕੀਰਤ ਔਲਖ ਨੇ ਉਹਨਾਂ ਨੂੰ ਕੀਤਾ ਇੰਟਰੋਡਿਊਸ ਸਟੇਜਾਂ ਦੇ ਉੱਤੇ।
0: ਆਹ ਵਧੀਆ ਗੱਲ ਆ ਹਨਾ ਇਹ ਚੀਜ਼ ਹੋਣੀ ਚਾਹੀਦੀ ਆ ਕਿ ਯੂਜਲੀ ਕੀ ਹੁੰਦਾ ਅਸੀਂ ਲੋਕ ਵੈਲਿਊ ਨਹੀਂ ਪਾਉਂਦੇ ਇਹਨਾਂ ਚੀਜ਼ਾਂ ਦੀ ਹਨਾ ਕਿ
1: ਕਿੰਨੇ ਲਿਖਿਆ ਕਿੰਨੇ
0: ਲਿਖਿਆ ਪ੍ਰੋਡਿਊਸ ਕੀਤਾ ਮਿਊਜ਼ਿਕ
1: ਕਿਹਦੇ ਨੇ ਇੰਨੇ ਸੋਹਣੇ ਜਿਹੜੇ ਆਪਾਂ
0: ਇਹ ਚੀਜ਼ਾਂ ਦੀ ਮਤਲਬ ਜਦ ਤੱਕ ਪਰਮੀਸ਼ ਸ਼ਰਮਾ ਨੇ ਵੀਡੀਓ ਡਾਇਰੈਕਸ਼ਨ ਖੁਦ ਸ਼ੁਰੂ ਨਹੀਂ ਕੀਤੀ ਸੀ ਜਦ ਤੱਕ ਉਹ ਇਸ ਗੇਮ 'ਚ ਨਹੀਂ ਆਇਆ ਸੀਗਾ ਲੋਕੀ ਬਹੁਤਾ ਵੀ ਧਿਆਨ ਦਿੰਦੇ ਸੀ ਕਿ ਯਾਰ ਆਹ ਵੀਡੀਓ ਡਾਇਰੈਕਟਡ ਕਿਹਦੇ ਵੱਲੋਂ ਹੋਈ ਪਈ ਹੈ ਹਨਾ ਪਰਮੀਸ਼ ਸ਼ਰਮਾ ਨੇ ਹਲਕਾ ਜਿਹਾ ਚਲਾਇਆ ਕਿ ਆਪ ਆਪਣੀ ਵੀਡੀਓ 'ਚ ਡਾਇਰੈਕਟ ਕਰਦੇ ਹੋਏ ਆਪ ਹੀ ਆਉਣਾ ਹਨਾ ਹੁਣ ਹੀ ਹੈਜ਼ ਇਜ਼ ਓਨ ਕਰੀਅਰ ਵਧੀਆ ਪਿਛਲੇ ਹਫ਼ਤੇ ਫਿਲਮ ਆਈ ਹੈ ਸ਼ੇਰਾ ਵੇਖੀ
1: ਨਹੀਂ ਵੇਖੀ ਨਹੀਂ ਯਾਰ ਚਾਂਸ ਨਹੀਂ ਬਣਿਆ ਵਾ ਇੱਕ ਦੋ ਵਾਰੀ
0: ਪਰ ਸੁਣਿਆ ਕਿ ਠੀਕ ਚੱਲ ਪਈ ਹੈ ਠੀਕ ਠਾਕ ਚੱਲ ਪਈ ਹੈ ਫਿਲਮ ਦੇ ਰਿਵਿਊਜ਼ ਤਾਂ ਠੀਕ ਠਾਕ ਹੀ ਸੁਣਨ ਨੂੰ ਆਏ
1: ਮੈਂ ਤਾਂ ਸੁਣਨ ਨੂੰ ਵੀ ਨਹੀਂ
0: ਪ੍ਰੋਗਰਾਮ
1: ਗਿਆ ਨਹੀਂ ਵੇਖਣ ਨਾਲ
0: ਇੱਦਾਂ ਕਰਦਾ ਦੇਖ ਕੇ ਆਉਂਦਾ ਫਿਰ ਆਪਾਂ ਅਗਲੇ ਹਫ਼ਤੇ ਦੇਵਾਂਗੇ ਰਿਵਿਊ
1: ਹਾਂ ਵੇਖ ਕੇ ਆਉਂਦੇ ਫਿਰ ਆਹ ਵੀਕਐਂਡ 'ਚ ਨਾ ਵੀਕਐਂਡ 'ਤੇ ਯਾਰ ਬਿਜ਼ੀ ਹੋ ਜਾਈਦਾ ਨਾ
0: ਨਹੀਂ ਫਿਰ ਮੰਗਲਵਾਰ ਚੱਲਾਂਗੇ ਨਾ ਚੀਪ ਟਿਊਜ਼ਡੇ ਪੈਸੇ ਰੱਬ ਨੇ ਚਾਰ ਦਿੱਤੇ ਕਦੋਂ ਪਹਿਲੇ ਮੈਨੂੰ ਇਹ ਦੱਸੀ ਇੱਧਰ ਉੱਧਰ ਦੇਖੇ ਕਿਤੇ ਨਹੀਂ ਨਹੀਂ ਇਹ ਤਾਂ ਫੈਕਟ ਹੈ ਯਾਰ ਜਿਹੜੀ ਫਿਲਮ ਤੁਸੀਂ
1: ਓਹੋ ਫੋਨ ਆ ਗਿਆ ਆਪਣੇ ਵਿੱਚ ਇਹ ਫੋਨ ਕਿੱਦਾਂ ਸਿੱਧਾ ਇੱਧਰ ਹੀ ਆ ਗਿਆ
0: ਇੱਥੇ ਕਿੱਦਾਂ ਆ ਗਿਆ ਫੋਨ ਕੀ ਬਾਤ
1: ਹੈ ਯਾਰ
0: ਵੈਰੀ ਗੁੱਡ
1: ਇਹ ਵੀ ਲਾਈਵ ਹੀ ਆ ਗਿਆ
0: ਲਾਈਵ ਫੋਨ ਆ ਗਿਆ ਚਲੋ ਸਾਰੇ ਧਿਆਨ ਰੱਖੋ ਬਈ ਮਾਫੀ ਚਾਹੁੰਦੇ ਇਸ ਵਾਸਤੇ ਥੋੜੀ ਜਿਹੀ ਟੈਕਨੀਕਲ ਖਰਾਬੀ
1: ਪਤਾ ਲੱਗ ਗਿਆ ਤੁਹਾਨੂੰ ਅਸੀਂ ਕਿਹੜੀ ਰਿੰਗ ਟੋਨ ਲਾਈ
0: ਹਾਂ ਰਿੰਗ ਟੋਨ ਚਲੋ ਠੀਕ ਹੈ ਇਹ ਵੀ ਸ਼ੁਕਰ ਆ ਭਰਾ ਬੜੀ ਨੋਰਮਲ ਜਿਹੀ ਲਾਈ ਹੋਈ ਹੈ ਕੋਈ ਖਤਰਨਾਕ ਜਾਂ ਕੁਛ ਨਹੀਂ ਲਾਇਆ ਹੋਇਆ
1: ਹਾਂ ਨਹੀਂ ਖਤਰਨਾਕ ਆਪਾਂ ਬੰਦੇ ਹੀ ਨਹੀਂ ਯਾਰ
0: ਬੰਦੇ ਆਪਾਂ ਕਿਊਟ ਆ ਟੈਲੈਂਟ ਵੇਖ ਕੇ ਚਾਰ ਘੰਟੇ ਲਗਾਤਾਰ ਕਿਆ ਰੌਣਕਾਂ ਲਾਈਆਂ ਅਮੇਜ਼ਿੰਗ
1: ਮੈਂ ਵੀ ਵੇਖਿਆ ਕਿਹੜੀ ਤਰੀਕ ਨੂੰ ਗਏ ਹੋ
0: ਮੈਂ 17 ਵਾਲੇ ਗਿਆ ਸੀ ਤੁਸੀਂ ਗਏ ਸੀਗੇ 16 ਵਾਲੇ ਤੇ
1: ਆਏ ਤੁਹਾਨੂੰ ਬੜੀ ਇਨਫੋਰਮੇਸ਼ਨ ਹੈ
0: ਮੈਨੂੰ ਪਤਾ ਮੈਂ ਤੁਹਾਨੂੰ ਹੀ ਮੈਂ ਕਿਹਾ ਸੀ ਆਉਂਦੇ ਮੇਰੀਆਂ ਟਿਕਟਾਂ ਲੈ ਆਇਓ ਕਿੱਦਾਂ ਕਿੱਦਾਂ ਲੱਗਾ ਸਰਤਾਜ ਦਾ ਸ਼ੋ ਵਧੀਆ ਫੁੱਲ ਸੀ ਫੁੱਲ ਹੀ ਹੋਣਾ 16 ਦਾ ਤਾਂ ਫੁੱਲ ਹੀ ਸੀਗਾ
1: 16 ਵਾਲਾ ਵੀ 17 ਵਾਲਾ ਵੀ
0: 17
1: ਵੀ ਜਾਂ ਵੇਖਿਆ ਵਾ ਕਿ ਫੁੱਲ ਹੀ
0: ਲੱਗਾ ਹਾਂ ਮਤਲਬ ਮੇਰੇ ਹਿਸਾਬ ਨਾਲ ਬਾਏ 8:30 ਪ੍ਰੋਪਰ ਖਚਾ ਖਚ ਹਾਲ ਫੁੱਲ ਸੀ ਤੇ ਵਧੀਆ ਰੌਣਕਾਂ ਲਾਈਆਂ ਸਤਿੰਦਰ ਸਰਤਾਜ ਨੇ
1: ਰੋਡ ਲਿਵਰ ਚ ਨਾ ਜਾਂਦੇ ਚੱਲ ਇਸੇ ਬਹਾਨੇ ਉੱਥੇ ਉਹ ਆਏ
0: ਲਿਆ ਨਹੀਂ ਮੈਂ ਹੋ ਕੇ ਆਇਆ ਹੋਇਆ ਰੋਡ ਲਿਵਰ ਮੈਨੂੰ ਟੈਨਿਸ ਬਹੁਤ ਪਸੰਦ ਆ
1: ਉੱਥੇ ਟੈਨਿਸ ਵੇਖਣ ਗਏ ਹੋਣੇ ਨਾ ਹਾਂ
0: ਬਹੁਤ ਮਹਿੰਗੀਆਂ ਟਿਕਟਾਂ ਰੱਖਦੇ ਯਾਰ ਟੈਨਿਸ ਦੀਆਂ
1: ਉਹੀ ਤਾਂ ਫਿਰ
0: ਮਤਲਬ ਮੈਂ ਇਸ ਸਾਲ ਨਹੀਂ ਗਿਆ ਇਸੇ ਕਰਕੇ ਕਿਉਂਕਿ ਆਈ ਵਾਸ ਲਾਈਕ ਕਿ ਜ਼ਿਆਦਾ
1: ਟਿਕਟ ਮਹਿੰਗੀ ਕਰਕੇ
0: ਹਾਂ 550
1: ਬਜਟ ਕਰਕੇ
0: ਹਾਂ ਇਹ 550 ਟਿਕਟ ਹੋ ਗਈ ਨਾ ਜ਼ਿਆਦਾ ਥੋੜ੍ਹਾ ਮਤਲਬ ਅਗੇਨ ਤੁਸੀਂ ਇਹ ਚੀਜ਼ ਸੇਮ ਟੀਵੀ 'ਤੇ ਦੇਖ ਸਕਦੇ ਹੋ ਜਾਂ ਫਿਰ ਤੁਸੀਂ ਉੱਥੇ $20 ਦੇ ਕੇ ਨਾ ਰੌਡ ਲਿਵਰ ਦੇ ਅੰਦਰ ਦੇਖ ਸਕਦੇ ਹੋ ਉੱਥੇ ਹੀ ਬਹੁਤ ਵਧੀਆ ਮਾਹੌਲ ਹੁੰਦਾ
1: ਅੱਛਾ ਉਹ ਸਕਰੀਨ 'ਤੇ ਮਤਲਬ ਅੰਦਰ ਨਹੀਂ ਐਂਟਰੀ ਮਿਲ ਸਕਦੀ
0: ਬਾਹਰ ਉਹਨਾਂ ਨੇ ਮਲਟੀਪਲ ਸਕਰੀਨਾਂ ਲਾਈਆਂ ਹੋਈਆਂ ਤੇ ਬਹੁਤ ਵਧੀਆ ਫੂਡ ਟਰੱਕਸ ਹੁੰਦੇ ਆ ਫੂਡ ਟਰੱਕਸ ਕੀ ਪ੍ਰੋਪਰ ਉਹਨਾਂ ਨੇ ਰੈਸਟੋਰੈਂਟ ਟਾਈਪ ਹੀ ਬਣਾਏ ਹੋਏ ਆ ਤੇ ਮੈਂ ਬੜਾ ਹੈਰਾਨ ਹੋਇਆ ਸੀਗਾ ਪਿਛਲੀ ਵਾਰੀ ਕਿਹੜੀ ਯਾਰ ਆ ਕੰਪਨੀ ਆ ਮੇਕਅਪ ਵਾਲੀ ਕੰਪਨੀ ਕਿਹੜੀ ਮਸ਼ਹੂਰ ਆ ਬੜੀ
1: ਮੇਕਅਪ
0: ਵਗੈਰਾ ਜਿਹੜੇ ਵੇਚਦੇ ਆ
1: ਮੈਕ
0: ਨਹੀਂ ਨਹੀਂ ਨਹੀਂ ਜਿਹੜੀ ਦੁਕਾਨ ਤੇ ਵਿਕਦੇ ਆ ਮੈਕ ਤੇ ਬ੍ਰਾਂਡ ਹੋ ਗਿਆ ਨਾ ਦੁਕਾਨਾਂ ਕਿਹੜੀਆਂ ਯਾਰ ਆਹ
1: ਮੇਕਅਪ ਤੇ ਹਰ ਥਾਂ ਤੇ ਵੇਖਦਾ ਮਾਇਰ ਤੇ ਵੀ ਵੇਖਦਾ ਵਾ ਫਿਰ
0: ਸਪੈਸੀਫਿਕਲੀ ਉਹਦੀ ਦੁਕਾਨ
1: ਕਲਰ
0: ਮੈਕਾ ਮੈਕਾ ਇੱਕ ਦੁਕਾਨ ਆ, ਉੱਥੇ ਸਾਰਾ ਮੇਕਅਪ
1: ਲਿਪਸਟਿਕ ਜੀ ਦਾ ਲੋਗੋ ਜੀ,
0: ਯੈਸ ਯੈਸ ਯੈਸ, ਉਹਨਾਂ ਨੇ ਆਪਣਾ ਬਣਾਇਆ ਹੋਇਆ ਪ੍ਰੋਪਰ ਸਟਾਲ ਜਿਹਾ, ਤੇ ਅੰਦਰ ਉੱਥੇ ਉਹ ਫ੍ਰੀ ਚ ਮੇਕਅਪ ਕਰ ਰਹੇ ਸੀਗੇ ਤੇ ਹੇਅਰ ਹੇਅਰ ਸਟਾਈਲ ਵਗੈਰਾ ਦੇ ਰਹੇ ਸੀਗੇ। ਰਾਲਫ ਲੋਰਨ ਦਾ ਅੰਦਰ ਬਣਿਆ ਹੁੰਦਾ ਪਰ ਉਹ ਫ੍ਰੀ ਚ ਕੁਛ ਨੀ ਦਿੰਦੇ, ਉੱਥੇ ਖਰੀਦਣਾ ਪੈਂਦਾ। ਤੇ ਆਪਣਾ ਟੈਸਟਰ ਮੇ ਵੀ ਦਿੰਦੇ ਹੁਣ ਆਪਣੇ ਹਨਾ ਪਰਫਿਊਮ ਵਗੈਰਾ ਦਾ, ਆਈ ਐਮ ਨੋਟ ਟੂ ਸ਼ੋਰ, ਪਰ ਬਹੁਤ ਵਧੀਆ ਮਾਹੌਲ ਹੁੰਦਾ ਜੇ ਕਦੀ ਕਿਸੇ ਨੇ ਮਤਲਬ ਆਸਟ੍ਰੇਲੀਅਨ ਓਪਨ ਇੱਦਾਂ ਦੇਖਣਾ ਹੋਵੇ ਤਾਂ ਇਟਸ ਗੁੱਡ, ਪੂਰਾ ਮੈਚ ਦੇਖਿਆ ਜਾ ਸਕਦਾ, ਆਲ ਕਾਇੰਡ ਆਫ ਫੂਡ, ਵਧੀਆ ਸਟਾਲਸ ਲੱਗੇ ਹੋਏ ਆ, ਇੱਦਾਂ ਦੇ ਅੱਛੇ ਅੱਛੇ ਬਿਜ਼ਨਸਿਸ ਆਏ ਹੁੰਦੇ ਆ, ਤੁਸੀਂ ਜਾ ਕੇ ਉੱਥੇ ਇੰਜੋਏ ਕਰ ਸਕਦੇ ਹੋ ਜੇ ਕਦੀ ਵੇਖਣਾ ਹੋਵੇ। ਰੋਡ ਲੇਵਰ ਤਾਂ ਬੇਸਿਕਲੀ ਪੁਆਇੰਟ ਤਾਂ ਇਹੀ ਸੀਗਾ, ਪਰ ਤੁਹਾਨੂੰ ਯਾਦ ਹੈ ਵੈਸੇ ਉਸ ਦਿਨ ਜਦੋਂ ਆਪਾਂ ਗਏ ਹਾਂ ਕਵਰ ਕਰਨ ਲਈ ਵਰਲਡ ਕੱਪ,
1: ਹਾਂਜੀ,
0: ਤੇ ਉਸ ਦਿਨ ਉਹ ਲੇਡੀ ਕਾਏ ਸੀਗੀ ਹਨਾ ਨਿਊਜ਼ੀਲੈਂਡ ਦੀ,
1: ਹਾਂਜੀ ਹਾਂਜੀ,
0: ਤੇ ਉਹ ਕਹਿੰਦੀ ਸੀ ਕਿ ਉਸ ਹੀ ਸ਼ੁੱਕਰਵਾਰ ਰੋਡ ਲੇਵਰ ਕੋਈ ਬਹੁਤ ਪੁਰਾਣਾ ਬੈਂਡ ਆ, 25-30 ਸਾਲ ਪੁਰਾਣਾ ਨਿਊਜ਼ੀਲੈਂਡ ਦਾ ਬੈਂਡ ਆ, ਉਹਨਾਂ ਨੇ ਪਲੇ ਕਰਨਾ।
1: ਓਕੇ,
0: ਸੋ ਉੱਥੇ ਕੰਸਰਟ ਹੁੰਦੇ ਰਹਿੰਦੇ ਆ ਮਤਲਬ ਸਾਲ ਦਰ ਸਾਲ, ਹਰ ਏਰੀਆ ਦੇ ਲੋਕਾਂ ਦੇ ਮੇਨ ਮੇਨ ਜਿਹੜੇ ਆਰਟਿਸਟ ਹੋਣਗੇ ਹਨਾ ਹਰ ਐਥਨੀਸਿਟੀ ਦੇ, ਉਹ ਆ ਕੇ ਦੇ ਯੂਜੂਲੀ ਪਲੇ।
1: ਆਪਣੇ
0: ਲਈ ਵੀ ਖੁੱਲਣਾ ਸ਼ੁਰੂ ਹੋ ਗਿਆ ਹੁਣ ਤੇ ਇਹ ਗੱਲ ਹੋ ਗਈ ਨਾ ਕਿ ਪਹਿਲੇ ਤਾਂ ਨੋ ਵਨ ਵੁੱਡ ਥਿੰਕ ਕਿ ਇੰਡੀਅਨਸ ਜਿਹੜੇ ਇੱਥੇ ਰਹਿੰਦੇ ਆ ਹਨਾ ਆਪਣਾ ਜਿਹੜਾ ਡਾਇਸਪੋਰਾ
1: ਮੈਨੂੰ
0: ਵੀ ਲੱਗਦਾ ਹੈ ਕਿ ਨਹੀਂ ਨਹੀਂ ਤੇਰੀ ਕੋਈ ਗੱਲ ਨੀ, ਮਸ਼ਹੂਰ ਹੈ ਮੇਰੇ ਖਿਆਲ ਨਾਲ, 1.5-2 ਸਾਲ ਤੋਂ ਕਾਫੀ ਯੂਜ਼ ਹੋ ਰਿਹਾ, ਮੈਂ ਵੀ ਕਿਤੋਂ ਸੁਣਿਆ ਹੀ ਸੀਗਾ ਡਾਇਸਪੋਰਾ।
1: ਨਹੀਂ ਪਰ ਸਾਡੇ ਲਈ ਤੇ ਤਿੰਨ ਕੀ,
0: ਵੈਸੇ ਇਹ ਨਾ ਕੌਂਸੂਲੇਟ ਨੀ ਹੁੰਦੇ ਜਿਹੜੇ, ਇਹ ਉਹਨਾਂ ਦੀ ਭਾਸ਼ਾ,
1: ਅੱਛਾ,
0: ਜ਼ਿਆਦਾਤਰ ਇਹ ਥੋੜੀ ਲੋ ਟਾਈਪ ਭਾਸ਼ਾ ਦਾ ਹਿੱਸਾ ਇਹ ਵਾਲਾ ਵਰਡ, ਪਰ ਖੈਰ ਗੱਲ ਇਹ ਨਹੀਂ।
1: ਕੌਂਸੂਲੇਟ ਤੋਂ ਚੇਤਾ ਆ ਉਹ ਜਿਹੜਾ ਆਪਣਾ ਇੱਥੇ ਆਫਿਸ ਨੀ ਆ,
0: ਹਾਂ,
1: ਕਿਹੜਾ ਨਾਂ ਕੀ ਨਾਮ ਆ ਕਿਹੜਾ,
0: VHS
1: VFS
0: VFS ਸੌਰੀ ਹਾਂ ਸੌਰੀ VFS,
1: ਉਹ ਕਹਿੰਦੇ ਕਿ ਹੁਣ ਬਿਗਰ ਹੋ ਗਿਆ, ਮਤਲਬ ਉਹ ਸੀਨ ਕਿਲਡਾ ਚ ਖੁੱਲਣ ਲੱਗਾ ਹੋਰ ਆਉਣ ਵਾਲੇ 5-6 ਹਫ਼ਤਾਂ ਦੇ ਵਿੱਚ।
0: ਅੱਛਾ,
1: ਹਾਂਜੀ ਹਾਂਜੀ, ਤੇ ਉਹ ਵੱਡਾ ਆਫਿਸ ਕਰਤਾ ਉਹਨਾਂ ਨੇ।
0: 5-6 ਹਫ਼ਤੇ ਤਾਂ ਥੋੜਾ ਯਾਰ, ਥੋੜਾ ਪਹਿਲੇ ਹੋ ਜਾਂਦਾ ਤਾਂ ਗੱਲ,
1: ਕਿਉਂਕਿ ਤੁਹਾਨੂੰ ਕੰਮ ਹੈ ਉਹਦੇ ਨਾਲ,
0: ਮੈਨੂੰ ਕੰਮ,
1: ਫਿਰ ਤੁਹਾਡੀ ਅਪਾਇੰਟਮੈਂਟ,
0: ਮੈਨੂੰ PCC ਚਾਹੀਦਾ,
1: ਉਹ ਇੰਡੀਆ ਦਾ, ਮੈਂ ਤੁਹਾਨੂੰ ਜਾਣਾ ਪੈਣਾ। ਤੇ ਉਹਦੇ ਲਈ ਉਹ ਕਹਿੰਦੇ ਕਿ ਫਿਰ ਕਾਊਂਟਰ ਵੀ ਜ਼ਿਆਦਾ ਹੋਣਗੇ, 15-16 ਕਾਊਂਟਰ ਦੇ ਪ੍ਰੋਕਸ ਉੱਥੇ ਰੱਖਣਗੇ, ਫਿਰ ਉਹ ਸਾਰਾ ਕੁਛ ਕੱਢੂਗਾ ਟਾਈਮ ਫਰੇਮ ਜੇ ਉਹ
0: ਜ਼ਰੂਰੀ ਹੈ ਯਾਰ, ਉੱਥੇ ਤਾਂ ਤੁਸੀਂ ਚੱਲ ਜਾਓ ਤਾਂ ਦਿਨ ਨਹੀਂ ਬਸ,
1: ਤੁਹਾਡੇ ਉੱਤੋਂ ਮੈਨੂੰ ਚੇਤਾ ਗਿਆ ਕੌਂਸਲੇਟ ਤੋਂ,
0: ਕਿਉਂਕਿ
1: ਮੁੜ ਕੇ ਪਤਾ ਨਹੀਂ ਚੇਤਾ ਆਉਣਾ ਕਿ ਨਹੀਂ
0: ਆਉਣਾ। ਨਹੀਂ ਨਹੀਂ ਦੇਖੋ ਬਈ, ਇਹੀ ਨਾ ਸੋਚਿਆ ਕਰੋ ਆਪਾਂ ਬਸ ਬਕਵਾਸ ਕਰਦੇ, ਦੇਖੋ ਵਧੀਆ ਵਧੀਆ ਤੁਹਾਨੂੰ ਖਬਰਾਂ ਦੱਸਦੇ ਹਾਂ ਆਪਾਂ। ਪਿਛਲੀ ਵਾਰੀ ਆਪਾਂ ਲੋਕਾਂ ਨੂੰ, ਦੇਖੋ ਅਸੀਂ ਲੋਕਾਂ ਨੂੰ ਦੱਸਿਆ ਪਿਛਲੀ ਵਾਰੀ ਕਿ IMAX ਜਾ ਕੇ ਫਿਲਮ ਜ਼ਰੂਰ ਦੇਖੋ ਕਦੀ ਨਾ ਕਦੀ, ਹਨਾ,
1: ਕਿ ਜ਼ਿੰਦਗੀ 'ਚ ਇੱਕ ਵਾਰੀ ਜ਼ਰੂਰ।
0: ਹਾਂ ਹਾਂ, ਮਤਲਬ ਚਲੋ ਇੱਦਾਂ ਦੀ ਗੱਲ ਵੀ ਨਹੀਂ ਕਿ ਜ਼ਿੰਦਗੀ 'ਚ ਇੱਕ ਵਾਰੀ ਕਿ ਜ਼ਰੂਰ, ਪਰ ਇੱਕ ਗੱਲ ਹੈ ਕਿ ਜਦੋਂ ਜਾ ਕੇ ਵੇਖੋਗੇ ਤੁਹਾਡੇ ਤੋਂ ਰੁਕ ਨਹੀਂ ਹੋਣਾ ਨੈਕਸਟ ਟਾਈਮ ਦੇਖਣ ਤੋਂ। ਦੁਨੀਆ 'ਚ ਚਾਰ ਹੀ ਉੱਦਾਂ ਦੇ ਨੇ
1: ਜਿੱਦਾਂ
0: ਆਪਣੇ ਕੋਲ ਆ,
1: ਮਜ਼ਾ ਹੁੰਦਾ ਨਾ ਵੇਖ ਕੇ,
0: ਇਟਸ ਵੈਰੀ ਗੁੱਡ। ਆਪਾਂ ਹੁਣ ਫਿਲਮ ਵੇਖਣ ਜਾ ਰਹੇ ਹਾਂ,
1: ਡਾਇਸਪੋਰਾ ਬਣ ਜਾਂਦਾ ਨਾ,
0: ਡਾਇਸਪੋਰਾ ਪੂਰਾ ਡਾਇਸਪੋਰਾ ਹੋ ਜਾਂਦਾ ਪੂਰਾ ਪੂਰਾ। ਅੱਛਾ, ਇੱਕ ਇਹ ਹੋ ਗਿਆ, ਹੁਣ ਆਪਾਂ ਇਹ ਵੀ ਦੱਸ
1: ਸਕਦੇ ਹਾਂ ਕਿ ਹੁੰਦਾ ਵੀ ਮੰਨ ਲਓ ਲੱਲੀ ਜੀ ਟਾਈਪ,
0: ਹਾਂ ਲੱਲੀ ਤਾਂ ਹੋ ਗਈ, ਹੋ ਗਈ ਲੱਲੀ ਹੋ ਗਈ। ਤੇ ਇੱਕ ਆਪਾਂ ਹੁਣ ਅੱਜ ਇਹ ਦੱਸ ਸਕੀਏ ਜੇ ਕਦੇ ਵੀ ਆਸਟ੍ਰੇਲੀਅਨ ਓਪਨ ਦੇਖਣ ਜਾਣਾ ਹੋਵੇ ਤਾਂ ਜੇ 400-500 ਨਹੀਂ ਖਰਚਣਾ ਟਿਕਟ ਦਾ,
1: ਤੇ 20 ਦੇ ਕੇ,
0: ਤੇ 20 ਦੇ ਕੇ ਅੰਦਰ ਆਰਾਮ ਨਾਲ ਵਧੀਆ ਮਾਹੌਲ ਚਾਲ ਵੇਖੋ,
1: ਨਾਲੇ ਵਧੀਆ ਥਾਂ ਤੋਂ ਮੇਕਅਪ ਕਰਾਓ ਫ੍ਰੀ।
0: ਹਾਂ, ਫ੍ਰੀ ਮੇਕਅਪ ਮੁਕਾ ਵੀ ਮਿਲਦਾ ਹੈ,
1: ਕਰਾ ਕੇ ਵੇਖੋ।
0: ਉਹਨਾਂ ਨੇ ਯਾਰ ਉਹ ਟੇਬਲ ਟੈਨਿਸ ਵੀ ਲਾਏ ਹੋਏ ਆ ਉੱਥੇ, ਫ੍ਰੀ ਆਫ ਕਾਸਟ, ਖੇਲੋ ਖੁੱਲੋ,
1: ਐਂਟਰਟੇਨਮੈਂਟ, ਫਨ ਕਰਕੇ,
0: ਪ੍ਰੋਪਰ ਐਂਟਰਟੇਨਮੈਂਟ
1: ਇੰਜੋਏ ਕਰਕੇ,
0: ਐਵਰੀਵਨ ਸ਼ੁੱਡ ਗੋ। ਹਾਂ, ਤੇ ਹੁਣ ਹੋਰ ਜੇ ਕਦੀ ਇੰਡੀਆ ਦਾ ਵੀ ਮੈਚ ਹੋਵੇ ਤਾਂ MCG ਵੀ ਜਾਣਾ ਹੋਵੇ ਤਾਂ ਉਹਨਾਂ ਨੇ ਵੀ ਬਾਹਰ ਕਈ ਵਾਰੀ ਸਕਰੀਨ ਲਾਈ ਹੁੰਦੀ ਹੈ ਕਿ ਜੇ ਤੁਸੀਂ ਅੰਦਰ ਜਾ ਕੇ, ਪਰ ਉਹ ਅੰਦਰ ਦਾ ਮਾਹੌਲ ਅੰਦਰ ਦਾ ਹੀ ਹੈ। ਕ੍ਰਿਕਟ ਇੱਦਾਂ ਦੀ ਗੇਮ ਹੈ ਕਿ ਉਹ ਤਾਂ ਤੁਸੀਂ ਸਟੇਡੀਅਮ 'ਚ ਜ਼ਿਆਦਾ ਇੰਜੋਏ ਕਰ ਪਾਉਂਦੇ ਹੋ, ਟੈਨਿਸ 'ਚ ਤਾਂ ਇਹ ਨਾ ਕਿ ਟੈਨਿਸ 'ਚ ਚੁੱਪ ਰਹਿਣਾ ਪੈਂਦਾ ਜਦ ਤੱਕ ਉਹ ਖੇਲਦੇ ਪਏ ਆਪਸ 'ਚ, ਤਾਂ ਇੱਕਦਮ ਪਿੰਡ ਡ੍ਰੌਪ ਸਾਇਲੈਂਸ, ਸਾਡੀ ਪ੍ਰਵਿਰਤੀ ਥੋੜ੍ਹੀ ਹੈ ਨਹੀਂ। ਹਾਂ,
1: ਚੁੱਪ ਰਹਿਣ ਵਾਲੀ, ਕਿਉਂਕਿ ਆਪਾਂ ਜਾਂਦੇ ਹੁਲਾ ਹੱਲਾ ਗੁੱਲਾ ਕਰਨ,
0: ਹੱਲਾ ਗੁੱਲਾ, ਇਹ ਉਹ
1: ਗੱਲ ਨਹੀਂ ਸੁਣਿਆ ਤੁਸੀਂ,
0: ਹੱਲਾ ਗੁੱਲਾ ਨਹੀਂ ਸੁਣਿਆ ਮੈਂ, ਉਹ 'ਚ ਬਹੁਤ ਸੁਣਿਆ ਬਈ ਕਬੱਡੀ ਦੀ ਆਪਣਾ ਕਮੈਂਟਰੀ
1: ਕਮੈਂਟਰੀ 'ਚ, ਕੀ ਇਹ ਸ਼ਬਦ
0: ਕਰ ਦੋ ਫਿਰ ਹੱਲਾ ਗੁੱਲਾ, ਉਹ ਲੈ ਗਿਆ ਅੰਬਾ ਵਾਲਾ ਫਿਰ ਕਿਆ ਬਾਤ,
1: ਨਹੀਂ ਹੱਲਾ ਗੁੱਲਾ ਗਾਣਾ ਨਾ।
0: ਅੱਛਾ,
1: ਹਰਫ ਜੀ ਮਾਈ ਦਾ
0: ਸੁਣਾਓ ਫਿਰ,
1: ਹੱਲਾ ਗੁੱਲਾ
0: ਗੱਲਾਂ ਬਾਤਾਂ ਹੀ ਆ, ਗਾਣੇ ਤੋਂ ਸੁਣਾਉਣਾ ਨਹੀਂ
1: ਉਹ ਯਾਰ, ਹੁਣ
0: ਅੱਜ ਵੀ ਸਲਾਹ ਸੀ 5-7 ਗਾਣੇ ਸੁਣਾਏਗਾ ਨਾ। ਹਾਂ ਹਾਂ ਹਾਂ, ਮੈਂ ਸੁਣਾਊਂਗਾ ਕ੍ਰਿਸ਼ਨਾ, ਕਿਉਂ ਨਹੀਂ ਸੁਣਾਊਂਗਾ।
1: ਤੇ ਤੁਸੀਂ ਹੁਣ
0: ਕ੍ਰਿਸ਼ਨਾ ਕਹਿੰਦਾ ਰਹਿ ਗਿਆ,
1: ਗੱਲ ਤੇ ਤੁਸੀਂ ਟੁੱਟ ਨਹੀਂ ਦਿੰਦੇ, ਹੁਣ ਹੱਲਾ ਗੁੱਲਾ ਤੇ ਆਪ ਕਰਾਈ ਰੱਖਦੇ ਤੁਸੀਂ।
0: ਉਸ ਤੋਂ ਪਹਿਲਾਂ ਯਾਰ, ਉਸ ਤੋਂ ਪਹਿਲਾਂ ਆਪਾਂ ਇੱਕ ਅੱਧਾ ਗਾਣਾ ਅਰਜਨ ਦਾ ਵੀ ਬਣਦਾ
1: ਹੱਲਾ ਗੁੱਲਾ ਸੁਣਨਾ, ਕਿ ਇੱਦਾਂ ਨਾ ਕਨਫਿਊਜ਼ ਬੜਾ ਕਰਦੇ
0: ਸਰਪ੍ਰਾਈਜ਼ ਮੀ ਮੇਰਾ ਵੀਰ, ਸਰਪ੍ਰਾਈਜ਼ ਮੀ,
1: ਡਾਇਸਪੋਰਾ
0: ਹੋ ਗਿਆ ਵੀ।

0: वाह वाह वाह वाह,
1: आई लाइक इट,
0: आई लाइक इट, गुड, बहुत प्यारा गाना
1: रखेगे नहीं साल पासे,
0: वो तो रखने ही पड़े भरावा, उन तो ब्याह भरे हैं तो साल सारे ही साल रखे पे बात से
1: आए, तू भी तो ब्याह ही है तू भी तो यही कहेगा नहीं ए, ए, ए, केड़ी एल्बम दा सिगा गाना
0: ए यार कर सिंगर ही है गा, मैं तो दादा दा।
1: पिछली एल्बम दा ही है मेरे हिसाब ना
0: जड़ी पिछली नहीं है
1: पर फॉर अर्जेंट
0: 2024 मतलब हो गए नू 2 साल है पर इदी है चोबर है शायद
1: चोबर दा
0: यस
1: नाइस नाइस नाइस
0: चोबर है
1: इस गाने तो मेनू याद आया कि गाने च बड़ी आज सेंसिटिविटी जी है ना बड़ा संजीदगी वाला गाना है ना
0: पर है ही सेंसिटिव हां तानू क्या लागुला लगन
1: दे बस नहीं मैं तन्नो ही दस लगा
0: दसो
1: कोई जिन्ना दा जिन्ना दी लिखत है कविता जरा मैं मुश्किल फिर तो विचार मैनू है ना तो उन्हों की ही लिखा था वो वाली भी जो कमल हीर होरा ने गाना गाया कि कलेजे तीर वेखन उड़ते बाज वेखन है ना जमाना रुक गया तेरा
0: सुखविंदर अमृता जी ने लिखी है
1: ना सुखविंदर अमृत जी
0: हाँ जी
1: तो वह कि इंटरव्यू दे रहे थे तो उन्होंने कहा कि मैं अर्जन बहुत मतलब बहुत वधिया लगता
0: प्यारा लगता
1: ही इज वेरी गुड बहुत प्यारा मुंडा वो अंदर संजीदगी बहुत है बहुत चेंजेस आंदियां ओदी ना आहा ओदे गाने मैं सुने हैं कि बहुत संजीदा बड़े मतलब सेंसिटिव गाने हैं ना
0: नीचे किसी बड़ा ठहराव है
1: बड़ा ठहराव है नीचे किसी ने तेरे वर्गे ने किसी ने
0: कल्ला गुल्ला करा
1: कहते हाँ जी हाँ जी जी मैं भी ना जो अर्जन का ओके होए पे हाँ सुनिया तो मैंने बड़ी संजीदगी फील हुई सुन किसी ने कहा हाँ जी हाँ जी मैं तो जद का फ्लैट वजे छड़िया तो सुनिया मेरी भी जिंदगी बदल गई
0: बड़िया प्यो प्यो मार देना
1: ना यार पर ये देख ला एक भी गल है कि बंदे का एक्चुअली दैट इज वाई आई लाइक हिम कि मतलब वर्सटैलिटी है कि ये गाना भी उन्हें लिखिया कुछ चा कुछ साल है ना ते फ्लैट वजे छड़िया का यह भी उन्हें लिखिया है ना बाय द वे आज तक रिलीज नहीं होया पहला अनरिलीज गाना
0: हाँ उदा ही चलिया
1: उदा ही चली जाता किन्ने गाने अनरिलीज ही चल रहे
0: क्योंकि रोज जड़ी चीज मान लो मैं अपने ते टैग नहीं लवाना वो फिर जो मैं की है तो चलानी भी है फिर हो सकता मैं कह कृष्णा जी सराहनी फिर
1: कुछ तो ये पर वीडियो वगैरह भी है ना कितनी सारी है कि ये गाना यहाँ पर मैंने रख दिया है कि हिंदी दी वीडियो है ये इस पेन ड्राइव में है अब मैंने पीठ कर दी है अब तुम में से अगर कोई भी इसे लैपटॉप में डाल के अपलोड कर देगा लीक कर देगा तो मैं माइंड कर जाऊंगा करना मत फिर कोई कुछ कर नहीं रहा फिर इशारे करता कर दे कर दे कर दे
0: बेटा कर लो
1: ये करो कर ही नहीं दे
0: नहीं उदा ही तुम ओदी लीक की गल की ना तो उदा ही हम अजकल पता की है जो हम चलो वो तो काम गया कि जिदा कॉपीराइट हो जाता या मैंबरशिप लैनी पैंती इदा नहीं कोई गाना अपलोड कर सकता होंगे ही नहीं तो हम ये करते भी एक यूट्यूब के उत्ते मान लो जे मेरा काम है जो मान लो मैं मेरा काम ही इतों चलन दिया मैं आदत ही पैगी इदा करन की तो फिर मैं की करना कि एक थंबनेल जहा जनरेट करना जिदे उत्ते जिदा अर्जन ने हूँ निगमा की अनाउंसमेंट की है ओदा मैं सारा कुछ उतो चुकूंगा इनफोरमेशन चुकूंगा 13 के 13 गाने मैं लिखूंगा उत्ते थंबनेल पा के थले निका जहा लिख दूँ आउट ना हो तो वह 30 मिनट की एक फाइल है चंगा भला मान लो हुण मैं नहीं पूरा सुनूंगा पर एटलीस्ट 5 मिनट मैं वेखूंगा ही
1: गाने तो वधिया गाने ही हिट गाने ही बंदा दोबारा सुन लंदा कि हां चल सही कि नहीं
0: चला गए कोई नहीं केयां च ते जांदी है चलो मिलियन ते गां दी गल गई पर चंगे भले केयां दे विच ते व्यू चले जांदे
1: नहीं सगो ना ए जेड़ा एक मतलब ए जे तू डीपली वेखे ना कि आ जेड़े फैन पेजेस ने या फिर फैंडम इन्हां दे थ्रू जनरेट कीता होया जेड़ा हजारां च भी ऑडियंस है ना ओदी ज्यादा वैल्यू हुंदी है क्योंकि जो कोई बंदा फैन पेज ते थोड़ा गाना सुनदा या फैन पेज ते थोड़ी फोटो लाइक करदा कुछ करदा मतलब कि ओ भी सबकॉन्शियसली फैन बनता जा रहा है जबकि मैं एक आर्टिस्ट का पेज तभी फॉलो कर सकता एज अ जर्नलिस्ट भी फॉलो कर सकता है ना या फिर इदा भी कर सकता कि चल फॉलो करके रखता कभी पता लग गया कि नवा गाना या नहीं
0: आया
1: कई लोग इस करके फॉलो करते कि भाई इन्हें नवा गाना कढ़ना तो मैं बाद चो ट्रेंडिंग होएगी ऑडियो दी उस तो पहला मैं वरत लवा कि मेरी भी रील वधिया है ना पर जो फैन पेज वगैरह के उपर हजार व्यू वाले ऑडियंस का बेस बनता ना वह मतलब वो थोड़े कट्टड़ फैन बेस बनता पता है कि इन्होंने टिकटा खरीदनिया ਅਲਟੀਮੇਟ ਅਲਟੀਮੇਟ ਪੁਆਇੰਟ ਤਾਂ ਇਹੀ ਹੁੰਦਾ ਨਾ ਕਿਸੇ ਵੀ ਸਿੰਗਰ ਦਾ ਕਿ ਉਹ ਆ ਕੇ ਕੰਸਰਟ ਕਰੇ ਤੇ ਕੰਸਰਟ ਹਾਲ ਭਰੇ ਉਸ ਦਾ ਹਨਾ। ਅਗੇਨ ਉਹੀ ਵਾਲੀ ਗੱਲਬਾਤ ਜਿਸ ਆਪਾਂ ਸਰਤਾਜ ਦੀ ਕਰਦੇ ਪਏ ਕਿ ਸਰਤਾਜ ਦੀ ਗਾਇਕੀ ਦਾ ਜਿਹੜਾ ਕੰਸੈਪਟ ਹੈ ਦ ਵੇ ਹੀ ਪ੍ਰਮੋਟਸ ਹਿਮਸੈਲਫ ਤੂੰ ਵੇਖ ਲੈ ਤੇ ਤੂੰ ਦੇਖ ਕੇ ਆ ਤਾਂ ਪ੍ਰੀਟੀ ਮਸ਼ਹੂਰ ਕਿਉਂਕਿ ਇੰਨੀਆਂ ਟਿਕਟਾਂ ਵਿਕੀਆਂ ਸਾਡੇ ਸੁਣਨ ਵਾਲੇ ਵੀ ਕਾਫੀ ਵੇਖ ਕੇ ਆਏ ਹੋਣੇ ਕਿ ਉਹ ਜ਼ਿਆਦਾਤਰ ਆਪਣੇ ਸ਼ੋਜ਼ ਦੀ ਵਾਈਬ ਦੱਸਦਾ ਆਪਣੇ ਗਾਣਿਆਂ ਦੇ ਥਰੂ
0: ਵੀ ਮੈਂ ਕਰਨਾ ਕੀ ਉੱਥੇ
1: ਕਿ ਮੈਂ ਕਰਦਾ ਕੀ ਹਾਂ। ਏਦਾਂ ਕਦੇ ਨਹੀਂ ਹੋਏਗਾ ਕਿ ਜੋ ਰਿਕਾਰਡ ਹੈ ਉਹੀ ਉਹਨੇ ਗਾਣਾ ਕਦੇ ਨਹੀਂ ਹੁੰਦਾ। ਅਨਰਿਲੀਜ਼ਡ ਪੈਸੇਜ ਗਾ ਦੇਣੇ ਹਨਾ, ਸ਼ੁਰੂ ਕਿੱਥੋਂ ਕੀਤਾ ਖਤਮ ਕਿੱਥੇ ਕਰ ਦੇਣਾ,
0: ਮਿਕਸ ਕਰ ਦੇਣੇ ਦੋ ਤਿੰਨ
1: ਮਿਕਸ ਤਿੰਨ ਚਾਰ ਕਰ ਦਿੱਤੇ। ਜਿਸ ਮੈਂ ਜਦੋਂ ਦਿਲਜੀਤ ਦਾ ਦੇਖਿਆ, ਦਿਲਜੀਤ ਨੇ ਜੇ ਕੋਈ ਵੀ ਪੱਗਾਂ ਪੋਚਵੀਆਂ ਵਾਲੇ ਜਿੱਦਾਂ ਦਾ ਰਿਕਾਰਡਡ ਆ ਉਦਾਂ ਹੀ ਗਾਣਾ, ਭਾਵੇਂ ਲਾਈਵ ਵੀ ਗਾ ਰਿਹਾ ਤਾਂ ਵੀ ਕੁਛ ਵੱਖਰਾ ਨਹੀਂ ਹੋਣਾ ਇਹਦੇ ਅੰਦਰ। ਪਰ ਇੱਦਾਂ ਦੇ ਵੀ ਸਿੰਗਰ ਦਾ ਸਰਤਾਜ ਵਰਗੇ ਹਨਾ ਜਿਹੜੇ ਬਸ ਮੁੱਖੜਾ ਹੀ ਉਹ ਵਾਲਾ ਦੱਸਣਗੇ ਜਿਹੜਾ ਹਿੱਟ ਹੈ ਤੇ ਬਾਅਦ ਚੋਂ ਮੁੜ ਕੇ ਜਿਹੜੀ ਮਰਜ਼ੀ
0: ਸਾਨੂੰ
1: ਸਾਰੀਆਂ ਵਿਸਰਗੀਆਂ ਰਾਵਾਂ ਵੇ ਹੁਣ
0: ਉਹਨਾਂ ਨੂੰ ਛੁੱਟੀ ਨਹੀਂ ਸੀ ਉਹ ਸੰਡੇ ਨੂੰ ਆ ਗਏ ਨੇ।
1: ਸਹੀ ਗੱਲ ਹੈ, ਇੱਦਾਂ ਹੀ ਹੈ, ਸਹੀ ਕਿ ਨਹੀਂ? ਬਿਲਕੁਲ ਸਹੀ ਗੱਲ ਆ,
0: ਮਤਲਬ ਵਿੱਚ ਮਿਕਸ ਕਰ ਦਿੰਦੇ
1: ਹਾਂ, ਮਿਕਸ ਮੈਚ ਵਿੱਚ ਹਿੰਦੀ ਚਲਾਤਾ
0: ਚੀਜ਼ਾਂ ਨੂੰ ਬੜੇ ਕਰਦੇ ਨਾ,
1: ਕੱਜਰਾ ਮੁਹੱਬਤ ਵਾਲਾ।
0: ਮੈਨੂੰ ਮੈਂ ਤੁਸੀਂ ਮੈਨੂੰ ਪਹਿਲਾਂ ਪੁੱਛਿਆ ਸੀ ਨਾ ਕਿ ਤੁਹਾਨੂੰ ਕੀ ਵਧੀਆ ਲੱਗਾ, ਮੈਨੂੰ ਪਤਾ ਕਿਹੜੀ ਚੀਜ਼ ਜ਼ਿਆਦਾ ਵਧੀਆ ਲੱਗੀ ਆ।
1: ਹਾਂਜੀ,
0: ਇੱਕ ਤੇ ਉਹ ਗਾਉਂਦੇ ਚਲੋ ਤਿੰਨ ਚਾਰ ਘੰਟੇ ਗਾਇਆ, ਚਲੋ ਆਰਟਿਸਟ ਹੀ ਫਿਰ ਉਹ ਆਰਟਿਸਟ ਹੀ ਗਾਦਾ ਜਿਹੜਾ ਹਨਾ ਵੀ ਇੰਨਾ ਗਾਵੇ ਨਾ, ਉਹਨਾਂ ਦੀ ਵੋਕਲ ਹੀ ਆ ਤੇ ਤਾਂ ਹੀ ਸਾਰਾ ਕੁਛ ਹੈ ਹਨਾ, ਇੰਨੇ ਜਾਣੇ ਤਾਂ ਹੀ ਉਹਨਾਂ ਨੂੰ ਵੇਖਣਗੇ।
1: ਬਿਲਕੁਲ,
0: ਉਹ ਜਿਹੜੀਆਂ ਚੀਜ਼ਾਂ ਮੰਨ ਲਓ ਉਹਨਾਂ ਨੇ ਦੋ ਮੁੱਖੜੇ ਗਾਏ ਜਾਂ ਇੱਕ ਗਾਣੇ ਦਾ ਅੰਤਰਾ ਹੀ ਇਕੱਲਾ ਗਾਇਆ ਤੇ ਮੁੜ ਕੇ ਉਹ ਜਿਹੜਾ ਚੁੱਕਦੇ ਆ ਨਾ ਆਡੀਅੰਸ ਨੂੰ ਇਨਵੋਲਵ ਕਰਦੇ ਆ, ਫਿਰ ਉਹ ਐਂ ਕਰਨਾ ਸ਼ੁਰੂ ਕਰ ਦੇਣਗੇ ਵੀ ਤਾ ਤਾ ਤਾ, ਤੁਸੀਂ ਸੁਣੀ ਇਹ ਚੀਜ਼ ਸਾਰੇ ਜਣੇ ਚਲੋ ਸੁਣੀ ਹੋਗੀ ਤੇ ਉਹਨਾਂ ਨੇ ਮਤਲਬ ਅੱਧਾ ਗਾਣਾ ਤੇ
1: ਤਰੀਕਾ
0: ਹਾਂ, ਤੇ ਉਹ ਬੰਦਾ ਫਿਰ ਬੈਠਾ ਇੰਜੋਏ ਕਰਦਾ ਤਾ ਨਾਲੇ ਤਾਲੀਆਂ ਮਾਰਦਾ ਹਨਾ।
1: ਤਾੜੀਆਂ ਦਾ ਤਾਂ ਮਤਲਬ ਹਰ ਗਾਣੇ ਚ ਕਹਿੰਦਾ ਕਿ ਮੇਰੇ ਨਾਲ ਸਾਥ ਦਓ ਹਨਾ, ਗੁੱਡ। ਉਹ ਜਦੋਂ ਐਂਡ ਚ ਆਉਂਦਾ ਯਾਮਾ ਗਾਣਾ ਤੇ ਉਹ ਚ ਬੋਲੀਆਂ ਜਦੋਂ ਸ਼ੁਰੂ
0: ਹੁੰਦੀਆਂ,
1: ਯਾਮਾ ਹਮੇਸ਼ਾ ਹੀ ਐਂਡ ਹੁੰਦਾ। ਮੈਂ ਯਾਮਾ ਹੀ ਵੇਖਣ ਗਿਆ, ਮੈਂ ਪਹਿਲੇ ਵੀ ਇੱਕ ਵਾਰੀ ਲਾਈਵ ਵੇਖਿਆ ਹੋਇਆ ਪੰਜਾਬ ਚ ਤੇ, ਪਰ ਤਦ ਜਿੱਤ ਦੇ ਨਿਸ਼ਾਨ ਤੇ ਯਾਮਾ ਇਹ ਆਪਸ ਚ ਮੇਖਾ 20-25 ਮਿੰਟ ਦੇ ਸੀਗੇ।
0: ਅੱਛਾ ਜੀ,
1: ਇਸ ਵਾਰੀ ਗਿਰਧਾਰੀ ਲਾਲ ਸੀ, ਹਾਂ, ਪਰ ਇਸ ਵਾਰੀ ਗਿਰਧਾਰੀ ਲਾਲ ਤੇ ਯਾਮਾ ਸੀਗਾ
0: ਲਾਸਟ ਤੇ,
1: ਹਾਂ ਲਾਸਟ ਤੇ, ਕਿਉਂਕਿ ਯਾਮਾ ਦੇ ਅੰਦਰ ਉਹ ਵਾਲੀ ਫੀਲਿੰਗ ਕਰ ਦਿੰਦੇ ਨਾ ਜਿਸ ਤਰ੍ਹਾਂ ਉਹ ਕਾਲਜ ਦੇ ਭੰਗੜਾ ਵਾਲੇ ਫੈਸਟੀਵਲ ਨਹੀਂ ਹੁੰਦੇ ਸੀਗੇ, ਉਹ ਸਾਰੀਆਂ ਬੋਲੀਆਂ ਬੋਲੀਆਂ ਵਿੱਚ ਹੀ
0: ਕਾਫੀ ਜਾਣੇ ਇਕੱਲਾ ਯਾਮਾ ਹੀ ਵੇਖਣਗੇ ਮਤਲਬ।
1: ਹਾਂ ਨਹੀਂ, ਮੈਂ ਆਪਣੇ ਆਪ
0: ਨੂੰ ਗਾਣੇ ਚ ਜ਼ਿਆਦਾ ਪਸੰਦੀਦਾ
1: ਗਾਣਾ ਪੁਰਾਣਾ ਵੀ ਹੈ। ਹਾਂ ਗਾਣਾ ਵਧੀਆ ਸੁਣਾਈਏ ਲੋਕਾਂ
0: ਨੂੰ ਜਿਨ੍ਹਾਂ ਨੇ ਯਾਮਾ ਰੱਖਿਆ ਉਹਨਾਂ ਦੇ, ਚਲੋ ਹੋ ਗਈ। ਤੁਸੀਂ ਇੱਕ ਤਾਂ ਗਾਣਾ ਸੁਣ,
1: ਉਹ ਵਾਈਬ ਵੀ ਉੱਦਾਂ ਦੀ ਹੈ ਨਾ ਕਿਉਂਕਿ ਤੂੰ ਜੇ ਗਾਣਾ ਵੇਖਿਆ ਹੋਵੇ ਨਾ ਉਹ ਵਿਦਿਆਰਥੀ ਜੀਵਨ ਦੀ ਆਰਥਿਕ ਮੰਦਹਾਲੀ ਦੇ ਉੱਪਰ ਬਹੁਤ ਵਧੀਆ ਕਮੈਂਟਰੀ ਆ। ਏਦਾਂ ਹੀ ਹੁੰਦਾ, ਏਦਾਂ ਹੀ ਹੁੰਦਾ, ਟ੍ਰਿਪਲੀ ਮਾਰ ਕੇ 3000 ਨਿਕਲੇ ਹੁੰਦੇ ਆ ਹਨਾ, ਉਹ ਜੇ ਯਾਮਾ ਨਹੀਂ ਹੋਊਗਾ ਬੁਲਟ ਹੋਊਗਾ, ਬੁਲਟ ਨਹੀਂ ਹੋਊਗਾ ਸਕੂਟੀ ਹੋਊਗੀ, ਪਰ ਉਹ ਹੋਊਗਾ ਵੀ ਮਾੜੀ ਕੁਆਲਿਟੀ ਦਾ, ਬਹੁਤ ਘੱਟ ਹੁੰਦਾ ਕਿ ਜਿਹੜੇ। ਅੱਛਾ ਇਹ ਵੀ ਗੱਲ ਆ, ਜਿਹੜੇ ਤਿੰਨ ਦੋਸਤ ਕਦੇ ਵੀ ਨਾ ਕਿਸੇ ਇੱਕੋ ਇੱਕੋ ਸੋਰਸ ਉੱਪਰ ਕਿਸੇ ਇੱਕੋ ਸਕੂਟਰ ਬਾਈਕ ਦੇ ਉੱਪਰ ਜਾ ਰਹੇ ਹੋਣਗੇ ਨਾ
0: ਸੰਦ ਉੱਤੇ,
1: ਉਹ ਹਾਂ ਉਹਦੇ ਹਾਲਾਤ ਠੀਕ ਨਹੀਂ ਹੋਣੇ, ਇਹ ਗਰੰਟੀਡ ਆ। ਜਿਹਦੇ ਕੋਲ ਨਵਾਂ ਹੋਊਗਾ ਨਾ, ਇਹ ਵੀ ਯਾਰ ਸਰਕਲ ਦੀ ਗੱਲ ਆ ਹਨਾ, ਜਿਹਦੇ ਕੋਲ ਨਵਾਂ ਹੋਊਗਾ ਨਾ ਉਹ ਚਲਾਉਂਦਾ ਵੀ ਇਕੱਲਾ ਹੋਊਗਾ, ਉਹਦੇ ਨਾਲ ਦੇ ਵੀ ਸੇਮ ਬਰਾਬਰ ਦੇ ਚਲਾਉਂਦੇ ਹੋਣਗੇ ਕੁਛ, ਮਤਲਬ ਹੋ ਸਕਦਾ ਮੈਂ ਗਲਤ ਹੋਵਾਂ, ਪਰ ਜ਼ਿਆਦਾਤਰ ਟ੍ਰਿਪਲੀ ਵਾਲੇ ਜਿਹੜੇ ਸਾਧਨ ਹੁੰਦੇ ਨਾ ਇਹ ਵਿਚਾਰੇ ਇਸ ਤਰ੍ਹਾਂ ਹੀ ਹੁੰਦੇ ਕਿ ਘਰਦਿਆਂ ਨੇ ਦਿੱਤਾ ਹੁੰਦਾ ਕਿ ਤੂੰ ਤੋੜਨਾ ਫੋੜਨਾ ਹੀ ਹੈ, ਤੂੰ ਬੜਾ ਕੋਈ ਧਿਆਨ ਨਹੀਂ ਰੱਖਣਾ ਕਿ ਤੂੰ ਆਹੀ ਚਲਾ, ਫਿਰ ਬੰਦਾ ਉਹਦੇ ਉੱਤੇ ਫਿਰ ਟੌਰ ਟੱਪੇ ਨਾਲ ਗੇੜੀਆਂ
0: ਗੇੜੇ ਚ ਅੱਗੇ ਉਨੀ ਕੁ ਸਿਆਸਤ ਤੇ ਹੁੰਦੀ ਆ, ਪਿਛਲਾ ਟਾਇਰ ਉਹਦਾ ਬੈਠਾ ਹੁੰਦਾ, ਸ਼ੁਕਰ ਉਹਦੇ ਕਿਸੇ ਕੰਮ ਦੇ ਨਹੀਂ ਹੁੰਦੇ, ਸਟਾਰਟ ਉਹ ਹੁੰਦਾ ਨੀ ਬੇਲੀ ਕੇ ਕਿਤੇ ਟੇਢਾ ਕਰਕੇ ਸਟਾਰਟ ਕਰਨਾ ਪੈਂਦਾ, ਬਟਨ ਕੋਈ ਉਹਦੇ ਸਾਰੇ ਚੱਲਦੇ ਨੀ ਹੁੰਦੇ, ਮਤਲਬ ਹਾਲਾਤ ਜਿਹੜੇ ਉਹ ਨਾ
1: ਮਤਲਬ ਨਾ ਦੇ ਬਰਾਬਰ ਹੀ ਆ, ਚੱਲਿਆ ਤੇ ਚੱਲਿਆ, ਨਹੀਂ ਚੱਲਿਆ ਤੇ ਕਲੱਚ ਦੀ ਤਾਰ ਹੀ ਨਿਕਲ ਗਈ, ਚੱਲਦੇ ਚੱਲਦੇ ਕੁਛ ਵੀ ਹੋ ਸਕਦਾ,
0: ਕਿਉਂਕਿ ਇਹ ਹੈ ਨਾ ਵੀ ਉਦਾਂ ਵੀ ਖਰਾਬ ਹੀ ਆ ਵੀ ਕੀ ਇਹਦਾ ਕੀ ਨੁਕਸਾਨ,
1: ਇਹਦਾ ਹੀ ਕਰਨਾ ਇਹਨੂੰ ਹੀ ਦੇ ਦੋ ਤੂੰ ਚਲਾ ਲਿਆ ਕਰ ਕਾਕਾ,
0: ਇਹਦਾ ਕਿੰਨਾ ਕਿ ਨੁਕਸਾਨ ਕਰ ਲਿਓ,
1: ਪਰ ਦੇਖ ਲੈ ਸਭ ਤੋਂ ਵਧੀਆ ਯਾਦਾਂ ਵੀ ਨਾ ਇੱਦਾਂ ਦੀ ਸਾਧਨ ਨਾਲ ਹੀ ਜੁੜੇ ਹੁੰਦੇ ਆ।
0: ਇੱਦਾਂ ਦੇ

0: ਖੁਸ਼ ਜੀ ਹੁਣ ਤੁਸੀਂ ਹੁਕਮ ਕਰੋ
1: ਵੈਰੀ ਗੁੱਡ
0: ਇਹਦੇ ਤੁਹਾਡੇ ਮਨ ਚ ਨਹੀਂ ਰਹਿਣੀ ਚਾਹੀਦੀ ਕੋਈ ਗੱਲ
1: ਨਹੀਂ ਥੈਂਕ ਯੂ ਥੈਂਕ ਯੂ ਥੈਂਕ ਯੂ ਹਮਾਰਾ ਨੇਤਾ ਕੈਸਾ ਹੋ ਅੱਗੋਂ ਦੇਖ ਲਾ ਆਵਾਜ਼ ਹੀ ਨਹੀਂ ਆਈ ਮਾੜੀ ਗੱਲ
0: ਆਵਾਜ਼ ਮੈਂ ਆਪ ਚੁੱਕਤੀ ਨਾ ਕੰਟਰੋਲ ਆਪਣੇ ਆ ਨਾ
1: ਇਹ ਤਾਂ ਉਹ ਵਧੀਆ ਸੀਗਾ ਪੈਰਾ ਬਦਲੇ ਨੇ ਨੇਤਾ ਦਿਨ ਚੰਗੇ ਆਉਣਗੇ ਵੇਖੀ ਲੈਂਸਰਾਂ ਚ ਯਾਰ ਕਿਹੜੀ ਲੈਂਸਰ ਦੀ ਬੜੀ
0: ਬੜੀ ਜ਼ਿਆਦਾ
1: ਟਾਈਮ ਤੇ ਹਨਾ
0: ਤੁਸੀਂ ਕੀਤਾ ਸਫ਼ਰ
1: ਲੈਂਸਰ ਚ
0: ਹਾਂ ਹਾਂ ਹੈਂ ਮਤਲਬ ਆਪਣੀ ਹੀ ਕਿ ਉੱਦਾਂ
1: ਨਹੀਂ ਆਪਣੇ ਨਹੀਂ
0: ਕਿਸੇ ਦੀ ਚ ਕੀਤਾ ਹੋਣਾ
1: ਸਾਡੇ ਕੋਲ ਉਦੋਂ ਹੁੰਦੀ ਸੀ ਜ਼ੈਨ
0: ਉਹ ਜੱਸੀ ਗਿੱਲ ਨੇ ਮੈਂ ਇਹ ਜਿਹੜਾ ਉਹ ਗਾਣਾ ਕੱਢਤਾ ਨਾ ਲੈਂਸਰ ਤੇ ਚਿੱਟੀ ਲੈਂਸਰ ਨੇ ਤੇ ਫਾਹੇ ਵੜਦੇ ਉਹਨਾਂ ਦੇ
1: ਪਰ ਉਦੋਂ ਤੱਕ ਲੈਂਸਰ ਦਾ ਇੰਨਾ ਉਦੋਂ ਲੈਂਸਰ ਵਾਲਾ ਉਹਦਾ ਸਕੋਡਾ ਕੋਲ ਚੱਲ ਗਿਆ ਸੀਗਾ ਲੈਂਸਰ ਵਰਗੀ ਲੈਂਸਰ ਤਾਂ ਮੈਂ ਬੰਦ ਹੀ ਹੋ ਗਈ ਸੀ
0: ਲੈਂਸਰ ਬੰਦ ਹੋ ਗਈ
1: ਲੈਂਸਰ ਜਦੋਂ ਮਸ਼ਹੂਰ ਸੀ ਉਦੋਂ ਸਫਾਰੀ ਮਸ਼ਹੂਰ ਸੀ
0: ਹਾਂ
1: ਸਫਾਰੀ ਲੈਂਸਰ
0: ਜੀ ਬਿਲਕੁਲ ਪਰ ਆਪਾਂ ਗੱਲਬਾਤ ਜਿਹੜੀ ਆ ਉਹ ਤੁਹਾਨੂੰ ਦੱਸਣ ਲੱਗੇ ਕਿ ਉਹਦੇ ਤੇ ਚੱਲਣ ਦੀ
1: ਪਰ ਗੱਲਬਾਤ ਚੱਲ
0: ਅਕਸਰ ਹੀ ਕਿਉਂਕਿ ਮੀਟ ਅਪ ਹੁੰਦਾ ਹੀ ਵੇਖੋ
1: ਮਤਲਬ ਬੇਸਿਕਲੀ ਆਪਾਂ ਗੱਲ ਜੀ ਛੇੜ ਦਿੰਦੇ ਫਿਰ ਤਾਂ ਗੱਲ ਨੇ ਜਿੱਥੇ ਜਾਣਾ ਜਾਣਾ ਕਿਉਂਕਿ ਯਾਰ ਦੋ ਜਦੋਂ ਬੈਠੇ ਹੋਣ ਇਸ ਤਰ੍ਹਾਂ ਕੋਈ ਇਹ ਥੋੜਾ ਨਾ ਕੀਤਾ ਹੁੰਦਾ ਪੱਕਾ ਕਿ ਅੱਜ ਇਹਦੇ ਉੱਤੇ ਹੀ ਗੱਲ ਕਰਾਂਗੇ ਸਹੀ ਕਿ ਨਹੀਂ
0: ਕੀਤਾ ਵੀ ਹੋਵੇ ਹਾਂ ਨਹੀਂ
1: ਤਾਂ ਕਿਉਂ ਗਿਆ ਨਹੀਂ ਹੋਇਆ ਨਹੀਂ ਹੋਇਆ ਅੱਵਲ ਕਿੰਨੀ ਵਾਰੀ ਹੁੰਦਾ ਕਿ ਚਾਰ ਚਾਰ ਦੋਸਤ ਸਾਰੇ ਗਰੁੱਪ ਦੇ ਅੰਦਰ ਇੱਕ ਦਾ ਬ੍ਰੇਕਅਪ ਹੋਇਆ ਹੋਵੇ ਸਾਰੇ ਉਹਨੂੰ ਸਮਝਾਉਣ ਜਾਂਦੇ ਤੇ ਮੁੜ ਕੇ ਉਹਦੇ ਨਾਲ ਕੋਈ ਨੀ ਗੱਲ ਕਰ ਰਿਹਾ ਹੁੰਦਾ ਆਪਸ ਚ ਖੱਪ ਖਾਣਾ ਕਰੀ
0: ਸਾਈਡ ਹੀ ਬੈਠਾ ਹੁੰਦਾ ਵੱਖਰਾ ਹੀ
1: ਉਹ ਤੈਨੂੰ ਤੇਰਾ ਯਾਦ ਤੇਰੇ ਵਾਰੀ ਕੀ ਹੋਇਆ ਸੀਗਾ ਉਹ ਕਹਿੰਦਾ ਤੂੰ ਕੀ ਬੋਲਦਾ ਤੈਨੂੰ ਆਪਣਾ ਯਾਦ ਹੈ ਕੀ ਹੋਇਆ ਸੀਗਾ ਆਪਸ ਚ ਖਾਈ ਜਾਣਗੇ ਉਹ ਬੈਠਾ ਕਿ ਯਾਰ ਕੋਈ ਮੈਨੂੰ ਪੁੱਛ ਲਓ ਮੈਂ ਦੁਖੀ ਹਾਂ ਉਦਾਸ
0: ਪਰ ਉਹਦਾ ਹਾਲੇ ਤਾਂ ਕੋਈ ਵੀ ਨੀ ਹੁੰਦਾ ਮੁੜ ਕੇ
1: ਹਾਲ
0: ਜਾਂਦਾ ਫਿਰ ਉਦਾਂ ਹੀ ਆ ਵਾਪਸ
1: ਹਾਲ ਨੀ ਕਦੀ ਹੁੰਦਾ
0: ਜੀ ਬਿਲਕੁਲ ਪਰ ਇੱਧਰ ਆਪਾਂ ਇੱਕ ਈਪੀ ਸੀ ਜਿਹੜੀ ਮੇਰੇ ਧਿਆਨ ਚ ਆਈ ਮਤਲਬ ਬੜੀ ਸੋਹਣੀ ਈਪੀ ਤੇ ਬੜੇ ਵਧੀਆ ਆਵਾਜ਼ ਦੇ ਮਾਲਕ ਦੀ ਹਸਤਿੰਦਰ ਦੀ ਇੱਕ ਈਪੀ
1: ਆਈ ਹੈ
0: ਸੱਤ ਦਿਨ ਪਹਿਲਾਂ ਹੀ ਆਈ ਆ ਟੀ ਡੋਟ ਦੇ ਉੱਤੇ ਉਹਨਾਂ ਦੇ ਗਾਣੇ ਜਿਹੜੇ ਆ ਉਹ ਯੂਟਿਊਬ ਚੈਨਲ ਦੇ ਉੱਤੇ ਪਏ ਨੇ ਉਹਦੇ ਚ ਬੜੇ ਸੋਹਣੇ ਸੋਹਣੇ ਗਾਣੇ ਨੇ ਜਿਨ੍ਹਾਂ ਦੇ ਵਿੱਚ ਕਮਾਲ
1: ਵਿਜੂਅਲ ਵੀ ਵਧੀਆ ਹੈ ਇੱਕ ਵੀਡੀਓ ਦੇਖੀ ਵਿਜੂਅਲ ਬਹੁਤ ਘੈਂਟ ਆ ਉਹਦੇ ਹਨਾ
0: ਮਤਲਬ ਇਹ ਉਹ ਵਾਈਬ ਉਹ ਵੀ ਹੈਗੀ ਆ ਜਿੱਦਾਂ ਇਹਨਾਂ ਦਾ ਜੋਨਰ ਹੈ ਨਾ ਜਿਹੜਾ ਵੀ ਮੰਨ ਲਓ ਥੋੜਾ ਸੈਡ ਜਿਹਾ ਜਾਂ ਸਮੂਥ ਜਿਹਾ ਪਰ ਹੁਣ ਇਹਨਾਂ ਨੇ ਜਿਹੜਾ ਇੱਕ ਗਾਣਾ ਕੱਢਿਆ ਨਾ ਮੈਂ ਤੁਹਾਨੂੰ ਸੁਣਾ ਹੀ ਦਿੰਦਾ ਵਾ ਚਲੋ
1: ਸੁਣਾ ਕੇ
0: ਉਹ ਗਾਣਾ ਜਿਹੜਾ ਉਹ ਥੋੜਾ ਜਿਹਾ ਮਤਲਬ ਥੋੜਾ ਉਹ ਹਾਈ ਟੋਨ ਦੇ ਵਿੱਚ ਆ
1: ਮਨ ਦੇ ਨੀ ਭਦੌੜ ਵਾਲੇ ਆ
0: ਹਾਂ ਤੇ ਪਰ ਹੁਣ ਇਹ ਵੀ ਤੁਹਾਨੂੰ ਨਾਲ ਦੱਸ ਦਈਏ ਵੀ ਭਦੌੜ ਵਾਲੇ ਨੀ ਅੰਮ੍ਰਿਤਸਰ ਵਾਲੇ ਤੁਹਾਨੂੰ ਇਹ ਵੀ ਦੱਸ ਦਿੰਦੇ ਵੀ ਟਾਈਮ ਜਿਹੜਾ ਉਹ ਆਪਣਾ ਡਨ ਆ
1: ਅੱਛਾ ਡਨ ਇੰਨੇ ਕਿਹਦਾ ਖਰਚਾ ਸੀ ਅੱਜ
0: ਹਾਂਜੀ ਤੇ ਆਪਾਂ ਨੂੰ ਹੁਣ ਇਜਾਜ਼ਤ ਵੀ ਲੈਣੀ ਪੈਣੀ ਮੈਸੇਜ ਕੀਤੇ ਆ ਉਹਨਾਂ ਨੂੰ ਆਪਾਂ ਥੈਂਕ ਯੂ ਕਰਦੇ ਹਾਂ ਤੇ ਬਾਕੀ ਸੱਚੀ ਹੱਥ ਜੋੜ ਕੇ ਬੇਨਤੀ ਹੈਗੀ ਆਪਾਂ ਨਹੀਂ ਜਿਹੜੇ ਇੱਕ ਦੋ ਕਾਲਾਂ ਵੀ ਆਪਾਂ ਨੂੰ ਆਈਆਂ ਕੱਟਣੀਆਂ ਪਈਆਂ ਬਾਅਦ ਚ ਫਿਰ ਮੈਂ ਆਪ ਹੀ ਉਹ ਗੁੰਮ ਕਰ ਦੀ ਚੁੱਕੀ ਨੀ ਕਿਉਂਕਿ ਥੋੜੀ ਜਾਇਜ਼ ਆਪਾਂ ਨੂੰ ਹੋਣੀ ਆ ਤੇ ਫਿਰ ਉਹਦੇ ਵਿੱਚ ਐਡਜਸਟ ਸਾਰਾ ਉਹ ਕਰਨਾ ਬੜਾ ਔਖਾ
1: ਹੋਇਆ ਆਪਾਂ ਨੂੰ ਹੌਲੀ ਹੌਲੀ ਇਹਨੂੰ ਸੈਗਮੈਂਟ ਨੂੰ ਥੋੜਾ ਵਿਸਥਾਰ ਕਰਾਂਗੇ ਜਦੋਂ ਦਾ ਕਾਲਸ ਵੀ ਲੈ ਪਾਇਆ
0: ਪ੍ਰੈਕਟਿਸ ਮੇਕਸ ਮੈਨ ਪਰਫੈਕਟ
1: ਤੇ
0: ਆਪਾਂ ਇਸ ਕੋਡ ਦੇ ਉੱਤੇ ਜਿਹੜਾ ਉਹ ਵਰਕਆਊਟ ਕਰਾਂਗੇ
1: ਦੱਸੋ ਫਿਰ ਮੈਸੇਜ ਕੀ ਆਇਆ
0: ਮੈਸੇਜ ਸਾਰਿਆਂ ਦਾ ਹੈ ਕਿ ਸਿੰਗਰ ਬਾਰੇ ਜਿਹੜਾ ਉਹ ਇਹਨਾਂ ਨੇ ਦੱਸਿਆ ਕਿ ਮੈਨੂੰ ਦਲਜੀਤ ਦੋਸਾਂਝ ਵਾਲਾ ਗਾਣਾ ਪਸੰਦ ਆ ਬਰੋਕਨ ਸੋਲ ਫਿਰ ਦੋ ਆਪਾਂ ਨੂੰ ਸਤਿ ਸ੍ਰੀ ਅਕਾਲ ਜਾਈਆਂ ਨੇ ਆਫਟਰਨੂਨ ਜਾਈਆਂ ਨੇ
1: ਪਰ
0: ਹੁਣ ਆਪਾਂ ਜਿਹੜਾ ਤੁਹਾਨੂੰ ਮੈਂ ਗਾਣਾ ਸੁਣਾਊਂਗਾ ਤੇ ਮੈਂ ਇਜਾਜ਼ਤ ਲਊਂਗਾ
1: ਜੇ
0: ਗੱਲਾਂ ਗੱਲਾਂ ਚ ਗੱਲ ਇੰਨੀ ਕੁ ਤੁਰ ਜਾਂਦੀ ਹੈਗੀ ਮੁੜ ਕੇ ਵਾਪਸ
1: ਨਹੀਂ
0: ਫੜ ਹੁੰਦੀ ਤੇ ਹਮੇਸ਼ਾ ਹੀ ਲੇਟ ਹੋ ਜਾਈਦਾ ਪਰ ਹੁਣ ਮੈਂ ਹੋਰ ਕੁਛ ਕਰਾਂ ਨਾ ਕਰਾਂ ਪਰ ਐਟਲੀਸਟ ਇੰਨਾ ਕੁ ਜ਼ਰੂਰ ਕਰ ਰਿਹਾ ਕਿ ਐਵਰੀਥਿੰਗ ਜਿਹੜਾ ਉਹ ਟਾਈਮਲੀ ਕੀਤਾ ਜਾਵੇ
1: ਸੋ ਟਾਈਮਲੀ ਸਾਡੇ ਵੱਲੋਂ ਜੀ ਬਾਏ ਬਾਏ ਟਾਟਾ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ ਥੈਂਕ ਯੂ ਅੱਜ ਦਾ ਸ਼ੋਅ ਸੁਣਨ ਲਈ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ ਔਰ ਸੁਣਦੇ ਰਹੋ ਵੱਖੋ ਵੱਖਰੇ ਪ੍ਰੋਗਰਾਮ ਰੇਡੀਓ
0: ਹਾਂਜੀ
1: 1674 AM
0: ਥੈਂਕ ਯੂ

0: ਰੇਡੀਓ ਹਾਂਜੀ 1674 ਸਮਾਂ ਹੋ ਚੁੱਕਾ ਲਾਫਟਰ ਥੈਰੇਪੀ ਦਾ। ਕੱਲ ਦੇ ਗੁੱਸੇ ਗਿਲੇ ਪਰੇਸ਼ਾਨੀਆਂ ਜੋ ਵੀ ਮਨ ਦੇ ਉੱਤੇ ਬੋਝ ਸਾਰਾ ਕੁਝ ਇੱਕ ਪਾਸੇ ਰੱਖ ਕੇ ਹੱਸਣ ਦਾ ਹਸਾਉਣ ਦਾ ਚੁਟਕਲੇ ਸੁਣਾਉਣ ਦਾ ਸਮਾਂ ਹੋ ਚੁੱਕਾ ਤੇ ਸਾਡੇ ਨਾਲ ਆ ਚੁੱਕੇ ਨੇ ਬੱਚੇ ਤੇ ਮੇਰੇ ਨਾਲ ਆ ਚੁੱਕੇ ਨੇ ਡਾਕਟਰ ਪ੍ਰੀਤ ਇੰਦਰ ਗਰੇਵਾਲ।
1: ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਕਾਪੀ ਟੂ ਆਲ। ਬਾਹਰ ਸੌਗੀ ਜਿਹਾ ਮੌਸਮ ਹੋਇਆ ਪਿਆ, ਹਲਕੀ ਹਲਕੀ ਜੀ ਭੂਰ ਪੈ ਰਹੀ ਆ,
0: ਡ੍ਰਿਜ਼ਲਿੰਗ ਹੈ
1: ਜਿੱਦ ਕਿੱਦਾਂ ਹੀ ਹੈ ਡਿਊ ਡਰੋਪਸ ਵਰ ਲੁਕਿੰਗ ਲਾਈਕ ਪਰਲਸ। ਅੱਗੇ ਮਾਰਨਿੰਗ ਵਾਕ 'ਚ ਨਹੀਂ ਪੜ੍ਹਦੇ ਹੁੰਦੇ ਛੋਟੇ ਹੁੰਦੇ, ਬੜੇ ਰੱਟੇ ਮਾਰਨੇ ਉਹਨੂੰ।
0: ਇਹੋ ਜਿਹਾ ਮੌਸਮ ਹੈ ਨਾ ਵੀ ਕੋਈ ਚੰਗਾ ਕੋਈ ਹੋਵੇ ਕਵੀ ਤੇ ਉਹ ਕਵਿਤਾ ਲਿਖਦਾ ਤੇ ਸਾਡੇ ਵਰਗੇ ਕਹਿੰਦੇ ਆ ਚਿਕੜੀ ਜੀ ਹੋਈ ਹੈ।
1: ਆ ਮਨਮੋਹਣ ਬਾਰ ਸੁਣਾ ਦਾ ਗਾਣਾ ਨਹੀਂ, ਬਾਗਾਂ 'ਚ ਮੋਰ ਬੋਲਦੇ ਹੁਣ ਮਿੰਨੀ ਮਿੰਨੀ ਭੂਰ ਪੈਂਦੀ ਹੋਵੇ ਮਨੋ ਮਨ ਸ਼ਰਾਰਤ ਹੋ ਜਾਂਦੀ ਹੈ। ਮੈਂ ਆਹੋ ਬੜੀ ਜ਼ਿਆਦਾ ਸ਼ਰਾਰਤ 'ਚ ਫਿਰ ਚੱਲ ਕੇ ਡਿੱਗਣਾ ਹੁੰਦਾ ਛੋਟੇ ਹੁੰਦੇ, ਛੁੜਕਾ ਦੇ ਗੰਗਾ ਰਾਮ ਚੂਰੀ ਖਾਣੀ ਹੈ, ਤੋਤਾ ਕਹਿੰਦਾ ਕਦੇ ਆਪ ਖਾਧੀ ਨਾਲੇ ਤਿਲ ਕੇ ਡਿੱਗ ਪਿਆ ਕਿਉਂਕਿ ਮੂੰਹ ਤਾਂ ਚੱਕਿਆ ਹੋਇਆ।
0: ਚਲੋ ਆਓ ਜੀ ਫਿਰ ਇਸ ਵਧੀਆ ਵਧੀਆ ਜੇ ਮੌਸਮ ਦੇ ਵਿੱਚ, ਵਧੀਆ ਕਵਾਂਗੇ ਵਧੀਆ ਹੁੰਦਾ ਵਾ ਹੈ ਨਾ, ਨਾ ਬਹੁਤ ਜ਼ਿਆਦਾ ਮੀਂਹ ਅਤੇ ਨਾ ਘੱਟ, ਪਰ ਗੱਡੀ ਧਿਆਨ ਦੇ ਨਾਲ ਚਲਾਇਆ ਤੁਸੀਂ ਅਤੇ ਆਪਾਂ ਬੱਚਿਆਂ ਦੇ ਕੋਲੋਂ ਸੁਣਦੇ ਹਾਂ ਚੁਟਕਲੇ ਅਤੇ ਇਸ ਮਾਹੌਲ ਨੂੰ ਥੋੜ੍ਹਾ ਜਿਹਾ ਹੋਰ ਵਧੀਆ ਬਣਾਉਂਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਹੋਣਗੇ ਮੰਨਤ ਫਤਿਹ, ਉਸ ਤੋਂ ਬਾਅਦ ਅਰਨਵ ਤੁਸੀਂ ਰੈਡੀ ਰਹੋ। ਸਤਿ ਸ਼੍ਰੀ ਅਕਾਲ ਮੰਨਤ ਫਤਿਹ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਮਾਮਾ ਜੀ ਇਨ ਹਾਊਸ
1: Once more DJ on the floor.
0: Mama ji on floor.
1: Balle mama ji aaye. Main mama ji nu kursi ditti, mama ji dig pe thalle, mama ji aaye balle.
0: Manat mama ji badiyan boliyan pa ke aayi.
1: Use mood ch hon ne.
0: Vyah vekh ke aaye mama ji tenu nahi sadya.
1: ਮਾਮਾ ਜੀ ਨੂੰ ਮਸਾਂ ਸੱਦਿਆ ਅਗਲੇ
0: ਨਹੀਂ ਮੰਨਤ ਦਾ ਤੇ ਬਣਦਾ ਸੀ ਬਈ,
1: ਇਹਦਾ ਬਣਦਾ ਸੀ ਕਿਉਂਕਿ ਬੋਲੀਆਂ ਦੋਨੋਂ ਪਾਸੇ ਪਾ ਸਕਦੇ, ਇਹਨੂੰ ਨਾਨਕਿਆਣੇ ਵੀ ਆਉਂਦੀਆਂ ਦਾਦਕਿਆਣੇ ਵੀ
0: ਹੈ ਨਾ ਮੰਨਤ।
2: ਹਾਂਜੀ
0: ਹਾਂਜੀ ਹਾਏ ਮੰਨਤ ਤੂੰ ਸਿਆਣੀ ਨਹੀਂ ਹੋਗੀ ਜ਼ਿਆਦਾ?
2: ਨਹੀਂ
0: ਹਾਂ ਮੈਨੂੰ ਤਾਂ ਲੱਗਦਾ ਹੁੰਦਾ ਵੀ ਮੰਨਤ ਬਹੁਤ ਸਿਆਣੀ ਆ। ਨਹੀਂ ਲੱਗਦਾ ਹਾਏ, ਅਸੀਂ ਤੇ ਤਾਂਹੀਓ ਪ੍ਰਧਾਨ ਬਣਾਇਆ ਹੈ ਤੁਹਾਨੂੰ ਤੇ। ਨਹੀਂ ਕਿ ਨਹੀਂ
1: ਜਿੱਦਣ ਫਤਿਹ ਕਹੋ ਉਦਣ ਬਣੋ।
0: ਫਤਿਹ ਮੁਕਰ ਤੇ ਨਹੀਂ ਗਿਆ ਫਿਰ?
2: ਨਹੀਂ ਨਹੀਂ
0: ਉਹ ਨਹੀਂ ਮੁਕਰਦਾ ਹੁਣ, ਪੱਕਾ ਕੀਤਾ ਨਾ?
2: ਹਾਂਜੀ
0: ਚਲੋ।
2: ਪਰ ਮੈਂ ਸੋਚ ਰਹੀ ਸੀ ਉਹਨੂੰ ਵਾਈਸ ਲੀਡਰ ਬਣਾ ਦਈਏ।
0: ਉਹ ਨਾ ਦੋ ਉਹਦੇ ਨਹੀਂ ਮਿਲਣੇ ਇੱਕ ਘਰ ਚ ਨਾ,
1: ਇਹ ਗੱਲ ਝੂਠੀ ਨਾ
0: ਬਾਦਲ ਕੁਰਸੀ ਗਵਾ ਬੈਠੇ ਇਸ ਚੱਕਰ ਚ ਹਨਾ,
1: ਆਪਣਿਆਂ ਨੂੰ ਰਿਓੜੀਆਂ ਵੰਡਦੇ।
0: ਹੋਰ ਕੀ, ਗਾਂਧੀ ਪਰਿਵਾਰ ਜਾਂਦਾ ਰਿਹਾ ਇਸੇ ਚੱਕਰ ਚ, ਏਦਾਂ ਨਹੀਂ ਏਦਾਂ ਨਹੀਂ। ਹਾਂ ਇੱਕ ਇੱਕ ਇੱਕ ਪਰਿਵਾਰ ਦੇ ਵਿੱਚ ਇੱਕੋ ਉਦਾਂ ਮਿਲਣਾ ਵਾ।
1: ਚਲੋ ਫਿਰ ਕਿਆ ਮੰਨ ਲੈਂਦੇ ਹਾਂ, ਮੈਨੂੰ ਹੀ ਦੇ ਦਿਓ ਛੱਡੋ ਫਤਿਹ ਨੂੰ।
0: ਜਾਂ ਇਹ ਹੋ ਸਕਦਾ ਪ੍ਰਧਾਨ ਆਪਾਂ ਕਿਸੇ ਹੋਰ ਨੂੰ ਬਣਾ ਦਿੰਦੇ ਹਾਂ ਤੇ ਵਾਈਸ ਪ੍ਰਧਾਨ ਆਪਾਂ ਫਤਿਹ ਨੂੰ ਬਣਾ ਦਾਂਗੇ।
1: ਮਾਰਗਰੇਟ ਥੈਚਰ ਤਾਂ ਇਧਰੋਂ ਹੀ ਬਣੂ।
0: ਹੈਂ ਨਹੀਂ ਨਹੀਂ ਪਰ ਫਿਰ ਵੀ ਦੋ ਵੀ ਦੋ ਵੀ ਬਣ ਗਏ ਨਾ ਤੇ ਉਹ ਵੀ ਫਿਰ ਇੱਕੋ ਫੈਮਿਲੀ ਚੋਂ ਨਹੀਂ ਨਾ ਬਣਨੇ। ਜਿਹੜੀ ਫੈਮਿਲੀ ਚੋਂ ਪ੍ਰਧਾਨ ਬਣੂਗਾ ਉਹ ਚ ਵਾਈਸ ਨਹੀਂ ਬਣ ਸਕਦਾ। ਹੈਂ ਇਹ ਮਸਲਾ ਪੈ ਗਿਆ ਕਿਤੇ, ਇਹ ਡੀਲ ਤੇ ਨਹੀਂ ਹੋਈ ਕਿਤੇ ਵੀਰ ਨਾਲ ਪਲੰਬ ਮੁੱਕਰ ਜੇ ਫੇਰ ਅੱਜ? ਚੱਲ ਕੋਈ ਨੀ, ਉਹਨੂੰ ਉਹਨੂੰ ਆਪਾਂ ਕੋਈ ਹੋਰ ਦੇ ਦਾਂਗੇ।

0: ਇਹਨੂੰ ਮੈਥ ਬੜਾ ਵਧੀਆ ਨਾ ਇਹਦਾ, ਤੇ ਇਹਨੂੰ ਆਪਾਂ ਇੱਦਾਂ ਕਰਾਂਗੇ ਵੀ ਆਪਾਂ ਸਾਰਾ ਹਿਸਾਬ ਤਾਬ ਅਕਾਊਂਟਸ ਦਾ ਦੇ ਦਾਂਗੇ, ਉਹਦਾ ਪ੍ਰਧਾਨ ਬਣਾ ਦਾਂਗੇ, ਨਾਲੇ ਪੈਸੇ ਸਾਰੇ
1: ਰੱਖਾਂਗੇ। ਉਹਦੀ ਐਡਮਿਸ਼ਨ ਹਜੇ ਘੱਟ ਆਉਂਦੀ ਆ, ਉਹਨੂੰ ਵੀ ਸਿਖਾਉਣ ਦੀ ਕੋਸ਼ਿਸ਼ ਕਰਦੀ ਆ ਪਰ ਉਹ ਮੰਨਦਾ ਨੀ ਹੈਗਾ ਸਿੱਖਣ ਦੇ ਲਈ।
0: ਉਹ ਨਹੀਂ
1: ਉਹ ਭੱਜ ਜਾਂਦਾ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹੁੰਦੀ ਆ, ਮੈਂ ਉਹ ਪ੍ਰਿੰਟ ਆਊਟਸ ਵੀ ਉਹਨੂੰ ਦਿੰਦੀ ਹੁੰਦੀ ਆ ਪਰ ਉਹ ਕਦੇ ਨਹੀਂ ਕਰਦਾ।
0: ਚੱਲ ਕੋਈ ਨੀ, ਜਿੰਨੀ ਕੁ ਆਪਾਂ ਨੂੰ ਲੋੜ ਹੈ ਉਨੇ ਕੁ ਆਉਂਦੀ ਆ ਉਹਨੂੰ, ਦੋ ਦੋ ਚਾਰ ਤੇ ਪਤਾ ਹੀ ਹੈ ਨਾ।
1: ਹਾਂਜੀ
0: ਦੋ ਤੇ ਦੋ ਚਾਰ ਹੁੰਦੇ, ਇਹ ਪਤਾ ਉਹਨਾਂ ਨੂੰ
2: ਇੰਨਾ ਕੀ ਚਾਹੀਦਾ।
0: ਤੇ ਇਹ ਤੋਂ ਵੱਧ ਅਸੀਂ ਕਰਨਾ ਹੀ ਨੀ, ਅਸੀਂ ਫੇਰ ਚਾਰ ਚਾਰ ਕਰਕੇ ਕਰ ਲਿਆ ਕਰਨਾ। ਹੈ ਕੀ ਸੁਣਾਓਗੇ
1: ਅੱਜ? ਮੈਂ ਸੁਣਾਉਂਗੀ ਇੱਕ ਚੁਟਕਲਾ।
0: ਹਾਂਜੀ
1: ਮੰਮੀ, ਤੂੰ ਤੇ ਬਾਲ ਕਿਉਂ ਨੀ ਕਟਵਾਉਂਦਾ, ਇੰਨੇ ਲੰਬੇ ਹੋਏ ਪਏ ਆ। ਪੱਪੂ, ਮੰਮੀ ਜੀ ਇਹ ਫੈਸ਼ਨ ਆ। ਮੰਮੀ ਨਲੇਕਾ, ਤੇਰੀ ਵੱਡੀ ਭੈਣ ਨੂੰ ਦੇਖਣ ਆਏ ਸੀ ਕਿ ਤੈਨੂੰ ਪਸੰਦ ਕਰ ਗਈ।
2: ਕਮਤਾ ਇਦਾਂ ਦਾ ਹੀ ਆ,
0: ਵੱਡਾ ਰਾਦੇ ਬਣਿਆ ਤੂੰ,
2: ਆ ਗਿਆ ਵੱਡਾ ਸ਼ਿਲਪੀ।
0: ਥੈਂਕ ਯੂ
1: ਫਤਿਹ। ਫਤਿਹ ਨਾਲ ਵੀ ਗੱਲ ਕਰ ਲਓ।
0: ਹਾਂਜੀ
2: ਤੇਰਾ ਬਣਦਾ ਵੀ ਹੈ ਕਿਉਂਕਿ ਤੈਨੂੰ ਪਸੰਦ ਕਰ ਗਏ
1: ਸਾਰੇ ਚਾਕੇ, ਸਾਰੇ ਚਾਕੇ ਆਂਟੀਆਂ ਨੂੰ ਰਣਜੋਤ ਅੰਕਲ ਨੂੰ ਪੈ ਗਏ।
0: ਪਰ ਕਾਹਦੇ ਲਈ, ਮੈਂ ਕੀ ਕਿਹਾ ਭਰਾ, ਮੈਂ ਤੇ ਸਗੋਂ ਫਾਇਦਾ ਕੀਤਾ
1: ਤੇਰਾ, ਮੈਂ ਨਾਲ ਹੀ ਬੈਠਿਆ ਸੁਣਦਾ
0: ਤੇ ਮੈਂ ਗਲਤ ਗੱਲ ਕੀ ਕਹੀ ਦੱਸ। ਕਿਹੜੀ ਗੱਲ ਤੋਂ? ਮੈਨੂੰ ਪਤਾ ਤੇ ਲੱਗੇ ਜਿਹੜਾ ਉਹ ਤੁਹਾਨੂੰ ਮੈਂ ਪ੍ਰਧਾਨ ਬਣਾਇਆ, ਖਜ਼ਾਨੇ ਦਾ ਜਿਹੜਾ ਪ੍ਰਧਾਨ ਬਣਾਇਆ ਉਹ
1: ਨਹੀਂ, ਆਪ ਨੂੰ ਪਤਾ
0: ਜਿਹੜਾ ਵਾਈਸ ਪ੍ਰਧਾਨ ਨੇ ਬਣਾਇਆ ਉਹ। ਪਰ ਉਹ ਰਿਟਨ ਉਹ ਰੂਲ ਆ ਨਾ, ਆਸਟ੍ਰੇਲੀਆ ਦਾ ਰੂਲ ਆ।
1: ਗੌਰਮੈਂਟ
0: ਦੇ ਰੂਲ ਆ ਭਰਾ,
1: ਸਾਰਾ ਕੁਛ ਨੀ ਪਤਾ।
0: ਉਹ ਮੈਂ ਪੁੱਛਿਆ ਸੀ ਅਕਾਊਂਟੈਂਟ ਨੂੰ, ਉਹ ਕਹਿੰਦਾ ਹੈ ਨਹੀਂ ਦੋ ਨੀ ਉਹਦੇ ਮਿਲਣੇ ਇੱਕ ਘਰ ਚ। ਅਗਲੀ ਵਾਰੀ ਬਣੂਗਾ ਉਦੋਂ ਤੁਸੀਂ ਬਣ ਜਾਓ।
1: ਨਹੀਂ ਹੁਣ ਤਾਂ ਟੂ ਲੇਟ ਆ।
0: ਕਿਉਂ
1: ਟੂ ਲੇਟ ਆ?
0: ਅੱਛਾ ਟੂ ਲੇਟ ਆ। ਚੱਲ ਕੋਈ ਨੀ ਵੇਹਨੇ, ਫਿਰ ਦੁਬਾਰਾ ਕਰਦੇ ਆ ਗੱਲਬਾਤ, ਈਮੇਲ ਕਰਦਾ ਮੈਂ ਅੱਜ।
1: ਪ੍ਰੀਤਿੰਦਰ ਅੰਕਲ ਨੂੰ ਮਿਲ ਜੂਗੀ, ਤੁਹਾਨੂੰ ਨੀ ਮਿਲਣੀ।
0: ਪ੍ਰੀਤਿੰਦਰ ਅੰਕਲ ਥੋੜੀ ਆ, ਮਾਮਾ ਜੀ ਆ।
2: ਚਲੋ ਮਾਮਾ ਜੀ ਹੋਏ, ਮਿਲਣੀ ਤਾਂ ਸੇਮ ਹੀ ਆ, ਵਰਕੇ ਜੀ ਹੋਈ ਆ।
0: ਚੱਲ ਠੀਕ ਹੈ ਭਰਾ, ਕੋਈ ਨੀ ਆਪਾਂ ਜਿੱਦਣ ਮੀਟਿੰਗ ਕਰਾਂਗੇ ਨਾ ਫਿਰ ਉਦਣ ਕਰਾਂਗੇ ਵਿਚਾਰ। ਖੇਡਾਂ ਲਈ ਕਮੇਟੀ ਨਾਲੋਂ ਘੱਟ ਹੀ ਬੰਦਾ।
2: ਕੋਈ ਮੀਟਿੰਗ ਮੂਟਿੰਗ ਤੇ ਨਹੀਂ ਆਉਣਾ ਕਿਸੇ ਨੇ?
0: ਨਹੀਂ ਯਾਰ ਕਮੇਟੀ ਆਉਣਾ ਆਉਣਾ ਵਾ, ਮੀਟਿੰਗ ਤੇ ਆਉਣਾ ਕਿਉਂ ਨੀ ਆ? ਤੁਸੀਂ ਤੇ ਤੁਸੀਂ ਆਪਾਂ ਏਦਾਂ ਕਰਾਂਗੇ, ਤੁਹਾਨੂੰ ਸਰਪ੍ਰਸਤ ਬਣਾ ਦਿੰਦੇ ਆ। ਉਹ ਪ੍ਰਧਾਨ ਨਾਲੋਂ ਵੀ ਵੱਡਾ ਹੁੰਦਾ ਵਾ,
2: ਉਹਦੇ ਨਾਲ ਵੀ ਭੈੜਾ ਹੁੰਦਾ ਗਿਆ,
0: ਸਭ ਤੋਂ ਵੱਡਾ ਹੁੰਦਾ ਵਾ ਉਹ। ਜਿੱਦਾਂ ਮੇਰੀ ਗੱਲ ਸੁਣ, ਜਿੱਦਾਂ ਇੱਕ ਪ੍ਰਾਈਮ ਮਿਨਿਸਟਰ ਹੁੰਦਾ ਤੇ ਇੱਕ ਇੱਕ ਪ੍ਰੈਜ਼ੀਡੈਂਟ ਹੁੰਦਾ ਵਾ, ਉਹ ਪ੍ਰੈਜ਼ੀਡੈਂਟ ਬਣਾ ਦਿੰਦੇ
1: ਤੈਨੂੰ?
0: ਹੈਂ ਹੁੰਦਾ ਆ? ਹੁੰਦਾ ਕਿਉਂ ਨੀ ਲੈ ਦੱਸ। ਨਹੀਂ ਹੁੰਦਾ ਵਾ, ਆਪਾਂ ਜਦੋਂ ਆਓਗੇ ਨਾ ਉਦੋਂ ਆਪਾਂ ਡਿਸਕਸ ਕਰਾਂਗੇ ਯਾਰ, ਕੋਈ ਨੀ ਅੱਜ ਲੇਟ
1: ਹੋ ਗਿਆ। ਗੂਗਲ ਤੇ ਸਰਚ ਕਰ ਲਿਆ ਅੱਜ?
0: ਹਾਂ ਗੂਗਲ ਤੇ ਸਰਚ ਕਰ ਲਿਓ। ਚਲੋ
1: ਠੀਕ ਆ, ਮੈਂ ਜੇ ਨਹੀਂ ਲਿਖਿਆ ਫੇਰ ਤਾਂ ਤੈਨੂੰ ਬਹੁਤ ਵੱਡਾ ਫਾਇਦਾ ਹੋਊਗਾ।
0: ਹਾਂ ਤੇ ਜੇ ਲੱਭ ਗਿਆ ਗੂਗਲ ਤੋਂ ਫਿਰ ਮਟਰੀ ਲਈ ਆਇਓ ਆਉਂਦੇ ਆ, ਠੀਕ ਆ?
2: ਇੱਕ ਕਿਲੋ
0: ਹਾਂ ਚਾ ਜਾਂ ਮਟਰੀ ਰਹਿਣ ਦੋ, ਪਿੰਨੀਆਂ ਲੈ ਆਇਓ ਫਿਰ, ਹੁਣ ਠੰਡ ਹੋ ਗਈ ਆ।
1: ਨਹੀਂ

0: ਆਲਸ ਵਾਲੀਆਂ ਕਲਸੀ ਵਾਲੀਆਂ।
1: ਚੱਲ ਸੁਣਾਓ ਫਿਰ, ਬਾਕੀ ਵੇਟ ਕਰਨ ਡੇ ਯਾਰ ਤਰੋ ਓਦਾਂ
2: ਪਹਿਲੇ ਡਰਾਈ ਫਰੂਟ ਮੈਂ ਜਣ ਕੇ ਪੀਆਂ
1: ਉਹ ਯਾਰ ਤੇਰੀ ਮੈਂਬਰਸ਼ਿਪ ਕੈਨਸਲ ਹੋ ਜਾਣੀ ਜੇ ਇੰਨਾ ਤੇ ਵੇਟ ਕਰਾਈ ਤੇ
2: ਇੰਨੀ ਵੀ ਨਹੀਂ ਗਈ। ਠੀਕ ਆ ਜੀ ਮੈਂ ਸੁਣਾਂਗਾ ਇੱਕ ਚੁਟਕਲਾ
0: ਆਣ ਦੇ।
1: ਹਾਂਜੀ
2: ਇੱਕ ਵਾਰੀ ਇੱਕ ਕੁੜੀ ਕਹਿੰਦੀ ਵੀ ਮੈਨੂੰ 100 ਰੁਪਏ ਲਈ ਤੇਲ ਭਰ ਦੇ ਤੇ ਫਿਰ ਉਹ ਪੈਟਰੋਲ ਵਾਲਾ ਭਾਈ ਕਹਿੰਦਾ ਮੈਂ ਭਰਤਾ ਤੇ ਫਿਰ ਕੁੜੀ ਕਹਿੰਦੀ ਕਿੰਨੇ ਕੁ ਪੈਸੇ ਬਣੇ ਤੇ ਫਿਰ ਉਹ ਕਹਿੰਦਾ 200 ਰੁਪਏ ਬਣੇ ਉਹ ਤੁਸੀਂ 150 ਰੁਪਏ ਦੇ ਦੋ ਕੁੜੀ ਤੇ ਫਿਰ ਕੁੜੀ ਬੇਹੋਸ਼।
1: ਵਧੀਆ ਉਹਨੂੰ ਤੇਲ ਤੇ ਵੀ ਡਿਸਕਾਊਂਟ ਮਿਲ ਗਿਆ। ਥੈਂਕ ਯੂ ਫਤਿਹ।
2: ਸਾਡਾ
1: ਠੀਕ ਆ, ਤੁਸੀਂ ਠੀਕ ਹੋ? ਨਿਕਲ ਪਏ ਹੋ ਘਰੋਂ?
2: ਬਸ ਜਾਣ ਹੀ ਵਾਲਾ ਮੈਂ
1: ਯਾਰ। ਜਦੋਂ ਇਦਾਂ ਦਾ ਮੀਂਹ ਪੈਂਦਾ ਨਾ ਉਦੋਂ ਛੁੱਟੀ ਹੋਣੀ ਚਾਹੀਦੀ ਸਕੂਲੋਂ।
2: ਹਾਂਜੀ
1: ਮੈਂ ਤੇ ਕਰ ਲੈਣਾ ਹੁੰਦਾ ਹਾਂ ਜਦੋਂ ਇਦਾਂ ਦਾ ਮੀਂਹ ਪੈਂਦਾ ਸੀ ਨਾ, ਮੈਂ ਨਹੀਂ ਜਾਂਦਾ ਹੁੰਦਾ। ਇੱਥੇ ਵੀ ਚਾਹੀਦਾ ਕੁਛ ਹੈ ਨਾ ਇਦਾਂ ਦਾ, ਹੈਂ ਜਦੋਂ ਮੀਂਹ ਹੋਵੇ ਉਦੋਂ ਸਾਰੇ ਜਣੇ ਹੈਂ ਸਾਰੇ ਜਣੇ ਇਕੱਠੇ ਹੋ ਕੇ ਖੇਡਣ ਤੇ ਜਦੋਂ ਗਰਾਊਂਡ ਜਾਈਏ ਉਦੋਂ ਫਿਰ ਧੁੱਪ ਲੱਗ ਜੇ ਹੈ ਨਾ।
2: ਧੁੱਪ ਲੱਗਦੀ ਨਹੀਂ।
1: ਨਹੀਂ ਲੱਗ ਜੇ ਕਿ ਆਪਾਂ ਮੈਜ਼ੀ ਨਹੀਂ ਕਰਨਾ।
0: ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ ਉਦਾਂ ਦੇ ਅੱਜ ਕੰਮ ਹੋਣ ਲੱਗ ਜਾਂਦੇ ਆ।
1: ਗੋਡ ਹੋ ਜੂਗਾ ਨਾ ਫਿਰ ਵੀ ਸਵੇਰੇ ਸਵੇਰੇ ਮੀਂਹ ਪੈਣ ਡਿਆ ਛੁੱਟੀ ਹੋ ਜਾਏ ਤੇ ਜਦੋਂ ਆਪਾਂ ਰੋਟੀ ਰਾਟੀ ਖਾ ਕੇ ਗਰਾਊਂਡ ਜਾਈਏ ਤੇ ਫਿਰ ਧੁੱਪ ਲੱਗ ਜਾਏ ਹਨਾ।
0: ਮਹਾਰਾਜ ਵੱਲੋਂ ਹੀ ਸੂਤ ਆ ਜੇ।
1: ਹਾਂ ਚੱਲ ਕਰਦੇ ਹਾਂ ਕੁਛ ਆਪਾਂ ਨਾ, ਇਹ ਵੀ ਕਰਦੇ ਹਾਂ। ਚਲੋ ਕੀ ਸੁਣਾਓਗੇ?
2: ਹਾਂਜੀ ਅੱਜ ਸੁਣਾਉਂਗੇ ਇੱਕ ਬਜ਼ਾਰਤ।
1: ਹਾਂਜੀ
2: ਉਹ ਕਿਹੜੀ ਚੀਜ਼ ਹੈ ਜਿਹੜੀ ਲੱਗਦੀ ਹਰੀ ਹੈ ਪਰ ਨਿਕਲਦੀ ਲਾਲ?
1: ਹੈਂ ਲੱਗਦੀ ਹੈਗੀ ਆ
2: ਹਰੀ ਆ ਹਰੀ
1: ਅੱਛਾ ਲੱਗਦੀ
2: ਨਿਕਲਦੀ ਲਾਲ ਆ।
1: ਅੱਛਾ ਲੱਗਦੀ ਹਰੀ ਆ।
2: ਹਾਂਜੀ ਨਿਕਲਦੀ ਲਾਲ ਆ
1: ਪਰ ਨਿਕਲਦੀ ਲਾਲ ਆ ਅੰਦਰੋਂ ਲਾਲ ਨਿਕਲਦੀ ਆ।
2: ਹਾਂਜੀ
1: ਉਹ ਤੇ ਸਾਡੀਆਂ ਬੱਤੀਆਂ ਜੀਆਂ ਵੀ ਆ ਪਹਿਲਾਂ ਹਰੀਆਂ ਹੁੰਦੀਆਂ ਬਾਅਦ ਚ ਲਾਲ ਹੋ ਜਾਂਦੀਆਂ।
0: ਕਿਤੇ ਲਾਲ ਤਾਂ ਨਹੀਂ ਕਹਿੰਦਾ
1: ਕਿਤੇ ਲਾਲ ਅੰਕਲ ਤੇ ਨਹੀਂ ਕਿਤੇ?
2: ਨਹੀਂ।
1: ਹਾਂ ਹੋਰ ਕੀ ਆ ਫਿਰ ਯਾਰ
0: ਔਖਾ ਜਿਹਾ ਕੰਮ ਆ ਕੋਈ ਹੈਲਪ ਲੈਣੀ ਪੈਣੀ ਮੈਨੂੰ।
1: ਹੈਂ ਹੈਲਪ ਲੈ ਲਈਏ?
2: ਹਾਂਜੀ ਲੈ ਲਓ।
1: ਹਾਂ ਇਹ ਮੁੰਡਾ ਬੀਬਾ ਵੇਖ ਲਓ ਇਹ ਹੈਲਪ ਤੋਂ ਨਹੀਂ ਰੋਕਦਾ ਸਾਨੂੰ ਹਨਾ। ਕਈ ਤੇ ਹੈਲਪ ਲੈਣ ਦੇ ਉੱਤੇ ਵੀ ਫਾਈਨ ਕਰ ਦਿੰਦੇ ਆ ਤੇ
0: ਜਿਲੀਅਨ ਟ੍ਰਿਲੀਅਨ ਚ ਜਾਂਦਾ ਜੀ ਫਾਈਨ ਵੀ ਜਾਂ ਫਿਰ ਉਹ ਬਾਲੀ ਵਾਲੀ ਕਰੰਸੀ ਹੋਣੀ
1: ਵਾਟਰਮੈਲਨ। ਹਾਂ ਅੱਛਾ ਜਤਿੰਦਰ ਅੰਕਲ ਤੁਸੀਂ ਫੇਲ ਹੋ ਗਏ ਜੇ। ਚਲ ਹਾਰ ਗਏ ਯਾਰ ਆਪਾਂ।
0: ਲੈ ਜੇ ਸਹੀ ਹੁੰਦਾ ਫਿਰ ਨਾ ਨਹੀਂ ਸੀ ਲੈਣਾ, ਹੁਣ ਜਦ ਗਲਤ ਹੋ ਗਿਆ ਜਤਿੰਦਰ ਅੰਕਲ ਤੁਸੀਂ ਫੇਲ ਹੋ ਗਏ ਜੇ। ਕੁਛ ਨੀ ਯਾਰ ਮੈਂ ਦੇਖ ਲਿਆ ਲਾਇਆ ਸਾਹਿਬ ਫਤਿਹ ਸਹੀ ਹੋਈ ਰੁੱਸਿਆ
1: ਫਤਿਹ ਮੇਰੇ ਨਾਲ ਨੀ ਰੁੱਸਦਾ
0: ਉਹਨੇ ਤਾਂ ਮੀਟਿੰਗ ਦੇ ਵੀ ਨੀ ਆਉਣਾ
1: ਫਤਿਹ ਸਭ ਤੋਂ ਪਹਿਲਾਂ ਆਊਗਾ ਵੇ। ਹਾਂ ਫਿਰ ਕੀ ਵੈਸੇ ਹਾਰ ਗਏ ਯਾਰ?
2: ਮਹਿੰਦੀ
0: ਮਹਿੰਦੀ
1: ਅੱਛਾ ਮਹਿੰਦੀ ਪਹਿਲਾਂ ਹਰੀ ਹੁੰਦੀ ਆ ਤੇ ਬਾਅਦ ਚ ਲਾਲ ਨਿਕਲ ਆਉਂਦੀ ਆ। ਦੱਸੋ ਤੁਸੀਂ ਤੇ ਨਵੀਂ ਨਵੀਂ ਦੇਖੀ ਹੋਣੀ
0: ਚਪੇੜ ਤੇ ਨਹੀਂ ਹੁੰਦੀ ਜਿਵੇਂ ਲਾਲ ਲਾਲ ਜੀ।
1: ਹਾਂ ਇਹ ਠੀਕ ਆ ਭਾਈ
0: ਕਹਿੰਦਾ ਥੈਂਕ ਯੂ ਵਰਨ ਮੇਰੀ ਵੀ ਚਪੇੜ ਤੇ ਕਹਿੰਦਾ ਮਹਿੰਦੀ ਲਵਾ ਦਿਓ ਕਹਿੰਦਾ ਭਰਾਵਾ ਹੱਥ ਹੁੰਦੇ ਬੀਬੀ ਦੀ ਤਾਂ ਚਪੇੜ ਹੀ ਹੁੰਦੀ।
1: ਨੈਕਸਟ ਸਾਡੇ ਨਾਲ ਤੇਗ ਉਸ ਤੋਂ ਬਾਅਦ ਤਵਨੀ ਤੁਹਾਡੀ ਵਾਰੀ। ਸਤਿ ਸ਼੍ਰੀ ਅਕਾਲ ਤੇਗ।
2: ਅੱਛਾ
1: ਅੱਜ ਫਿਰ ਤੁਰ ਕੇ ਜਾ ਰਹੇ ਹੋ ਕਿ ਗੱਡੀ ਤੇ?
2: ਤੁਰ ਕੇ
1: ਤੇ ਅੱਜ ਮੀਂਹ ਨਹੀਂ ਪੈਂਦਾ?
2: ਹਾਂਜੀ ਬ੍ਰੈਡ ਕੋਟ ਪਾ ਕੇ ਪੜੇ ਤੇ ਆਪਾਂ ਬ੍ਰੈਡ ਲਾਵੀ ਲਾ ਕੇ ਗਏ ਸੀ।
1: ਵੈਰੀ ਗੁੱਡ ਵੈਰੀ ਗੁੱਡ
0: ਗੁੱਡ ਜੋਬ।
1: ਜਦੋਂ ਮੀਂਹ 'ਚ ਵੀ ਤੁਸੀਂ ਤੁਰ ਕੇ ਜਾਂਦੇ ਹੋ ਨਾ ਤੇ ਫਿਰ ਬਹੁਤ ਵਧੀਆ ਫਿਰ ਐਕਸਰਸਾਈਜ਼ ਹੋ ਜਾਂਦੀ ਹੈ।
2: ਹਾਂਜੀ
1: ਹੈ ਨਾ। ਕੀ ਸੁਣਾਓਗੇ ਫਿਰ?
2: बात।
1: हाँ जी सुनाओ।
2: तू चल बा आया।
1: तू चल में आया। ये
2: स्कूल
1: ममा।
2: चल बा आया।
1: हाँ, स्कूल चल में आया। स्कूल
2: नहीं
1: कितने में ये पापा कहिंदे होने हैं ना कि तू ही चलो तो मैं होना वहाँ।
0: साड़ी अंदर।
1: हाँ
0: तू चल चढ़ी है मैं लाल मोजे पा के आया।
1: आओ
0: उधर आंसर उन्दा ब्रायन लारा। लारा लान ना
1: तू चल तो मैं आया। ये कौन है स्कूल जान वाली चीज़ है
0: कितने तू आ जाए तड़ी ना कड़ला के तू
2: पर पहला जो अपन साथ रहूँगा कि भी बाहर निकल सकता।
1: ये भी गल ठीक है ते ये तो देखा रहेगा वा।
2: अजी सारे देखा रहेगा।
1: अच्छा सारे देखा रहेगा वा।
0: अच्छा
1: ओहो
0: सारे होना चाहिए था उस साल ना
1: हैं
0: उस साल ना तो जवाब सौखा होना
1: सारे देखा रहेगा। एक कौन दाके वावा यूं दे पला
2: बहुत
1: होंगे। ओहो चल फिर हार गए आप।
2: दरवाजा
1: ओ
0: तो चल मैं
1: तुम इदा क्यों नहीं दसिया आपी दरवाजा वा।
0: हैं
2: तुसी लबला सी मैं नहीं लबला सी।
1: ले तो तू ही बीबे पोत तू ही हेल्प भी तो करने ही ना साड़ी
0: खिड़की भी हो सकता है
2: मैं
0: सारे घरां च है।
1: ओ अच्छा हिंट तो देती ही पर घरां च तो बड़ा कुछ होंदा ना।
0: पर सही जवाब तो दरवाजा ही है
1: पर हैगा नाइस ही है ना।
2: हां जी
1: थैंक यू पुत्तो
0: वेल डन
2: थैंक यू रब दा भी गल कर।
1: हां जी अंबर ना भी करा दो। सत श्री अकाल अंबर।
2: सत श्री अकाल अंकल जी।
1: सत श्री अकाल
0: अंबर की हाल है।
2: मैं बढ़िया।
0: तुसी भी स्कूल छड़न जा रहे।
2: हां जी
1: नहीं उदा भी किंडर है आज।
0: अच्छा ओके
1: ये साडे पार्ट टाइम मेंबर ने।
0: थ्री डेज होंदा ना किंडर।
1: टू डेज जांदी है।
0: अच्छा ठीक
1: टू हां टू डेज जांदी है। ते तुहाडे कोल अपनी वखरी छतरी हैगी है मरेला वखरा हैगा तुहाडा।
2: हां जी
1: ओ केड़े रंग दा।
0: तितली कलर
2: ग्रीन।
1: ओ फिर ते तुही बड़े सोहने लगदे होणे तुरे जांदे।
0: विंडी ता नहीं हैगा छतरी उड़दी ता नहीं।
2: नहीं
0: फिर तो ठीक है।
1: ते जदों तुसी तुरदे हो उत्ते मीं पैंदा ते फिर टिक टिक टिक टिक दी आवाज आउंदी।
2: हां जी
1: ओ ते मजा आउंदा फिर ना।
0: नेचर दा किन्ना सोहना म्यूजिक है ना।
1: हां तुहानूं ते अज फिर बड़ा मजा आउण डिया होणा वा मम्मा नाल ते भैण दे नाल तुरे जांदे।
0: ਨਹੀਂ ਹੁਣ ਤਾਂ ਖੜ ਕੇ ਗੱਲ ਕਰ ਰਹੇ।
1: ਅੱਛਾ ਤੇ ਕੀ ਸੁਣਾਓਗੇ ਫਿਰ ਖੜ ਕੇ
0: ਜਾਂਦੀ ਹੈ ਮਟਿਆਰੇ ਨੀ
1: ਗੀਤ। ਓਏ ਤੁਸੀਂ ਗਾ ਲੈਂਦੇ ਹੋ। ਵਾਹ ਤੁਸੀਂ ਤਾਂ ਬੜੇ ਇੰਟੈਲੀਜੈਂਟ ਹੋ। ਕਿਹੜਾ ਗੀਤ ਸੁਣਾਓਗੇ।
0: थैंक
1: यू पुत्तो आते बहुत सोहना ही। तवनीत सिबलिंग सत श्री अकाल। तवनीत की हाल है। सत श्री अकाल अंकल जी। अंकल जी सत श्री अकाल। उस रहो की हाल है पुत्तू।
2: मेरा ठीक है तुहाडा की हाल है।
1: साडा भी ठीक है। ਤੁਹਾਡੀ ਸਿਹਤ ਠੀਕ ਹੈ ਹੁਣ।
2: ਹਾਂਜੀ ਥੋੜੀ ਜੀ।
1: ਥੋੜੀ ਜੀ ਠੀਕ ਆ ਕਿ ਥੋੜੀ ਜੀ ਗਲਤ ਆ।
2: ਥੋੜੀ ਜੀ ਠੀਕ ਆ।
1: ਥੋੜੀ ਜੀ ਠੀਕ ਆ। ਮੈਨੂੰ ਤਾਂ ਵਾਵਾ ਜੀ ਠੀਕ ਲੱਗਣ ਡਈ ਆ।
3: ਨਹੀਂ ਪਰ ਮੈਂ ਖਾਂਸੀ ਕਰਦੇ
1: ਓਏ ਹੋਏ ਕਿੱਦਾਂ ਕਿੱਦਾਂ ਕਿੱਦਾਂ ਕਿੱਦਾਂ ਸ਼ੋ ਮੀ ਕਿੱਦਾਂ ਬੜੀ ਨਾਈਸ ਖਾਂਸੀ ਆ ਤੁਹਾਡੀ ਤੇ ਉਹ
3: ਨਹੀਂ
1: ਹਾਂ ਵਾਜ ਹੀ ਬੜੀ ਵਧੀਆ ਯਾਦ
0: ਆ ਰਣਜੋਤ ਅੰਕਲ ਤਾਂ ਸਾਰਾ ਘਰ ਜਗਾ ਦਿੰਦੇ ਖਾਂਸੀ ਨਾ
1: ਹੋਰ
0: ਤੁਹਾਡੀ ਤਾਂ ਆਪਣੇ ਆਪ ਨੂੰ ਨਹੀਂ ਪਤਾ ਲੱਗਦੀ
1: ਹੈ ਬਾਕੀ ਸਾਰੇ ਠੀਕ ਨੇ ਹੁਣ
3: ਹਾਂਜੀ
1: ਅੱਛਾ ਤੁਹਾਡੀ ਨਹੀਂ ਹਲੇ ਹੋਈ ਠੀਕ ਹੈ
3: ਔਰੇਂਜ
0: ਫਲੇਵਰ ਆ ਜਾਂ ਵਾਟਰਮੈਲਨ ਫਲੇਵਰ ਆ
3: ਸਟ੍ਰਾਬੇਰੀ
1: ਸਟ੍ਰਾਬੇਰੀ
0: ਤੂੰ ਵੀ ਜਮੀ ਹੁੰਦਾ
1: ਵਿਆਹ
0: ਦੇਖਣ ਗਿਆ ਸੀ ਹਾਂਜੀ ਮੈਂ
1: ਕਹਿੰਦੇ ਕੱਲੇ ਕਿਉਂ ਗਏ ਸਾਨੂੰ ਕੱਲੇ ਲੈ ਕੇ ਗਏ
0: ਅਗਲੀ ਵਾਰ ਨੂੰ ਪੁੱਤ ਬੱਸ ਕਰਕੇ ਚੱਲਾਂਗੇ ਆਪਾਂ ਸਿਡਨੀ ਸੀਗਾ ਨਾ ਥੋੜਾ ਦੂਰ ਸੀਗਾ
1: ਤੁਸੀਂ ਠੀਕ ਨਹੀਂ ਨਾ ਤਾਂ ਕਰਕੇ ਨਹੀਂ ਤੁਹਾਨੂੰ ਲੈ ਕੇ ਗਏ
0: ਫਿਰ ਉੱਥੇ 12 ਆਵਰ ਲੱਗ
3: ਜਾਂਦੇ ਅੱਛਾ ਉਦੋਂ ਕਾਲੀ ਵੀ ਖਾ ਚੁਰਿਆ
1: ਉਦੋਂ ਕਹਿੰਦੇ ਮੈਂ ਠੀਕ
0: ਆਮ ਸੋ ਸੌਰੀ ਪੁੱਤੂ ਨੈਕਸਟ ਟਾਈਮ ਮੈਂ ਧਿਆਨ ਰੱਖੂਗਾ ਮੈਨੂੰ ਲੱਗਿਆ ਕਿਤੇ ਜ਼ਿਆਦਾ ਦੂਰ ਆ 12 ਆਵਰਸ ਲੱਗ ਜਾਣੇ ਆ ਵੀ ਕਿਤੇ ਫਿਰ ਥੱਕ ਨਾ ਜਾਵੇ
3: ਨਹੀਂ ਡੈਡਾ ਵੀ ਜਾਂਦੇ
1: ਉਹ ਵੀ ਜਾਂਦੇ ਆ
0: ਫਿਰ ਠੀਕ ਆ
1: ਉਹ ਵੀ ਨਹੀਂ ਲੈ ਕੇ ਜਾਂਦੇ
3: ਨਹੀਂ
0: ਇਹ ਜ਼ਰੂਰੀ ਆ
3: ਮੰਮਾ ਦੀ ਕੀਤੀ
1: ਅੱਛਾ ਮੰਮਾ ਜੀ ਜੇ ਕੀਤੀ ਤੁਹਾਡੀ ਵੀ ਕਰਨੀ ਹੈ ਚਲੋ ਠੀਕ ਹੈ ਠੀਕ
3: ਹੈ ਯੂਟਿਊਬ ਚ ਨਹੀਂ ਪਾਣੀ
1: ਅੱਛਾ ਯੂਟਿਊਬ ਚ ਨਹੀਂ ਪਾਣੀ ਕਿੱਥੇ ਪਾਉਣੀ ਹੈ ਜੇਬ ਚ ਪਾ ਲਾਂਗੇ
0: ਰੇਡੀਓ ਤੇ ਪਾ ਦੇਣੀ
1: ਜੇਬ ਚ ਪਾ ਲਾਂਗੇ ਜੇਬ ਚ ਪਾ ਲਾਂਗੇ
3: ਨਹੀਂ ਫਿਰ ਤੇ ਨਹੀਂ ਹੋ ਸਕਦੀ
1: ਅੱਛਾ ਕਿੱਥੇ ਪਾਈਏ ਫਿਰ
0: ਆਲੂ

0: কোথায় খাদি মামি আগে গোবর কে
1: মামে
0: মামে
1: কোথায় খাদি মামি আগে
0: গোবর কে মারো মারো
1: হোর মার হোর মার হোর মার হোর মার হোর মার
0: হোর মারো
2: সহি মামে মামি দে দো রঙ ওয়ে
1: আহ
2: লোকাঁ ন হাস হাস গলা ਮਾਮੇ ਨਾ ਚੱਲਦੀ ਜੰਗ ਵੇ
1: ਮਾਮੀ ਦੇ ਦੋ ਰੰਗ ਵੇ ਹੈ ਆ ਵੀ ਹੈਗੀ ਉਹ ਇੱਕ
0: ਸੁਣਾਈ
1: ਹੋਈ ਆ ਓਏ ਹੋਏ
2: ਮਾਮਾ ਵਿਸ਼ੇਸ਼
1: ਮਾਮਾ ਕੱਛੇ ਤੋਂ ਵੀ ਤੰਗ ਉਹ ਵੀ ਹੈਗੀ ਉਹ ਮਾਮੀ ਸਾਡੀ ਸੂਟ ਸਵਾਉਂਦੀ
2: ਮਾਮਾ ਕੱਛੇ ਤੋਂ ਵੀ ਤੰਗ
1: ਮਾਮਾ ਕੱਛੇ ਤੋਂ ਵੀ ਤੰਗ ਇੱਦਾਂ ਕਰਕੇ ਕਈ ਵੀ ਹੈਗੀ ਉਹ
0: ਨਹੀਂ
2: ਮਾਮਾ ਪੁੱਛੇ ਮਾਮੀ ਨੂੰ ਪਜਾਮਾ ਕਿੱਦਾਂ ਪਾਈਦਾ
1: ਆਹੋ
2: ਕਹਿੰਦੀ ਪੁੱਠਾ ਕਰਕੇ ਪਾਈਦਾ ਤੇ ਨਾਲਾ ਪਿੱਛੇ ਨੂੰ ਲਮਕਾਈਦਾ
1: ਆਹੋ ਆ ਵੀ ਹੈਗੀ ਉਹ
2: ਤਾਏ ਤਾਏ ਨਾਨਕੇ ਦਾਦਕਿਆਂ ਦੇ ਮੁਕਾਬਲੇ ਚੋਂ ਆਏ ਆ ਨਾ
1: ਮਾਮੀ ਤੇ ਪੜਾਸ ਕੱਢਣ ਦੇ ਤੇ ਬਹੁਤ ਤਰੀਕੇ ਨੇ
2: ਕੋਈ ਸ਼ੱਕ ਨਹੀਂ ਮਾਮੀਆਂ ਵੈਸੇ ਵੀ ਕਾਬੂ ਆ ਜਾਂਦੀਆਂ ਉਹੀ ਮੋਢੇ ਮਾਰਦੀਆਂ ਫਿਰੀ ਜਾਂਦੀਆਂ ਹੁੰਦੀਆਂ
1: ਆਹ ਪਤਾ ਲੱਗ ਹੀ ਜਾਂਦਾ ਵਾ
2: ਵੀ ਕੌਣ ਮਾਮੀ ਆ
1: ਨੈਕਸਟ ਕਿਹਦੀ ਵਾਰੀ ਆ
0: ਐਸ਼ਲਿਨ
1: ਹਾਂਜੀ
0: जीजे
1: वाली अच्छा हां जी अज जीजे वाली तुहाडे हाथ आ गई
0: लड्डू
1: जिया ज मोती चूर दा लड्डू जिया बल बल बल बल बल
2: गेठ
1: मिठिया याद करना पैना है थैंक यू एशन तवीर जी हां जी सत श्री अकाल मेनू लगदा सुत्ता वा हले मुंडा
0: नहीं
1: हां सुस्ती जी आवाज आउण डई अज ते
2: अजे चाह नहीं पीती
1: उठे होए आ पर लेजी लेजी जी आवाज क्यों आउंदी आ फिर
0: नहीं
1: हां ठीक हो गए दवाई
0: दलिया अंडा बस
1: ਏਦਾਂ ਕਿਉਂ ਛੋਟੀ ਦੀਦੀ ਵਾਲ ਪੁੱਟਦੀ ਆ ਓਏ ਹੋ ਚੱਲ ਕੋਈ ਗੱਲ ਨੀ ਤੁਸੀਂ ਸਟਰੋਂਗ ਹੋ ਨਾ ਉਹ ਚੈੱਕ ਕਰਦੀਆਂ ਵਾ
2: ਨਹੀਂ ਚੈੱਕ ਨਹੀਂ ਵਾਲ ਸਟਰੋਂਗ
1: ਹਾਂ ਉਹ ਚੈੱਕ ਕਰਦੀਆਂ ਨੇ ਵੀ ਸ਼ੈਂਪੂ ਕੰਮ ਕਰ ਰਿਹਾ
2: ਹੈਡ ਐਂਡ ਸ਼ੋਲਡਰਸ
1: ਕਿੰਨੀਆਂ ਜੂਆਂ ਲੈ ਕੇ ਜਾਂਦਾ ਬੰਦਾ ਸਟਰੋਂਗ ਹੀ ਹੁੰਦੇ ਆ
2: ਜਿਹੜਾ ਉਹ ਹੈਡ ਐਂਡ ਸ਼ੋਲਡਰ ਸ਼ੈਂਪੂ ਹੁੰਦਾ ਪੁੱਤ, ਸ਼ੋਲਡਰਸ ਤੇ ਲਾਉਣਾ ਹੁੰਦਾ ਜਾਂ ਹੈਡ ਤੇ?
1: ਹੋਗੀ ਫਿਰ ਜਿਹੜੀ ਆਪਾਂ ਹੁਣੇ ਦੱਸਣ ਡੇ ਹਾਂ,
0: ਕੀ ਹੈਗਾ?
1: ਜੂਆ
0: ਹੈ,
1: ਜੂਆ
0: ਲੱਕੜ
1: ਦੀ ਬਣਾ ਕੇ ਲਿਆਓ। ਹਾਂਜੀ,
0: ਤੇ ਅਸੀਂ ਅੱਜ ਵੈਸੇ ਟਾਈਮ ਟੇਬਲ ਹੈ, ਮੈਂ ਆਈਪੈਡ ਮੋਨੀਟਰ ਹੈਗੇ।
1: ਅੱਛਾ ਅੱਛਾ ਅੱਛਾ, ਗੁੱਡ, ਲੱਗੀ ਸਮਝ ਕੀ ਗਿਆ?
2: ਚਾਰਜ ਕਰ ਲਓ,
1: ਚਾਰਜ ਕਰ ਲਈਏ। ਓਕੇ ਓਕੇ ਓਕੇ, ਚਲੋ, ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ, ਸਤਿ ਸ਼੍ਰੀ ਅਕਾਲ, ਤੁਹਾਡਾ ਦਿਨ ਵਧੀਆ ਰਹੇ, ਸਤਿ ਸ਼੍ਰੀ ਅਕਾਲ ਅਸੀਸ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਨੇ ਤੁਹਾਡੇ, ਠੀਕ ਠਾਕ ਹੋ? ਹਾਂਜੀ ਅਸੀਸ ਜੀ,
0: ਤੁਸੀਂ ਕਿਵੇਂ ਹੋ?
1: ਅਸੀਂ ਠੀਕ ਆ,
2: ਗਵਾਂਢੀ ਹੋ, ਜਾਗ ਦੇ ਕੇ ਸੁੱਤੇ?
0: ਮੈਨੂੰ ਸੀਸੀ ਕਹਤਾ
1: ਹੈ
0: ਅੱਜ, ਕਿਵੇਂ ਮੈਨੂੰ ਸੀਸੀ ਕਹਤਾ?
1: ਸੀਸੀ ਕਹਤਾ
2: ਨਹੀਂ, ਸੀਸੀ ਕਿਹਾ, ਸੀਸੀ ਬਣ ਗਿਆ ਨਾ, ਅਜ਼ੀਜ਼ੀ
1: ਸੀਸੀ ਬਣ ਗਿਆ। ਓਹੋ, ਇਹ ਕਿਦਾਂ ਬਣ ਗਿਆ ਸੀਸੀ?
2: ਕੋਈ ਪ੍ਰੋਬਲਮ ਨਾ ਹੋਵੇ, ਕਿਤੇ ਕਿਹਾ ਤਾਂ ਅਸੀਂ ਅਸੀਸੀ ਹੋਈ ਸੀਗਾ, ਪਰ ਅਸੀਸ ਕਿਉਂ ਸੁਣਿਆ ਤੁਹਾਨੂੰ?
1: ਓਹੋ, ਚਲ ਆਪਾਂ ਠੀਕ ਕਰ ਲੈਂਦੇ ਹਾਂ। ਅਸੀਸ ਜੀ, ਕੀ ਹਾਲ ਹੈ ਤੁਹਾਡੇ?
2: ਅਸੀਸ ਜੀ ਉਹਦਾ ਫਿਰ ਅਸੀਸੀ ਬਣ ਗਿਆ ਹੋਵੇ।
1: ਹਾਂ, ਨਾਲ ਜੀ ਕਹੀਏ ਫਿਰ ਠੀਕ ਹੁੰਦਾ? ਹੈ ਜੀ ਕਹਿ ਦੇ ਕਰੀਏ ਨਾਲ, ਫਿਰ ਠੀਕ ਆ ਅਸੀਸ ਜੀ, ਹੈ ਨਾ? ਅਸੀਸ ਜੀ, ਤੁਹਾਡੀ ਸਿਹਤ ਠੀਕ ਹੈ ਹੁਣ? ਕਮਾਲ ਹੋ ਗਈ ਯਾਰ, ਸਾਰੇ ਬਿਮਾਰ ਹੋਈ ਜਾਂਦੇ ਹੈ ਅਸੀਸ, ਸਾਰਿਆਂ ਨੂੰ ਖੰਘ ਆਈ ਜਾਂਦੀ ਹੈ,
2: ਜ਼ੁਕਾਮ ਹੋਈ ਜਾਂਦਾ।
1: ਸਾਰੇ ਅਸੀਸ ਦੀ ਰੀਸ ਹੀ ਕਰਦੇ ਸਾਰੇ, ਕਹਿੰਦੇ ਅਸੀਸ ਨੇ ਖੰਘ ਕੇ ਵਿਖਾਇਆ ਤੇ ਅਸੀਂ ਸਾਰਿਆਂ ਨੇ ਖੰਘਣਾ ਹੁਣ।
0: ਨਹੀਂ, ਉਹਨਾਂ ਨੂੰ ਲੱਗਿਆ ਨੀ ਜ਼ੁਕਾਮ, ਉਹ ਨਾ ਮੈਨੂੰ ਕਾਪੀ ਕਰਕੇ ਐਕਟਿੰਗ ਕਰ ਰਹੇ ਆ।
1: ਤਾਂਹੀਓ ਫਿਰ ਮੈਂ ਕਿਹਾ ਏਦਾਂ ਦੀ ਖੰਘ ਤੇ ਅਸੀਸ ਦੀ ਆ, ਇਹ ਭਲਾ ਕਿੱਥੋਂ ਆ ਗਈ ਹੋਰ? ਹੈ ਫਿਰ ਤੇ ਬੜੇ ਸੋਹਣੇ ਐਕਟਰ ਆ। ਥੈਂਕ ਯੂ, ਕੀ ਸੁਣਾਓਗੇ ਫਿਰ?
0: ਅੱਜ ਮੈਂ ਸੁਣਾਉਂਗੀ,
1: ਨੱਚ ਲੋੜੀ ਕੁੜੀ ਓ ਖੇਡ ਲੋੜੀ ਕੁੜੀ ਓ ਨੱਚ ਰਾਤ ਪੜਾ ਲੈ ਜਾਊਗਾ ਨੀ ਕੋਈ ਬੂ ਜੜ ਜਾ ਜੱਟ ਲੈ ਜਾਊਗਾ ਨੀ ਕੋਈ ਬੂ ਜੜ ਜਾ ਜੱਟ ਲੈ ਜਾਊਗਾ ਬਲ ਬਲ ਬਲੇ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਹੂ ਇਹ ਪਤਾ ਕਿੱਡਾ ਸੋਹਣਾ ਗਿੱਧਾ ਪਾਉਂਦੀ ਕੁੜੀ ਏ।
2: ਇਹਨੂੰ ਮੈਂ ਮਿਸ ਕੀਤਾ ਉੱਥੇ ਵਿਆਹ ਤੇ, ਨੈਕਸਟ ਟਾਈਮ ਸੀਸ ਦੀ ਮਿਹਨਤ ਮੁਹਨਤ ਕਰਕੇ ਨਾਲ ਲੈ ਜਾ ਕਰਨਾ।
1: ਹੋਰ ਕਿਉਂ ਸੀਸ
2: ਬੋਲਿੰਗ ਵਾਲੀ ਚੱਕ ਦੇਣੇ ਸੀ ਫੱਟੇ ਉੱਥੇ,
1: ਹੈਂ ਜਾਏਂਗੇ ਸੀਸ?
2: ਮੈਂ ਕੱਲੀ ਨੇ ਮਾਈਆ ਲਾਤਾ ਗਿੱਧਾ ਖੂੰਜੇ,
1: ਹੈਂ ਉਹ ਮੰਮੀ ਤੋਂ ਬਗੈਰ ਨਹੀਂ ਜਾਂਦੀ ਉਹ।
2: ਠੀਕ ਆ, ਆਪਾਂ ਸੈੱਟ ਹੀ ਚੱਕਾਂਗੇ ਪੂਰਾ।
1: ਹਾਂ ਮੰਮੀ ਤੋਂ ਬਗੈਰ ਨਹੀਂ ਨਾ ਜਾਂਦੀ। ਹਾਂਜੀ ਤੁਸੀਂ ਦੱਸੋ ਨਾ।
2: ਮੰਮਾ ਨਾ ਤੁਸੀਂ ਜਾਗੋ ਜਾਗੋ ਗਰੁੱਪ ਬਣਾਇਆ ਹੋਇਆ ਕਿ ਆਪਾਂ?
1: ਜੀ ਨਹੀਂ ਲੱਗਦਾ ਮੰਮਾ।
0: ਹੈਂ ਮੰਮਾ ਯਾ ਮੇਰੇ ਤੋਂ ਮੇਰੇ ਨਹੀਂ ਨਾ ਜੀ ਲੱਗਦਾ।
1: ਤੇ ਤੁਹਾਡਾ ਲੱਗ ਜਾਂਦਾ?
0: ਹਾਂਜੀ।
1: ਅੱਛਾ ਤੁਹਾਡਾ ਹੋਏ, ਮੈਨੂੰ ਲੱਗਦਾ ਤੁਹਾਡਾ ਵੀ ਨਹੀਂ ਲੱਗਦਾ।
0: ਨਹੀਂ ਲੱਗਦਾ,
1: ਨਹੀਂ ਲੱਗਦਾ,
0: ਨਹੀਂ ਲੱਗਦਾ।
1: ਜਿਹੜਾ ਕੰਮ ਕਰਦੇ ਹਨਾ,
0: ਤੁਸੀਂ ਜੋ ਜੋਬ ਕਰਦੇ ਹੋ, ਤੁਸੀਂ ਲਾਈਕ ਜੋਬ ਦੇ ਟੀਚਰ ਬਣ ਸਕਦੇ ਹੋ, ਬੇਕਰੀ ਚ ਵਰਕ ਕਰ ਸਕਦੇ ਹੋ, ਪੁਲਿਸ ਬਣ ਸਕਦੇ ਹੋ, ਫਾਇਰ ਫਾਈਟਰ ਬਣ ਸਕਦੇ ਹੋ, ਨਰਸ ਬਣ ਸਕਦੇ ਹੋ, ਡਾਕਟਰ ਬਣ ਸਕਦੇ ਹੋ, ਇੰਨੇ ਚੀਜ਼ਾਂ ਹੈਗੀਆਂ।
1: ਵਾਹ ਕੁੜੀਏ ਤੂੰ ਤੇ ਕਮਾਲ ਹੀ ਕਰੀ ਜਾਨੀ।
0: ਮੈਂ ਤਾਂ ਟੀਚਰ ਬਣਨਾ।
1: ਅੱਛਾ ਟੀਚਰ ਬਣਨਾ, ਹਾਂ ਤੁਸੀਂ ਤਾਂ ਆਲਰੇਡੀ ਟੀਚਰ ਹੋ ਤੇ।
0: ਨਹੀਂ ਤੂੰ ਤਾਂ ਮੇਰੇ ਕੋਲ ਬਹੁਤ ਬੱਚੇ ਹੋਣ।
1: ਅੱਛਾ ਅੱਛਾ ਓਕੇ, ਤੁਹਾਡੇ ਤੇ ਪਹਿਲੇ ਵੀ ਬੱਚੇ ਭੱਜ ਗਏ ਤੇ
0: ਖਰਾਬ
1: ਹੋਈ ਜਾਂਦੀਆਂ, ਪਤਾ ਨੀ ਕੀ ਹੋਇਆ। ਪਤਾ ਨੀ, ਤੁਹਾਨੂੰ ਪਤਾ ਹੋਊਗਾ, ਤੁਹਾਡੀ ਕਲਾਸ ਆ। ਪਤਾ ਕਰੋਗੇ ਫਿਰ? ਓਕੇ ਥੈਂਕ ਯੂ ਸੀਸ।
0: ਜੇ ਮੈਨੂੰ ਪਤਾ ਨੀ ਆਲਰੇਡੀ, ਫਿਰ ਮੈਂ ਕਿਵੇਂ ਮੈਨੂੰ ਕਿਵੇਂ ਹੋ ਹੁਣ ਕਿਵੇਂ ਮੈਨੂੰ ਪਤਾ ਲੱਗੂ?
1: ਹਾਂ ਚੱਲ ਕੱਲ ਪਤਾ ਕਰਾਂਗੇ। ਥੈਂਕ ਯੂ ਪੁੱਤੋ, ਥੈਂਕ ਯੂ,
0: ਬਾਏ
1: ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਵਿਰਕ ਸਾਹਿਬ, ਤੁਸੀਂ ਆਉਂਦੇ ਹੋ, ਕੀ ਹਾਲ ਚਾਲ ਆ?
3: ਸਤਿ ਸ੍ਰੀ ਅਕਾਲ ਅੰਕਲ ਜੀ, ਸਤਿ ਸ੍ਰੀ ਅਕਾਲ ਅੰਕਲ ਜੀ,
1: ਸਤਿ ਸ੍ਰੀ ਅਕਾਲ,
2: ਕੀ ਹਾਲ ਨੇ ਜੀ?
1: ਠੀਕ ਠਾਕ ਹੋ?
3: ਹਾਂਜੀ ਠੀਕ ਆ।
1: ਓਕੇ ਹੋ ਗਈ ਤਿਆਰੀ?
3: ਹਾਂਜੀ ਹੋ ਗਈ ਤਿਆਰੀ।
1: ਤੁਹਾਡੇ ਮੀਂਹ ਪਈ ਜਾਂਦਾ ਕਿ ਨਹੀਂ?
3: ਹਾਂਜੀ ਬਹੁਤ ਜ਼ਿਆਦਾ ਪਈ ਜਾਂਦਾ, ਲੱਗਦਾ ਜਿੱਦਾਂ ਧੁੰਦ ਪਈ
1: ਹੁੰਦੀ। ਆਹਾ
2: ਥੋੜਾ ਮਿਸਟੇਕ ਜਿਹਾ ਹੋਇਆ ਹੋਇਆ ਪਹਾੜਾਂ ਵਾਲਾ ਕੰਮ।
1: ਕਿੰਨੇ ਕਿੰਨੇ ਕੁ ਪੈਸਿਆਂ ਦਾ ਪਿਆ ਮੀਂਹ? ਕਿੰਨੇ ਪੈਸਿਆਂ ਦਾ ਮੀਂਹ ਪੈਣ ਡਿਆ?
2: ਰੁਪਈਏ ਚੋ ਕਿੰਨਾ?
1: ਕਿੰਨੇ ਰੁਪਈਆਂ ਦਾ? 100 ਰੁਪਈਏ ਦਾ, 50 ਰੁਪਈਆਂ ਦਾ, 20 ਰੁਪਈਆਂ ਦਾ?
2: ਚਲੋ ਐ ਦੱਸ ਦੋ, ਕਿੰਨੇ ਰੁਪਏ ਕਿਲੋ ਪੈ ਗਿਆ ਤੁਹਾਨੂੰ?
1: ਹੈ ਨਹੀਂ ਨਹੀਂ ਪੈਸੇ ਨੀ ਥੱਲੇ ਡਿੱਗਦੇ, ਪੈਸੇ ਦੇ ਕੇ ਪਵਾਈਦਾ ਨਾ ਵੀ ਅੱਜ ਯਾਰ ਰੱਬ ਨੂੰ ਕਹੀਦਾ 20 ਕਦਾ ਮੀਂਹ ਪਾ ਦੇ,
2: ਮੱਥਾ ਟੇਕ ਕੇ। ਕਈ ਵਾਰ ਨਹੀਂ ਪੈਂਦਾ ਜਿਵੇਂ
1: ਇਦਾਂ ਕਹੀਦਾ ਵੀ
2: ਸੁੱਕਾ ਪਿਆ ਹੁੰਦਾ,
1: 50 ਕਦਾ ਮੀਂਹ ਪਾ ਦੇ ਰੱਬਾ, ਹੈਨਾ?
3: ਕੋਈ
2: 500 ਦਾ ਪੈਣ ਡਿਆ?
1: ਅੱਛਾ 500 ਦਾ ਪੈਣ ਡਿਆ? 500 ਦਾ ਤੇ ਬਹੁਤ ਹੁੰਦਾ ਵਾ,
2: ਰੁਪਈਆ ਹੋਰ ਪਾਓ ਸ਼ਗਨਾਂ ਦਾ ਕੰਮ ਹੋ ਜਾਣਾ।
1: ਹਾਂ
2: ਲੱਗੇ ਕਿੰਨੇ ਦਾ ਪੈ ਰਿਹਾ?
1: ਆਹੋ
3: ਲੱਗਦਾ
1: ਤੇ ਇਹ ਫਿਰ ਮੈਨੂੰ ਲੱਗਦਾ ਜਿਹੜਾ 500 ਦਾ ਇਹ ਵਾਵਾ ਲੰਮਾ ਪਊਗਾ ਫਿਰ।
0: ਹਾਂ ਜੀ
1: ਹਾਂ ਕਿੰਨੇ ਦਿਨ ਕਿੰਨੇ ਦਿਨ ਪਾਓਗੇ
0: ਵੈਦਰ ਚ ਦੇਖਿਆ ਵੀ ਹੁਣ ਸਾਰੇ ਦਿਨ ਰੇਨੀ ਰੇਨੀ ਹੋਣੇ ਆ
1: ਯਾਰ ਤੁਸੀਂ ਨਾ ਥੋੜੇ ਥੋੜੇ ਪੈਸਿਆਂ ਦਾ ਪਵਾਇਆ ਕਰੋ ਫਿਰ ਇੰਨੇ ਦਿਨ ਕੀ ਕਰਨਾ
0: ਆਪਾਂ ਇੱਦਾਂ ਕਰਾਂਗੇ ਉਹਨਾਂ ਨੂੰ $50 ਆਪਾਂ ਉਹਨਾਂ ਨੂੰ ₹50 ਦੇ ਦਾਂਗੇ ਤਾਂ ਉਹਨਾਂ ਨੇ ₹50 ਹਟਾ ਦੇਣਾ ਵੀ
1: ਅੱਛਾ ਕਰ ਦੇਣਗੇ ਇੱਦਾਂ
2: ਬੰਦੇ
1: ਕਮਾਲ ਦਿਓ ਕੀ ਸੁਣਾਓਗੇ ਫਿਰ
0: ਅੱਜ ਚੁਟਕਲਾ
1: ਹਾਂਜੀ
0: ਇੱਕ ਵਾਰ ਨਾ ਇੱਕ ਬੋਲਾ ਹੁੰਦਾ ਵਾ
1: ਪਤਾ ਨੀ ਲੱਗਾ ਇੱਕ ਦੂਜੇ ਦਾ ਨਾਨੀ ਨੇ ਸਿਖਾਇਆ ਆ ਤੇ ਬੜਾ ਸੋਹਣਾ ਸਿਖਾਇਆ
2: ਕਰਤੀ ਯਾਰ ਅੱਛਾ ਹਵੇਲੀ ਹੋਇਆ
1: ਅੱਛਾ ਫਿਰ ਮੈਨੂੰ ਲੱਗਿਆ ਤੂੰ ਹਵੇਲੀ ਹੋਇਆ ਥੈਂਕ ਯੂ ਠੀਕ ਆ ਫਿਰ ਓਕੇ ਫਿਰ ਹਾਂਜੀ ਸਤਿ ਸ਼੍ਰੀ ਅਕਾਲ ਸੁਖਨ ਤੁਸੀਂ ਆਉਂਦੇ ਰਹੋ ਡਟਵਾਲ ਸਾਹਿਬ ਹੈਲੋ
2: ਉਹ ਵੀ ਕਿਤੇ ਹਵੇਲੀਆਂ ਤਾਂ ਨੀ ਆਏ
1: ਹੈਲੋ ਨਿੱਕੇ ਡਟਵਾਲ ਸਾਹਿਬ ਕੇ ਵੱਡੇ ਕਲੂਗਰ ਵਾਲੇ ਚ ਅੱਛਾ ਤੇ ਤੁਸੀਂ ਕਿਹੜੀ ਗੱਡੀ ਚ
0: ਓਹਦਾ ਨਾਮ ਹੀ ਆ ਕਲੂਗਰ
2: ਅੱਛਾ
1: ਅੱਛਾ ਓਹਦਾ ਨਾਮ ਤੇ ਤੁਹਾਡੀ ਗੱਡੀ ਦਾ ਕੀ ਨਾਮ ਹੈ
2: ਮੈਨੂੰ
1: ਲੱਗਾ ਵੀ ਸਾਹਿਬ ਵੱਖਰੀ ਗੱਡੀ ਚ ਜਾਣ ਡਿਆ ਤੇ ਸੁਖਨ ਵੱਖਰੀ ਗੱਡੀ ਚ
2: ਉਹ ਕਲੂਗਰ ਜਾ ਰਿਹਾ ਇਹ ਕਲੂਗਰ ਜਾ ਰਿਹਾ
1: ਹੈ
0: ਉਹੀ ਤਾਂ
2: ਗੱਲ ਕਰ ਰਹੇ ਹਾਂ
1: ਅੱਛਾ ਤੁਹਾਡੇ ਕੋਲ ਦੋ ਕਲੂਗਰ ਆ ਇੱਕ ਕਰੋਲਾ ਵਾ ਹਾਂ ਉਹੀ ਮੈਂ ਪੁੱਛਦਾ ਨਾ ਤੇ ਤੁਸੀਂ ਕਿਹ ਚ ਜਾ ਰਹੇ ਹੋ
2: ਚਿੱਟੀਆਂ ਤਾਂ ਬਾਪੂ ਦੀਆਂ ਨੇ ਪਰ ਕਾਲੀਆਂ ਕਿਹਦੀਆਂ ਨੇ
1: ਤੁਸੀਂ ਕਲੂਗਰ ਚ ਜਾ ਰਹੇ ਹੋ ਕਿ ਕਰੋਲਾ ਚ ਜਾ ਰਹੇ ਹੋ ਕਲੂਗਰ ਚ ਓਏ ਤੁਸੀਂ ਫਿਰ ਵੱਡੀ ਕਾਰ ਵੱਡੀ ਗੱਡੀ ਚ ਜਾ ਰਹੇ ਹੋ ਤੁਸੀਂ ਫਿਰ
2: ਗਾਣੇ ਲੱਗ ਜਾਂਦੇ
1: ਕਿਹੜਾ ਗਾਣਾ ਤੁਸੀਂ ਕਿਹੜਾ ਗਾਣਾ ਪਸੰਦ ਕਰਦੇ ਹੋ ਭਾਰੇ ਭਾਰੇ ਬਸਤੇ
2: ਅੱਛਾ
1: ਸੁਣਾਓ ਹਾਂ ਸੁਣਾਓ ਹਾਂ ਭਲਾ ਕਿੱਦਾਂ
2: ਲੱਡੂ ਪੇੜੇ ਸਸਤੇ
0: ਗੋਡੇ ਵੀ ਦੁਖਦੇ ਮੋਢੇ ਵੀ ਦੁਖਦੇ ਮਸਤ ਜੀ ਆਉਣਗੇ
1: ਤੁਹਾਡੇ ਨਾ ਆਵਾਜ਼ ਜਿਹੜੀ ਆ ਉਹ ਸਾਨੂੰ ਨਾ ਡਬਲ ਸੁਣਦੀ
2: ਆ
1: ਉਹਦੀ ਆਵਾਜ਼ ਬੰਦ ਕਰਿਓ ਤੁਸੀਂ ਨਾ
2: ਕਲੂਗਰ ਨਾ ਬੰਦ ਕਰਿਓ
1: ਜਿਹੜਾ ਤੁਸੀਂ ਰੇਡੀਓ ਸੁਣ ਰਹੇ ਹੋ ਨਾ ਉਹ ਆਵਾਜ਼ ਬੰਦ ਕਰ ਲਓ
2: ਪਾਰੇ ਪਾਰੇ ਬਸਤੇ ਲੱਡੂ ਪੇੜੇ ਸਸਤੇ ਖਾਣੇ ਆ ਤਖਾ ਨਹੀਂ ਪੈ ਰਸਤੇ
1: ਥੋੜਾ ਇੱਕ ਮਿੰਟ ਪੁੱਤ ਥੋੜਾ ਜਿਹਾ ਨਾ ਫੋਨ ਤੁਸੀਂ ਆਪਣੇ ਮੂੰਹ ਲਾਗੋ ਥੋੜਾ ਜਿਹਾ ਦੂਰ ਰੱਖੋ ਤੁਸੀਂ ਬਹੁਤ ਕਲੋਜ਼ ਹੋ ਕੇ ਬੋਲਦੇ ਹੋ ਕਿਉਂਕਿ ਤੁਹਾਡੀ ਆਵਾਜ਼ ਬੜੀ ਵੱਡੀ ਆ ਨਾ ਤੇ ਉਹ ਫਿਰ ਹੋਰ ਉੱਚੀ ਹੋ ਜਾਂਦੀ ਆ
2: ਬਸਤੇ ਵਾਂਗੂ
1: ਹੈ
0: ਠੀਕ ਆ
1: ਹਾਂ ਇੱਥੇ ਕਿਜੇ ਰੱਖੋ ਜਿੱਥੇ ਹੁਣ ਹੀ
2: ਸੁਣਾਓ ਹੁਣ ਭਾਰੇ
1: ਹੁਣ ਸੁਣਾਓ ਹੁਣ ਸੁਣਾਓ ਭਾਰੇ ਭਾਰੇ ਬਸਤੇ ਚਲੋ
0: ਭਾਰੇ ਭਾਰੇ ਬਸਤੇ ਲੰਬੇ ਲੰਬੇ ਰਸਤੇ ਮਸਤੀ ਆਉਣਗੇ ਹੁਕਮ ਚਲਾਉਣਗੇ ਸਾਬਾ ਸੁਣੋ ਉੱਚੀ ਉੱਚੀ ਬੋਲੋ ਅਸੀਂ ਬੋਲ ਰਹੇ ਹੈਗੇ ਆ ਅਸੀਂ ਖੁੱਤੇ ਆ
2: ਬਹੁਤ ਵਧੀਆ ਵੈਲ ਡਨ
1: ਵੈਰੀ ਨਾਈਸ ਡਡਵਾਲ ਸਾਹਿਬ ਤੁਸੀਂ ਨਾ ਗਾਣੇ ਬੜੇ ਸੋਹਣੇ ਯਾਦ ਕੀਤੇ ਸਾਰੇ
2: ਕਮਾਲ ਹੀ ਕਰਤੀ ਆ ਪਹਿਲੀ ਵਾਰ ਸੁਣਿਆ
0: ਮਾਮੀ ਨੇ ਸਿਖਾਇਆ
1: ਅੱਛਾ ਮਾਮੀ ਨੇ ਸਿਖਾਇਆ ਤੇ ਉਹਨਾਂ ਦਾ ਥੈਂਕ ਯੂ
0: ਦਾਦੀ ਨੇ
1: ਤੇ ਉਹਨਾਂ ਦਾ
2: ਥੈਂਕ ਦਾਦੀ ਨੇ ਰਟਾਇਆ
1: ਹਾਂ ਥੈਂਕ ਯੂ ਕਰਿਓ ਤੇ ਬਹੁਤ ਸੋਹਣਾ ਸਿਖਾਇਆ ਨਾ
0: ਮੈਨੂੰ ਚੇਤਾ ਸੀ ਹੈਲੋ ਮਿਸਟਰ ਜੌਨੀ ਨੂੰ
1: ਕੱਛਾ ਪਾਟ ਗਿਆ ਉਹ ਫਿਰ ਨਾਲੇ ਹੁਣ ਮੀਂਹ ਪੈਣ ਲੱਗ ਪਿਆ ਤੇ ਉਹ ਤੇ ਨਵਾਂ ਵੀ ਨੀ ਲੈਣ ਜਾ ਸਕਿਆ
2: ਸੀ ਉਹ ਕਹਿੰਦੇ ਸੀ ਪੌੜੀਆਂ ਚੜ੍ਹਦਾ ਸੀ ਕਿਤੇ ਚੱਪਲਾਂ ਨਾ ਘਸ ਜਾਣ ਦੋ ਦੋ ਡੰਡੇ ਚੜ੍ਹਨ ਲੱਗ ਗਏ
0: ਗੰਡੇ ਵੱਜ ਗਏ
1: ਅੱਛਾ ਕੰਡੇ ਵੱਜ ਗਏ ਹੁਣ ਉਹ ਕੱਲ ਗਿਆ ਤਾਂ ਹੈਗਾ ਸੀ ਕੱਛਾ ਲੈਣ ਮਿਲਿਆ ਕਿ ਨਹੀਂ ਉਹਨੂੰ ਓਹੋ ਫੇਰ ਹੁਣ
0: ਉਹਨੂੰ ਡੋਗੀ ਵਾਲੇ ਪੈਰ ਚਾਹੀਦੇ
1: ਮੈਨੂੰ ਲੱਗਦਾ ਉਹਦੀ ਨਾ ਹਲੇ ਛੇਮ ਛੇਮ ਹੀ ਹੋਈ ਜਾਂਦੀ ਆ
0: ਤੇ ਉਹਦਾ ਮੂੰਹ ਡੋਗੀ ਦਾ ਚਾਹੀਦਾ
1: ਚੰਗੀ ਜੌਨੀ ਨਾਲ ਹੋਣ ਡਈ ਹੈ ਜੌਨੀ ਦੀ ਤੇ ਚੰਗੀ ਛੇਮ ਛੇਮ ਹੋਈ ਜਾਂਦੀ ਆ
2: ਉਧਰ ਜੌਨੀ ਨਾਲ
1: ਹਾਂਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ
2: ਪੁੱਤਰ ਕੀ ਹਾਲ ਚਾਲ
0: ਵਧੀਆ
1: ਤੁਸੀਂ ਗਏ ਨੀ ਹਲੇ ਸਕੂਲ ਅੱਛਾ ਰੋਕੇ ਓਕੇ ਤੇ ਕੀ ਸੁਣਾਓਗੇ ਤੁਸੀਂ
0: ਬੁਝਾਰਤ
1: ਓਕੇ
0: ਜੇ ਹਾਥੀ ਪੂਲ ਚ ਡਿੱਗ ਗਿਆ ਤੇ ਉਹ ਕਿੱਦਾਂ ਨਿਕਲੂਗਾ
1: ਜੇ ਹਾਥੀ ਪੂਲ ਚ ਡਿੱਗ ਪਿਆ ਕਿੱਦਾਂ ਨਿਕਲੂਗਾ ਆਪਾਂ ਸੁਖਨ ਦੀ ਹੈਲਪ ਲੈ ਲੈਨੇ ਆਪਾਂ ਲੈ ਲੈਨੇ ਯਾਰ ਲੈ ਲੈਨੇ ਆਪਾਂ ਲੈ ਲੈਨੇ
2: ਜਿਹਨੂੰ ਪਤਾ ਹੋਵੇ ਉਹਨੂੰ ਪੁੱਛੀਦਾ
1: ਮੈਨੂੰ ਮੈਂ ਸੁਖਨ ਮੈਨੂੰ ਜਾਣ ਮੈਨੂੰ ਜਾਣਦਾ ਵਾ ਸੁਖਨ ਮੇਰਾ ਫਰੈਂਡ ਆ ਉਹੀ ਗਏ ਹਾਂ ਜੌਨੀ ਦਾ ਕੱਛਾ ਲੈਣ ਉਦੋਂ ਮਿਲਿਆ ਸੀ ਮੈਨੂੰ ਉਹ ਹੈ
2: ਉਹ ਹਾਥੀ ਦੇ ਨਾਲ ਹੀ ਖੜਾ ਸੀ ਨਾ ਸਵਿਮਿੰਗ ਪੂਲ ਕੋਲ ਕਹਿੰਦਾ ਮੈਂ ਕੱਛਾ ਪਾ ਕੇ ਨਹਾਉਣਾ
1: ਹੈ ਨਾ ਉਹਨੇ ਹਾਥੀ ਨੂੰ ਗਿੱਲਿਆਂ ਕਰਤਾ ਸੀ ਉਹਨੇ ਨਾ
2: ਜਿਹੜੀਆਂ ਇੱਧਰ ਉੱਧਰ ਮਾਰਦੀਆਂ ਲੱਗਦਾ ਐਂਸਰ ਪਤਾ ਨੀ ਤੁਹਾਨੂੰ
1: ਥੈਂਕ ਯੂ ਗਿੱਲਾ ਹੋ ਕੇ ਨਿਕਲੂਗਾ ਹਾਂ ਇਹ ਵੀ ਗੱਲ ਸਹੀ ਹੈ ਯਾਰ ਗਿੱਲਾ ਹੋ ਕੇ ਨਿਕਲੂਗਾ ਥੈਂਕ ਯੂ ਸਾਹਿਬ ਹਾਂ ਬਿਲਕੁਲ ਥੈਂਕ ਯੂ
2: ਪ੍ਰਸ਼ਨ ਇਹ ਹੈ ਕਿ ਉੱਤਰ ਕੀ ਹੈ ਉੱਤਰ ਇੱਕ ਦਿਸ਼ਾ ਹੈ
1: ਥੈਂਕ ਯੂ ਡਡਵਾਲ ਬ੍ਰਦਰਸ ਤੇ ਸਤਿ ਸ਼੍ਰੀ ਅਕਾਲ ਜੀ ਕਰਮ ਜੀ ਕਹਿੰਦੇ ਕਿ ਸਾਡਾ ਡਿਨਰ ਸੀ ਮੈਰੀਨੇਟਿਡ ਚਿਕਨ ਵਿਦ ਵੈਜੀਜ ਤੇ ਰਾਈਸ ਰੈਪ ਵਾਹ ਯਮ ਯਮ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਵੈਗਰੂ
2: ਗੁਲਾਬ ਜਾਮਣ
1: ਹਾਂ ਘਰੇ ਸਾਰਿਆਂ ਦੇ ਉੱਤੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਤੇ ਮਨਜੀਤ ਬਟਾਲਾ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਸਾਰੇ ਸੁਣਨ ਵਾਲਿਆਂ ਨੂੰ ਤੇ ਸ਼ਾਨੂ ਜੀ ਕਹਿੰਦੇ ਕਿ ਭਾਅ ਜੀ ਸਤਿ ਸ਼੍ਰੀ ਅਕਾਲ ਇਨਫਿਨਿਟੀ ਵਾਲੀ ਵੀ ਕਹਿੰਦੇ ਕਿ AI ਬਣਾਓ ਹਾਂ ਇਹ ਵੀ ਗੱਲ ਸਹੀ ਹੈ ਤੁਹਾਡੀ ਤੇ ਧੰਨਵਾਦ ਅਜੀਤ ਪੁੱਟਰ ਜੀ ਕਹਿੰਦੇ ਨੇ ਵੀ ਵੀਰ ਦੇ ਸਟੈਟੋਸਕੋਪ ਲਾ ਕੇ ਵੇਖੋ ਤੇ ਲੱਡੂ ਸ਼ੱਕਰ ਪਾਰੇ ਭੁੜਕਦੇ ਹੋਣੇ
2: ਵਾਹ ਜੀ ਵਾਹ
1: ਕਹਿੰਦੇ ਵਿਆਹ ਖਾ ਕੇ ਆਏ ਇਹਨਾਂ ਦੀ ਢਿੱਡੀ ਚੈੱਕ ਕਰੋ
2: ਨਾ ਨਾ ਡੱਬਾ ਆਪਾਂ ਇੱਥੇ ਵੀ ਲਿਆਂਦਾ ਢਿੱਡ ਪਾੜ
1: ਕੇ ਦੇਣੀਆਂ ਸਤਿ ਸ਼੍ਰੀ ਅਕਾਲ ਨਵੀਂ ਕਮੋ ਜੀ ਕਹਿੰਦੇ ਵਾਈਫ ਚੰਗੀ ਜੀ ਚੰਗਾ ਜੀ ਮੈਂ ਬਾਜ਼ਾਰ ਹੋਈ ਹਸਬੈਂਡ ਠੀਕ ਆ ਪਰ ਧਿਆਨ ਦੇ ਨਾਲ ਚਲਾਈ ਵਾਈਫ ਮੈਂ ਕਿਹੜਾ ਗੱਡੀ ਲੈ ਕੇ ਚੱਲੀ ਹਾਂ ਹਸਬੈਂਡ ਮੈਂ ਜ਼ੁਬਾਨ ਦੀ ਗੱਲ ਕਰਦਾ ਘਰੇ ਤਾਂ ਮੈਂ ਸੁਣ ਲੈਂਦਾ ਬਾਹਰ ਨਹੀਂ ਕਿਸੇ ਨੇ ਸੁਣਨੀ ਐਵੇਂ ਕਿਸੇ ਕੋਲੋਂ ਟੰਬੇ ਨਾ ਖਾਏ ਧੰਨਵਾਦ ਜੀ ਤੁਹਾਡਾ
2: ਨੈਕਸਟ ਲੈਵਲ ਦਾ ਚੁਟਕਲਾ ਹੈ ਆਮ ਤੌਰ ਤੇ ਪੋਲਾ ਪੋਲਾ ਜਿਹਾ ਹੁੰਦਾ ਨਾ ਟੰਬਾ ਰੰਬਾ ਲੈਵਲ ਆ
1: ਤੇ ਨਵਪ੍ਰੀਤ ਜੀ ਦਿੱਲੀ ਜੂਲਰ ਵਾਲੇ ਕਹਿੰਦੇ ਕਿ 22 ਕੈਰਟ ਦਾ $93 ਰੇਟ ਰਹਿ ਗਿਆ ਸਿਰਫ ਰਪਿੰਦਰ ਜੀ ਕਹਿੰਦੇ ਨੇ ਕਿ ਰੱਬ ਅੱਗੇ ਅਰਦਾਸ ਕਰਦੇ ਸਭ ਚੜ੍ਹਦੀ ਕਲਾ
2: ਕਹਿਣ ਲੱਗਾ ਜੀ ਆਕਾਸ਼ ਮੇਰੀ ਲਿਮਿਟ ਹੁੰਦੀ
1: ਤੇ ਸੁਖਦੀਪ ਘੁੰਮਣ ਜੀ ਕਹਿੰਦੇ ਨੇ ਕਿ ਸਾਰੇ ਹਫ਼ਤੇ ਹੀ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਬਰਸਾਤ ਡਰਾਈਵਿੰਗ ਕਰਦਿਆਂ ਜਾਂ ਗੱਲਬਾਤ ਕਰਦਿਆਂ ਤੁਸੀਂ ਆਪਣੇ ਮਨ ਨੂੰ ਰੱਖਣਾ ਥੋੜ੍ਹਾ ਸ਼ਾਂਤ ਆਪਣੇ ਕੰਮ ਦੇ ਨਾਲ ਰੱਖੋ ਮਤਲਬ ਅਤੇ ਬਾਹਲੀ ਨਹੀਂ ਰੱਖੋ ਕਿਸੇ ਵੱਲ ਵੀ ਝਾਤ ਡਰਾਈਵਿੰਗ ਕਰਦਿਆਂ ਫੋਨ ਨੂੰ ਰੱਖਣਾ ਥੋੜ੍ਹਾ ਪਰੇ ਕਿਤੇ ਪੁਲਸੀਓ ਨਾ ਫੜੇ ਪੁਲਸੀਏ ਨਾ ਫੜੇ ਜਾਣ ਤੁਹਾਨੂੰ ਕੋਈ ਫੜਾ ਨਾ ਜਾਣ ਤੁਹਾਨੂੰ ਕੋਈ ਸੁਗਾਤ ਕਿਉਂਕਿ ਮੈਲਬਨ ਸ਼ਹਿਰ ਵਿੱਚ ਪੈਂਦੀ ਰਹਿਣੀ ਹੈ ਸਾਰਾ ਹਫ਼ਤਾ ਬਰਸਾਤ ਜੇਕਰ ਬਣਾਉਣੀ ਹੋਵੇ ਪੂਰੀ ਗੱਲਬਾਤ ਫਿਰ ਬਰਸਾਤੀ ਮੌਸਮ ਦੇ ਵਿੱਚ ਸ਼ਾਮ ਨੂੰ ਚਾਹ ਜਾਂ ਚੂਹ ਨਾਲ ਕੱਢ ਲਓ ਪਕੌੜਿਆਂ ਦੀ ਭਰ ਕੇ ਪਰਾਤ ਕਹਿੰਦਾ ਘੁੰਮਣ ਆਪ ਸਭਨਾਂ ਦੀ ਸੋਹਣੀ ਲੰਘੇ ਦਿਨ ਤੇ ਰਾਤ
2: ਇੰਨੀ ਮੇਰੀ ਬਾਤ ਉੱਤੋਂ ਪੈ ਗਈ ਪ੍ਰਭਾਤ
1: ਤੇ ਜਤਿੰਦਰ ਜੀ ਕਹਿੰਦੇ ਕਿ ਪਿੰਡ ਟਾਰਨੇਟ ਤੋਂ ਸਤਿ ਸ਼੍ਰੀ ਅਕਾਲ ਹਰ ਰੋਜ਼ ਤਰ੍ਹਾਂ ਈਟ ਹੈਲਦੀ ਅਤੇ ਲਿਵ ਬੈਟਰ ਅਤੇ ਅੱਜ ਦੀ ਕਹਾਣੀ ਕਹਿੰਦੇ ਕਿ ਵਧੀਆ ਲੱਗੀ ਅਤੇ ਸੰਜੇ ਪੂਜਾ ਜੀ ਕਹਿੰਦੇ ਕਿ ਰਾਧੇ ਰਾਧੇ ਸੁਖਵਿੰਦਰ ਭੈਣ ਜੀ ਕਹਿੰਦੇ ਕਿ ਸੇਮ ਵੇ ਹੀ ਗੌਨ ਇਨ ਪੂਲ ਅੱਛਾ ਕਹਿੰਦੇ ਜਦੋਂ ਦੀ ਵੜਿਆ ਉਧਰੋਂ ਦੀ ਨਿਕਲੂ ਸਤਿ ਸ਼੍ਰੀ ਅਕਾਲ ਹਰਮਨ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਅਤੇ ਅਮਰਿੰਦਰ ਸਿੰਘ ਸੰਧੂ ਜੀ ਕਹਿੰਦੇ ਨੇ ਕਿ ਗ੍ਰੇਟ ਜੋਬ ਤੇਗ ਐਂਡ ਐਂਬਰ ਪ੍ਰਾਊਡ ਆਫ ਯੂ ਥੈਂਕ ਯੂ ਜੀ ਸਾਰੇ ਬੱਚਿਆਂ ਦਾ ਧੰਨਵਾਦ ਸਾਰੇ ਮਾਪਿਆਂ ਦਾ ਧੰਨਵਾਦ ਸਵੇਰੇ ਸਵੇਰੇ ਦੇ ਸਮੇਂ ਸਾਥ ਦੇਣ ਦੇ ਲਈ ਸੋਹਣੀਆਂ ਸੋਹਣੀਆਂ ਪਿਆਰੀਆਂ ਪਿਆਰੀਆਂ ਗੱਲਾਂ ਸੁਣਾਉਣ ਦੇ ਲਈ ਅਤੇ ਸਾਡੀਆਂ ਕਮਲੀਆਂ ਰਮਲੀਆਂ ਬਰਦਾਸ਼ਤ ਕਰਨ ਦੇ ਲਈ ਤੁਹਾਡਾ ਸੁਣਨ ਵਾਲਿਆਂ ਸਾਰਿਆਂ ਦਾ ਧੰਨਵਾਦ ਰਜਿੰਦਰ ਬਾਬਾ ਜੀ ਕਹਿੰਦੇ ਗੁੱਡ ਬੁੱਧਵਾਰ ਦੇ ਦਿਨ ਦੀਆਂ ਸਭ ਨੂੰ ਸ਼ੁਭਕਾਮਨਾਵਾਂ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਬਲਜੀਤ ਵਾਲੀਆ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸੰਦੀਪ ਰੱਖੜਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਮਾਮਾ ਜੀ ਦੇ ਲਈ ਕਹਿੰਦੇ ਤੁਹਾਡੀ ਆਵਾਜ਼ ਸੁਣ ਕੇ ਵਧੀਆ ਲੱਗਾ ਤੁਹਾਡੇ ਦੋਵਾਂ ਦਾ ਦਿਨ ਵਧੀਆ ਵਧੀਆ ਰਹੇ
2: ਜੀ ਸਾਡਾ ਵੀ ਦਿਲ ਗਾਰਡਨ ਗਾਰਡਨ ਹੋ ਗਿਆ ਜੀ
1: ਧੰਨਵਾਦ ਜੀ ਅਤੇ ਹਰੀ ਨਰਾਇਣ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਭਾਅ ਜੀ ਕਹਿੰਦੇ ਨੇ ਕਿ ਮੰਨਤ ਐਂਡ ਫਤਿਹ ਇੱਕ ਘਰ 'ਚ ਇੱਕ ਹੀ ਅਹੁਦਾ ਚਾਹੀਦਾ ਨਹੀਂ ਤਾਂ ਕਹਿੰਦੇ ਕਿ ਕੱਲ੍ਹ ਨੂੰ ਇਹ ਐਲ ਡੀ ਪਏ ਤਾਂ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ ਲੜ ਪਏ ਅਤੇ ਇਹਨਾਂ ਨੇ ਰੇਡੀਓ 'ਤੇ ਆ ਕੇ ਦੱਸ ਦੇਣਾ ਕਿ ਕੱਲ੍ਹ ਪ੍ਰਧਾਨ ਜੀ ਨੇ ਵਾਈਸ ਪ੍ਰਧਾਨ ਨੂੰ ਕੁੱਟਿਆ ਹੋਇਆ ਸੋ ਫਤਿਹ ਦਾ ਵਾਈਸ ਪ੍ਰਧਾਨ ਕੈਂਸਲ ਆ ਵੇਖ ਲਓ ਤੁਹਾਨੂੰ ਵੀ ਹਰੀ ਜੀ ਫਿਰ ਤੁਸੀਂ ਤਾਂ ਚਲੋ ਅਕਾਊਂਟੈਂਟ ਹੋ ਤੁਹਾਨੂੰ ਤਾਂ ਗਜਿਲੀਅਨ ਗਜਿਲੀਅਨ ਫਿਰ ਵਾਰਾ ਵੀ ਖਾ ਜਾਣਾ ਤੁਸੀਂ ਤਾਂ ਕਰ ਲੈਣਾ ਐਡਜਸਟ ਤੁਹਾਡੀ
2: ਕਿਸੇ ਕੰਪਨੀ ਕੁੰਪਨੀ ਦੇ ਹਿਸਾਬ ਨਾਲ
1: ਤੇ ਹਰਵਿੰਦਰ ਸੋਢੀ ਜੀ ਕਹਿੰਦੇ ਕਿ ਸਤਿ ਸ਼੍ਰੀ ਅਕਾਲ ਦੋਵਾਂ ਵੀਰਾਂ ਨੂੰ ਤੇ ਅੰਮ੍ਰਿਤ ਭੈਣ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਤੇ ਹਿੰਦੀ ਦਾ ਚੁਟਕਲਾ ਇਹ ਪੜ੍ਹਨ 'ਚ ਬਹੁਤ ਟਾਈਮ ਲੱਗਦਾ ਨਾ ਹਿੰਦੀ ਵਾਲਾ ਚੁਟਕਲਾ ਬਹੁਤ
2: ਹਿੰਦੀ ਮੁਝੇ ਆਤੀ ਤੋਂ ਹੈ ਪਰ ਮੇਰਾ ਜ਼ੋਰ ਸਾ ਲੱਗ ਜਾਂਦਾ
1: ਹਾਂ ਸੋ ਜ਼ੋਰ ਸਾ ਹਮਨੇ ਲਗਾਉਣਾ ਨਹੀਂ ਹੈ ਕਿਉਂਕਿ ਨਲੀ ਨਿਕਲ ਜਾਂਦੀ ਹੈ ਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ ਹੱਸਦੇ ਖੇਡਦੇ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM
4: ਜੀ ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ
5: ਜੋ ਹੁਕਮ ਮੇਰੀ ਸਰਕਾਰ
4: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
4: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ ਸਿਲਵਰ ਆਈਟਮਸ ਪੂਜਾ ਆਈਟਮਸ ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ
5: ਆਹੋ ਜੀ ਆਹੋ
4: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ
6: ਹਮਾਰੀ ਲਵ ਸਟੋਰੀ ਤੋਂ ਲੈਜੈਂਡਰੀ ਬਣ ਗਈ
7: ਲੈਜੈਂਡਰੀ ਲਵ ਸਟੋਰੀਜ਼ ਕੀ ਹੀ ਤੋ ਐਂਡਿੰਗ ਟ੍ਰੈਜਿਕ ਹੋਤੀ ਹੈ
8: From the makers of Rocky aur Rani ki prem kahani, Dharma Productions presents Chand Mera Dil. Watch Ananya Pandey and Lakshya in Chand Mera Dil coming to cinemas on May 22nd. Chand Mera Dil.
9: दिल चांद मेरा दिल।
10: हाय दिस इज उमंग कुमार और प्यार से लोग मुझे ओके कहते हैं। आप सुन रहे हैं रेडियो हांजी 1674 AM। कीप लिसनिंग।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: Radio Hanji, 1674 AM, 24/7 Indian Radio, Sydney ka apna Indian Radio Station.
2: This station is now the ultimate power in the universe.
3: Radio Hanji, 1674 AM.

ਮਨ ਦੇ ਵਿੱਚ ਕੁਛ ਸਵਾਲ ਸੀ, ਦੁਨੀਆਦਾਰੀ ਤੋਂ ਮਨ ਟੁੱਟਾ ਸੀ, ਲੱਭਦਾ ਲਭਾਉਂਦਾ ਦੂਰ ਦਰੇਡੇ ਬੜੇ ਔਖੇ ਸੌਖੇ ਰਾਹਾਂ ਨੂੰ ਪਾਰ ਕਰਦਾ, ਜਿਹੜੇ ਗੁਰੂ ਦੀ ਭਾਲ ਦੇ ਵਿੱਚ ਗਿਆ ਸੀ। ਕਿਸੇ ਨੇ ਕਿਹਾ ਇਸ ਪਹਾੜੀ ਤੋਂ ਪਰਲੇ ਪਾਸੇ। ਮਨ ਦੇ ਵਿੱਚ ਤੇ ਸੋਚਦਾ ਅੱਗੇ ਬਥੇਰੀਆਂ ਪਹਾੜੀਆਂ ਪਾਰ ਕਰ ਲਈਆਂ, ਬੜਾ ਲੰਮਾ ਰਾਹ ਚੱਲ ਰਿਹਾ, ਪਤਾ ਨਹੀਂ ਅੱਗੇ ਵੀ ਕੁਛ ਹੋਣਾ ਜਾਂ ਨਹੀਂ ਹੋਣਾ। ਪਰ ਫਿਰ ਹਿੰਮਤ ਕਰਕੇ ਪਹਾੜੀ ਚੜ੍ਹੀ ਗਿਆ, ਪਰਲੇ ਪਾਸੇ ਜਾ ਨਹੀਂ ਪਹੁੰਚਿਆ। ਜਾ ਕੇ ਨਮਸਕਾਰ ਕੀਤੀ, ਆਪਣਾ ਮਨੋਰਥ ਦੱਸਿਆ, ਮੈਂ ਜੀ ਤੁਹਾਡੇ ਚਰਨਾਂ 'ਚ ਰਹਿਣਾ ਚਾਹੁੰਦਾ, ਤੁਹਾਡਾ ਚੇਲਾ ਬਣਨਾ ਚਾਹੁੰਦਾ। ਗੁਰੂ ਨੇ ਕਿਹਾ ਘਰ ਬਾਹਰ ਛੱਡ ਕੇ ਕਿਉਂ ਆਇਆ? ਕਹਿਣ ਲੱਗਾ ਜੀ ਜਿਹੜਾ ਵੀ ਸਾਥ ਬਣਦਾ ਉਹ ਟੁੱਟ ਜਾਂਦਾ। ਜੇ ਮੈਂ ਕਿਸੇ ਦੇ ਨਾਲ ਕੋਈ ਗੂੜੀ ਯਾਰੀ ਪਾਉਣਾ, ਉਹ ਯਾਰੀ ਮਤਲਬ ਦੀ ਸਾਬਤ ਹੁੰਦੀ ਹੈ, ਉਹ ਲੋਕ ਮਤਲਬ ਕੱਢਦੇ ਨੇ, ਪਾਸੇ ਹੋ ਜਾਂਦੇ ਨੇ। ਇਸੇ ਤਰ੍ਹਾਂ ਰਿਸ਼ਤੇਦਾਰੀਆਂ, ਮੈਂ ਤੇ ਭੈਣ ਭਰਾਵਾਂ ਚੋਂ ਵੀ ਇਹੋ ਵੇਖਿਆ। ਗੱਲ ਕਦੀ ਮੇਰਾ ਮਨ ਹੀ ਚੁੱਕਿਆ ਗਿਆ, ਮੈਂ ਰਹਿਣਾ ਹੀ ਨਹੀਂ ਚਾਹੁੰਦਾ ਘਰ, ਮੈਂ ਇਸ ਦੁਨੀਆਦਾਰੀ ਤੋਂ ਅੱਕ ਕੇ ਤੁਹਾਡੇ ਕੋਲ ਆਇਆ। ਗੁਰੂ ਨੇ ਹੱਸ ਕੇ ਕਿਹਾ ਬੜੀ ਸੋਹਣੀ ਗੱਲ ਹੈ, ਪਰ ਇਸ ਤੋਂ ਪਹਿਲਾਂ ਕੁਛ ਇੱਕ ਸੱਚ ਤੇਰੇ ਜੀ ਜਾਣ ਲੈਣੇ ਬੜੇ ਜ਼ਰੂਰੀ ਨੇ, ਜਿਹੜੀ ਵਜ੍ਹਾ ਕਰਕੇ ਤੇਰਾ ਦਿਲ ਟੁੱਟਾ ਉਸ ਚੀਜ਼ ਦੀ ਵਜ੍ਹਾ ਨਹੀਂ ਜਾਣਨਾ ਚਾਹੇਗਾ। ਅਤੇ ਵਜ੍ਹਾ ਜਾਣਨ ਦੇ ਲਈ ਤੈਨੂੰ ਇੱਕ ਛੋਟੀ ਜਿਹੀ ਕਹਾਣੀ ਦੱਸਦਾ। ਇੱਕ ਵਾਰੀ ਇੱਕ ਵਿਅਕਤੀ ਦੂਰ ਦਰੇਡੇ ਕਿਸੇ ਐਸੇ ਰਾਹ ਦੇ ਵਿੱਚ ਫਸ ਗਿਆ ਜਿੱਥੇ ਉਹ ਸਿਰਫ ਜਿਉਂਦਾ ਸੀ, ਸੋਕਾ ਹੁੰਦੇ ਕਰਕੇ ਉਹਨੂੰ ਪਾਣੀ ਤੱਕ ਨਹੀਂ ਸੀ ਲੱਭ ਰਿਹਾ। ਪਾਣੀ ਦੀ ਭਾਲ ਦੇ ਵਿੱਚ ਕਦੀ ਇੱਧਰ ਭੱਜਦਾ ਕਦੀ ਉੱਧਰ ਭੱਜਦਾ। ਇੱਕ ਛੋਟੀ ਜਿਹੀ ਪਹਾੜੀ, ਇੱਕ ਦਿਨ ਉਹਦੇ ਨਾਲ ਢੋਲ ਆ ਕੇ ਬੈਠਾ, ਆਪਣੇ ਆਖਰੀ ਸਾਹ ਗਿਣੀ ਜਾਵੇ, ਹਾਲੇ ਮਰਨ ਵਾਲੀ ਕੋਈ ਗੱਲ ਨਹੀਂ ਸੀ, ਪਰ ਉਹਨੂੰ ਲੱਗਦਾ ਸੀ ਕਿ ਜਿੱਦਾਂ ਹੁਣ ਮੈਨੂੰ ਪਾਣੀ ਮਿਲਣਾ ਨਹੀਂ, ਉਮੀਦ ਛੱਡ ਬੈਠਾ ਸੀ। ਅਚਾਨਕ ਉੱਪਰ ਨੂੰ ਧਿਆਨ ਗਿਆ, ਮਨ ਦੇ ਵਿੱਚ ਵਿਚਾਰ ਲਿਆਂਦਾ, ਰੱਬਾ ਜੇ ਤੂੰ ਮੇਰੀ ਜਾਨ ਬਚਾਉਣੀ ਆ, ਮੇਰੇ ਚਾਰ ਸਾਲ ਲਿਖੇ ਨੇ ਤੇ ਮੀਂਹ ਪਾ ਦੇ, ਇੱਦਾਂ ਧਿਆਈ ਮਾਰ ਦੇਣਾ। ਮੀਂਹ ਤਾਂ ਨਹੀਂ ਪਿਆ, ਪਰ ਕੁਛ ਪਲ ਬਾਅਦ ਜਦੋਂ ਉਹਨੇ ਆਪਣਾ ਹੱਥ ਜ਼ਮੀਨ ਦੇ ਉੱਤੇ ਧਰ ਕੇ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਕੀ ਮਹਿਸੂਸ ਕਰਦਾ ਕਿ ਉੱਥੇ ਥੋੜ੍ਹੀ ਜਿਹੀ ਨਮੀ ਹੈਗੀ ਆ, ਪੱਥਰ ਦੇ ਲਾਗੇ ਥੋੜ੍ਹੀ ਜਿਹੀ ਨਮੀ। ਉਹਦੇ ਮਨ ਦੇ ਵਿੱਚ ਜਿੱਦਾਂ ਚਾਅ ਚੜ੍ਹ ਗਿਆ ਹੋਵੇ, ਉੱਥੋਂ ਉਹਨੇ ਹੌਲੀ ਹੌਲੀ ਰੇਤ ਪੁੱਟਣੀ ਸ਼ੁਰੂ ਕੀਤੀ। ਪੁੱਟਦਿਆਂ ਪੁੱਟਦਿਆਂ ਥੋੜ੍ਹਾ ਹੇਠਾਂ ਗਿਆ ਤਾਂ ਵਾਕਈ ਉਹਨੂੰ ਪਾਣੀ ਲੱਭ ਗਿਆ। ਉਹ ਜਿਹੜਾ ਥੋੜ੍ਹਾ ਜਿਹਾ ਪਾਣੀ ਲੱਭਾ, ਉਹਨੇ ਜਿੱਦਾਂ ਉਹਨੂੰ ਇੱਕ ਨਵੀਂ ਜ਼ਿੰਦਗੀ ਦੇ ਦਿੱਤੀ। ਹੁਣ ਉਹਦਾ ਯਕੀਨ ਬਣ ਚੁੱਕਾ ਸੀ ਕਿ ਮੈਂ ਇਸ ਪਹਾੜੀ ਦੇ ਆਲੇ ਦੁਆਲੇ ਕਿਤੇ ਨਾ ਕਿਤੋਂ ਕੱਢ ਕੇ ਪਾਣੀ ਪੀ ਲੈਣਾ, ਆਪਣੀ ਪਿਆਸ ਬੁਝਾ ਲੈਣੀ, ਇੱਕ ਉਮੀਦ ਦੀ ਕਿਰਨ ਜਾ ਕੇ। ਕੁਛ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਪੀਂਦਾ ਰਿਹਾ, ਪਰ ਉਸ ਤੋਂ ਬਾਅਦ ਪਿਆਸ ਲੱਗੀ ਅਤੇ ਉਸ ਟੋਏ ਨੇ ਪਾਣੀ ਨਹੀਂ ਦਿੱਤਾ। ਪਰ ਉਹਨੂੰ ਪਤਾ ਲੱਗ ਗਿਆ ਸੀ ਕਿ ਪਾਣੀ ਇੱਥੇ ਹੈਗਾ ਜ਼ਰੂਰ ਹੈ, ਕੋਈ ਦੋ ਚਾਰ ਫੁੱਟ ਹਟਵਾਂ। ਫਿਰ ਉਹਨੇ ਟੋਇਆ ਪੁੱਟਿਆ, ਉਹਦੇ ਵਿੱਚੋਂ ਪਾਣੀ ਨਿਕਲਿਆ। ਦੋ ਚਾਰ ਦਿਨ ਉਹਦੇ ਵਿੱਚੋਂ ਪਾਣੀ ਪੀਤਾ, ਫਿਰ ਅੱਗੇ ਚੱਲ ਕੇ ਟੋਇਆ ਪੁੱਟ ਲਿਆ। ਹੌਲੀ ਹੌਲੀ ਉਸ ਛੋਟੀ ਜਿਹੀ ਪਹਾੜੀ ਦੇ ਆਲੇ ਦੁਆਲੇ ਉਹਨੇ ਕਈ ਟੋਏ ਪੁੱਟ ਲਏ, ਕਈਆਂ 'ਚੋਂ ਪਾਣੀ ਪੀ ਲਿਆ। ਇੱਕ ਦਿਨ ਉਹ ਦੂਸਰੇ ਕਿਨਾਰੇ ਦੇ ਉੱਤੇ ਪਹੁੰਚ ਗਿਆ। ਉੱਥੇ ਜਾ ਕੇ ਸੋਚਦਾ ਹੁਣ ਤੇ ਇੱਥੋਂ ਅੱਗੇ ਖਤਮ ਕਹਾਣੀ, ਹੁਣ ਤੇ ਫਿਰ ਮੈਨੂੰ ਪਾਣੀ ਨਹੀਂ ਲੱਭਣਾ। ਫਿਰ ਦਿਲ ਛੱਡ ਪੈਂਦਾ।

ਬੈਠੇ ਬੈਠੇ ਦੇ ਮਨ ਦੇ ਵਿੱਚ ਵਿਚਾਰ ਆਇਆ ਕਿ ਮੈਂ ਕਿਉਂ ਨਾ ਫੇਰ ਵਾਪਸ ਜਾ ਕੇ ਉਸੇ ਜਗ੍ਹਾ ਦੇ ਉੱਤੇ ਵੇਖਾਂ ਜਿੱਥੋਂ ਮੈਂ ਸ਼ੁਰੂ ਕੀਤਾ ਸੀ। ਤੇ ਉਹਦੇ ਮਨ ਦਾ ਫੁਰਨਾ ਸਹੀ ਨਿਕਲਿਆ। ਜਿੱਥੇ ਉਹਨੇ ਪਹਿਲਾ ਟੋਆ ਪੁੱਟਿਆ ਸੀ ਅੱਜ ਕੀ ਵੇਖਦਾ ਕਿ ਉੱਥੇ ਫੇਰ ਪਾਣੀ ਭਰ ਆਇਆ। ਇਸੇ ਤਰ੍ਹਾਂ ਦੇ ਨਾਲ ਵਿਰਲਾ ਵਾਂਝਾ, ਕਦੀ ਇਸ ਟੋਏ ਝਾਤੀ ਮਾਰ, ਕਦੀ ਉਸ ਟੋਏ ਝਾਤੀ ਮਾਰ, ਫਿਰ ਕਿਤੇ ਨਾ ਕਿਤੇ ਉਹਨੂੰ ਪਾਣੀ ਲੱਭ ਹੀ ਜਾਂਦਾ, ਆਪਣੀ ਪਿਆਸ ਫਿਰ ਉਹ ਬੁਝਾ ਹੀ ਲੈਂਦਾ। ਖਾਣ ਪੀਣ ਦਾ ਉਹਦਾ ਆਸ ਪਾਸ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਰੁੱਖਾਂ ਤੋਂ ਸਰ ਜਾਂਦਾ। ਤੇ ਹੁਣ ਉਹਦਾ ਬੜਾ ਸੋਹਣਾ ਇਸੇ ਤਰ੍ਹਾਂ ਦੇ ਨਾਲ ਜੀਵਨ ਨਿਰਬਾਹ ਚੱਲ ਰਿਹਾ ਸੀ। ਇੱਕ ਦਿਨ ਅਚਾਨਕ ਪਿੱਛੋਂ ਕੋਈ ਸੱਜਣ ਆਇਆ, ਉਹ ਵੀ ਉਹਦੇ ਵਾਂਗੂ ਭੁੱਲ ਭੁਲੇਖੇ ਕਿਤੇ ਉਸ ਰਾਹ ਆ ਗਿਆ। ਲੱਭਦਾ ਲਭਾਉਂਦਾ ਜਦੋਂ ਉਹਦੇ ਕੋਲ ਆ ਕੇ ਇਹਨੇ ਵੀ ਪਾਣੀ ਪੁੱਛਿਆ, ਪਾਣੀ ਦਾ ਟੋਇਆ ਤਾਂ ਦੱਸ ਦਿੱਤਾ ਪਰ ਨਾਲ ਉਹਨੇ ਸਾਰੇ ਦੁੱਖੜੇ ਵੀ ਸੁਣਾ ਦਿੱਤੇ। ਮੈਨੂੰ ਪਤਾ ਜਿਹੜੇ ਹਾਲਾਤਾਂ ਦੇ ਵਿੱਚ ਮੈਂ ਇੱਥੇ ਦਿਨ ਕੱਟੇ ਨੇ, ਮੈਂ ਜਿੰਨਾ ਔਖਾ ਰਿਹਾ ਵਾਂ ਤੇਰੇ ਕੋਲ ਨਹੀਂ ਰਹਿ ਜਾਣਾ। ਦੂਸਰਾ ਬੰਦਾ ਕੁਛ ਚੜ੍ਹਦੀ ਕਲਾ ਵਾਲਾ ਸੀ, ਕਹਿਣ ਲੱਗਾ ਇਸ ਪਹਾੜੀ ਨੂੰ ਪਾਰ ਕਰਕੇ ਜੇ ਆਪਾਂ ਪਰਲੇ ਪਾਸੇ ਚਲੇ ਜਾਈਏ ਕਿ ਉੱਥੇ ਪਾਣੀ ਮਿਲਣ ਦੀ ਆਸ ਹੈਗੀ। ਵੈਸੇ ਉਹਨੇ ਇੱਦਾਂ ਕਦੀ ਸੋਚਿਆ ਹੀ ਨਹੀਂ ਸੀ ਤੇ ਨਾ ਹੀ ਉਹਨੇ ਇਸ ਚੀਜ਼ ਦੇ ਉੱਤੇ ਹਾਮੀ ਭਰੀ, ਉਲਟਾ ਉਹਨੂੰ ਡਰਾਉਣ ਲੱਗਾ। ਇੱਥੇ ਤੇ ਕੋਈ ਚਾਰ ਲੱਪ ਪਾਣੀ ਦੇ ਭਰਾ ਲੱਭਦੇ ਨੇ, ਉੱਧਰ ਪਰਲੇ ਪਾਸੇ ਜਾ ਕੇ ਪਤਾ ਨਹੀਂ ਕਿਹੜੀ ਮੌਤ ਮਰਨਾ, ਇੱਥੇ ਟਿਕੇ ਰਹਿੰਦੇ ਆ, ਇੱਕ ਦੂਸਰੇ ਦਾ ਸਾਥ ਆ, ਔਖੇ ਸੌਖੇ ਗੁਜ਼ਾਰਾ ਚੱਲ ਰਿਹਾ, ਕੋਈ ਨਾ ਕੋਈ ਹੱਲ ਹੋ ਜਾਊਗਾ। ਪਰ ਦੂਸਰਾ ਨੌਜਵਾਨ ਜਿੱਦ ਦੇ ਉੱਤੇ ਅੜਿਆ ਰਿਹਾ, ਔਖੇ ਸੌਖੇ ਹੋ ਕੇ ਉਹਨੇ ਆਪ ਵੀ ਪਹਾੜੀ ਪਾਰ ਕੀਤੀ ਤੇ ਨਾਲ ਦੂਸਰੇ ਨੂੰ ਵੀ ਕਰਵਾ ਲਈ। ਪਰਲੇ ਪਾਸੇ ਜਾ ਕੇ ਕੀ ਵੇਖਦੇ ਨੇ, ਉੱਧਰ ਪਾਣੀ ਪਾਣੀ ਆ, ਇੱਕ ਵਿਸ਼ਾਲ ਸਮੁੰਦਰ ਵਗਦਾ। ਥੋੜ੍ਹੇ ਚਿਰ ਬਾਅਦ ਹੀ ਉਹਨਾਂ ਨੇ ਅਹਿਸਾਸ ਕੀਤਾ ਕਿ ਉਹ ਜਿਹੜਾ ਉਹ ਨਿੱਕੇ ਨਿੱਕੇ ਟੋਇਆਂ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ ਸੀ, ਕਿਤੇ ਉਹ ਨਿਕਲਦਾ ਸੀ ਕਿਤੇ ਉਹ ਨਹੀਂ ਸੀ ਨਿਕਲਦਾ, ਉਹ ਸਾਰਾ ਸ਼ਾਇਦ ਉਸੇ ਸਮੁੰਦਰ ਦੇ ਪਾਣੀ ਕਰਕੇ ਹੀ। ਉਹ ਪਰਲੇ ਪਾਸਿਓਂ ਥੋੜ੍ਹਾ ਬਹੁਤਾ ਰਿਸ ਕੇ ਜਿੰਨਾ ਇੱਧਰ ਪਹੁੰਚਦਾ ਸੀ ਉਨੇ ਦੇ ਨਾਲ ਹੀ ਉਹਨਾਂ ਨੇ ਆਪਣਾ ਗੁਜ਼ਾਰਾ ਕਰਨਾ ਸੀ। ਪਰ ਉਹਨੇ ਪਹਾੜੀ ਨਹੀਂ ਪਾਰ ਕੀਤੀ, ਹਿੰਮਤ ਨਹੀਂ ਕੀਤੀ, ਇਸ ਕਰਕੇ ਉਹਨੂੰ ਇਸ ਚੀਜ਼ ਦਾ ਅਹਿਸਾਸ ਹੀ ਨਹੀਂ ਹੋਇਆ ਕਿ ਪਰਲੇ ਪਾਸੇ ਤਾਂ ਮੇਰੀ ਇਹ ਸਾਰੀ ਸਮੱਸਿਆ ਜਾਂਦੀ ਰਹਿਣੀ। ਹੁਣ ਤੂੰ ਦੱਸ, ਤੂੰ ਇਸ ਕਹਾਣੀ 'ਚੋਂ ਕੀ ਸਿੱਖਿਆ? ਨੌਜਵਾਨ ਕਹਿਣ ਲੱਗਾ, ਜੀ ਹਿੰਮਤ ਕਰਨੀ ਚਾਹੀਦੀ ਹੈ। ਜਿਸ ਤਰੀਕੇ ਦੇ ਨਾਲ ਮੈਂ ਪਹਾੜੀ ਪਾਰ ਕਰਕੇ ਆ ਗਿਆ, ਇੱਦਾਂ ਸਾਨੂੰ ਔਖੇ ਰਾਹਾਂ ਤੋਂ ਨਹੀਂ ਭੱਜਣਾ ਚਾਹੀਦਾ। ਗੁਰੂ ਨੇ ਕਿਹਾ, ਹਾਂ ਬਿਲਕੁਲ ਠੀਕ, ਪਰ ਜਿਹੜੇ ਪੱਖ ਰਹਿ ਗਏ ਨੇ ਉਹ ਤੈਨੂੰ ਮੈਂ ਦੱਸ ਦੇਣਾ। ਜਿਹੜੇ ਉਹ ਟੋਏ ਨੇ ਨਾ, ਕਦੀ ਕਿਸੇ 'ਚੋਂ ਪਾਣੀ ਨਿਕਲ ਆਇਆ, ਕਦੀ ਕਿਸੇ 'ਚੋਂ ਨਹੀਂ, ਅੱਜ ਨਿਕਲਿਆ ਕੱਲ੍ਹ ਨਹੀਂ, ਅਤੇ ਫਿਰ ਦੁਬਾਰਾ ਤੋਂ ਜਦੋਂ ਘੁੰਮ ਕੇ ਆਇਆ ਤਾਂ ਫਿਰ ਪਾਣੀ ਭਰਿਆ। ਇਹ ਬੇਸਿਕਲੀ ਅਸਲ ਦੇ ਵਿੱਚ ਤੇਰੀਆਂ ਸਾਂਝਾਂ ਨੇ, ਤੇਰੀਆਂ ਸ਼ਕੀਰੀਆਂ ਨੇ, ਤੇਰੇ ਰਿਸ਼ਤੇ ਨਾਤੇ ਨੇ, ਚਾਹੇ ਉਹ ਖੂਨ ਦੇ ਹੋਣ, ਚਾਹੇ ਤੂੰ ਆਪ ਬਣਾਏ ਹੋਣ। ਜਿਹੜੇ ਯਾਰਾਂ ਦੋਸਤਾਂ ਦੇ ਪਰਿਵਾਰ ਦੇ ਬਾਰੇ ਤੂੰ, ਰਿਸ਼ਤੇਦਾਰਾਂ ਦੇ ਬਾਰੇ ਤੂੰ ਗੱਲਾਂ ਕਰਦਾ, ਇਹ ਉਹੀ ਟੋਏ ਨੇ। ਜਿੰਨਾ ਚਿਰ ਕਿਸੇ ਟੋਏ ਦੇ ਵਿੱਚੋਂ ਕੋਈ ਲੱਪ ਪਾਣੀ ਨਿਕਲਦਾ, ਉਹਨਾਂ ਚਿਰ ਆਪਾਂ ਬੜੇ ਸਵਾਦ ਦੇ ਨਾਲ, ਬੜੇ ਰਸ ਦੇ ਨਾਲ ਪੀਂਦੇ ਹਾਂ। ਪਰ ਜਿਸ ਦਿਨ ਉਸ ਟੋਏ ਦੇ ਵਿੱਚੋਂ ਪਾਣੀ ਨਹੀਂ ਨਿਕਲਦਾ, ਯਾਨੀ ਕਿ ਗਰਜਾਂ ਖਤਮ ਹੋ ਜਾਂਦੀਆਂ ਨੇ, ਉਸ ਦਿਨ ਆਪਾਂ ਉਸ ਟੋਏ ਨੂੰ ਕੋਸਦੇ ਹਾਂ, ਮਿੱਟੀ ਪਾ ਕੇ ਗਾਂਹ ਲੰਘ ਜਾਂਦੇ ਹਾਂ। ਰੱਬ ਵੇਖ ਕਿੱਡਾ ਡਾਢਾ, ਉਹ ਇੱਕ ਨਵੇਂ ਟੋਏ ਦੇ ਵਿੱਚੋਂ ਤੁਹਾਨੂੰ ਪਾਣੀ ਦੇ ਦਿੰਦਾ, ਕਿਸੇ ਹੋਰ ਜੀ ਦੇ ਵਿੱਚੋਂ ਉਹ ਦੋਸਤੀ ਦੇ ਦਿੰਦਾ, ਇੱਕ ਆਸ ਦੀ ਕਿਰਨ ਦੇ ਦਿੰਦਾ, ਅਸੀਂ ਉਹਦੇ ਵਿੱਚੋਂ ਪਾਣੀ ਪੀਣਾ ਸ਼ੁਰੂ ਕਰ ਦਿੰਦੇ। ਇਸੇ ਤਰ੍ਹਾਂ ਤੀਸਰਾ, ਚੌਥਾ, ਪਤਾ ਨਹੀਂ ਜ਼ਿੰਦਗੀ ਦੇ ਵਿੱਚ ਹਰ ਰੋਜ਼ ਕਿੰਨੇ ਟੋਏ ਪੁੱਟਦੇ ਹਾਂ ਆਪਾਂ, ਕਿੰਨੀਆਂ ਆਪਾਂ ਸਾਂਝਾਂ ਬਣਾਉਂਦੇ ਹਾਂ, ਉਹਨਾਂ ਸਾਰੀਆਂ ਸਾਂਝਾਂ ਤੋਂ ਆਪਾਂ ਲਾਹਾ ਲੈਂਦੇ ਹਾਂ ਅਤੇ ਫਿਰ ਉਹਦੇ ਵਿੱਚ ਮਿੱਟੀ ਪਾ ਕੇ ਗਾਂਹ ਤੁਰ ਪੈਂਦੇ ਹਾਂ, ਉਹਨੂੰ ਕੋਸਦੇ ਹਾਂ ਕਿ ਇਹਦੇ ਵਿੱਚ ਹੁਣ ਪਾਣੀ ਨਹੀਂ ਰਿਹਾ। ਇਹ ਆਪਾਂ ਭੁੱਲ ਜਾਂਦੇ ਹਾਂ ਕਿ ਇੱਕ ਦਿਨ ਉਸ ਟੋਏ ਨੇ, ਉਸ ਸਾਂਝ ਨੇ ਸਾਡੀ ਪਿਆਸ ਬੁਝਾਈ ਸੀ, ਤਾਂ ਹੀ ਤਾਂ ਸਾਡੀ ਸਾਂਝ ਬਣੀ।
ਤੇ ਫਿਰ ਜਦੋਂ ਲੋੜ ਪੈਂਦੀ ਆ ਹੋਰ ਸਾਰੇ ਟੋਏ ਜਾ ਸਾਥ ਛੱਡ ਜਾਂਦੇ ਆ ਤੇ ਵਾਪਸ ਫਿਰ ਉਸੇ ਜਗ੍ਹਾ ਤੋਂ ਉਸੇ ਟੋਏ ਚੋਂ ਮਿੱਟੀ ਪੁੱਟਣੀ ਸ਼ੁਰੂ ਕਰ ਦਿੰਦੇ ਆ। ਫਿਰ ਭਾਵੇਂ ਕਿੰਨੀਆਂ ਵੀ ਔਖੀਆਂ ਸੌਖੀਆਂ ਸਾਡੀਆਂ ਕੌੜੀਆਂ ਮਿੱਠੀਆਂ ਸਾਂਝਾਂ ਹੋਣ, ਯਾਦਾਂ ਹੋਣ, ਕਿੰਨਾ ਵੀ ਉਹਦੇ ਨਾਲ ਗੁੱਸਾ ਗਿਲਾ ਹੋਵੇ, ਉਹ ਸਾਰਾ ਕੁਛ ਭੁੱਲ ਭੁਲਾ ਕੇ ਅਸੀਂ ਫਿਰ ਮਾਫ਼ੀ ਮੰਗਦੇ ਹਾਂ, ਫਿਰ ਥੱਲੇ ਲੱਗ ਕੇ ਉਸ ਬੰਦੇ ਨਾਲ ਸਾਂਝ ਦੁਬਾਰਾ ਵਧਾ ਲੈਂਦੇ ਹਾਂ। ਬੱਲੇ ਬੱਲੇ ਜਾਈਏ ਰੱਬ ਦੇ ਉਹਨਾਂ ਜੀਆਂ ਦੀ, ਉਹ ਸਾਨੂੰ ਫਿਰ ਗੱਲ ਨਾ ਲਾ ਲੈਂਦੇ, ਕਿਉਂਕਿ ਉਹਨਾਂ ਦੀ ਵੀ ਕੋਈ ਔਕਾਤ ਨਹੀਂ ਉਹ ਤੁਹਾਡੇ ਨਾਲ ਮਿਲਣ ਜਾਂ ਨਾ ਮਿਲਣ, ਉਹ ਵੀ ਕਿਸੇ ਦੇ ਹੁਕਮ ਦੇ ਵਿੱਚ ਬੱਧੇ ਆ। ਜਿੰਨਾ ਕੁ ਪਾਣੀ ਉਹ 'ਚ ਇਕੱਠਾ ਹੋਇਆ ਹੁੰਦਾ ਉਹ ਫਿਰ ਇਜਾਜ਼ਤ ਦਿੰਦੇ ਆ ਪੀਣ ਦੀ। ਅਤੇ ਕਮਾਲ ਦੀ ਗੱਲ ਦੱਸਾਂ, ਸਿਰਫ ਤੈਨੂੰ ਟੋਏ ਨਹੀਂ ਲੱਭਦੇ, ਬੜਿਆਂ ਦੇ ਲਈ ਤੂੰ ਵੀ ਇੱਕ ਟੋਇਆ, ਤੇਰੇ ਵਿੱਚੋਂ ਵੀ ਬੜਿਆਂ ਨੇ ਪਾਣੀ ਪੀਤਾ। ਅਤੇ ਦੁਨੀਆਦਾਰੀ ਇਸੇ ਤਰ੍ਹਾਂ ਦੇ ਨਾਲ ਚੱਲਦੀ ਰਹਿੰਦੀ ਹੈ, ਕਦੀ ਕਿਸੇ ਨੇ ਕਿਸੇ 'ਚੋਂ ਪਾਣੀ ਪੀ ਲਿਆ, ਕਿਸੇ ਨੇ ਕਿਸੇ 'ਚੋਂ ਪੀ ਲਿਆ, ਕਿਸੇ ਨੇ ਕਿਸੇ ਦੀ ਪਿਆਸ ਬੁਝਾ ਦਿੱਤੀ, ਕਿਸੇ ਦੇ ਕੰਮ ਆ ਗਿਆ, ਦੂਸਰੇ ਨੇ ਦੂਸਰੇ ਦੀ ਬੁਝਾ ਦਿੱਤੀ। ਪਰ ਟੋਏ ਨੂੰ ਕੋਈ ਪਤਾ ਥੋੜ੍ਹੀ ਹੁੰਦਾ ਉਹਦੇ ਵਿੱਚੋਂ ਕਿਹੜਾ ਕਿੰਨੀ ਪਿਆਸ ਬੁਝਾ ਰਿਹਾ। ਅਤੇ ਫਿਰ ਗੁਰੂ ਜੀ ਇਹਦਾ ਹੱਲ ਕੀ? ਹੱਲ ਉਹੀ ਜਿਹੜਾ ਤੂੰ ਪਹਿਲਾਂ ਦੱਸਦਾ ਸੀ। ਆਪਾਂ ਇਹਨਾਂ ਨਿੱਕੇ ਨਿੱਕੇ ਟੋਇਆਂ ਦੇ ਵੱਲ, ਇਹਨਾਂ ਦੇ ਆਲੇ ਦੁਆਲੇ ਭੱਜੇ ਫਿਰਦੇ ਹਾਂ। ਜੇ ਪਹਾੜੀ ਪਾਰ ਕਰਕੇ ਕਿਤੇ ਦੂਸਰੇ ਪਾਸੇ ਸਮੁੰਦਰ ਵੱਲ ਚਲੇ ਜਾਈਏ ਨਾ, ਤਾਂ ਸਾਰੀਆਂ ਕਿਲਤਾਂ ਹੀ ਸਾਡੀਆਂ ਖਤਮ ਹੋ ਜਾਣ। ਨਾ ਪਿਆਸ ਦੀ ਚਿੰਤਾ ਰਹੇ, ਨਾ ਕਿਸੇ ਦੇ ਨਾਲ ਰਿਸ਼ਤਾ ਨਾਤਾ ਟੁੱਟਣ ਦੀ। ਉਹ ਵਿਸ਼ਾਲ ਸਮੁੰਦਰ ਆ ਗੁਰੂ, ਜਿਹਦੇ ਲੜ ਲੱਗ ਕੇ ਤੁਹਾਡੀਆਂ ਸਾਰੀਆਂ ਆਸਾਂ ਮੁਰਾਦਾਂ ਪੂਰੀਆਂ ਹੋ ਜਾਂਦੀਆਂ। ਪਰ ਉਹਦੇ ਲਈ ਤੁਹਾਨੂੰ ਪਹਾੜੀ ਪਾਰ ਕਰਨੀ ਪੈਂਦੀ, ਜਿੱਦਾਂ ਤੂੰ ਅੱਜ ਕਰਕੇ ਆਇਆ, ਤੇ ਬਾਕੀ ਸਾਰੇ ਵੀ ਕੋਸ਼ਿਸ਼ ਕਰਿਓ ਇਹ ਪਹਾੜੀ ਪਾਰ ਕਰਨ ਦੀ। ਕਦੋਂ ਤੱਕ ਇਹਨਾਂ ਨਿੱਕੇ ਨਿੱਕੇ ਟੋਇਆਂ 'ਚੋਂ ਪਾਣੀ ਪੀਂਦੇ ਰਹਾਂਗੇ? ਕਦੋਂ ਤੱਕ ਤੁਸੀਂ ਆਪ ਟੋਏ ਬਣੇ ਰਹੋਗੇ, ਕਿਸੇ ਦੂਸਰੇ ਟੋਏ 'ਤੇ ਆਸ ਰੱਖੋਗੇ? ਕੋਸ਼ਿਸ਼ ਕਰੀਏ ਗੁਰੂ ਦੇ ਲੜ ਲੱਗਣ ਦੀ। ਅੱਜ ਨਵੇਂ ਵਰ੍ਹੇ ਦੇ ਵਿੱਚ ਆਪਾਂ ਕੁਛ ਨਵਾਂ ਸਿੱਖਦੇ ਹਾਂ, ਕੁਛ ਨਵਾਂ ਧਾਰਦੇ ਹਾਂ, ਅੱਗੇ ਵੱਧਦੇ ਹਾਂ, ਇੱਕ ਇੱਕ ਕਦਮ ਕਰਕੇ ਇਹ ਪਹਾੜੀ ਚੜ੍ਹਨ ਦੀ ਕੋਸ਼ਿਸ਼ ਕਰੀਏ। ਕਿਉਂਕਿ ਪਰਲੇ ਪਾਸੇ ਸਾਨੂੰ ਕਿਸੇ ਕਿਸਮ ਦੀ ਭੁੱਖ ਦੀ ਪਿਆਸ ਦੀ ਕੋਈ ਚਿੰਤਾ ਨਹੀਂ ਰਹਿਣੀ। ਉੱਥੇ ਕਿਸੇ ਟੋਏ ਨੇ ਮਾਣ ਨਹੀਂ ਕਰਨਾ, ਉੱਥੇ ਨਾ ਤੁਸੀਂ ਟੋਏ ਰਹਿਣਾ ਅਤੇ ਨਾ ਅੱਗੇ ਕੋਈ ਟੋਇਆ। ਉੱਥੇ ਤਾਂ ਵਿਸ਼ਾਲ ਸਮੁੰਦਰ ਹੈ। ਜਦੋਂ ਆਪਾਂ ਗੁਰੂ ਦੇ ਲੜ ਲੱਗ ਜਾਂਦੇ ਹਾਂ, ਉੱਥੋਂ ਜਿੰਨਾ ਮਰਜ਼ੀ ਪੀ ਜਾਓ, ਤੁਸੀਂ ਜਿੰਨੀਆਂ ਮਰਜ਼ੀ ਆਪਣੀਆਂ ਆਸਾਂ ਮੁਰਾਦਾਂ ਪੂਰੀਆਂ ਕਰੀ ਜਾਓ, ਉਹ ਪਾਣੀ ਕਿਤੇ ਮੁੱਕਣਾ ਅਤੇ ਹਰ ਰੋਜ਼ ਨਵਾਂ ਟੋਆ ਪੁੱਟਣ ਦੀ ਵੀ ਲੋੜ ਨਹੀਂ। ਸੋ ਫਿਰ ਨਵੇਂ ਵਰ੍ਹੇ ਦੇ ਵਿੱਚ ਕੁਛ ਇੱਕ ਆਪਾਂ ਰੈਜ਼ੋਲਿਊਸ਼ਨ ਲੈ ਕੇ ਚੱਲਦੇ ਹੁੰਦੇ ਹਾਂ, ਅਤੇ ਆਪਾਂ ਇਹ ਵੀ ਸ਼ਾਮਿਲ ਕਰ ਲਈਏ ਕਿ ਆਪਾਂ ਇੱਕ ਇੱਕ ਕਦਮ ਆਪਣੇ ਗੁਰੂ ਵੱਲ ਵਧਣ ਦੀ ਕੋਸ਼ਿਸ਼ ਕਰਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: Hamari love story to legendary ban gayi.
4: Legendary love stories ki to ending tragic hoti hai.
5: From the makers of

1974 ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 27 ਮਈ 2026 ਬੁੱਧਵਾਰ ਦੇ ਦਿਨ ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਲੈ ਕੇ ਆਏ ਹਾਂ ਸ਼ਾਮ ਦੇ ਇਸ ਖਬਰਨਾਮੇ ਦੇ ਵਿੱਚ। ਇਸ ਬੁਲੇਟਿਨ ਦੇ ਵਿੱਚ ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਤੋਂ ਸ਼ੁਰੂਆਤ, ਜਿੱਥੇ ਈਰਾਨ ਦੇ ਰਾਸ਼ਟਰਪਤੀ ਮਸੂਦ ਪਜ਼ਿਸ਼ਕਿਆਨ ਨੇ ਕਿਹਾ ਹੈ ਕਿ ਉਹ ਲੜਾਈ ਖਤਮ ਕਰਨ ਦੇ ਲਈ ਇੱਕ ਇੱਜ਼ਤਦਾਰ ਰਸਤਾ ਕੱਢਣ ਦੇ ਲਈ ਤਿਆਰ ਨੇ। ਇਹ ਗੱਲ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਅਮਰੀਕਾ ਦੀ ਤਰਫ ਤੋਂ ਹੋਏ ਤਾਜ਼ਾ ਹਮਲਿਆਂ ਤੋਂ ਬਾਅਦ ਕਹੀ ਹੈ। ਹਾਲਾਂਕਿ ਉਹਨਾਂ ਨੇ ਇਹਨਾਂ ਤਾਜ਼ਾ ਹਮਲਿਆਂ 'ਤੇ ਕੋਈ ਟਿੱਪਣੀ ਨਹੀਂ ਕੀਤੀ। ਈਰਾਨ ਦੇ ਸਰਕਾਰੀ ਖਬਰ ਏਜੰਸੀ IRNA ਦੇ ਮੁਤਾਬਕ ਮੰਗਲਵਾਰ ਦੇ ਦਿਨ ਕਤਰ ਦੇ ਅਮੀਰ ਸ਼ੇਖ ਤਮੀਨ ਬਿਨ ਹਮਾਦ ਅਲ ਥਾਨੀ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਦੇ ਦਰਮਿਆਨ ਰਾਸ਼ਟਰਪਤੀ ਪਜ਼ਿਸ਼ਕਿਆਨ ਨੇ ਉਹਨਾਂ ਦੀ ਹਮਾਇਤ ਦਾ ਧੰਨਵਾਦ ਵੀ ਕੀਤਾ। ਪਜ਼ਿਸ਼ਕਿਆਨ ਨੇ ਕਿਹਾ ਕਿ ਈਰਾਨ ਹਮੇਸ਼ਾ ਤੋਂ ਹੀ ਸਮਝੌਤੇ ਦੇ ਉਸੂਲਾਂ ਦਾ ਪਾਲਣ ਕਰਦਾ ਰਿਹਾ। ਹੁਣ ਵੇਲਾ ਆ ਗਿਆ ਜਦੋਂ ਦੂਸਰੀ ਧਿਰ ਨੂੰ ਵੀ ਆਪਣੇ ਵਾਅਦੇ ਸਿਰਫ ਬੋਲ ਕੇ ਨਹੀਂ ਬਲਕਿ ਪੂਰੇ ਕਰਕੇ ਦਿਖਾਉਣੇ ਹੋਣਗੇ। ਈਰਾਨ ਦੇ ਰਾਸ਼ਟਰਪਤੀ ਨੇ ਕਿਹਾ ਕਿ ਇਲਾਕੇ ਦੇ ਵਿੱਚ ਸ਼ਾਂਤੀ ਅਤੇ ਸਥਿਰਤਾ ਲਿਆਉਣ ਦੇ ਲਈ ਰਾਹ ਸਾਫ਼ ਕਰਨ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਇਸ ਦੇ ਲਈ ਜ਼ਰੂਰੀ ਕਾਗਜ਼ਾਤ ਅਤੇ ਸਮਝੌਤੇ ਤਿਆਰ ਕੀਤੇ ਜਾ ਰਹੇ ਨੇ ਅਤੇ ਉਹਨਾਂ ਨੂੰ ਪੂਰਾ ਕਰਨ ਦਾ ਕੰਮ ਵੀ ਤੇਜ਼ੀ ਦੇ ਨਾਲ ਚੱਲ ਰਿਹਾ। ਜ਼ਿਕਰਯੋਗ ਹੈ ਕਿ ਈਰਾਨੀ ਮੀਡੀਆ ਨੇ ਸੋਮਵਾਰ ਦੇ ਦਿਨ ਰਿਪੋਰਟ ਕੀਤਾ ਸੀ ਕਿ ਬੰਦਰ ਅਬਾਸ ਦੇ ਅਤੇ ਸ਼ਹਿਰ ਦੇ ਹਵਾਈ ਅੱਡੇ ਦੇ ਕੋਲ ਇੱਕ ਵਿਸਫੋਟ ਦੀ ਆਵਾਜ਼ ਸੁਣੀ ਗਈ ਸੀ। ਅਮਰੀਕੀ ਫੌਜ ਨੇ ਬਾਅਦ ਦੇ ਵਿੱਚ ਪੁਸ਼ਟੀ ਕੀਤੀ ਕਿ ਉਹਨਾਂ ਨੇ ਸੋਮਵਾਰ ਦੇ ਦਿਨ ਦੱਖਣੀ ਈਰਾਨ ਦੇ ਉੱਤੇ ਨਵੇਂ ਹਮਲੇ ਕੀਤੇ ਸੀ ਜਿਸ ਦੇ ਵਿੱਚ ਈਰਾਨ ਦੇ ਮਿਜ਼ਾਈਲ ਟਿਕਾਣਿਆਂ ਅਤੇ ਉਹਨਾਂ ਬੋਟਸ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਜੋ ਕਿ ਮਾਈਨਸ ਵਿਛਾਉਣ ਦੀ ਕੋਸ਼ਿਸ਼ ਕਰ ਰਹੀਆਂ ਸੀ। ਉਧਰ ਇਜ਼ਰਾਈਲ ਦੀ ਤਰਫ ਤੋਂ ਦੱਖਣੀ ਅਤੇ ਪੂਰਬੀ ਲਬਨਾਨ ਦੇ ਵਿੱਚ ਕੀਤੇ ਗਏ ਹਮਲਿਆਂ 'ਚ ਦਰਜਨਾਂ ਲੋਕ ਮਾਰੇ ਗਏ ਨੇ। ਹਮਲਾ ਅਜਿਹੇ ਵੇਲੇ 'ਚ ਹੋਇਆ ਜਦੋਂ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਿਜ਼ਬੁੱਲਾ ਦੇ ਖਿਲਾਫ਼ ਫੌਜੀ ਕਾਰਵਾਈ ਤੇਜ਼ ਕਰਨ ਦਾ ਐਲਾਨ ਕੀਤਾ। ਲਬਨਾਨ ਦੇ ਸਿਹਤ ਮੰਤਰਾਲੇ ਦੇ ਮੁਤਾਬਕ ਤਾਜ਼ਾ ਹਮਲਿਆਂ ਦੇ ਵਿੱਚ ਘੱਟੋ ਘੱਟ 31 ਲੋਕ ਮਾਰੇ ਗਏ ਨੇ ਜਿਨ੍ਹਾਂ ਦੇ ਵਿੱਚ ਜ਼ਿਆਦਾਤਰ ਬੱਚੇ ਸ਼ਾਮਲ ਨੇ। ਇਜ਼ਰਾਈਲ ਦੀ ਫੌਜ ਦਾ ਕਹਿਣਾ ਹੈ ਕਿ ਉਹਨਾਂ ਨੇ ਤਾਂ ਹਿਜ਼ਬੁੱਲਾ ਦੇ ਟਿਕਾਣਿਆਂ ਦੇ ਉੱਤੇ ਹਮਲਾ ਕੀਤਾ, 100 ਤੋਂ ਵਧੇਰੇ ਟਿਕਾਣਿਆਂ ਅਤੇ ਲੜਾਕਿਆਂ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਵੀ ਨੇਤਨਯਾਹੂ ਨੇ ਕਿਹਾ ਸੀ ਕਿ ਉਹਨਾਂ ਨੇ ਹਿਜ਼ਬੁੱਲਾ ਦੇ ਉੱਤੇ ਨਿਸ਼ਾਨੇ ਸਾਧੇ ਨੇ ਅਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਮੰਗਲਵਾਰ ਦੇ ਦਿਨ ਸੁਰੱਖਿਆ ਕੈਬਨਿਟ ਦੀ ਬੈਠਕ ਦੇ ਵਿੱਚ ਵੀ ਕਿਹਾ ਗਿਆ ਕਿ ਇਜ਼ਰਾਈਲ ਲਬਨਾਨ ਦੇ ਵਿੱਚ ਆਪਣੀ ਮੁਹਿੰਮ ਹੋਰ ਤੇਜ਼ੀ ਦੇ ਨਾਲ ਅੱਗੇ ਵਧਾਏਗਾ। ਜ਼ਿਕਰਯੋਗ ਹੈ ਕਿ ਅਮਰੀਕਾ ਨੇ ਵਿਚੋਲਗੀ ਦੇ ਨਾਲ ਇਜ਼ਰਾਈਲ ਅਤੇ ਲੈਬਨਾਨ ਦੇ ਵਿੱਚ ਜੰਗਬੰਦੀ ਦਾ ਸਮਝੌਤਾ ਹੋਇਆ ਹੋਇਆ ਸੀ ਪਰ ਦੋਹਾਂ ਧਿਰਾਂ ਦੀ ਤਰਫ ਤੋਂ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ ਇਹਨਾਂ ਨੂੰ ਬਾਰ ਬਾਰ ਤੋੜਿਆ। ਹਾਲਾਂਕਿ ਹਿਜ਼ਬੁੱਲਾ ਨੇ ਹਮੇਸ਼ਾ ਇਹ ਗੱਲ ਕਹੀ ਹੈ ਕਿ ਇਜ਼ਰਾਈਲ ਦੀ ਤਰਫ ਤੋਂ ਹਮੇਸ਼ਾ ਪਹਿਲਾਂ ਸਮਝੌਤੇ ਨੂੰ ਤੋੜਿਆ ਗਿਆ ਅਤੇ ਫਿਰ ਉਸ ਤੋਂ ਬਾਅਦ ਹੀ ਜਿਹੜਾ ਈਰਾਨ ਦੇ ਲੈਬਨਾਨ ਦੀ ਤਰਫ ਤੋਂ ਕਾਰਵਾਈ ਕੀਤੀ ਗਈ ਹੈ। ਉੱਥੇ ਹੀ ਜਦੋਂ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਜੰਗ ਰੁਕੀ ਪਈ ਹੈ ਜਾਂ ਇੰਝ ਕਹਿ ਲਿਆ ਜਾਵੇ ਕਿ ਅਮਰੀਕੀ ਅਦਾਰਿਆਂ ਦੇ ਮੁਤਾਬਕ ਰੁਕੀ ਪਈ ਹੈ ਜਾਂ ਇਜ਼ਰਾਈਲ ਹਮਲੇ ਕਰ ਰਿਹਾ ਪਰ ਇਜ਼ਰਾਈਲ ਦੇ ਮੀਡੀਆ ਦੇ ਮੁਤਾਬਕ ਲੈਬਨਾਨ ਦੇ ਵੱਲੋਂ ਹਮਲੇ ਹੋ ਰਹੇ ਨੇ। ਕਿਹਾ ਜਾ ਰਿਹਾ ਹੈ ਕਿ ਦੁਨੀਆ ਭਰ ਦੇ ਵਿੱਚ ਫਿਲਹਾਲ ਸਮਝੌਤਿਆਂ ਦਾ ਦੌਰ ਹੈ ਪਰ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਹੋਰ ਵੀ ਭਿਆਨਕ ਮੋੜ ਲੈ ਚੁੱਕੀ ਹੈ। ਰੂਸ ਨੇ ਯੂਕਰੇਨ ਦੇ ਰਾਜਧਾਨੀ ਕੀਵ ਦੇ ਉੱਤੇ ਬੁਨਿਆਦੀ ਢਾਂਚੇ ਨੂੰ ਯਾਨੀ ਇਨਫਰਾਸਟ੍ਰਕਚਰ ਨੂੰ ਨਿਸ਼ਾਨਾ ਬਣਾ ਕੇ ਡਰੋਨ ਕੇਂਦਰਾਂ ਦੇ ਉੱਤੇ ਹਮਲੇ ਕੀਤੇ ਨੇ। ਡਰੋਨ ਜਿੱਥੇ ਬਣਦੇ ਨੇ ਇਸ ਦੇ ਨਾਲ ਹੀ ਰੂਸ ਨੇ ਕੀਵ ਦੇ ਵਿੱਚ ਰਹਿ ਰਹੇ ਸਾਰੇ ਵਿਦੇਸ਼ੀ ਨਾਗਰਿਕਾਂ ਅਤੇ ਡਿਪਲੋਮੈਟਸ ਨੂੰ ਵੀ ਛੇਤੀ ਤੋਂ ਛੇਤੀ ਸ਼ਹਿਰ ਖਾਲੀ ਕਰ ਦੇਣ ਦੀ ਚੇਤਾਵਨੀ ਦਿੱਤੀ ਹੈ। ਦੱਸ ਦਈਏ ਕਿ ਯੂਕਰੇਨ ਦੇ ਦੁਆਰਾ ਸਟਾਰੋਬਲਿਸਕ ਨਾਮ ਦੇ ਇਲਾਕੇ ਦੇ ਵਿੱਚ ਘਾਤਕ ਹਮਲੇ ਕੀਤੇ ਗਏ ਸੀ ਜਿਸ 'ਚ 18 ਲੋਕਾਂ ਦੀ ਮੌਤ ਹੋ ਗਈ ਸੀ। ਰੂਸ ਨੇ ਕਿਹਾ ਹੈ ਕਿ ਉਹਨਾਂ ਹੀ ਹਮਲਿਆਂ ਦਾ ਹੁਣ ਇਹ ਜਵਾਬ ਹੈ। ਜਦੋਂ ਯੂਕਰੇਨ ਨੇ ਹਮਲੇ ਕੀਤੇ ਨੇ ਤਾਂ ਹੁਣ ਯੂਕਰੇਨ ਨੂੰ ਹਮਲੇ ਸਹਿਣੇ ਵੀ ਹੋਣਗੇ। ਦੂਜੇ ਪਾਸੇ ਰੂਸ ਦੇ ਇਸ ਹਮਲਾਵਰ ਰੁੱਖ ਦੇ ਵਿਚਕਾਰ ਯੂਕਰੇਨ ਦੇ ਰਾਸ਼ਟਰਪਤੀ ਵੋਲਦਿਮੀਰ ਜ਼ੇਲੈਂਸਕੀ ਨੇ ਮੰਨਿਆ ਕਿ ਯੂਕਰੇਨ ਦੇ ਕੋਲ ਇਸ ਵਕਤ ਹਵਾਈ ਰੱਖਿਆ ਪ੍ਰਣਾਲੀ ਅਤੇ ਐਂਟੀ ਬਲਾਸਟਿਕ ਮਿਜ਼ਾਈਲਾਂ ਦੀ ਭਾਰੀ ਕਮੀ ਹੈ। ਅਮਰੀਕਾ ਵੀ ਇਹਨਾਂ ਦਿਨਾਂ ਦੇ ਵਿੱਚ ਕੋਈ ਬਹੁਤੀ ਮਦਦ ਯੂਕਰੇਨ ਦੀ ਨਹੀਂ ਕਰ ਰਿਹਾ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਲਬਰਟਾ ਸਰਕਾਰ ਦੇ ਦੁਆਰਾ ਪ੍ਰਸਤਾਵਿਤ ਵੱਖ ਹੋਣ ਦੇ ਯਾਨੀ ਕਿ ਅਲਬਰਟਾ ਦੇ ਕੈਨੇਡਾ ਦੇ ਵਿੱਚ ਅੱਡ ਹੋਣ ਦੇ ਰੈਫਰੈਂਡਮ ਦੇ ਸੰਬੰਧ ਦੇ ਵਿੱਚ ਇੱਕ ਚੇਤਾਵਨੀ ਜਾਰੀ ਕੀਤੀ ਹੈ। ਕਾਰਨੀ ਨੇ ਇਸ ਕਦਮ ਨੂੰ ਇੱਕ ਧੋਖਾ ਇੱਕ ਡੇਂਜਰਸ ਬਲੱਫ ਕਰਾਰ ਦਿੱਤਾ ਹੈ, ਖਾਸ ਕਰਕੇ ਜੇਕਰ ਇਹ ਕੋਈ ਇਹ ਸੋਚਦਾ ਹੈ ਕਿ ਇਸ ਦੇ ਨਤੀਜਿਆਂ ਦੇ ਨਾਲ ਭਵਿੱਖ ਦੇ ਵਿੱਚ ਲਾਭ ਹੋਏਗਾ। ਪ੍ਰਧਾਨ ਮੰਤਰੀ ਨੇ ਕਿਹਾ ਹੈ ਕਿ ਆਪਣੇ ਅਨੁਭਵ ਦੇ ਨਾਲ ਉਹ ਮੰਨ ਸਕਦੇ ਨੇ ਕਿ ਜਦੋਂ ਬੈਂਕ ਆਫ ਇੰਗਲੈਂਡ ਦੇ ਗਵਰਨਰ ਸੀ ਤਾਂ ਉਹਨਾਂ ਨੇ ਬ੍ਰੈਗਜ਼ਿਟ ਵੋਟ ਤੋਂ ਬਾਅਦ ਹੋਏ ਨੁਕਸਾਨ ਨੂੰ ਨੇੜਿਓਂ ਦੇਖਿਆ ਸੀ। ਅਲਬਰਟਾ ਦੇ ਕੈਨੇਡਾ ਤੋਂ ਵੱਖ ਹੋਣ ਦਾ ਨੁਕਸਾਨ ਕੈਨੇਡਾ ਨੂੰ ਨਹੀਂ ਬਲਕਿ ਅਲਬਰਟਾ ਨੂੰ ਵੀ ਹੋਣਾ। ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਨੇ ਬੀਤੇ ਹਫ਼ਤੇ ਐਲਾਨ ਕੀਤਾ ਸੀ ਕਿ ਅਕਤੂਬਰ ਮਹੀਨੇ 'ਚ ਹੋਣ ਵਾਲੇ ਇੱਕ ਰੈਫਰੈਂਡਮ ਦੇ ਦਰਮਿਆਨ ਅਲਬਰਟਾ ਦੇ ਲੋਕਾਂ ਤੋਂ ਪੁੱਛਿਆ ਜਾਏਗਾ ਕਿ ਕੀ ਇਸ ਪ੍ਰੋਵਿੰਸ ਨੂੰ ਇਸ ਪ੍ਰਾਂਤ ਨੂੰ ਕੈਨੇਡਾ ਦਾ ਹਿੱਸਾ ਰਹਿਣਾ ਚਾਹੀਦਾ ਜਾਂ ਵੱਖ ਹੋਣ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦੇਣੀ ਚਾਹੀਦੀ ਹੈ।
ਕੈਨੇਡੀਅਨ ਪ੍ਰਧਾਨ ਮੰਤਰੀ ਦੇ ਮੁਤਾਬਕ ਫੈਡਰਲ ਸਰਕਾਰ ਇਸ ਗੱਲ ਦੀ ਸਮੀਖਿਆ ਕਰ ਰਹੀ ਹੈ ਕਿ ਰੈਫਰੈਂਡਮ ਦਾ ਸਵਾਲ ਕਲੈਰਿਟੀ ਐਕਟ ਦੀਆਂ ਸ਼ਰਤਾਂ ਨੂੰ ਪੂਰਾ ਕਰਦਾ ਹੈ ਕਿ ਨਹੀਂ। ਇਹ ਕਾਨੂੰਨ 1995 ਦੇ ਕਿਊਬਿਕ

ਰੈਫਰੈਂਡਮ ਤੋਂ ਬਾਅਦ ਬਣਾਇਆ ਗਿਆ ਸੀ ਤਾਂ ਜੋ ਵੱਖ ਹੋਣ ਦੀ ਪ੍ਰਕਿਰਿਆ ਦੇ ਵਿੱਚ ਸਪਸ਼ਟਤਾ ਰਹੇ। ਜਦੋਂ ਪ੍ਰਧਾਨ ਮੰਤਰੀ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਨੇ ਪ੍ਰੀਮੀਅਰ ਸਮਿਥ ਨੂੰ ਅਜਿਹੇ ਵਿਵਾਦਤ ਸਵਾਲ ਪੁੱਛਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਉਹਨਾਂ ਨੇ ਮੁਸਕਰਾਉਂਦਿਆਂ ਜਵਾਬ ਦਿੱਤਾ ਕਿ ਪ੍ਰੀਮੀਅਰ ਮੇਰੀ ਹਮੇਸ਼ਾ ਸਲਾਹ ਨਹੀਂ ਮੰਨਦੀ। ਆਸਟ੍ਰੇਲੀਆ ਦੀਆਂ ਖਬਰਾਂ ਤੋਂ ਪਹਿਲਾਂ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਤੋਂ ਪਹਿਲਾਂ ਸਿਆਸਤ ਦੇ ਨਾਲ ਜੁੜੀਆਂ ਹੋਈਆਂ ਖਬਰਾਂ, ਜਿੱਥੇ ਪੱਛਮ ਬੰਗਾਲ ਤੋਂ ਖਬਰ, ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਵਿਰੁੱਧ ਹੁਣ ਸਿਲੀਗੁੜੀ ਦੇ ਸਾਈਬਰ ਪੁਲਿਸ ਸਟੇਸ਼ਨ ਦੇ ਵਿੱਚ FIR ਦਰਜ ਕੀਤੀ ਗਈ ਹੈ। ਰਿਪੋਰਟਾਂ ਦੇ ਮੁਤਾਬਕ ਪਿਛਲੇ ਸਾਲ ਹਿੰਦੂਆਂ ਦੇ ਵਿਰੁੱਧ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਦੇ ਹੇਠ ਉਹਨਾਂ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ। ਮਮਤਾ ਬੈਨਰਜੀ ਦੇ ਉੱਤੇ ਕੋਲਕਾਤਾ 'ਚ ਈਦ ਦੇ ਦਰਮਿਆਨ ਹਿੰਦੂਆਂ ਦੇ ਉੱਤੇ ਟਿੱਪਣੀਆਂ ਕਰਨ ਨੂੰ ਲੈ ਕੇ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਸ ਤੋਂ ਬਾਅਦ ਉਹਨਾਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੀ ਹਿੰਦੂਆਂ ਦੇ ਵਿਰੁੱਧ ਬਿਆਨ ਦਿੱਤੇ ਸੀ। ਇੱਕ ਵਕੀਲ ਅਤੇ ਭਾਜਪਾ ਵਰਕਰ ਰਿੰਕੀ ਚੈਟਰਜੀ ਨੇ ਉਹਨਾਂ ਦੇ ਉੱਤੇ ਇਹ ਕੇਸ ਦਰਜ ਕਰਵਾਇਆ। ਉਹਨਾਂ ਕਿਹਾ ਹੈ ਕਿ ਮੈਂ ਉਦੋਂ ਵੀ ਕੇਸ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਪਰੇਸ਼ਾਨ ਕੀਤਾ ਗਿਆ। ਹੁਣ ਭਾਜਪਾ ਦੀ ਸਰਕਾਰ ਹੈ, ਇਸ ਕਰਕੇ ਭਾਜਪਾ ਵਰਕਰ ਦੀ ਤਰਫ ਤੋਂ ਇੱਕ ਵਾਰ ਫਿਰ ਤੋਂ ਸਾਬਕਾ ਮੁੱਖ ਮੰਤਰੀ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਤੋਂ ਪਹਿਲਾਂ ਸੋਮਵਾਰ ਦੇ ਦਿਨ ਪੁਲਿਸ ਨੇ ਟੀਮ ਨੇ ਤ੍ਰਿਣਮੂਲ ਦੇ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਦੇ ਘਰ ਦੇ ਉੱਤੇ ਜਾ ਕੇ ਸਕੈਨਿੰਗ ਸਿਸਟਮ ਦੇ ਨਾਲ ਜੁੜਿਆ ਇੱਕ LED ਮੋਨੀਟਰ ਵੀ ਚੁੱਕ ਕੇ ਕਬਜ਼ੇ 'ਚ ਲਿਆ ਸੀ। ਉਧਰ ਰਾਜ ਸਭਾ ਦੀਆਂ 24 ਸੀਟਾਂ ਦੇ ਲਈ ਹੋਣ ਵਾਲੀਆਂ 2 ਸਾਲਾ ਚੋਣਾਂ ਦੇ ਮੌਜੂਦਾ ਦੌਰ ਦੇ ਵਿੱਚ ਭਾਜਪਾ ਦੀ ਗਿਣਤੀ 'ਚ ਕੋਈ ਖਾਸ ਸੁਧਾਰ ਹੋਣ ਦੀ ਉਮੀਦ ਨਹੀਂ ਹੈ। 24 ਦੇ ਵਿੱਚੋਂ 12 ਮੈਂਬਰ ਭਾਜਪਾ ਦੇ ਨੇ ਜੋ ਕਿ ਸੇਵਾ ਮੁਕਤ ਹੋ ਰਹੇ ਨੇ। ਪਾਰਟੀ ਨੇ 12 ਸੀਟਾਂ ਦੇ ਉੱਤੇ ਹੀ ਜਿੱਤ ਦਰਜ ਕਰਨ ਦਾ ਇੱਕ ਟੀਚਾ ਮਿਥਿਆ। ਜੇ ਭਾਜਪਾ ਕਰਨਾਟਕ 'ਚ 1 ਸੀਟ ਹਾਰ ਜਾਂਦੀ ਹੈ ਤਾਂ ਇਸ ਨੂੰ ਗੁਜਰਾਤ 'ਚ 1 ਸੀਟ ਮਿਲੇਗੀ। ਭਾਜਪਾ ਤੇਲਗੂ ਦੇਸ਼ਮ ਨੂੰ ਰਾਜ ਸਭਾ ਦੀ ਸੀਟ ਦੇਣ ਦੇ ਲਈ ਕਹਿ ਸਕਦੀ ਹੈ ਜੋ ਕਿ ਇੱਕ ਬੋਨਸ ਹੋ ਸਕਦਾ ਹੈ। ਰਾਜ ਸਭਾ ਦੇ ਵਿੱਚ ਭਾਜਪਾ ਦੀ ਮੌਜੂਦਾ ਤਾਕਤ 113 ਮੈਂਬਰਾਂ ਦੀ ਹੈ ਅਤੇ ਇਸ ਨੂੰ ਬਹੁਮਤ ਦੇ ਲਈ 122 ਸੀਟਾਂ ਦੀ ਲੋੜ ਪਏਗੀ ਕਿਉਂਕਿ ਹਾਊਸ ਦੇ ਵਿੱਚ ਇਸ ਸਮੇਂ 243 ਮੈਂਬਰ ਨੇ। ਇਸ ਕਰਕੇ ਭਾਜਪਾ 2028 ਦੇ ਵਿੱਚ ਆਪਣੇ ਦਮ ਦੇ ਉੱਤੇ ਰਾਜ ਸਭਾ ਦੇ ਵਿੱਚ ਬਹੁਮਤ ਹਾਸਲ ਕਰ ਸਕਦੀ ਹੈ ਕਿਉਂਕਿ ਇਸ ਸਾਲ ਦੇ ਅੰਤ ਤੱਕ ਉੱਤਰ ਪ੍ਰਦੇਸ਼, ਉੱਤਰਾਖੰਡ ਦੀਆਂ ਸੀਟਾਂ ਦੇ ਲਈ ਵੀ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ। ਸੋ ਉਸ ਕਰਕੇ ਉਹਨਾਂ ਦੀਆਂ ਵੀ 12 ਸੀਟਾਂ ਜਿਹੜੀਆਂ ਉਹ ਬਚ ਜਾਣਗੀਆਂ। 2027 ਦੀਆਂ ਰਾਜ ਸਭਾ ਦੀਆਂ 4 ਸੀਟਾਂ ਦੇ ਲਈ ਚੋਣਾਂ ਹੋਣਗੀਆਂ, ਉਹਨਾਂ 'ਚੋਂ 3 ਕੇਰਲ ਅਤੇ 1 ਪੁਡੂਚੇਰੀ ਦੀ ਵੀ ਹੈ। ਰਾਜ ਸਭਾ ਦੇ ਵਿੱਚ ਵਿਰੋਧੀ ਧੜੇ ਦਾ ਜਿਹੜੀ ਫੁੱਟ ਹੈ ਉਸ ਦਾ ਫਾਇਦਾ ਵੀ ਭਾਜਪਾ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਕਾਂਗਰਸ ਦੇ 4 ਸੰਸਦ ਮੈਂਬਰ ਵੀ ਸੇਵਾ ਮੁਕਤ ਹੋ ਰਹੇ ਨੇ, ਹਾਲਾਂਕਿ ਇੰਨੀ ਗਿਣਤੀ ਦੇ ਵਿੱਚ ਵਾਪਸ ਵੀ ਆਉਣਗੇ। ਇਸ ਦੇ ਵਿੱਚ ਕਰਨਾਟਕ ਤੋਂ 2, ਮੱਧ ਪ੍ਰਦੇਸ਼ ਤੋਂ 1, ਰਾਜਸਥਾਨ ਤੋਂ 1 ਸ਼ਾਮਲ ਹੈ। ਕਾਂਗਰਸ ਦੇ ਰਾਜ ਸਭਾ ਦੇ ਵਿੱਚ ਕੁੱਲ 29 ਮੈਂਬਰ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਭਾਰਤ ਦੇ ਨਾਲ ਜੁੜੀ ਹੋਈ, ਜਿੱਥੇ ਕਾਂਗਰਸ ਨੇ ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ ਮਾਰਕਿੰਗ ਪੋਰਟਲ ਦੇ ਉੱਤੇ ਜਾਂ ਉਸਦੀ ਭਰੋਸੇਯੋਗਤਾ ਦੇ ਉੱਤੇ ਸਵਾਲ ਚੁੱਕੇ ਨੇ। ਕਾਂਗਰਸ ਪਾਰਟੀ ਨੇ ਮੰਗਲਵਾਰ ਦੇ ਦਿਨ ਐਕਸੈਂਡਲ ਦੇ ਉੱਤੇ ਇੱਕ ਨਿਊਜ਼ ਚੈਨਲ ਦਾ ਵੀਡੀਓ ਸ਼ੇਅਰ ਕਰਦਿਆਂ ਲਿਖਿਆ ਕਿ TV ਚੈਨਲ CBSE ਦੇ ਮਾਰਕਿੰਗ ਪੋਰਟਲ ਨੂੰ ਹੈਕ ਕੀਤੇ ਜਾਣ ਦੀ ਖਬਰ ਚਲਾ ਰਹੇ ਹੈ। CBSE ਦੇ ਮਾਰਕਿੰਗ ਪੋਰਟਲ ਦੇ ਨਾਲ ਜੁੜੀਆਂ ਜੋ ਗੱਲਾਂ ਸਾਹਮਣੇ ਆ ਰਹੀਆਂ ਨੇ ਉਹ ਚਿੰਤਾਜਨਕ ਨੇ। ਨਿਰਸਗ ਨਾਮ ਦੇ ਇੱਕ ਹੈਕਰ ਨੇ TV ਚੈਨਲ 'ਤੇ ਕਿਹਾ ਸੀ ਕਿ ਉਸਨੇ CBSE ਦਾ ਮਾਰਕਿੰਗ ਪੋਰਟਲ ਹੈਕ ਕਰ ਲਿਆ। ਹੈਕਰ ਦੇ ਕੋਲ ਪੋਰਟਲ ਦਾ ਮਾਸਟਰ ਪਾਸਵਰਡ ਵੀ ਹੈ ਅਤੇ ਉਹ ਟੀਚਰਸ ਨੂੰ ਅਸਾਈਨ ਕੀਤੀਆਂ ਗਈਆਂ ਕਾਪੀਆਂ ਦੇ ਨੰਬਰ ਤੱਕ ਬਦਲ ਸਕਦਾ। ਸੋਚੋ, ਜਿਸ ਸਿਸਟਮ ਦੇ ਨਾਲ ਵਿਦਿਆਰਥੀਆਂ ਦਾ ਭਵਿੱਖ ਤੈਅ ਹੋਣਾ ਉਹੀ ਸੁਰੱਖਿਅਤ ਨਹੀਂ ਹੈ ਤਾਂ ਇਹ ਵਿਦਿਆਰਥੀਆਂ ਦੇ ਨਾਲ ਧੋਖਾ ਹੋਇਆ। ਕਾਂਗਰਸ ਨੇ ਅੱਗੇ ਇਹ ਵੀ ਲਿਖਿਆ ਕਿ ਸੱਚ ਇਹੀ ਹੈ ਕਿ ਮੋਦੀ ਸਰਕਾਰ ਅਤੇ ਉਸਦੇ ਭ੍ਰਿਸ਼ਟ ਸਿਸਟਮ ਨੇ ਦੇਸ਼ ਦੀ ਸਿੱਖਿਆ ਵਿਵਸਥਾ ਦਾ ਵੀ ਮਜ਼ਾਕ ਤੱਕ ਬਣਾ ਕੇ ਰੱਖ ਦਿੱਤਾ ਹੈ। ਇੱਥੇ ਹੀ ਅਗਲੀਆਂ ਖਬਰਾਂ ਆਸਟ੍ਰੇਲੀਆ ਦੇ ਨਾਲ ਜੁੜੀਆਂ। ਆਸਟ੍ਰੇਲੀਆ ਦੀ ਪਹਿਲੀ ਖਬਰ ਖੁਸ਼ਖਬਰੀ, ਮਹਿੰਗਾਈ ਦੇ ਉੱਤੇ ਕੰਟਰੋਲ ਹੋਇਆ ਔਰ ਫਿਊਲ ਦੀਆਂ ਕੀਮਤਾਂ ਵੀ ਵਾਪਸ ਤਾਂ ਨਹੀਂ ਕਹਿ ਸਕਦੇ ਪਰ ਹੁਣ ਹੋਰ ਨਹੀਂ ਵਧਣਗੀਆਂ ਹਾਲ ਫਿਲਹਾਲ। ਔਰ ਇਹਦੇ ਨਾਲ ਜੁੜੀ ਇੱਕ ਖਬਰ ਇਹ ਵੀ ਸਾਹਮਣੇ ਆ ਰਹੀ ਹੈ ਕਿ RBA ਇਹਨਾਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖੇਗਾ ਜਿਹੜੀ ਜੂਨ ਮਹੀਨੇ 'ਚ ਬੈਠਕ ਹੋਣੀ ਹੈ। ਵਿਆਜ ਦਰਾਂ ਵਧਣੀਆਂ ਜਾਂ ਸਥਿਰ ਰੱਖਣੀਆਂ ਇਸ ਦੇ ਉੱਤੇ ਕਾਫੀ ਹੱਦ ਤੱਕ ਨਿਰਭਰ ਰਹਿੰਦਾ। ਅਸੀਂ ਤੁਹਾਨੂੰ ਇਸ ਦੀ ਕੋਈ ਪੁਸ਼ਟੀ ਨਹੀਂ ਕਰ ਰਹੇ, ਅਲੱਗ ਅਲੱਗ ਮੀਡੀਆ ਪੋਰਟਲ ਦੇ ਉੱਤੇ ਇਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ। ਪਰ ਪਹਿਲਾਂ ਮਹਿੰਗਾਈ ਦੇ ਨਾਲ ਜੁੜੀ ਖਬਰ, ਜਿੱਥੇ ਅੱਜ ਦੇ ਦਿਨ ਯਾਨੀ ਬੁੱਧਵਾਰ ਦੇ ਦਿਨ ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਨੇ ਦਾਅਵਾ ਕੀਤਾ ਕਿ ਮਹਿੰਗਾਈ ਜਿਹੜੀ ਹੈ ਜਾਂ ਕੰਜ਼ਿਊਮਰ ਪ੍ਰਾਈਸ ਇੰਡੈਕਸ ਜਿਹਨੂੰ ਆਸਟ੍ਰੇਲੀਆ 'ਚ ਕਿਹਾ ਜਾਂਦਾ CPI, ਉਹ 4.6% ਤੋਂ ਘੱਟ ਕੇ ਜਿਹੜਾ ਮਾਰਚ ਮਹੀਨੇ 'ਚ ਸੀ ਉਹ ਅਪ੍ਰੈਲ ਦੇ ਵਿੱਚ 4.2% 'ਤੇ ਆ ਗਏ ਹੈ। ਔਰ ਹਾਲਾਂਕਿ ਇੰਨੀ ਉਮੀਦ ਨਹੀਂ ਸੀ, ਮਾਹਰੇ ਮੰਨ ਰਹੇ ਸੀ ਕਿ ਜਿਹੜੀ ਮਹਿੰਗਾਈ ਹੈ ਜਾਂ CPI ਹੈ ਉਹ 4.4% ਤੱਕ ਆ ਸਕਦਾ ਹੈ। ਸੋ ਜੇ ਉਮੀਦ ਤੋਂ ਵਧੀਆ ਪ੍ਰਦਰਸ਼ਨ ਹੋਇਆ ਔਰ ਦੂਸਰੇ ਪਾਸੇ ਸਰਕਾਰ ਨੇ ਵੀ ਇਹ ਗੱਲ ਕਹੀ ਹੈ ਕਿ ਉਹਨਾਂ ਦੇ
ਜਿਹੜੇ ਫਿਊਲ ਦੇ ਉੱਤੇ ਜਿਹੜੇ ਡਿਊਟੀਆਂ ਲੱਗੀਆਂ ਹੋਈਆਂ ਸੀ ਉਹ ਘੱਟ ਕੀਤੀਆਂ ਨੇ, ਉਸ ਦੇ ਵੀ ਅਸਰ ਦੇਖਣ ਨੂੰ ਮਿਲ ਰਹੇ ਨੇ। ਦੱਸ ਦਈਏ ਕਿ ਇਸ ਦਾ ਅਸਰ ਬਾਜ਼ਾਰ ਦੇ ਉੱਤੇ ਵੀ ਦੇਖਣ ਨੂੰ ਮਿਲਿਆ, ਹਾਲਾਂਕਿ ASX 200 ਜਿਹੜਾ ਉਹ ਟੁੱਟਿਆ ਨਹੀਂ ਹੈ, 8660 ਪੁਆਇੰਟ ਦੇ ਉੱਤੇ ਬਰਕਰਾਰ ਹੈ। ਆਸਟ੍ਰੇਲੀਅਨ ਡਾਲਰ ਤੋਂ ਵਿੱਚ ਮਾਮੂਲੀ ਕਮੀ ਜ਼ਰੂਰ ਆਈ ਹੈ ਔਰ ਇੱਕ ਆਸਟ੍ਰੇਲੀਅਨ ਡਾਲਰ ਜਿਹੜਾ ਉਹ ਅਮਰੀਕੀ 71 ਸੈਂਟ ਦੇ ਬਰਾਬਰ ਜਾ ਚੁੱਕਿਆ। ਜਦਕਿ ਅਮਰੀਕੀ ਬਾਜ਼ਾਰ ਦੇ ਵਿੱਚ ਹਾਲੇ ਖੁੱਲ੍ਹੇ ਨਹੀਂ ਨੇ ਅੱਜ ਦੇ ਦਿਨ, ਪਰ ਕੱਲ੍ਹ ਦੇ ਦਿਨ ਦਾ ਜੇ ਗੱਲ ਕਰੀਏ ਤਾਂ ਡੋ ਜੋਨਸ ਦੇ ਵਿੱਚ 0.2% ਅਤੇ S&P 500 'ਚ 0.6% ਦੀ ਕਟੌਤੀ, ਘਾਟਾ ਪਿਆ ਸੀ, ਪਰ ਨੈਸਡੈਕ 1.2% ਦੇ ਮਜ਼ਬੂਤੀ ਦੇ ਨਾਲ ਬੰਦ ਹੋਇਆ ਸੀ। ਠੀਕ ਇਸੇ ਤਰੀਕੇ ਦੇ ਨਾਲ ਯੂਰਪ ਦੇ ਵਿੱਚ FTSE 0.2% ਦੇ ਵਾਧੇ ਦੇ ਨਾਲ, ਏਸ਼ੀਆ ਦਾ ਨਿੱਕੀ ਬਾਜ਼ਾਰ ਜਿਹੜਾ ਹੈ ਜਾਪਾਨ ਦੇ ਨਾਲ ਜੁੜਿਆ ਉਹ 0.9% ਦੇ ਵਾਧੇ ਦੇ ਨਾਲ ਸ਼ੁਰੂ ਹੋਇਆ ਸੀ। ਦੁਨੀਆ ਭਰ ਦੇ ਬਾਜ਼ਾਰਾਂ ਦੇ ਵਿੱਚ ਵਾਧਾ ਹੀ ਦੇਖਣ ਨੂੰ ਮਿਲਿਆ। ਕਰੂਡ ਆਇਲ ਦੀਆਂ ਕੀਮਤਾਂ ਦੇ ਵਿੱਚ ਕਮੀ ਆਈ ਹੈ, $92.72 ਪ੍ਰਤੀ ਬੈਰਲ ਤੱਕ ਕੀਮਤਾਂ ਆ ਚੁੱਕੀਆਂ ਨੇ, ਕਿੱਥੇ $100 ਨੂੰ ਟੱਚ ਕਰ ਰਹੀਆਂ ਸੀ ਉਹ ਵੱਖਰੀ ਗੱਲ ਹੈ ਕਿ ਭਾਰਤ ਦੇ ਵਿੱਚ ਤੇਲ ਦੀਆਂ ਕੀਮਤਾਂ ਵਧਾ ਦਿੱਤੀਆਂ ਗਈਆਂ ਨੇ, ਕਾਰਨ ਕੀ ਨੇ ਭਾਰਤ ਸਰਕਾਰ ਨੇ ਨਹੀਂ ਦੱਸਿਆ। ਪਰ ਆਸਟ੍ਰੇਲੀਆ ਦੀਆਂ ਗੱਲਾਂ ਕਰੀਏ ਆਪਾਂ, ਆਸਟ੍ਰੇਲੀਆ ਦੇ ਵਿੱਚ ਫਿਲਹਾਲ ਟ੍ਰੈਜਰ ਜਿਮ ਚਾਮਸ ਨੇ ਇਸ ਦੇ ਉੱਤੇ ਸੰਤੁਸ਼ਟੀ ਜ਼ਾਹਰ ਕੀਤੀ। ਉਹਨਾਂ ਕਿਹਾ ਹੈ ਕਿ ਜੋ ਵੀ ਸਰਕਾਰ ਨੇ ਕੰਮ ਕੀਤੇ ਨੇ, ਜਿਸ ਤਰੀਕੇ ਦੇ ਨਾਲ ਵੀ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਿੱਚ ਅਸੀਂ ਕਦਮ ਚੁੱਕੇ ਨੇ, ਉਹ ਰੰਗ ਲਿਆ ਰਹੇ ਨੇ। ਆਟੋਮੈਟਿਕ ਫਿਊਲ ਜਿਹੜਾ ਹੈ ਉਹ 7% ਤੱਕ ਅਪ੍ਰੈਲ ਦੇ ਵਿੱਚ ਉਸਦੇ ਕੀਮਤਾਂ ਘਟੀਆਂ ਨੇ, ਮਾਰਚ ਦੇ ਵਿੱਚ ਹਾਲਾਂਕਿ 32% ਤੱਕ ਵੱਧ ਗਈਆਂ ਸੀ। ਇਸ ਦਾ ਮਤਲਬ ਇਹ ਹੈ ਕਿ ਸਰਕਾਰ ਨੇ ਕੁਝ ਤਾਂ ਅਜਿਹਾ ਕੀਤਾ, ਕੋਈ ਤਾਂ ਐਸੀ ਜਾਦੂ ਦੀ ਛੜੀ ਫੇਰੀ ਹੈ ਜਿਸ ਦੇ ਨਾਲ ਕੀਮਤਾਂ ਕੰਟਰੋਲ ਦੇ ਵਿੱਚ ਆਈਆਂ ਨੇ। ਉੱਧਰ RBI ਦੀ ਤਰਫ ਤੋਂ ਹੁਣ ਇਹ ਫੈਸਲਾ ਲਿਆ ਜਾਏਗਾ ਕਿ ਨਹੀਂ ਕਿ ਮਹਿੰਗਾਈ ਦਰਾਂ ਦੇ ਵਿੱਚ ਕਮੀ ਤੋਂ ਬਾਅਦ ਵਿਆਜ ਦਰਾਂ 'ਚ ਸਥਿਰਤਾ, ਕਟੌਤੀ ਤਾਂ ਨਹੀਂ ਮੰਨ ਸਕਦੇ ਪਰ ਘੱਟੋ ਘੱਟ ਸਥਿਰ ਹੀ ਬਣੀਆਂ ਰਹਿਣ। ਜਿਹੜੀ ਇੱਕ RBI ਦੀ ਮੋਨੀਟਰੀ ਪਾਲਿਸੀ ਹੁੰਦੀ ਹੈ ਉਸ ਦੇ ਉੱਤੇ ਇੱਕ ਸਟੇਟਮੈਂਟ ਜਾਰੀ ਕੀਤੀ ਗਈ ਹੈ, ਉਂਝ ਵੀ ਮਈ ਮਹੀਨੇ ਦੇ ਵਿੱਚ ਇਹ ਸਟੇਟਮੈਂਟ ਬਕਾਇਆ ਪਈ ਸੀ, ਅਤੇ ਸਟੇਟਮੈਂਟ 'ਚ ਇਹ ਗੱਲ ਕਹੀ ਗਈ ਹੈ ਕਿ ਉਹਨਾਂ ਨੂੰ ਜੋ ਤਾਜ਼ਾ ਰੁਝਾਨ ਆਏ ਨੇ, ਹਾਲਾਂਕਿ ABS ਦੇ ਅੰਕੜਿਆਂ ਨੂੰ RBI ਨਹੀਂ ਮੰਨਦਾ, ਇਹ ਵੀ ਤੁਹਾਨੂੰ ਗੱਲ ਦੱਸ ਦਿਓ ਚਲੀਏ, ABS ਦੇ ਅੰਕੜੇ ਕੰਸੀਡਰ ਜ਼ਰੂਰ ਕੀਤੇ ਜਾਂਦੇ ਨੇ ਪਰ ਉਹ RBI ਦੇ ਜਿਹੜੇ ਆਪਣੇ ਅੰਕੜੇ ਹੁੰਦੇ ਨੇ, ਅੰਦਰੂਨ ਅੰਕੜੇ ਹੁੰਦੇ ਨੇ, ਉਹਨਾਂ ਦੇ ਨਾਲ ਜਿਹੜੀ ਜੁੜੀ ਰਿਪੋਰਟ ਹੈ ਉਹਦੇ ਬਾਰੇ ਅਸੀਂ ਇਹ ਗੱਲ ਕਰ ਰਹੇ ਹਾਂ। ਉਹਨਾਂ ਦਾ ਕਹਿਣਾ ਹੈ ਕਿ ਐਨੂਅਲ ਰੇਟਸ ਦੇ ਵਿੱਚ ਥੋੜ੍ਹਾ ਜਿਹਾ ਵਿਗਲ ਜ਼ਰੂਰ ਹੋਇਆ, ਉੱਪਰ ਥੱਲੇ ਜ਼ਰੂਰ ਹੋਏ ਨੇ, ਪਰ ਇਸ ਦੇ ਸੰਕੇਤ ਇਹੀ ਨੇ ਕਿ ਹੋਰਮੋਨ ਸਟ੍ਰੇਟ ਖੁੱਲ੍ਹ ਜਾਏ ਤਾਂ ਫਿਰ ਬੱਲੇ ਬੱਲੇ ਆ, ਨਹੀਂ ਤਾਂ ਫਿਰ ਜੂਨ ਦੀਆਂ ਜਿਹੜੀਆਂ ਵਿਆਜ ਦਰਾਂ ਦੀਆਂ ਕੀਮਤਾਂ ਨੇ ਉਸ ਦੇ ਵਿੱਚ ਕੋਈ ਜ਼ਿਆਦਾ ਇਜ਼ਾਫਾ ਹੋਣ ਦੀ ਕੋਈ ਫਿਲਹਾਲ ਉਮੀਦ ਨਹੀਂ ਰੱਖੀ ਜਾ ਸਕਦੀ। ਟ੍ਰੇਡ ਦੇ ਨਾਲ ਹੀ ਜੁੜੀਆਂ ਖਬਰਾਂ ਦੀ ਸਾਂਝ ਅੱਗੇ ਤੋਰੀਏ ਅਤੇ ਐਂਡੇਵਰ ਗਰੁੱਪ, ਹੁਣ ਐਂਡੇਵਰ ਗਰੁੱਪ ਆਸਟ੍ਰੇਲੀਆ ਦੇ ਵਿੱਚ ਦਾਰੂ ਵੇਚਣ ਵਾਲਾ ਸਭ ਤੋਂ ਵੱਡਾ ਗਰੁੱਪ ਹੈ। ਡੈਨ ਮਰਫੀ ਦਾ ਨਾਮ ਸੁਣਿਆ ਹੋਏਗਾ, BWS ਦਾ ਨਾਮ ਸੁਣਿਆ ਹੈ ਜ਼ਿਆਦਾਤਰ, ਜਾਂ ਫਿਰ ਇਹਨਾਂ ਦੇ ਥੱਲੇ ਕੰਮ ਕਰਦੀਆਂ ਵਾਈਨਰੀਜ਼ ਉਹ ਵੀ ਐਂਡੇਵਰ ਗਰੁੱਪ ਦੀਆਂ ਹੀ ਨੇ। ਪਰ ਐਂਡੇਵਰ ਗਰੁੱਪ ਦਾ ਕਹਿਣਾ ਹੈ ਕਿ ਹੁਣ ਉਹ ਜ਼ਿਆਦਾ ਆਪਣੇ ਬਿਜ਼ਨਸ 'ਤੇ ਫੋਕਸ ਕਰਨਗੇ ਰਾਦਰ ਦੈਨ ਜਿਹੜਾ ਪੈਸਾ ਉਹਨੂੰ ਇੱਧਰ ਉੱਧਰ ਵੇਸਟ ਕਰਨ। ਉਦਾਹਰਣ ਦੇ ਤੌਰ ਦੇ ਉੱਤੇ ਜਿੰਨੀਆਂ ਵਾਈਨਰੀਜ਼ ਨੇ, ਵਾਈਨਯਾਰਡਸ ਨੇ, ਉਹਨਾਂ ਦੇ ਵਿੱਚੋਂ ਉਹ ਪੈਸਾ ਕੱਢਣਗੇ। ਸੋ ਵਾਈਨ ਪ੍ਰੋਡਕਸ਼ਨ ਦੇ ਉੱਤੇ ਕੰਮ ਘੱਟ ਕਰਨਾ, ਉਹਦੇ 'ਤੇ ਇਨਵੈਸਟਮੈਂਟ ਘੱਟ ਹੋਣੀ ਹੈ। ਇਸ ਤੋਂ ਇਲਾਵਾ ਪਨੈਕਲ ਡਰਿੰਕ ਵੀ ਜਿਹੜਾ ਬ੍ਰਾਂਡ ਉਹ ਵੀ ਐਂਡੇਵਰ ਦਾ ਹੀ ਹੈ। ਉਹ ਹਾਲਾਂਕਿ ਜਿਹੜੀਆਂ ਸਿਰਫ ਬੈਸਟ ਪਰਫੋਰਮਿੰਗ ਜਿਹੜੀਆਂ ਵਾਈਨਸ ਨੇ, ਡਰਿੰਕਸ ਨੇ, ਉਹਨਾਂ ਨੂੰ ਹੀ ਜਾਰੀ ਰੱਖਿਆ ਜਾਏਗਾ, ਬਾਕੀ ਦੇ ਵਿੱਚੋਂ ਆਪਣਾ ਪੈਸਾ ਪਿਛਾਂ ਖਿੱਚਿਆ ਜਾਏਗਾ। ਕੰਪਨੀ ਨੇ ਟਾਰਗੇਟ ਮਿਥਿਆ ਹੈ ਕਿ ਸਾਲ $2029 ਤੱਕ $300 ਮਿਲੀਅਨ ਬਚਾਉਣਾ। ਹੁਣ ਇਹ ਬਚਾਉਣਾ ਹੈ ਜਿਹੜਾ ਇਹ ਸਿਰਫ ਕੋਸਟ ਕਟਿੰਗ 'ਚੋਂ ਹੀ ਨਹੀਂ ਬਲਕਿ ਓਪਰੇਸ਼ਨਸ ਨੂੰ ਵੀ ਸਿੰਪਲੀਫਾਈ ਕਰਨਾ ਔਰ ਬਿਜ਼ਨਸ ਨੂੰ ਹੋਰ ਜ਼ਿਆਦਾ ਐਫੀਸ਼ੈਂਟ ਕਰਨਾ। ਉਹ ਕਿੱਦਾਂ? ਇਸ 300 ਮਿਲੀਅਨ ਦੇ ਵਿੱਚੋਂ ਤਾਂ $100 ਮਿਲੀਅਨ ਕੋਸਟ ਕਟਿੰਗ ਦੇ ਨਾਲ ਆਏਗਾ ਸ਼ੁਰੂਆਤੀ 1 ਸਾਲ ਦੇ ਅੰਦਰ ਹੀ। ਉਸ ਤੋਂ ਬਾਅਦ ਡੈਨ ਮਰਫੀ ਨੂੰ ਇੱਕ ਐਸਾ ਬ੍ਰਾਂਡ ਬਣਾਉਣ ਦੇ ਲਈ ਐਂਡੇਵਰ ਕੰਪਨੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੀਆਂ ਕੀਮਤਾਂ ਐਸੀਆਂ ਹੋਣ ਕਿ ਗ੍ਰਾਹਕ ਬਾਹਰ ਜਾ ਹੀ ਨਾ ਸਕੇ। ਵੈਸੇ ਵੀ ਦਾਰੂ ਦੇ ਗ੍ਰਾਹਕ ਕਿੱਥੇ ਜਾਂਦੇ ਨੇ? ਅਤੇ BWS ਹੈ ਜਿਹੜਾ ਉਸ ਨੂੰ ਇੱਕ ਕਨਵੀਨੀਅੰਸ ਸ਼ੋਪਰ ਦੇ ਤੌਰ ਦੇ ਉੱਤੇ ਕਿ ਗਏ ਤੁਹਾਡੇ ਲਾਗੇ ਤਾਗੇ ਆ, BWS ਫੜ ਕੇ ਲੈ ਆਏ, ਕੀਮਤਾਂ ਇੰਨੀਆਂ ਕੰਪੈਟੀਟਿਵ ਨਹੀਂ ਹੋਣਗੀਆਂ। ਪਰ ਕੰਪਨੀ ਦਾ ਮੰਨਣਾ ਹੈ ਕਿ 2025 ਦੇ ਵਿੱਚ ਉਹਨਾਂ ਦੀ ਸੇਲਸ ਦਾ 80% ਜਿਹੜਾ ਕਾਰੋਬਾਰ ਸੀ ਉਹ ਰਿਟੇਲ ਤੋਂ ਹੋਇਆ। ਸੋ ਰਿਟੇਲ ਸੈਕਟਰ ਨੂੰ ਹੋਰ ਮਜ਼ਬੂਤ ਕਰਨਾ ਹੋਏਗਾ। ਖੈਰ, ਮਹਿੰਗਾਈ ਦੀ ਗੱਲ ਹੋ ਗਈ, ਦਾਰੂ ਦੀ ਗੱਲ ਹੋ ਲਈ, ਅਤੇ ਹੁਣ ਕੁਝ ਹੋਰ ਖਬਰਾਂ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ। ਤਰੱਕੀ ਦੀ ਗੱਲ, ਨਿਊ ਸਾਊਥ ਵੇਲਸ ਤੋਂ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਨੌਰਦਰਨ ਬੀਚਿਸ ਇਲਾਕੇ ਦੇ ਵਿੱਚ ਹੁਣ ਸਰਕਾਰ ਦੀ ਤਰਫ ਤੋਂ ਵਧੇਰੇ ਪੁਲਿਸ ਦੀ ਗਸ਼ਤ ਵਧਾਈ ਜਾਏਗੀ, ਐਂਬੂਲੈਂਸ ਡਰਾਈਵਰਸ ਦੀ
ਜਿਹੜੀ ਗਿਣਤੀ ਉਹ ਵਧਾਈ ਜਾਏਗੀ, ਨਰਸਾਂ ਦੀ ਗਿਣਤੀ ਵਧਾਈ ਜਾਏਗੀ, ਬੱਸ ਡਰਾਈਵਰਸ ਦੀ ਗਿਣਤੀ ਵਧਾਈ ਜਾਏਗੀ ਅਤੇ ਇੱਥੇ ਇਨਫਰਾਸਟ੍ਰਕਚਰ ਦਾ ਵਿਕਾਸ ਕੀਤਾ ਜਾਏਗਾ। ਇਹ ਦਾਅਵਾ ਕੀਤਾ ਗਿਆ ਹੈ ਕਿ ਨਾਰਦਰਨ ਬੀਚਸ, ਜਿਹੜਾ ਕਿ ਪਹਿਲਾਂ ਹੀ ਇੱਕ ਬਹੁਤ ਪ੍ਰਫੁੱਲਤ ਇਲਾਕਾ ਹੈ ਸਿਡਨੀ ਦੇ ਵੈਸਟਰਨ ਇਲਾਕਿਆਂ ਦੇ ਨਾਲੋਂ, ਨਾਰਦਰਨ ਬੀਚਸ ਦੇ ਵਿੱਚ ਵੈਸੇ ਵੀ ਕੋਈ ਰਜਬ ਜਿਹੇ ਇਲਾਕੇ 'ਚ ਕਮੀ ਨਜ਼ਰ ਨਹੀਂ ਆਉਂਦੀ, ਪਰ ਸਰਕਾਰ ਇਸ ਨੂੰ ਹੋਰ ਪ੍ਰਫੁੱਲਤ ਕਰੇਗੀ। ਵੈਸੇ ਵੀ ਨਾਰਦਰਨ ਬੀਚਸ ਦੇ ਜਿਹੜੇ ਇਲਾਕੇ ਨੇ ਉਹ ਇੰਨੇ ਜ਼ਿਆਦਾ ਮਲਟੀਕਲਚਰਲ, ਇੰਨੇ ਡਾਈਵਰਸ ਨਹੀਂ ਨੇ। ਜ਼ਿਆਦਾਤਰ ਐਂਗਲੋ ਸੈਲਟਿਕ ਜਿਹੜੀ ਪਾਪੂਲੇਸ਼ਨ ਹੈ ਉਹੀ ਇੱਥੇ ਰਹਿੰਦੀ ਹੈ, ਔਰ ਯੂਰੋਪੀਅਨ ਸੈਟਲਰਸ ਰਹਿੰਦੇ ਨੇ। ਅਤੇ ਇਸ ਕਰਕੇ ਲੈਂਡ ਅਤੇ ਪ੍ਰੋਪਰਟੀ ਮਿਨਿਸਟਰ ਸਟੀਵ ਕੈਂਪਰ ਨੇ ਹੁਣ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਨਵੇਂ ਅਪਾਰਟਮੈਂਟਸ ਤਾਂ ਜ਼ਰੂਰ ਬਣਾਏ ਜਾਣਗੇ, ਨਾਰਦਰਨ ਬੀਚਿਸ ਹਸਪਤਾਲ ਦੇ ਆਲੇ ਦੁਆਲੇ ਵੀ ਵਿਕਾਸ ਕੀਤਾ ਜਾਏਗਾ, ਔਰ ਇਸ ਦੇ ਖਾਤਰ ਘੱਟੋ ਘੱਟ 1000 ਕੁ ਘਰ ਤਾਂ ਇਹਦੇ ਆਲੇ ਦੁਆਲੇ ਬਣਾਏ ਜਾਣੇ ਨੇ। ਦੱਸ ਦਈਏ ਕਿ ਪ੍ਰੀਮੀਅਰ ਕ੍ਰਿਸਮਿਨਸ ਨੇ ਇਸ ਤੋਂ ਪਹਿਲਾਂ ਜਿਹੜੇ ਨਾਰਦਰਨ ਬੀਚਿਸ ਦੇ ਸਕੂਲਸ ਨੇ ਉਹਨਾਂ ਦੀ ਤਰੱਕੀ ਕਰਨ ਜਾਂ ਉਹਨਾਂ ਦੀ ਐਕਸਪੈਂਸ਼ਨ ਦੇ ਵਾਸਤੇ ਵੀ ਫੰਡ ਦੇਣ ਦੀ ਗੱਲ ਕੀਤੀ ਸੀ, ਉਦਾਹਰਣ ਦੇ ਤੌਰ 'ਤੇ ਫੋਰੈਸਟ ਹਾਈ ਸਕੂਲ। ਅਖੀਰ ਦੇ ਵਿੱਚ ਇੱਕ ਖਬਰ ਦੀ ਸਾਂਝ ਪਾਉਂਦੇ ਚੱਲੀਏ ਤਾਂ ਇਹ ਬੈਂਕ ਦੇ ਉੱਤੇ ਲੱਗੇ ਜੁਰਮਾਨੇ ਦੀ। ਆਸਟ੍ਰੇਲੀਆ ਦੇ 4 ਵੱਡੇ ਬੈਂਕਾਂ ਦੇ ਵਿੱਚੋਂ ਇੱਕ ਵੈਸਟਪੈਕ ਨੂੰ $26 million ਦਾ ਜੁਰਮਾਨਾ ਸੁਣਾਇਆ ਗਿਆ ਅਦਾਲਤ ਦੀ ਤਰਫ ਤੋਂ। ਵੈਸਟਪੈਕ ਬੈਂਕਿੰਗ ਕਾਰਪੋਰੇਸ਼ਨ ਦੇ ਉੱਤੇ ਇਹ ਜੁਰਮਾਨਾ ਅਸਲ ਦੇ ਵਿੱਚ ਇਸ ਕਰਕੇ ਸੁਣਾਇਆ ਗਿਆ ਕਿਉਂਕਿ ਫੈਡਰਲ ਕੋਰਟ ਦੇ ਵਿੱਚ 200 ਦੇ ਕਰੀਬ ਔਨਲਾਈਨ ਹਾਰਡਸ਼ਿਪ ਦੀਆਂ ਸ਼ਿਕਾਇਤਾਂ ਦੇ ਉੱਤੇ ਸੁਣਵਾਈ ਨਾ ਕਰਨ ਦਾ ਇਲਜ਼ਾਮ ਵੈਸਟਪੈਕ ਦੇ ਉੱਤੇ ਸਾਬਤ ਹੋ ਗਿਆ, ਔਰ ਇਹ ਸ਼ਿਕਾਇਤਾਂ ਸਾਲ 2017 ਤੋਂ 2023 ਤੱਕ ਅਲੱਗ ਅਲੱਗ ਗ੍ਰਾਹਕਾਂ ਨੇ ਇਸ ਬੈਂਕ ਦੇ ਉੱਤੇ ਭੇਜੀਆਂ ਸੀ। ਬੈਂਕ ਨੇ ਉਹਨਾਂ ਦੀਆਂ ਸ਼ਿਕਾਇਤਾਂ ਨੂੰ ਨਜ਼ਰਅੰਦਾਜ਼ ਕੀਤਾ ਜਾਂ ਉਹਨਾਂ ਦੀਆਂ ਰਿਕੁਐਸਟ ਨੂੰ ਨਜ਼ਰਅੰਦਾਜ਼ ਕੀਤਾ। ਇਸ ਕਰਕੇ ਵੈਸਟਪੈਕ ਇਹਨਾਂ ਦੀਆਂ ਜਿਹੜੀਆਂ ਸਬਸਿਡਰੀ ਬੈਂਕਸ ਨੇ ਜਿਵੇਂ ਸੈਂਟ ਜਾਰਜ ਬੈਂਕ, ਬੈਂਕ ਐਸੇ ਅਤੇ ਬੈਂਕ ਆਫ ਮੈਲਬਨ, ਇਹਨਾਂ ਸਾਰਿਆਂ ਦੇ ਉੱਤੇ ਇਹ ਮੁਕੱਦਮਾ ਚਲਾਇਆ ਗਿਆ ਸੀ, ਔਰ ਕਿਹਾ ਕਿ ਪਾਇਆ ਗਿਆ ਕਿ ਫਾਈਨੈਂਸ਼ੀਅਲ ਹਾਰਡਸ਼ਿਪ ਦੇ ਦਰਮਿਆਨ ਵੀ ਹੋਮ ਲੋਨ, ਕ੍ਰੈਡਿਟ ਕਾਰਡਸ ਜਾਂ ਪਰਸਨਲ ਲੋਨ ਜਾਂ ਕਾਰ ਲੋਨ ਦੀਆਂ ਜਿਹੜੀਆਂ ਕਿਸ਼ਤਾਂ ਨੇ ਉਹ ਨਾ ਦੇ ਸਕਣ ਜਾਂ ਉਹਨਾਂ ਨੂੰ ਥੋੜ੍ਹਾ ਚਿਰ ਦੇ ਲਈ ਫਰੀਜ਼ ਕਰਨ ਦੀਆਂ ਰਿਕੁਐਸਟਾਂ ਨੂੰ ਬੈਂਕ ਨੇ ਅਣਗੌਲਿਆ ਕੀਤਾ। ਐਸਿਕ ਨੇ ਇਸ ਨੂੰ ਇੱਕ ਗ੍ਰਾਹਕਾਂ ਦੇ ਨਿਯਮਾਂ ਦੇ ਨਾਲ ਜੁੜੀ ਇੱਕ ਉਲੰਘਣਾ ਪਾਇਆ ਅਤੇ ਇਸ ਕਰਕੇ ਹੁਣ ਇਸ ਬੈਂਕ ਦੇ ਉੱਤੇ ਇਹ $26 million ਦਾ ਜੁਰਮਾਨਾ ਲਗਾਇਆ ਗਿਆ। ਜਾਣ ਤੋਂ ਪਹਿਲਾਂ ਅਖੀਰ ਦੇ ਵਿੱਚ IPL ਦੇ ਨਾਲ ਜੁੜੀਆਂ ਖਬਰਾਂ ਵੈਸੇ ਤਾਂ ਤੁਸੀਂ ਦੇਖ ਹੀ ਲਈਆਂ ਹੋਣੀਆਂ ਨੇ। IPL ਦੇ ਵਿੱਚ ਕੱਲ੍ਹ ਦੇ ਦਿਨ ਇੱਕ ਬੜਾ ਮਹੱਤਵਪੂਰਨ ਮੈਚ ਸੀ ਜਿਸ ਦੇ ਵਿੱਚ ਤੈਅ ਹੋਣਾ ਸੀ ਕਿ ਕਿਹੜੀ ਟੀਮ ਫਾਈਨਲ 'ਚ ਵਧੇਗੀ, ਔਰ ਰਾਇਲ ਚੈਲੇਂਜਰ ਬੈਂਗਲੁਰੂ ਨੇ ਲਗਾਤਾਰ ਦੂਸਰੀ ਵਾਰ ਜਿਹੜਾ ਹੈ ਫਾਈਨਲ ਦੇ ਵਿੱਚ, IPL ਐਡੀਸ਼ਨ ਦੇ ਫਾਈਨਲ 'ਚ ਆਪਣੀ ਥਾਂ ਪੱਕੀ ਕੀਤੀ ਹੈ। ਦੱਸ ਦਈਏ ਕਿ ਕੱਲ੍ਹ ਦੇ ਦਿਨ ਰਾਇਲ ਚੈਲੇਂਜਰ ਬੈਂਗਲੁਰੂ ਦਾ ਮੁਕਾਬਲਾ ਸੀ, ਔਰ ਇਸ ਮੁਕਾਬਲੇ ਨੂੰ ਬੈਂਗਲੁਰੂ ਦੀ ਟੀਮ ਨੇ ਸੈਮੀਫਾਈਨਲ ਦੀ ਤਰ੍ਹਾਂ ਹੀ ਖੇਡਿਆ, ਡਟ ਕੇ ਖੇਡਿਆ। ਬੈਂਗਲੁਰੂ ਦੀ ਟੀਮ ਦੀ ਤਰਫ ਤੋਂ ਵਿਰਾਟ ਕੋਹਲੀ ਨੇ 25 ਗੇਂਦਾਂ 'ਚ 43, ਜਿਹੜੇ ਦੇਵਦੱਤ ਪਟੀਕਲ ਨੇ ਉਹਨਾਂ ਨੇ 19 ਗੇਂਦਾਂ 'ਚ 30, ਔਰ ਕਪਤਾਨ ਰਜਤ ਪਟੀਦੜ ਨੇ ਤਾਂ ਨਾਬਾਦ ਰਹਿੰਦੇ ਹੋਇਆਂ 33 ਗੇਂਦਾਂ 'ਚ 93 ਦੌੜਾਂ ਅਤੇ ਕਰਨਾਲ ਪਾਂਡਿਆ ਨੇ 28 ਗੇਂਦਾਂ 'ਚ 43 ਦਾ ਸਕੋਰ ਖੜਾ ਕੀਤਾ। ਅਖੀਰ ਦੇ ਵਿੱਚ ਜਾਂਦੇ ਜਾਂਦੇ ਜਿਤੇਸ਼ ਸ਼ਰਮਾ ਵੀ ਇੱਕ ਚੌਕਾ ਅਤੇ ਇੱਕ ਛਿੱਕਾ ਮਾਰ ਕੇ 5 ਗੇਂਦਾਂ 'ਚ 15 ਦੌੜਾਂ ਬਣਾਈਆਂ। ਕੁੱਲ ਮਿਲਾ ਕੇ 20 ਓਵਰ ਜਦੋਂ ਮੁੱਕੇ ਤਾਂ ਬੈਂਗਲੁਰੂ ਦੀ ਟੀਮ ਨੇ 254 ਦੌੜਾਂ ਬਣਾ ਦਿੱਤੀਆਂ ਸੀ, ਅਤੇ ਸਾਹਮਣੇ ਸੀ ਗੁਜਰਾਤ ਟਾਈਟਨ ਦੀ ਟੀਮ ਜਿਨ੍ਹਾਂ ਦੇ ਲਈ ਟੰਗ ਦਿੱਤਾ 255 ਦਾ ਇੱਕ ਟਾਰਗੇਟ। ਗੁਜਰਾਤ ਦੀ ਸ਼ੁਰੂਆਤ ਵਧੀਆ ਨਹੀਂ ਰਹੀ, ਕਪਤਾਨ ਸ਼ੁਭਮਨ ਗਿੱਲ 2 ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ, ਸਾਈ ਸੁਦਰਸ਼ਨ ਦੇ ਉੱਤੇ ਉਮੀਦ ਸੀ ਉਹ ਵੀ 14 ਗੇਂਦਾਂ 'ਤੇ ਆਊਟ ਹੋ ਗਏ, ਜੋਸ ਬਟਲਰ ਨੇ 29 ਗੇਂਦਾਂ ਜ਼ਰੂਰ ਬਣਾਈਆਂ ਪਰ ਉਸ ਤੋਂ ਬਾਅਦ ਨਿਸ਼ਾਂਤ ਸਿੱਧੂ, ਵਾਸ਼ਿੰਗਟਨ ਸੁੰਦਰ, ਜੈਸਨ ਹੋਲਡਰ, ਰਾਸ਼ਿਦ ਖਾਨ, ਕਜ਼ੀਗੋ ਰਬਾਡਾ ਇੱਕ ਇੱਕ ਕਰਕੇ ਆਊਟ ਹੁੰਦੇ ਗਏ। ਰਾਹੁਲ ਤਵਾਤੀਆ ਨੇ 43 ਗੇਂਦਾਂ 'ਚ 68 ਦੌੜਾਂ ਦਾ ਸੰਘਰਸ਼ਸ਼ੀਲ ਸਕੋਰ ਜ਼ਰੂਰ ਬਣਾਇਆ ਪਰ ਉਹ ਟੀਮ ਨੂੰ ਜਿੱਤ ਵੱਲ ਨਹੀਂ ਲਿਜਾ ਸਕੇ ਕਿਉਂਕਿ ਦੂਸਰੇ ਬੰਨੇ ਤੋਂ ਬੱਲੇਬਾਜ਼ ਆਊਟ ਹੁੰਦੇ ਰਹੇ, ਖੁਦ ਉਹ ਵੀ ਆਊਟ ਹੋ ਗਏ ਬਾਅਦ 'ਚ। ਅਖੀਰ 'ਚ ਪ੍ਰਸਿੱਧ ਕ੍ਰਿਸ਼ਨਾ ਹੀ ਬਚੇ ਰਹਿ ਗਏ ਅਤੇ ਪੂਰੀ ਦੀ ਪੂਰੀ ਗੁਜਰਾਤ ਦੀ ਟੀਮ 3 ਗੇਂਦਾਂ ਬਾਕੀ ਰਹਿੰਦੀਆਂ 162 ਦੇ ਕੁੱਲ ਸਕੋਰ ਦੇ ਉੱਤੇ ਆਲ ਆਊਟ ਹੋ ਗਈ। ਇਸ ਤਰੀਕੇ ਦੇ ਨਾਲ ਰਾਇਲ ਚੈਲੇਂਜਰ ਬੈਂਗਲੁਰੂ ਦੀ ਟੀਮ ਨੇ 92 ਦੌੜਾਂ ਦੇ ਫਰਕ ਦੇ ਨਾਲ ਇਹ ਮੈਚ ਜਿੱਤ ਗਏ, ਫਾਈਨਲ 'ਚ ਆਪਣੀ ਥਾਂ ਪੱਕੀ ਕਰ ਲਈ। ਹੁਣ ਗੁਜਰਾਤ ਟਾਈਟਨਸ ਨੂੰ ਐਲੀਮੀਨੇਟਰ ਮੈਚ ਦੇ ਵਿੱਚੋਂ ਗੁਜ਼ਰਨਾ ਹੋਏਗਾ ਜਿਸਦਾ ਜੋ 29 ਤਰੀਕ ਨੂੰ ਹੋਣਾ ਨਿਊ ਮੁੱਲਾਂਪੁਰ ਦੇ ਵਿੱਚ, ਮਾਫ ਕਰਨਾ, ਨਿਊ ਚੰਡੀਗੜ੍ਹ ਦੇ ਵਿੱਚ। ਅਤੇ ਗੁਜਰਾਤ ਦੇ ਵਿਰੁੱਧ ਕਿਹੜੀ ਟੀਮ ਖੇਡੇਗੀ ਉਸ ਮੈਚ 'ਚ, ਉਸਦਾ ਮੁਕਾਬਲਾ, ਉਸਦਾ ਜਿਹੜਾ ਤੈਅ ਹੋਣਾ ਅੱਜ ਦੇ ਦਿਨ ਇੱਕ ਐਲੀਮੀਨੇਟਰ ਮੈਚ ਹੋ ਰਿਹਾ ਰਾਜਸਥਾਨ ਅਤੇ ਸਨਰਾਈਜ਼ਰ ਹੈਦਰਾਬਾਦ 'ਚੋਂ। ਜਿਹੜੀ ਵੀ ਟੀਮ ਜਿੱਤੇਗੀ ਉਹ ਗੁਜਰਾਤ ਦੇ ਨਾਲ ਦੂਸਰਾ ਕੁਆਲੀਫਾਇਰ ਖੇਡੇਗੀ ਅਤੇ ਜਿਹੜੀ ਟੀਮ ਹਾਰ ਜਾਏਗੀ ਉਹ ਇਸ ਟੂਰਨਾਮੈਂਟ 'ਚੋਂ ਬਾਹਰ ਹੋ ਜਾਏਗੀ। ਇਹ ਵੀ ਮੈਚ ਅੱਜ
ਨਿਊ ਚੰਡੀਗੜ੍ਹ 'ਚ ਯਾਨੀ ਮੁੱਲਾਂਪੁਰ ਦੇ ਸਟੇਡੀਅਮ ਦੇ ਵਿੱਚ ਖੇਡਿਆ ਜਾ ਰਿਹਾ ਅਤੇ ਬੈਂਗਲੁਰੂ ਦੀ ਟੀਮ ਜਿਹੜੀ ਫਾਈਨਲ 'ਚ ਜਾ ਚੁੱਕੀ ਹੈ ਉਹ ਹੁਣ 31 ਤਰੀਕ ਨੂੰ ਇੰਤਜ਼ਾਰ ਕਰੇਗੀ ਕਿ ਗੁਜਰਾਤ, ਹੈਦਰਾਬਾਦ ਜਾਂ ਫਿਰ ਰਾਜਸਥਾਨ, ਇਹਨਾਂ ਤਿੰਨਾਂ ਦੇ ਵਿੱਚੋਂ ਕਿਹੜੀ ਟੀਮ ਉਹਨਾਂ ਦੇ ਸਾਹਮਣੇ ਆਉਂਦੀ ਹੈ ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਫਾਈਨਲ ਮੁਕਾਬਲਾ ਇਸ ਐਡੀਸ਼ਨ ਦਾ ਖੇਡਿਆ ਜਾਣਾ। ਫਿਲਹਾਲ ਅੱਜ ਦੇ ਬੁਲੇਟਿਨ 'ਚ ਨਹੀਂ ਦਿਓ ਇਜਾਜ਼ਤ, ਧੰਨਵਾਦ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
2: ਓਏ ਅਸੀਂ ਲਾਹੌਰੀਏ ਹੁੰਦੇ ਆ, ਸਿਆਣੇ ਬੰਦੇ ਦੀ ਸਾਨੂੰ ਸਮਝ ਆਵੇ ਜਾਂ ਨਾ ਆਵੇ, ਚਲਾਕ ਬੰਦੇ ਦੀ ਅਸੀਂ ਅੱਖ ਪੜ ਲੈਂਦੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਦਿਲਪ੍ਰੀਤ ਢਿੱਲੋਂ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਹਾਂਜੀ, ਮੈਂ ਹੋਇਕਾ ਔਰ ਆਪ ਮੇਰੇ ਸੁਣ ਰਹੇ ਹੈ ਰੇਡੀਓ, ਹਾਂਜੀ 16748 AM, ਬੇਬੀ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ। You are listening.
1: Haji Haji, Haji Haji, Haji Haji, Radio Haji.
2: Radio Haji, 1674 AM, 24/7 Indian Radio, Sydney ka apna Indian radio station.
1: Radio Haji.
3: Stay tuned.
4: Un virasaton ke gulistan hamesha shadab rehte hain, jinki rehnumai sartaaj jaise baagbaan karte hain. ਅਲੱਗ ਤਰੀਕੇ ਨਾਲ ਤੋੜਿਆ ਨਾ ਕਿ ਯਾਰ ਅਮਿਤਾਬ ਬੱਚਨ ਨੂੰ ਚਾਰ ਚਾਰ ਬੱਚੇ ਕਿਉਂ ਪੈਦਾ ਕੀਤੇ ਬਈ, ਤੂੰ ਸੇਵਿੰਗ ਕੋਈ ਕੀਤੀ ਨਹੀਂ ਹੈ, ਤੈਨੂੰ ਪਤਾ ਨਹੀਂ।
5: ਸੋਸ਼ਲ ਮੀਡੀਆ ਜਿਹੜਾ ਨਾ ਇਹ ਬਹੁਤ ਬਦਤਮੀਜ਼ੀ ਵੀ ਕਰਦਾ,
4: ਬਹੁਤ
5: ਆਪਾਂ ਜਿੱਥੇ ਫਾਇਦਿਆਂ ਦੀ ਗੱਲ ਕਰਦੇ। ਅੱਛਾ ਆਪਾਂ ਦੱਸ ਦਈਏ ਕਿ ਵਾਰ ਵਾਰ ਆਪਾਂ ਸੋਸ਼ਲ ਮੀਡੀਆ ਫਿਰ ਆਪਾਂ ਤਾਂ ਲੈ ਕੇ ਆ ਰਹੇ ਹਾਂ
4: ਕਿਉਂਕਿ
5: ਅੱਗੇ ਚੱਲ ਕੇ ਆਪਾਂ ਅੱਜ ਜ਼ਿਆਦਾ ਸੋਸ਼ਲ ਮੀਡੀਆ 'ਤੇ ਹੀ ਗੱਲ ਕਰਨੀ ਹੈ, ਕਿਉਂਕਿ ਅੱਜ ਸੋਸ਼ਲ ਮੀਡੀਆ ਦੇ ਭਾਪੇ ਦਾ ਜਨਮ ਦਿਨ ਹੈ।
4: ਪਤਾ ਉਹ ਭਾਪਾ ਜੀ ਬਣੇ ਕਿੱਦਾਂ?
5: ਹਾਂ
4: ਪਤਾ
5: ਕਿਹੜੇ?
4: 2003 ਦੀ ਗੱਲ ਆ,
5: ਚਾਰ ਦੀ ਤਿੰਨ ਦੀ
4: ਨਹੀਂ ਤਿੰਨ ਦੀ ਗੱਲ ਆ। ਲੜਕਾ ਇਸੇ ਤਰ੍ਹਾਂ ਆਪਾਂ ਆਮੋ ਸਾਹਮਣੇ ਬੈਠੇ ਨਾ, ਮੁੰਡਾ ਡੇਟ 'ਤੇ ਗਿਆ ਹੋਇਆ।
5: ਅੱਛਾ
4: ਹਨਾ, ਆਪਣੀ ਕਾਲਜ ਮੇਟ ਦੇ ਨਾਲ, ਤੇ ਇੰਟਰਸਟ ਹੀ ਨਹੀਂ ਉਹਦਾ ਕਿਉਂਕਿ ਉਹ ਇੱਕ ਬਹੁਤ ਹੀ ਤਗੜਾ ਬੋਏ ਬੈਂਡ ਸੀਗਾ, ਇੱਕ ਹਾਰਵਰਡ ਯੂਨੀਵਰਸਿਟੀ ਦੇ ਅੰਦਰ ਇੱਕ ਕਹਿ ਲਓ ਸੋਸਾਇਟੀ ਹੁੰਦੀ ਆ, ਆਪਸ 'ਚ ਸਟੂਡੈਂਟ ਸੀ, ਉਹ ਉਹਨੂੰ ਮਿਲੀ ਨਹੀਂ, ਉਹ ਸੋਸਾਇਟੀ ਦੇ ਅੰਦਰ ਹਿੱਸਾ ਨਹੀਂ ਮਿਲਿਆ ਉਹਨੂੰ,
5: ਉਹ ਮੁੰਡੇ ਨੂੰ
4: ਓਕੇ ਵੈਰੀ ਸੈਡ। ਕੁੜੀ ਇਰੀਟੇਟ ਹੋ ਗਈ ਕਿ ਯਾਰ ਤੂੰ ਤਾਂ ਬੜਾ ਸੈਲਫ ਓਬਸੈਸਡ ਆ। ਉਹਨੇ ਕਿਹਾ ਯੂ ਆਰ ਅ ਵੈਰੀ ਕੋਲਡ ਬਲੱਡਡ ਇਨਸਿਕਿਓਰ ਮੈਨ, ਵੀ ਆਰ ਬ੍ਰੇਕਿੰਗ ਅਪ।
5: ਅੱਛਾ, ਜੇ ਤੂੰ ਇੰਟਰਸਟਿੰਗ ਨਹੀਂ ਆ ਤੂੰ,
4: ਹਾਂ ਜੇ ਇਹ ਨਾ ਕਹਿੰਦੀ ਤੇ ਸਾਡੇ ਕੋਲ ਫੇਸਬੁੱਕ ਇੰਸਟਾਗ੍ਰਾਮ ਐਂਡ ਵਗੈਰਾ ਵਗੈਰਾ ਨਾ ਹੁੰਦਾ, ਕਿਉਂਕਿ ਉਹ ਮੁੰਡੇ ਨੂੰ ਗੁੱਸਾ ਚੜਿਆ, ਆਪਣੇ ਹੋਸਟਲ ਰੂਮ 'ਚ ਗਿਆ।
5: ਅੱਛਾ,
4: ਉਹਨੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਤੇ ਬੀਅਰ ਪੀਤੀ, ਹਾਰਵਰਡ ਦਾ ਉਹਨੇ ਕਰ ਲਿੱਤਾ ਜੀ ਹੈਕ ਸਰਵਰ। ਜਿੰਨੀ ਵੀ ਹਾਰਵਰਡ 'ਚ ਪੜ੍ਹਨ ਵਾਲੀਆਂ ਉਸ ਟਾਈਮ ਤੇ ਫੀਮੇਲ ਸਟੂਡੈਂਟ ਸੀਗੀਆਂ, ਉਹਨਾਂ ਦੀ ਜਿਹੜੀ ਹੁੰਦੀ ਨਾ ਪਾਸਪੋਰਟ ਟਾਈਪ ਫੋਟੋਜ਼ ਵਗੈਰਾ ਹੁੰਦੀ, ਉਹ ਸਾਰੀਆਂ ਉਹਨੇ ਇੰਪੋਰਟ ਕਰ ਲਿੱਤੀ ਆਪਣੇ ਪੀਸੀ ਤੇ।
5: ਓਕੇ,
4: ਵੈਬਸਾਈਟ ਬਣਾਈ ਫੇਸ ਮੈਸ਼। ਫੇਸ ਮੈਸ਼ ਸਕਰੀਨ ਖੋਲੋਗੇ, ਉੱਥੇ ਦੋ ਕੁੜੀਆਂ ਦੀ ਫੋਟੋ ਹੋਏਗੀ, ਉੱਪਰ ਸਵਾਲ ਹੋਏਗਾ ਕਿ ਹੂ ਇਜ਼ ਮੋਰ ਅਟਰੈਕਟਿਵ, ਕੌਣ ਜ਼ਿਆਦਾ ਖੂਬਸੂਰਤ ਆ।
5: ਅੱਛਾ,
4: ਤੁਸੀਂ ਚੂਜ਼ ਕਰੋਗੇ, ਤੇ ਇਸ ਤਰ੍ਹਾਂ ਕਾਲਜ ਦੇ ਅੰਦਰ ਗੱਲ ਫੈਲ ਗਈ ਕਿ ਬਈ ਕੁੜੀਆਂ ਨੂੰ ਤੁਸੀਂ ਰੈਂਕ ਕਰ ਸਕਦੇ ਹੋ।
5: ਓਕੇ,
4: ਹਾਰਵਰਡ ਦਾ ਸਰਵਰ ਪੂਰੇ 48 ਘੰਟੇ ਦੇ ਅੰਦਰ ਠੱਪ, ਇੰਨਾ ਟ੍ਰੈਫਿਕ ਆ ਗਿਆ ਉਸ ਵੈਬਸਾਈਟ ਤੇ, ਸਾਰੇ ਬੱਚੇ ਲੱਗੇ ਹੋਏ ਕਿ ਬਈ ਅਸੀਂ ਕੁੜੀਆਂ ਨੂੰ ਹਨਾ ਨੰਬਰ ਦੇਵਾਂਗੇ। ਮੁੰਡਾ ਸਸਪੈਂਡ ਹੋ ਗਿਆ, ਸਸਪੈਂਡ ਹੋਇਆ ਤੇ ਦੋ ਜੁੜਵਾ ਭਰਾ, ਵੈਸੇ ਜੁੜਵਾ ਭਰਾ ਦੋ ਹੀ ਹੁੰਦੇ ਰੇਲੀ, ਸੋਰੀ ਗਾਇਸ, ਪਰ ਇੱਕ ਜੋੜਾ ਜੁੜਵਾ
5: ਨੇ, ਆਪਾਂ ਬੋਲਣ ਚ ਇੱਦਾਂ ਕਹਿ ਦਿੰਦੇ ਹਾਂ, ਦੋ ਜੁੜਵਾ ਭਰਾ,
4: ਉਹ ਹਾਰਵਰਡ ਦੇ ਹੀ ਪੜ੍ਹਨ ਵਾਲੇ ਸੀਗੇ, ਰੋਇੰਗ ਵੀ ਕਰਦੇ ਸੀਗੇ, ਰੋਇੰਗ ਯੂ ਗਾਇਸ ਯੂ ਨੋ, ਉਹ ਰੋਇੰਗ ਹੁੰਦੀ ਜਿਹੜੀ ਉਹ ਚੱਪੂ ਜਿਹਾ ਚਲਾਉਂਦੇ।
5: ਅੱਛਾ, ਮੈਂ ਕਹਿੰਦੇ ਰੋਂਦੇ ਰਹਿੰਦੇ ਨੇ।
4: ਬੀਜਿੰਗ ਓਲੰਪਿਕਸ ਦੇ ਅੰਦਰ ਵੀ ਗਏ ਉਹ ਮੁੰਡੇ, ਉਹਨਾਂ ਨੇ ਕਿਹਾ ਜੀ ਅਸੀਂ ਹਾਰਵਰਡ ਲਈ ਨਾ ਇੱਕ ਬਣਾਉਣਾ ਚਾਹੁੰਦੇ ਹਾਂ, ਜਿਸ ਤਰ੍ਹਾਂ ਇੱਕ ਗਰੁੱਪ ਜਿਹਾ ਕਿ ਆਪਸ 'ਚ ਲੋਕ ਉੱਠਣ ਬੈਠਣ, ਤੇ ਤੂੰ ਸਾਡੇ ਲਈ ਬਣਾ ਦੇ ਮੁੰਡੇ ਦੀ, ਹੁਣ ਗੱਲਬਾਤ ਹੋ ਗਈ ਨਾ ਕਿ ਇਹ ਤਾਂ ਜਾਣਦਾ ਸਭ ਕੁਛ, ਉਹਨੇ ਕਿਹਾ ਹਾਂ ਬਣਾਉਣਾ।
5: ਅੱਛਾ,
4: ਉਹਨੇ ਬਣਾਈ ਨਹੀਂ ਪਰ ਆਈਡੀਆ ਚੱਕ ਲਿਆ, ਆਪਣੇ ਇੱਕ ਦੋਸਤ ਕੋਲ ਗਿਆ, ਉਹਨੂੰ ਕਿਹਾ ਮੈਨੂੰ ਪੈਸੇ ਚਾਹੀਦੇ ਆ, ਤੇ ਉਹਨੇ facebook.com ਬਣਾਈ, ਮਾਰਕ ਜ਼ਕਰਬਰਗ।
5: ਅੱਛਾ,
4: ਤੇ ਉਹ ਬਾਅਦ ਚੋਂ ਮਸ਼ਹੂਰ ਹੋ ਗਈ ਯੇਲ, ਸਟੈਨਫੋਰਡ, ਮਤਲਬ ਉੱਧਰ ਹੀ ਆਈਵੀ ਲੀਗ ਸਕੂਲਸ ਦੇ ਅੰਦਰ। $20,000 ਲਾਇਆ ਸੀਗਾ ਉਸ ਮੁੰਡੇ ਨੇ ਜਿਹੜਾ ਉਹਦਾ ਮਿੱਤਰ ਸੀਗਾ। ਠੀਕ ਹੈ, ਹੁਣ ਆਪਾਂ ਸਿੱਧੇ ਠਕਸ਼ ਕਰਕੇ ਕਹਾਣੀ ਲੈ ਕੇ ਜਾਂਦੇ 4 ਸਾਲ ਬਾਅਦ। ਨੈਪਸਟਾਰ ਨਾਮ ਦੀ ਇੱਕ ਕੰਪਨੀ ਹੈ, ਕੈਨ ਨੂੰ ਕਹਿੰਦੇ ਕਿ ਜੀ ਅਸੀਂ ਮਿਊਜ਼ਿਕ ਸ਼ੇਅਰ ਕਰਦੇ ਹਾਂ, ਪਰ ਕਹਿ ਲਓ ਕਿ US ਦੀ ਉਸ ਟਾਈਮ ਦੀ ਸਭ ਤੋਂ ਵਧੀਆ ਪਾਇਰੇਸੀ ਵਾਲੀ, ਪਾਇਰੇਸੀ ਮਿਊਜ਼ਿਕ ਜੇ ਤੁਸੀਂ ਖਰੀਦਣਾ ਉਹ ਵਾਲੀ ਸੀ, ਅਨਓਫੀਸ਼ੀਅਲੀ ਇਹੀ ਗੱਲ ਆ। ਠੀਕ ਹੈ, ਓਫੀਸ਼ੀਅਲੀ ਉਹ ਜੋ ਮਰਜ਼ੀ ਕਹਿਣ। ਉਹ ਬੰਦਾ ਮਿਲਿਆ, ਉਹ ਕਹਿੰਦਾ ਮੈਂ ਤੈਨੂੰ ਮੈਂਟਰ ਕਰਾਂਗਾ ਬਈ, ਪਹਿਲੇ ਤਾਂ ਦ ਹਟਾ, ਇਹਨੂੰ ਕਰ facebook.com।
5: ਅੱਛਾ, ਕੱਲੇ ਪਹਿਲਾਂ ਦ ਫੇਸਬੁੱਕ,
4: ਹਾਂ ਤਦ ਸੀਗਾ ਸਿਰਫ ਆਹ ਆਈਵੀ ਲੀਗ ਸਕੂਲਸ ਦੇ ਅੰਦਰ, ਮਤਲਬ ਕਹਿ ਲਓ ਕਿ ਜਿਸ ਜੈਂਟਰੀ ਬੱਚੇ ਯੂਜ਼ ਕਰ ਰਹੇ ਉਹਨਾਂ ਤੱਕ ਹੀ ਸੀਗਾ ਸੀਮਤ, ਹੈ ਨਾ। ਫਿਰ ਜੀ ਉਹਨੇ ਕਿਹਾ ਕਿ ਆ ਜਿਹੜਾ ਤੇਰਾ ਦੋਸਤ ਆ ਨਾ, ਇਹਨੂੰ ਥੋੜ੍ਹਾ ਫੇਜ਼ ਆਊਟ ਕਰ, ਇਹ ਬੜਾ ਨਾ ਬਹੁਤ ਜ਼ਿਆਦਾ ਟ੍ਰੈਡੀਸ਼ਨਲ ਸੋਚ ਵਾਲਾ ਕਿ ਨਹੀਂ ਅਸੀਂ ਅੱਗੇ ਨਹੀਂ ਵਧਣਾ,
5: ਜੇ ਕੋਈ ਸ਼ੁਰੂ 'ਚ ਪੈਸੇ ਲਏ,
4: ਜੇ ਤੋਂ ਪੈਸੇ ਲਿੱਤੇ 20,000, ਉਹਦਾ ਨਾਮ ਹੈ ਐਡ, ਲੰਬਾ ਨਾਮ ਹੈ ਪਰ ਮੈਂ ਐਡ ਕਹਿ ਦਿੰਦਾ। ਠੀਕ ਹੈ ਜੀ, ਅਲਟੀਮੇਟ ਪੁਆਇੰਟ ਇਹ ਹੋਇਆ ਜੀ ਕਿ ਇਹਨੇ ਉਹਨੂੰ ਬਣਾ ਲਿਆ ਤਾਂ ਆਪਣਾ ਮੈਂਟਰ, ਬਾਅਦ 'ਚ ਅਲਟੀਮੇਟਲੀ ਉਹਨੂੰ ਪ੍ਰੈਜ਼ੀਡੈਂਟ ਵੀ ਬਣਾਇਆ, ਫੇਸਬੁੱਕ ਲਾਈਵ ਹੋ ਗਿਆ ਹਰ ਪਾਸੇ ਹਨਾ 2008 ਚ ਗਲੋਬਲੀ ਫਟਿਆ ਦੁਨੀਆਂ ਚ ਪੂਰੇ ਤਰੀਕੇ ਨਾਲ ਤੇ ਜਦੋਂ ਇਨਵੈਸਟਰਸ ਕੋਲ ਗਏ ਕਿਉਂਕਿ ਉਹ ਜਿਹੜਾ ਆਪਣਾ ਮੈਂਟਰ ਸਾਹਿਬ ਸੀਗੇ ਉਹ ਸਿਲੀਕੋਨ ਵੈਲੀ ਚ ਹਰ ਕਿਸੇ ਨੂੰ ਜਾਣਦੇ ਸੀਗੇ ਉੱਥੇ ਇਹਨੇ ਇਨਵੈਸਟਰ ਵੀ ਲਿਆ ਕੇ ਦੇ ਦਿੱਤੇ ਇਹਨਾਂ ਦੋਨਾਂ ਨੇ ਆਪਣੇ ਸ਼ੇਅਰ ਬਹੁਤ ਵਧਾ ਲਏ ਪਰ ਜਿਹੜਾ ਐਡ ਸੀਗਾ ਨਾ ਉਹਦੇ ਸਾਰੇ ਸ਼ੇਅਰ ਡਾਇਲਿਊਟ ਕਰਤੇ ਉਹਨੂੰ ਕਿਹਾ ਤੂੰ ਮਾੜਾ ਜਿਹਾ ਨਾ ਇੱਧਰ ਉੱਧਰ ਘੁੰਮ ਫਿਰ ਕੇ ਆ ਕਿ ਆਪਾਂ ਹੋਰ ਕਿੱਥੇ ਕਿੱਥੇ ਨੈਟਵਰਕਿੰਗ ਕਰ ਸਕਦੇ ਹਾਂ ਮਗਰੋਂ ਸਾਰੇ ਸਾਰੇ ਸ਼ੇਅਰ ਗਏ
5: ਓਕੇ
4: ਬਹੁਤ ਤਕੜਾ ਲੋ ਸੂਟ ਹੋਇਆ
5: ਜੀ
4: ਲੋ ਸੂਟ ਦੇ ਐਂਡ ਚ ਇਹ ਹੋਇਆ ਜੀ ਕਿ ਉਹ ਜੁੜਵਾ ਭਰਾ ਉਹਨਾਂ ਨੇ ਵੀ ਲੋ ਸੂਟ ਕੀਤਾ ਕਿ ਸਾਡਾ ਆਈਡੀਆ ਚੋਰੀ ਕੀਤਾ ਤੇ ਐਡ ਕਿ ਜੀ ਸਾਰਿਆਂ ਦੇ ਸਿਰਫ 2-2% ਲੈਸ

0: ਐਡ ਨੂੰ ਕੀ ਮਿਲਿਆ ਉਹ ਅੱਜ ਤੱਕ ਗੋਪਨੀਯ ਗੁਪਤ ਹੈ ਪਰ ਇਹ ਹੈ ਕਿ ਉਹਦਾ ਮੈਸਚ ਹੈਡ ਜਿਹੜਾ ਕਹਿੰਦਾ ਕਿ ਕੰਪਨੀ ਦੇ ਰਿਕਾਰਡਸ ਦੇ ਅੰਦਰ ਅੱਜ ਵੀ ਉਹਨੂੰ ਕੋ ਫਾਊਂਡਰ ਆਫ ਫੇਸਬੁੱਕ ਕਹਿੰਦੇ ਆ ਕਹਿੰਦੇ ਉਹਨੂੰ ਇੰਨਾ ਪੈਸਾ ਮਿਲਿਆ ਕਿ ਉਹਨੇ ਪੈਸਾ ਆਉਣ ਤੋਂ ਪਹਿਲਾਂ ਸਿਟੀਜ਼ਨਸ਼ਿਪ ਚੇਂਜ ਕਰ ਲਈ ਟੈਕਸ ਬਚਾਉਣ ਲਈ ਤੇ ਉਹ ਹੁਣ ਸਿੰਗਾਪੁਰ ਰਹਿੰਦਾ ਤੇ ਉਹ ਇੱਦਾਂ ਦੇ ਹੀ ਬਿਜ਼ਨਸਿਸ ਨੂੰ ਫੰਡ ਕਰਦਾ ਹੀ ਇਜ਼ ਅ ਬਿਲੀਅਨਰ ਜਿਹੜੇ ਮੁੰਡਿਆਂ ਨੂੰ $45 million ਦੇ ਸ਼ੇਅਰ ਮਿਲੇ ਫੇਸਬੁੱਕ ਦਾ ਆਈ ਪੀ ਓ ਆ ਗਿਆ ਉਸ ਤੋਂ 5-6 ਸਾਲ ਬਾਅਦ ਹੋਰ ਫਟਿਆ ਉਹ ਹੋ ਗਏ 100 million ਵਗੈਰਾ ਚ ਉਹਨਾਂ ਨੇ ਸਾਰਾ ਪੈਸਾ ਇੱਕ ਛੋਟੀ ਜਿਹੀ ਇੱਕ ਕਰੰਸੀ ਸ਼ੁਰੂ ਹੋਈ ਸੀ ਬਿਟਕੋਇਨ ਨਾਮ ਦੀ
1: ਅੱਛਾ
0: ਉਹਨਾਂ ਉਹ ਚਲਾ ਦਿੱਤਾ ਸੋ ਉਹਨਾਂ ਦੀ ਅੱਜ ਵੈਲਿਊ ਦੋਨਾਂ ਦੀ ਅੱਡ ਅੱਡ $3-3 billion ਆ 60-70 billion ਵੈਲਿਊਏਸ਼ਨ ਹੈ ਜੀ ਮਾਰਕ ਜ਼ਕਰਬਰਗ ਦੀ ਹੀ ਵਾਜ਼ ਦਾ ਮੋਸਟ ਯੰਗੈਸਟ ਬਿਲੀਅਨਰ ਇਨ ਦਾ ਵਰਲਡ ਤੇ ਅੱਜ ਪ੍ਰਧਾਨ ਦਾ ਜਨਮ ਦਿਨ ਹੈ ਜੀ ਹੈਪੀ ਬਰਥਡੇ ਮਾਰਕ ਜ਼ਕਰਬਰਗ
1: ਹੈਪੀ ਬਰਥਡੇ ਬਈ ਹੈਪੀ ਬਰਥਡੇ
0: ਵਟਸਐਪ ਤੇ ਇੰਸਟਾਗ੍ਰਾਮ ਵੀ ਅਲਟੀਮੇਟਲੀ ਉਹਨਾਂ ਨੇ ਖਰੀਦ ਲਿਆ AI ਲੈ ਆਏ ਤੇ ਮੈਟਾ ਦੇ ਅੰਦਰ ਤੇ ਹੁਣ ਮੈਟਾ ਨਾਮ ਕਰ ਦਿੱਤਾ ਜੀ ਫੇਸਬੁੱਕ ਦਾ ਜਿਹਦੇ ਅੰਦਰ NFT ਯਾਦ ਹੋਣਾ ਤੁਹਾਨੂੰ 2 ਸਾਲ ਪਹਿਲੇ NFTਾਂ ਵੀ ਬੜੀਆਂ ਵਿਕੀਆਂ ਸੀਗੀਆਂ ਹਨਾ ਕਿ ਮੈਟਾਵਰਸ ਬਣਾਇਆ ਉਹਦੇ ਅੰਦਰ ਪਲਾਟ ਖਰੀਦੋ
1: ਚੱਲੀ ਨਹੀਂ ਵੈਸੇ ਉਹ ਚੀਜ਼
0: ਚੱਲਿਆ ਨਹੀਂ ਉਹ ਮਤਲਬ ਉਹ ਤਰੀਕਾ ਬੜਾ ਘੈਂਟ ਸੀ ਕਿ ਸਨੂਪ ਡੌਗ ਨੂੰ ਲੈ ਕੇ ਆਉਂਦਾ ਸਨੂਪ ਡੌਗ ਦਾ ਉਹਦੇ ਅੰਦਰ ਵਰਚੁਅਲ ਕਰਾਇਆ ਕੰਸਰਟ ਕਰਾਇਆ ਇੱਕ ਦੋ ਹਾਲੀਵੁੱਡ ਐਕਟਰਾਂ ਨੂੰ ਕਿਹਾ ਕਿ ਪਲਾਟ ਖਰੀਦੋ $1 million ਚ ਵਰਚੁਅਲ ਪਲਾਟ ਵੀ
1: ਚੰਨ ਤੇ ਵੀ ਪਲਾਟ ਮਿਲੇ
0: ਪਰ ਉਹ ਗੱਲ ਨਹੀਂ ਬਣੀ ਪਰ ਇੱਕ ਗੁੱਸਾ ਕਿ ਤੂੰ ਬੜਾ ਇਨਸਿਕਿਓਰਡ ਤੇ ਫੁਲਿਸ਼ ਆਦਮੀ ਆ ਮੈਂ ਤੈਨੂੰ ਛੱਡ ਰਹੀ ਹਾਂ
1: ਉਂਗਲ ਮੇਰੇ ਵੱਲ ਨੂੰ ਕਰੀ
0: ਚਾਹਾਂਗੇ
1: ਕਿ ਤੁਸੀਂ ਇਸ ਸਟੋਰੀ ਚੋਂ ਕੀ ਅਬਜ਼ਰਵ ਕੀਤਾ ਸਾਡੇ ਸਰੋਤੇ ਤੁਸੀਂ ਵੀ ਦੱਸਿਓ ਕਿ ਇਹਦੇ ਵਿੱਚੋਂ ਰਲਦਾ ਮਿਲਦਾ ਜਾਂ ਤੁਸੀਂ ਵੀ ਫੀਲ ਕਰਦੇ ਹੋ ਕਿ ਅੱਜ ਵੀ ਸੋਸ਼ਲ ਮੀਡੀਆ ਦੇ ਵਿੱਚ ਇਹ ਫੀਲ ਹੈਗੀ ਆ ਜਿਹੜੀ ਇਹਦੀ ਕਹਾਣੀ ਦੇ ਵਿੱਚ ਉਹ ਕੀ ਆ ਚਲੋ ਆਪਾਂ ਵੇਖਦੇ ਹਾਂ ਤੁਸੀਂ ਇਹਦੇ ਚੋਂ ਕੀ ਕੱਢਿਆ ਤੇ ਉਸ ਲਿਹਾਜ਼ ਦੇ ਨਾਲ ਤੁਹਾਨੂੰ ਕੀ ਫਾਇਦੇ ਨੁਕਸਾਨ ਲੱਗਦੇ ਆ ਸੋਸ਼ਲ ਮੀਡੀਆ ਦੇ ਜੇ ਮੰਨ ਲਓ ਵੈਸੇ ਤਾਂ ਇੱਦਾਂ ਹੁੰਦਾ ਵਾ ਵੀ ਜੇ ਇੱਕ ਨਾ ਕਰਦਾ ਤੇ ਦੂਸਰਾ ਕੋਈ ਕਰ ਦਿੰਦਾ ਪਰ ਜੇ ਮੰਨ ਲਓ ਆਪਾਂ ਮੰਨ ਲੈਂਦੇ ਹਾਂ ਵੀ ਇੱਕ ਮਾਰਕ ਜ਼ਕਰਬਰਗ ਨਾ ਹੁੰਦਾ ਤੇ ਸ਼ਾਇਦ ਇਹ ਨਾ ਹੁੰਦੇ ਪਲੇਟਫਾਰਮ ਨਾ ਹੁੰਦੇ ਫਿਰ ਤੁਹਾਡੀ ਲਾਈਫ ਤੁਸੀਂ ਕਿੱਥੇ ਕਿ ਜੇ ਵੇਖਦੇ ਹੋ ਕੀ ਫਾਇਦੇ ਕੀ ਨੁਕਸਾਨ ਕੀ ਪ੍ਰੋ ਕੀ ਕੌਨਸ ਤੁਸੀਂ ਇਸ ਟਾਈਮ ਦੇ ਉੱਤੇ ਵੇਖ ਰਹੇ ਹੋ ਤੁਸੀਂ ਤੇ ਮਤਲਬ ਕਹਿ ਲਓ ਤੁਸੀਂ ਵੀ ਇਸ ਟਾਈਮ ਦੇ ਉੱਤੇ ਮੋਟੇ ਅਮੀਰਾਂ ਚੋਂ ਮੋਟਾ ਪੈਸਾ ਕਮਾਉਣ ਵਾਲਿਆਂ ਚੋਂ ਇੱਕ ਸਿਰਫ ਮਤਲਬ ਇੱਕ ਆਈਡੀਆ ਤੇ ਉਹ ਵੀ ਆਪਣਾ ਨਹੀਂ
0: ਉਹ ਵੀ ਆਪਣਾ ਸਿਰਫ ਕੋਡਿੰਗ
1: ਹਾਂ ਸੋ ਇਹ ਬੜਾ ਕੁਛ ਜਿਹੜਾ ਇਸ ਕਹਾਣੀ ਦੇ ਵਿੱਚੋਂ ਵੇਖੋ ਹੁਣ ਤੁਸੀਂ ਕੀ ਕੀ ਕੱਢਦੇ ਹੋ ਇਹਦੇ ਵਿੱਚੋਂ ਤੇ ਜਿਹੜੇ ਬੰਦੇ ਦੀ ਤੁਸੀਂ ਇੰਨੀ ਵੈਲਥ ਗਣਾਈ ਆ ਮੈਂ ਤਾਂ ਇਹਦਾ ਇਹ ਵੀ ਸੁਣਿਆ ਵੀ ਇਹਦੀ ਤਨਖਾਹ ਹੀ $1 ਆ
0: ਉਹ ਕਿਉਂਕਿ ਉਹਦਾ ਮੇਨ ਹਿੱਸਾ ਹੈ ਨਾ ਆਪਾਂ ਦੇਖੋ ਇਹਦੇ ਅੰਦਰ ਹੋਰ ਕਿੰਨੀਆਂ ਚੀਜ਼ਾਂ ਜਿਹੜੀਆਂ ਵੇਖਦੇ ਨੇ ਕਿ 2017-18 ਦੇ ਅੰਦਰ ਇਲੈਕਸ਼ਨ ਜਿਹੜੇ ਹੋਏ ਸੀ US ਦੇ ਅੰਦਰ ਤੇ ਡਾਟਾ ਬਰੀਚ ਹੋਇਆ ਤੇ ਜਿਹੜੀ ਪਾਰਟੀ ਹਾਰੀ ਕਹਿੰਦੇ ਕਿ ਉਹਨਾਂ ਨੇ ਉਹ ਯੂਜ਼ ਕੀਤਾ ਸੀਗਾ ਕਿ ਉਸ ਹਿਸਾਬ ਦੀ ਐਡਵਰਟਾਈਜ਼ਿੰਗ ਹੋਈ ਕਿ
1: ਇੰਡੀਆ 'ਚ ਵੀ ਰੌਲਾ ਪੈਂਦਾ ਰਿਹਾ
0: ਹਾਂ ਉਹ ਵੀ ਹੁੰਦਾ ਇੱਕ ਅਨਓਫੀਸ਼ੀਅਲ ਜੀ ਗੱਲ ਆ ਬਹੁਤ ਮਜ਼ੇਦਾਰ ਕਿ ਟਿਕਟੋਕ ਬੈਨ ਹੋਣ ਤੋਂ ਇੰਡੀਆ ਦੇ ਅੰਦਰ ਟਿਕਟੋਕ ਬੈਨ ਹੋਣ ਤੋਂ ਕੁਛ ਇੱਕ 1.5 ਸਾਲ ਹੋ ਗਿਆ ਸੀ ਕਿ ਇੰਡੀਆ ਦੇ ਅੰਦਰ ਇੰਟਰਨੈਟ ਦਾ ਸੀਨ ਬਹੁਤ ਜ਼ਿਆਦਾ ਗਲੋਬਲੀ ਵਾਈਡ ਹੋ ਗਿਆ ਕਿਉਂਕਿ ਜੀਓ ਆ ਗਿਆ ਜੀਓ ਨੇ ਫ੍ਰੀ 'ਚ ਪਲਾਨ ਵਗੈਰਾ ਦਿੱਤੇ ਜੀਓ ਨੇ ਸਾਰੀ ਮਾਰਕੀਟ ਕੈਪਚਰ ਕਰ ਲਿੱਤੀ ਹਰ ਕਿਸੇ ਦੇ ਘਰ 5G ਆ ਗਿਆ ਜਦੋਂ ਗੱਲਬਾਤ ਚੱਲ ਰਹੀ ਸੀ ਸਰਕਾਰ ਦੀ ਕਿ ਅਸੀਂ ਚਾਈਨੀਜ਼ ਐਪਸ ਬੰਦ ਕਰਨੀ ਹੈ ਉਸ ਤੋਂ ਕੁਛ 1.5-2 ਹਫ਼ਤੇ ਪਹਿਲਾਂ ਮਾਰਕ ਜ਼ਕਰਬਰਗ ਆਇਆ ਸੀ ਤੇ ਮਾਰਕ ਜ਼ਕਰਬਰਗ ਨੇ ਮੀਟਿੰਗ ਕੀਤੀ ਸੀ ਮੁਕੇਸ਼ ਅੰਬਾਨੀ ਨਾਲ ਤੇ ਮੁਕੇਸ਼ ਅੰਬਾਨੀ ਨੇ ਅਗੇਨ ਗੋਪਨੀਯ ਗੁਪਤ ਅਮਾਊਂਟ ਇਨਵੈਸਟ ਕੀਤੀ ਹੈ ਮੈਟਾ ਦੇ ਅੰਦਰ ਕਹਿੰਦੇ ਆ ਕੁਛ ਕਿ 6% ਹਿੱਸਾ ਪਾਇਆ ਮੁਕੇਸ਼ ਅੰਬਾਨੀ ਨੇ ਉਸ ਟਾਈਮ ਤੇ ਦੇਖੋ ਹਨਾ ਤੇ ਮੇਨ ਗੱਲ ਦੇਖੋ ਟਿਕਟੋਕ ਬੈਨ ਹੁੰਦਾ ਇੰਡੀਆ ਦੇ ਅੰਦਰ ਤੇ ਇੰਸਟਾਗ੍ਰਾਮ ਪੂਰੇ ਹਫ਼ਤੇ ਕੁ ਬਾਅਦ ਰੀਲਸ ਲੈ ਕੇ ਆ ਜਾਂਦਾ ਜੋ ਕਿ ਬੇਸਿਕਲੀ ਬਹੁਤ ਚੀਜ਼ਾਂ ਜੁੜਦੀਆਂ ਇੱਕ ਛੋਟੇ ਜਿਹੇ ਉਹੀ ਕਿ ਗੁਰੇਜ਼ ਨਾਲ
1: ਹਾਂ ਅਦਰਵਾਈਜ਼ ਕੋਈ ਇੱਡੀ ਗੱਲ ਨਹੀਂ ਹੈ ਮੰਨ ਲਓ ਜੇ ਟਿਕਟੋਕ ਹੁਣ USA ਸਭ ਤੋਂ ਵੱਧ ਤੇ ਰੌਲਾ ਉਹੀ ਪਾਉਣ ਡੇ ਸੀ ਨਾ ਜੇ ਉੱਥੇ ਹਲੇ ਤੱਕ ਚੱਲ ਸਕਦੀ ਹੈ ਤੇ ਇੱਥੇ ਵੀ ਕੀ ਸੀ
0: ਉਹੀ ਸੀ ਕਿ ਇੱਕ ਤਰੀਕੇ ਦੀ ਮਾਰਕੀਟ ਕੈਪਚਰ ਕਰਨੀ ਸੀ ਤੁਸੀਂ ਕੋਈ ਅੰਗਰੇਜ਼ ਭਾਸ਼ਾ ਚਲੋ ਥੋੜ੍ਹਾ ਡਿਫਰੈਂਟ ਹੁੰਦਾ ਪਰ ਤੁਸੀਂ US ਦਾ ਹੀ ਕਹਿ ਲਓ ਜਾਂ ਯੂਰੋਪੀਅਨ ਵੀ ਕਹਿ ਲਓ ਹਨਾ ਵੱਖੋ ਵੱਖਰੇ ਕੋਈ ਵੀ ਰੇਸ ਦਾ ਹੋਵੇ ਉਹ ਲੋਕ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ

0: ਜ਼ਰੂਰ ਕਰਦੇ ਆ ਜਾਂ ਫਿਰ ਕੋਈ ਨਾ ਕੋਈ ਇੱਦਾਂ ਦੀ ਚੀਜ਼ ਦੇ ਉੱਪਰ ਰਿਐਕਸ਼ਨ ਵੀਡੀਓਜ਼ ਬਣਾਉਂਦੇ ਆ ਕੁਛ ਕਰਦੇ ਜਿਹਦੇ ਅੰਦਰ ਇੰਡੀਅਨ ਆਡੀਅੰਸ ਕਿਸੇ ਤਰੀਕੇ ਆ ਜਾਵੇ, ਕਿਉਂਕਿ ਸਭ ਤੋਂ ਵੱਡਾ ਡਾਇਸਪੋਰਾ ਇਸ ਵਕਤ ਇੰਟਰਨੈਟ ਦੇ ਉੱਪਰ ਇੰਡੀਅਨ ਆ. ਚਾਈਨਾ ਇਸ ਕਰਕੇ ਨਹੀਂ, ਚਾਈਨਾ ਨੇ ਹਰ ਤਰ੍ਹਾਂ ਦੀ ਚੀਜ਼ ਉੱਪਰ ਬੈਨ ਲਾਇਆ ਹੋਇਆ, ਸੋ ਇੰਡੀਆ ਹੀ ਸਭ ਤੋਂ ਵੱਡਾ ਡਾਇਸਪੋਰਾ. ਤੇ ਹਰ ਕ੍ਰੀਏਟਰ ਦੀ ਥੋੜੀ ਚਾਹ ਹੁੰਦੀ ਆ ਕਿ ਕੋਈ ਇੱਦਾਂ ਦੀ ਗੱਲ ਕਹਿ ਦੇਵਾਂ ਜਿਹਦੇ ਨਾਲ ਭਾਵੇਂ ਨੈਗੇਟਿਵ ਜਾਂ ਪੋਜ਼ਿਟਿਵ ਇੰਗੇਜਮੈਂਟ ਆ ਜਾਵੇ.
1: ਉਹ ਚਾਈਨਾ ਦੀ ਗੱਲ ਕੀਤੀ ਤੁਸੀਂ, ਉਹ ਕਹਿੰਦੇ ਉਹਨਾਂ ਦਾ ਰਾਸ਼ਟਰਪਤੀ ਸ਼ੀ ਜਿਨਪਿੰਗ ਕਹਿੰਦੇ ਲੈਣ ਨਹੀਂ ਆਇਆ ਟਰੰਪ ਨੂੰ.
0: ਉਹ ਇਸੇ ਕਰਕੇ ਨਹੀਂ ਆਇਆ, ਟਿਕਟੋਕ ਚਲਾ ਰਿਹਾ ਸੀਗਾ, ਉਹਨੂੰ ਟਾਈਮ ਨਹੀਂ ਲੱਗਾ.
1: ਉੱਥੇ ਤਾਂ ਟਿਕਟੋਕ ਘੱਟ ਚਲਾਉਂਦੇ ਆ ਸਗੋਂ.
0: ਅੱਛਾ, ਘੱਟ ਚਲਾਉਂਦੇ ਆ.
1: ਹਾਂ, ਚਾਈਨਾ 'ਚ ਮੈਂ ਵੇਖਿਆ ਉੱਥੇ.
0: ਅੱਛਾ, ਕਿ ਵੀ
1: ਪੁੱਛਿਆ ਵੀ ਮੈਂ,
0: ਉਹਨਾਂ ਦਾ ਐਲਗੋਰਿਥਮ ਬੜਾ ਡਿਫਰੈਂਟ ਆ ਤੁਹਾਨੂੰ ਪਤਾ. ਚਾਈਨਾ ਦੇ ਅੰਦਰ ਉਹ ਟਿਕਟੋਕ ਦੇ ਉੱਪਰ ਉਹ ਵਾਲਾ ਕੰਟੈਂਟ ਪੁਸ਼ ਹੁੰਦਾ ਜ਼ਿਆਦਾ ਜਿਹੜਾ ਨੌਲੇਜੇਬਲ ਹੋਵੇ, ਕੋਈ ਚੀਜ਼ ਕੋਈ ਸਕਿੱਲ ਐਨਹਾਂਸ ਕਰਨ ਸਿਖਾਉਣ ਵਾਲਾ ਹੋਵੇ. ਪਰ ਯੂ ਐਸ ਵਾਲੀ ਸਾਈਡ ਜਾਂ ਯੂਰੋਪ ਵਾਲੀ ਸਾਈਡ ਡਾਂਸ ਵੀਡੀਓਜ਼, ਟ੍ਰਾਂਜੀਸ਼ਨ ਵੀਡੀਓਜ਼, ਅਤੇ ਤੁਹਾਨੂੰ ਪਤਾ ਹੈ ਨਾ, ਗੰਦ ਬਲਾ ਜੋ ਮਰਜ਼ੀ ਬੋਲਣਾ ਬੋਲੋ, ਹੈ ਨਾ, ਉਹ ਸਭ ਚੀਜ਼ਾਂ ਜ਼ਿਆਦਾ ਪੁਸ਼ ਹੁੰਦੀਆਂ. ਇਹ ਵੀ ਇੱਕ, ਇਹਨੂੰ ਕੀ ਕਹਿੰਦੇ ਅੱਜ ਕੱਲ੍ਹ, ਡਿਜੀਟਲ ਵਾਰਫੇਅਰ ਕਹਿੰਦੇ ਆ ਜੀ. ਕੋਲਡ ਵਾਰ ਦਾ ਇਹ ਵੀ ਹਿੱਸਾ ਹੋ ਗਿਆ ਹੁਣ.
1: ਹਾਂ, ਅਤੇ ਉਹਨਾਂ ਨੇ, ਚਾਈਨਾ ਨੇ ਪਿਛਲੇ ਦਿਨ ਇਹ ਵੀ ਕਰਤਾ ਵਾ ਨਾ ਕਿ ਜਿਹੜਾ ਐਵੇਂ ਨਜਾਇਜ਼ ਜਿਹੜਾ ਮਰਜ਼ੀ ਉੱਠ ਕੇ ਉਪਦੇਸ਼ ਜਿਹੜਾ ਦੇਣ ਲੱਗ ਪੈਂਦਾ ਸੀ, ਉਹਨੂੰ ਵੀ ਸਖ਼ਤ ਉਹਨਾਂ ਨੇ ਹੁਣ ਸਜ਼ਾਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ.
0: ਉਹਨਾਂ ਨੇ ਕਿੱਥੇ ਬਖਸ਼ਣਾ, ਉਹਨਾਂ ਨੇ ਉਹ ਨਹੀਂ ਬਖਸ਼ਿਆ ਸੀ ਵਿਚਾਰਾ ਅਲੀ ਬਾਬਾ ਵਾਲਾ.
1: ਨਹੀਂ, ਉਹ ਤੇ ਚਲੋ ਵੱਟੀ ਉਹ ਹੋ ਗਿਆ ਨਾ, ਉਹ ਤੇ ਅਲੱਗ ਉਹਦੇ ਪਿੱਛੇ ਰੀਜ਼ਨ ਮੁੜ ਕੇ ਨਿਕਲ ਕੇ ਆਇਆ ਸੀ. ਪਰ ਇਹਦਾ ਜੇ ਜਿੱਦਾਂ ਹੁਣ ਮੰਨ ਲਓ ਆਪਾਂ ਜਿਹੜੀ ਚੀਜ਼ ਦੇ ਉੱਤੇ ਮਰਜ਼ੀ ਆਪਾਂ ਦੇ ਦਿੰਦੇ ਹਾਂ ਗਿਆਨ, ਖਾਸ ਤੌਰ ਦੇ ਉੱਤੇ ਜਿਹੜਾ ਤੁਹਾਡੀ ਸਿਹਤ ਦੇ ਨਾਲ ਸੰਬੰਧਿਤ ਆ, ਜਾਂ ਤੁਸੀਂ ਕੋਈ ਐਵੇਂ ਪੁੱਠੀ ਸਿੱਧੀ ਕੋਈ ਐਕਸਰਸਾਈਜ਼ ਦੱਸਤੀ, ਕੋਈ ਖਾਣ ਪੀਣ, ਕੋਈ ਡਾਇਟਿੰਗ ਦੱਸਤੀ, ਦੇ ਉਹ ਹੈ ਨਾ, ਅਤੇ ਉੱਦਾਂ ਦੀ ਚੀਜ਼ ਜੇਕਰ ਬਿਨਾਂ ਤੁਸੀਂ ਕੁਆਲੀਫਿਕੇਸ਼ਨ ਦੇ ਕਰਦੇ ਹੋ, ਅਤੇ ਈਵਨ ਚਾਈਨਾ ਵਾਲਿਆਂ ਨੇ ਤਾਂ ਸਟੈਪ ਲੈ ਲਿਆ ਵਾ, ਬਾਕੀਆਂ ਨੂੰ ਮੇਰੇ ਹਿਸਾਬ ਨਾਲ ਲੈ ਲੈਣਾ
0: ਚਾਹੀਦਾ. ਇਹ ਜ਼ਰੂਰੀ ਆ,
1: ਜਾਂ ਤੁਸੀਂ ਉਹ ਚੀਜ਼ ਦਾ ਪ੍ਰੋਪਰ ਤੁਸੀਂ ਦੱਸੋ ਵੀ ਇਹ ਕਿਹੜੇ ਰੈਲੀਵੈਂਟ ਸੋਰਸ ਦੀ ਆ, ਅਤੇ ਜਾਂ ਫਿਰ ਤੁਸੀਂ ਆਪ ਆਪਣੀ ਕੁਆਲੀਫਿਕੇਸ਼ਨ ਦੱਸੋ. ਜਿੱਦਾਂ ਹੁਣ ਕੱਲ੍ਹ ਪ੍ਰੀਤਿੰਦਰ ਭਾਈ ਨੇ ਗੱਲ ਕਰ ਰਹੇ ਵੀ ਨਾਲ ਮਾਰਾ ਨੰਬਰ ਤੁਹਾਨੂੰ ਦੱਸਣਾ ਪਊਗਾ ਜੇਕਰ ਤੁਸੀਂ ਸਲਾਹ ਦਿੰਦੇ ਹੋ, ਤਾਂ ਤੁਸੀਂ ਕਿਸੇ ਪਬਲਿਕ ਪਲੇਟਫਾਰਮ ਦੇ ਉੱਤੇ ਸਲਾਹ ਦਿੰਦੇ ਹੋ ਅਤੇ ਮਾਰਾ ਨੰਬਰ ਆਪਣਾ ਬੋਲ ਕੇ ਦੱਸੋ, ਅਤੇ ਫਿਰ ਮਤਲਬ ਪ੍ਰੋਪਰ ਜਿਹੜੇ ਰੈਗੂਲੇਸ਼ਨ ਨੇ ਹੋਏ ਨੇ.
0: ਠੀਕ ਹੈ, ਬਿਲਕੁਲ ਸਹੀ ਗੱਲ.
1: ਵੱਖਰੀ ਗੱਲ ਹੈ ਤੁਸੀਂ ਅਣਗਹਿਲੀ ਮਾਰ ਦਿੰਦੇ ਹੋ ਅਤੇ ਜੇ ਕਿਤੇ ਤੁਸੀਂ ਫਸ ਗਏ ਤੇ ਫਸ ਗਏ. ਸੋ ਇਹ ਤੇ ਬਾਕੀਆਂ 'ਤੇ ਵੀ ਚਾਹੀਦਾ ਵਾ, ਬਾਕੀ ਜਿਹੜੀਆਂ ਚੀਜ਼ਾਂ ਆਪਣਾ ਚਾਈਨਾ ਤੋਂ ਚਲੋ ਚੱਲੀਆਂ ਸੀ ਅਤੇ ਫਿਰ ਆਪਾਂ ਵਾਪਸ ਲੈ ਕੇ ਆਉਂਦੇ ਹਾਂ. ਇੰਡੀਆ ਜੇਕਰ ਰਹਿੰਦੀ ਟਿਕਟੋਕ, ਅਤੇ ਮੈਨੂੰ ਤਾਂ ਇਹ ਵੀ ਲੱਗਦਾ ਵੀ ਇੰਸਟਾ ਇੰਨਾ ਫੇਮਸ ਨਹੀਂ ਹੋਣਾ, ਟਿਕਟੋਕ ਅੱਜ ਵੀ ਨੰਬਰ ਵਨ ਚੋਇਸ ਹੁੰਦੀ ਸ਼ਾਇਦ.
0: ਬਿਲਕੁਲ,
1: ਕਿਉਂਕਿ ਟਿਕਟੋਕ ਬਹੁਤ ਲੋਕੀ ਵਰਤਦੇ ਸੀ ਉੱਥੇ.
0: ਟਿਕਟੋਕ ਲੋਕੀ ਵਰਤਦੇ ਬਹੁਤ ਸੀਗੇ, ਨਾਲੇ ਇੰਨਾ ਤਕੜਾ ਕ੍ਰੀਏਟਰ ਉਹਨਾਂ ਦੇ ਕੋਲ ਆ ਗਿਆ ਸੀਗਾ ਡਾਟਾ ਬੇਸ, ਇੰਨੇ ਜ਼ਿਆਦਾ ਕ੍ਰੀਏਟਰ ਸੀਗੇ ਜਿਨ੍ਹਾਂ ਨੂੰ ਦੁਬਾਰਾ ਤੋਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪਿਆ. ਇੰਸਟਾਗ੍ਰਾਮ 'ਤੇ ਵੱਖਰੀ ਆਡੀਅੰਸ, ਸਭ ਕੁਛ ਹੈ. ਸੋ ਫਰਕ ਤਾਂ ਹੈ ਹੀ ਹੈ ਇਸ ਚੀਜ਼ ਦਾ, ਕਿ ਜੇ ਟਿਕਟੋਕ ਫਿਲਹਾਲ ਇੰਡੀਆ ਹੁੰਦਾ ਤਾਂ ਸ਼ਾਇਦ ਇੰਸਟਾਗ੍ਰਾਮ ਦਾ. ਪਰ ਉਹੀ ਗੱਲ ਹੈ ਨਾ ਕਿ ਜੇ ਕਿਸੇ ਨੇ ਪੈਸਾ ਇਨਵੈਸਟ ਕਰਨਾ ਇੰਨਾ ਤਗੜਾ, ਅਤੇ ਕਿਹਾ ਜਾਂਦਾ ਕਿ ਸਰਕਾਰ ਵੀ ਈਜ਼ੀਲੀ ਗੱਲਬਾਤ ਮੰਨ ਲੈਂਦੀ ਹੈ, ਤਾਂ ਉਹ ਮਨਵਾ ਲਈ. ਨਾਲੇ ਨੈਸ਼ਨਲਿਜ਼ਮ ਦੇ ਅੰਦਰ ਬੜੀ ਵਧੀਆ ਗੱਲ ਹੈ ਜੀ, ਅਸੀਂ ਹਮ ਬਾਹਰ ਕਾ ਵੋ ਨਹੀਂ ਯੂਜ਼ ਕਰੇਂਗੇ.
1: ਦੇਖੋ, ਹਰ ਇੱਕ ਚੀਜ਼ ਦੇ ਪ੍ਰੋ ਕੌਨਸ ਨੇ ਨਾ. ਆਪਾਂ ਗੰਦੀ ਤੋਂ ਗੰਦੀ ਚੀਜ਼ ਦੇ ਵੀ ਬੜੇ ਫਾਇਦੇ ਤੁਸੀਂ ਗਣਾ ਕੇ ਵੇਚ ਦਿੰਦੇ ਹੋ. ਜਿੱਥੇ ਆਪਾਂ ਵੇਖਦੇ ਹਾਂ ਵੀ ਇੰਨੀਆਂ ਅਨਹੈਲਦੀ ਚੀਜ਼ਾਂ, ਉਹਨਾਂ ਨੂੰ ਐਡਾਂ ਦੇ ਵਿੱਚ ਘਿਓ ਸ਼ੱਕਰ ਕਹਿ ਕੇ ਵੇਚ ਦਿੱਤਾ ਜਾਂਦਾ, ਹੈ ਨਾ.
0: ਠੀਕ ਗੱਲ ਹੈ, ਬਿਲਕੁਲ.
1: ਗੂਗਲ ਮਤਲਬ ਕਿੱਡੇ ਵੱਡੇ ਬਲੰਡਰ ਨੇ,
0: ਬਿਲਕੁਲ ਬਿਲਕੁਲ,
1: ਜਿਹੜੀਆਂ ਚੀਜ਼ਾਂ ਪ੍ਰਮਾਣਿਤ ਨੇ. WHO ਖੁਦ ਕਹਿੰਦਾ ਵਾ ਵੀ ਆਹ ਇੰਨੀ ਮਾਤਰਾ ਤੋਂ ਵੱਧ ਤੁਹਾਡੇ ਲਈ ਨੁਕਸਾਨਦੇਹ ਆ, ਤੁਹਾਡੇ ਬੱਚਿਆਂ ਲਈ ਨੁਕਸਾਨਦੇਹ ਆ, ਇਹਦੇ 'ਚ ਇੰਨੀ ਖੰਡ ਵੱਧ ਆ, ਇਹਦੇ 'ਚ ਇੰਨਾ ਸੋਡੀਅਮ ਵੱਧ ਆ, ਇਹਦੇ 'ਚ ਇੰਨੀ ਲੈੱਡ ਵੱਧ ਆ, ਅਤੇ ਉਹ ਵੀ ਚੀਜ਼ਾਂ ਫਿਰ ਵੀ ਸ਼ਰੇਆਮ ਖਿਲਵਾੜ ਕੀਤਾ ਜਾਂਦਾ, ਉਹਨਾਂ ਨੂੰ ਪ੍ਰਚਾਰਿਆ ਜਾਂਦਾ. ਇਹ ਨਹੀਂ ਵੀ ਸਿਰਫ ਵੇਚਿਆ ਜਾਂਦਾ ਟੀਵੀ ਦੇ ਉੱਤੇ, ਤੁਹਾਡਾ ਉਹ ਐਡਾਂ ਵੀ ਹੁਣ ਤਾਂ ਪ੍ਰੂਵ ਨੇ ਵੀ ਗਲਤ ਨੇ.
0: ਅੱਛਾ, ਐਡ ਕਰਨ ਦਾ ਵੀ ਇੱਕ ਤਰੀਕਾ ਬਹੁਤ ਵਧੀਆ ਕਿ ਕੱਲ੍ਹ ਨੂੰ ਕੋਈ ਲੀਗੈਲਿਟੀ ਨਾ ਪਵੇ ਉਹਨਾਂ ਦੇ ਉੱਪਰ, ਕਿ ਉਹ ਸਬਸਟੀਟਿਊਟ ਟਾਈਪ ਲਿਖ ਦੇਣਗੇ ਕਿ ਔਰ ਪ੍ਰੋਟੀਨ ਸਬਸਟੀਟਿਊਟ, ਪ੍ਰੋਟੀਨ ਨਹੀਂ ਹੈ ਸਬਸਟੀਟਿਊਟ ਹੈ, ਅਤੇ ਪਿੱਛੇ ਇਨਗਰੀਡੀਅੰਟ ਤਾਂ ਲਿਖੇ ਪਏ, ਕੋਈ ਪੜ੍ਹਦਾ ਹੀ ਨਹੀਂ ਆ. ਇੱਕ ਕ੍ਰੀਏਟਰ ਆ, ਐਵਰੀ ਵਨ ਸ਼ੁੱਡ ਚੈੱਕ ਹਿਮ ਆਊਟ, ਉਹਦਾ ਨਾਮ ਆ ਫੂਡ ਫਾਰਮਾ, ਅਤੇ ਉਹ ਲੜਕਾ ਕੁਛ ਨਹੀਂ ਕਰਦਾ. ਉਹ ਤੇ ਕੇਸ ਨੈਸਲੇ ਵਰਗੀ ਕੰਪਨੀਆਂ ਤੱਕ ਨੇ ਕੇਸ ਕੀਤੇ, ਤੋਂ ਬਾਅਦ ਚੋਂ ਜਿੱਤਿਆ. ਉਹ ਕੁਛ ਨਹੀਂ ਕਰਦਾ, ਉਹ ਸਿਰਫ ਤੁਹਾਨੂੰ ਇਨਗਰੀਡੀਅੰਟ ਪੜ੍ਹ ਕੇ ਦੱਸਦਾ.
1: ਅੱਛਾ,
0: ਕਿ ਬਈ ਜਿਸਨੂੰ ਸੌਫਟ ਡਰਿੰਕ, ਆਪਾਂ ਕਿਸੇ ਬ੍ਰਾਂਡ ਦਾ ਨਾਮ ਨਹੀਂ ਲੈਂਦੇ, ਪਰ ਸੌਫਟ ਡਰਿੰਕ ਹੈ, ਅਤੇ ਤੁਸੀਂ ਉਹਦੇ ਅੰਦਰ ਪਾਣੀ ਪਾਓ, ਫਿਰ ਉਹਦੇ ਅੰਦਰ 24 ਚਮਚ ਖੰਡ ਦੇ ਪਾ ਦਿਓ, ਅਤੇ ਉੱਪਰੋਂ ਤੁਸੀਂ ਕਲਰ ਪਾ ਦਿਓ, ਅਤੇ ਇਹ ਹੈ ਜੀ ਤੁਹਾਡੀ, ਅਤੇ ਉਹ ਬਾਏ ਕਾਰਬੋਨੇਟ ਵਾਟਰ, ਹੈ ਨਾ, ਸੋਡਾ ਵਾਟਰ ਉਹ ਪਾ ਦਿਓ, ਅਤੇ ਇਹ ਹੈ ਜੀ ਠੰਡਾ, ਮਤਲਬ ਸੌਫਟ ਡਰਿੰਕ ਤੁਹਾਡੇ. ਹਾਂ, ਇੱਦਾਂ ਹੀ ਤੁਹਾਡੇ ਦੂਧ ਕੀ ਸ਼ਕਤੀ ਬਣਾਉਣ ਵਾਲੇ ਜਿਹੜੇ ਹੈਗੇ ਆ ਹੈ ਨਾ, ਅਤੇ ਉਹ ਵੀ ਇਹੀ ਨੇ, ਦੇਅਰ ਆਲ ਸ਼ੂਗਰ ਨਥਿੰਗ ਐਲਸ, ਕਿਉਂਕਿ ਇਹਦੇ ਉੱਪਰ ਵੀ ਦੇਖੋ ਕਿੰਨੀ ਤਕੜੀ ਕੋਂਸਪੀਰੇਸੀ ਥਿਊਰੀ ਹੈ ਕਿ ਬੇਸਿਕਲੀ ਕੋਕੇਨ ਅਤੇ ਸ਼ੂਗਰ ਦੀਆਂ ਸੇਮ ਪ੍ਰੋਪਰਟੀਜ਼ ਆ, ਬਸ ਉਹ ਥੋੜ੍ਹੀ ਜਿਹੀ ਘੱਟ ਆ ਕਹਿ ਲਓ ਰੇਂਜ ਉਹਦੀ ਘੱਟ ਹੈ, ਕਿ ਸਮਝੋ ਜੋ ਕੋਕੇਨ ਸ਼ਾਇਦ ਕਿਸੇ ਨੂੰ 100% ਹਿੱਟ ਕਰਦੀ ਹੈ ਅਤੇ ਸ਼ੂਗਰ 50 ਕਰਦੀ ਹੈ, ਪਰ ਐਗਜੈਕਟਲੀ ਉਹੀ ਵਾਲੇ ਨਿਊਰੋ ਰਿਸੈਪਟਰਸ ਨੂੰ ਹਿੱਟ ਕਰਦੀ ਹੈ ਜੋ ਕੋਕੇਨ ਕਰਦੀ ਹੈ, ਉਸੇ ਲੈਵਲ ਦਾ ਐਨਰਜੀ ਹਾਈ ਦਿੰਦੀ ਹੈ ਅਤੇ ਉਸੇ ਲੈਵਲ ਦਾ ਬਾਅਦ 'ਚੋਂ ਐਨਰਜੀ ਦਾ ਕਰੈਸ਼ ਵੀ ਦਿੰਦੀ ਹੈ, ਕਿ ਜਦੋਂ ਤੁਸੀਂ ਸ਼ੂਗਰ ਦੀ ਮਾਤਰਾ ਘੱਟ ਗਈ ਬੋਡੀ ਵਿੱਚੋਂ, ਤੁਸੀਂ ਹੁਣ ਨਹੀਂ ਲੈ ਰਹੇ ਹੋ, ਤੁਹਾਨੂੰ ਲੋਕਾਂ ਕਿ ਯਾਰ ਮੈਂ ਕੁਛ ਮਿੱਠਾ ਖਾਣ ਦਾ ਮਨ ਕਰਦਾ,
1: ਦੁਬਾਰਾ ਖਾਣ ਨੂੰ ਜੀ ਕਰਦਾ,
0: ਐਗਜੈਕਟਲੀ ਸੇਮ ਹੈ, ਪਰ ਉਹਨਾਂ ਵੇਲਿਆਂ 'ਚ ਕਿਉਂਕਿ ਜਿਹੜੀ ਸ਼ੂਗਰ ਬਣਾਉਣ ਵਾਲੀ ਇੰਡਸਟਰੀ ਸੀਗੀਆਂ, ਅਗੇਨ ਜਦੋਂ ਆਪਾਂ ਪਿਛਲੀ ਵਾਰੀ ਗੱਲ ਕੀਤੀ ਸੀ ਰਾਜਾ ਅਤੇ ਰਾਜੇ ਦੇ ਠਾਕੁਰ ਯਾਰ ਦੋਸਤ, ਬਸ ਉਹ ਉਹਨਾਂ ਲੋਕਾਂ ਦੀ ਮਿਲਣਾ ਸੀਗੀਆਂ ਤਾਂ ਉਹ ਕਦੀ ਬੈਨ ਨਹੀਂ ਹੋ ਪਾਈ, ਨਹੀਂ
1: ਸੋ ਇਹ ਇੱਕ ਤਰ੍ਹਾਂ ਦੇ ਨਾਲ ਸਲੋ ਐਨਰਜੀ ਸਲੋ
0: ਨਸ਼ਾ ਸਲੋ
1: ਨਸ਼ਾ ਹੋ ਗਿਆ, ਅਤੇ ਵੈਸੇ ਪਤਾ ਹੀ ਹੈ ਸਾਨੂੰ ਸਾਰਿਆਂ ਨੂੰ,
0: ਹਾਂ ਪਤਾ ਸਭ ਨੂੰ ਹੀ ਆ, ਪਰ
1: ਫਿਰ ਵੀ ਆਪਾਂ ਹੁਣ ਜਿਹੜੀ ਚੀਜ਼ ਇੰਨੀ ਜ਼ਿਆਦਾ ਤੁਹਾਡੇ ਰਚ ਗਈ ਹੋਵੇ ਹੱਡਾਂ ਦੇ ਵਿੱਚ, ਉਹ ਤਾਂ ਵਧੀ ਤੁਹਾਡਾ ਜੀ ਕਰਦਾ ਵੀ ਫੇਰ ਉਹ ਮਿਲੇ, ਜਿੰਨਾ ਚਿਰ ਤੱਕ ਸਾਨੂੰ ਹੱਥ ਨਹੀਂ ਨਾ ਲੱਗਦੇ, ਚਾਹੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਚਾਹੇ ਆਪਾਂ ਖਾਣ ਪੀਣ ਦੀ ਗੱਲ ਕਰੀਏ, ਚਾਹੇ ਆਪਾਂ ਇਸ ਸਮਾਜ ਦੀ ਪੋਲੀਟੀਸ਼ੀਅਨਾਂ ਦੀ ਗੱਲ ਕਰੀਏ, ਕਿਸੇ ਦੇ ਰਵੱਈਏ ਦੀ ਗੱਲ ਕਰੀਏ, ਜਿੰਨਾ ਚਿਰ ਸਾਡੇ ਤੱਕ ਨਹੀਂ ਨਾ ਅੱਗ ਪਹੁੰਚਦੀ, ਜਿੰਨਾ ਚਿਰ ਸਾਡਾ ਸਰੀਰ ਨਹੀਂ ਦੱਸਦਾ ਵੀ ਹਾਂ ਹੁਣ ਤੈਨੂੰ ਕੁਛ ਹੋਇਆ ਤੈਨੂੰ, ਉਹਨਾਂ ਚਿਰ ਤੱਕ ਬੜਾ ਔਖਾ ਹੁੰਦਾ ਆਪਣੇ ਆਪ ਨੂੰ ਰੋਕਣਾ, ਸਾਨੂੰ ਲੱਗ ਰਿਹਾ ਹੁੰਦਾ ਵੀ ਸਾਰਾ ਕੁਛ ਠੀਕ ਠਾਕ ਚੱਲੀ ਜਾ ਰਿਹਾ, ਪਰ ਆਪਾਂ ਇੱਕ ਚੀਜ਼ ਨਹੀਂ ਧਿਆਨ ਦਿੰਦੇ ਕਿ ਅੰਦਰੋਂ ਅੰਦਰੀ ਤਾਂ ਹੌਲੀ ਹੌਲੀ ਹੌਲੀ ਹੌਲੀ ਖਰਾਬ ਹੋ ਹੀ ਰਿਹਾ, ਸੋ ਕਿਸੇ ਦਾ ਸੁਣਿਆ ਵੇਖ ਕੇ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਆਪ ਨੂੰ ਸਾਡੇ ਤੱਕ ਪਹੁੰਚਦਾ, ਇਸ ਕਰਕੇ ਇਹਦਾ ਨਾਲ ਜ਼ਿਕਰ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਜੇ ਇਹ ਚੀਜ਼ਾਂ ਸੋਸ਼ਲ ਮੀਡੀਆ ਦੇ ਉੱਤੇ ਨਾ ਹੁੰਦੀਆਂ ਤਾਂ ਸ਼ਾਇਦ ਇੰਨੀ ਵੱਡੀ ਮਾਤਰਾ 'ਚ ਅਤੇ ਇੰਨੀ ਜ਼ਿਆਦਾ ਫ੍ਰੀਕੁਐਂਟਲੀ ਸਾਡੇ ਤੱਕ ਪਹੁੰਚਦੀਆਂ ਨਾ ਆਏ, ਸੋ ਇਹ ਵੀ ਸੋਸ਼ਲ ਮੀਡੀਆ ਦਾ ਹੀ ਉਹ ਆ ਕਿ ਸਾਡੇ ਤੱਕ ਇਹ ਰਾਤੋਂ ਰਾਤ ਪਹੁੰਚ ਜਾਂਦੀਆਂ ਨੇ, ਅਤੇ ਆਪਾਂ ਹੱਥ 'ਚ ਲੈ ਕੇ ਘੁੰਮਦੇ ਹਾਂ ਜਦੋਂ ਮਰਜ਼ੀ, ਟੀ ਵੀ ਦਾ ਵੀ ਫਿਰ ਇਹ ਵੀ ਜਦੋਂ ਕਿਤੇ ਤੁਸੀਂ ਬਹਿੰਦੇ ਹੋ ਟੀ ਵੀ ਵੇਖਦੇ ਹੋ ਸਿਰਫ ਉਦੋਂ ਤੱਕ ਹੀ, ਪਰ ਹੁਣ ਆਪਾਂ ਚੱਤੇ ਪੈਰ ਨਾਲ ਲੈ ਕੇ ਘੁੰਮਦੇ ਹਾਂ,
0: ਹੁਣ ਆਪਾਂ ਪਾਰਟੀਸਪੈਂਟ ਹੋ ਗਿਆ ਨਾ ਪ੍ਰੋਪਰ, ਜਿਸ ਤਰ੍ਹਾਂ ਇਹ ਲੈਜਰ ਐਕਟੀਵਿਟੀ ਜਾਂ ਫਿਰ ਇੱਕ ਸੋਸ਼ਲਾਈਜ਼ਿੰਗ ਤੋਂ ਤਾਂ ਹੁਣ ਉਹ ਤਾਂ ਹੁਣ ਚੀਜ਼ ਹੀ ਖਤਮ ਹੋ ਗਈ, ਹੁਣ ਹਰ ਕੋਈ ਇਨਫਲੂਐਂਸਰ ਆ, ਹਰ ਕਿਸੇ ਦਾ ਬਿਜ਼ਨਸ ਆ ਜਿਹਨੂੰ ਮਾਰਕੀਟ ਕਰਨਾ ਹੀ ਪੈਣਾ ਸੋਸ਼ਲ ਮੀਡੀਆ 'ਤੇ, ਅਦਰਵਾਈਜ਼ ਚੱਲਣਾ ਨਹੀਂ। ਛੋਟਾ ਜਿਹਾ ਇੱਕ ਅੰਕਲ ਹੈ ਨਾ, ਯੂ ਐੱਸ ਦਾ ਡੇਟਾ ਸੀਗਾ ਇਹ, ਮੇਰੇ ਖਿਆਲ ਨਾਲ ਕੋਰਨਲ ਯੂਨੀਵਰਸਿਟੀ ਦਾ, ਕਿ ਜਿਹੜੀ ਕ੍ਰੀਏਟਰ ਇਕੋਨਮੀ ਆ, ਕਿ ਜਿਹੜੀ ਕੰਪਨੀਆਂ ਐਡਵਰਟਾਈਜ਼ਮੈਂਟ ਕਰਾਉਂਦੀਆਂ ਇਨਫਲੂਐਂਸਰਸ ਨੂੰ ਦੇ ਕੇ, ਠੀਕ ਹੈ, ਉਹ ਫਿਲਹਾਲ ਵਰਲਡ ਦੇ ਅੰਦਰ ਕੁਛ 3 ਬਿਲੀਅਨ US ਡਾਲਰ ਦੀ ਹੈ, ਅਤੇ ਆਉਣ ਵਾਲੇ 5 ਸਾਲਾਂ 'ਚ 25 ਦੀ ਰਿਪੋਰਟ ਹੈ, ਸੋ 2030 ਤੱਕ ਇਹ ਡਬਲ ਹੋ ਜਾਣੀ ਹੈ। ਐਂਡ ਮੈਂ ਖੁਦ ਪਰਸਨਲ ਤੌਰ 'ਤੇ ਵੀ ਦੇਖਿਆ ਕਿ ਜਦੋਂ ਮੈਂ ਕਦੀ ਕਿਸੇ ਲਈ ਮਾਰਕੀਟ ਕੀਤਾ ਜਾਂ ਕੁਛ ਕੀਤਾ, ਅਤੇ ਆਮ ਤੌਰ 'ਤੇ ਇਹ ਕਿ ਛੋਟੀ ਜਿਹੀ ਕਿਸੇ ਦੀ ਰੀਲ ਬਣਾਉਣੀ ਹੈ ਅਤੇ ਤੁਹਾਡੀ ਜੇ ਠੀਕ ਠਾਕ ਪ੍ਰੈਜੈਂਸ ਹੈਗੀ ਹੈ ਅਤੇ ਤੁਸੀਂ 500-700 ਮੰਗ ਲੈਂਦੇ ਹੋ, ਅਤੇ ਅਗਲਾ ਬਿਜ਼ਨਸ ਮੈਨ ਵੀ ਦੇਣ ਨੂੰ ਰਾਜ਼ੀ ਹੋ ਜਾਂਦਾ। ਐਂਡ ਇਹ ਬੜੀ ਨੋਰਮਲ ਨੋਮੀਨਲ ਫਿਗਰ ਆ ਕਿ
1: ਬੜੀਆਂ ਕੌੜੀਆਂ ਸੱਚਾਈਆਂ ਨੇ ਕ੍ਰਿਸ਼ਨਾ ਜੀ, ਤੇ ਸਾਨੂੰ ਇਹ ਐਕਸੈਪਟ ਕਰਨੀਆਂ ਪੈਣਗੀਆਂ ਕਿਸੇ ਨਾ ਕਿਸੇ ਲਿਹਾਜ਼ ਦੇ ਨਾਲ, ਅਸੀਂ ਸਾਰੇ ਹੀ ਇਹਦੇ ਵਿੱਚ ਦੋਸ਼ੀ ਹਾਂ ਕਿਸੇ ਨਾ ਕਿਸੇ ਐਂਡ ਦੇ ਉੱਤੇ, ਚਾਹੇ ਆਪਾਂ ਉਸ ਚੀਜ਼ ਨੂੰ ਇਸਤੇਮਾਲ ਕਰਕੇ, ਚਾਹੇ ਵੇਚ ਕੇ, ਚਾਹੇ ਅੱਗੇ ਦੱਸ ਕੇ ਪ੍ਰਮੋਟ ਕਰਕੇ। ਪਰ ਇੱਕ ਚੀਜ਼ ਜਿਹੜੀ ਬਹੁਤ ਕੋਮਨ ਮੈਂ ਵੇਖਦਾ, ਜਿਹੜੇ ਜਿੱਦਾਂ ਇਹ ਪ੍ਰੋਡਕਟ ਨੇ ਨਾ ਸਾਰੇ, ਜਿਹੜੇ ਜਿਹੜੇ ਵੀ ਆਪਾਂ ਕਹੀਏ ਵੀ ਸਾਡੇ ਲਈ ਚੰਗੇ ਨਹੀਂ ਆ, ਉਹਨਾਂ ਦੀ ਐਡਵਰਟਾਈਜ਼ਮੈਂਟ ਦੇ ਬਜਟ ਬਹੁਤ ਵੱਡੇ ਹੁੰਦੇ,
0: ਬਹੁਤ ਹੈਵੀ ਹੁੰਦੇ,
1: ਠੀਕ ਆ। ਸੋ ਆਪਾਂ ਦੂਰ ਕੀ ਜਾਣਾ, ਮੰਨ ਲਓ ਫੋਰ ਐਗਜ਼ਾਮਪਲ ਕੱਲ੍ਹ ਨੂੰ ਕੋਈ ਇਹਨਾਂ ਹੀ ਕੰਪਨੀਆਂ 'ਚੋਂ ਸਾਨੂੰ ਕਹੇ ਵੀ ਹਾਂ ਭਾਈ ਅਸੀਂ ਐਡ ਕਰਨੀ ਹੈ, ਤਾਂ ਇਹਨਾਂ 'ਤੇ ਕੋਈ ਵੀ ਇੱਦਾਂ ਦਾ ਕੋਈ ਕਾਨੂੰਨ ਨਹੀਂ ਆ ਜ਼ਮੀਰ ਤੋਂ ਇਲਾਵਾ ਜਿਹੜਾ ਇਹ ਕਹਿ ਸਕੇ ਵੀ ਤੁਸੀਂ ਨਹੀਂ ਕਰਨੀ, ਕਿਉਂਕਿ ਸਾਰੇ ਕਰ ਰਹੇ ਨੇ ਅਤੇ ਤੁਸੀਂ ਵੀ ਕਰੋਗੇ ਚੁੱਪ ਕਰਕੇ ਵੀ ਹਾਂ ਠੀਕ ਹੈ ਚਲੋ ਚੱਲਣ ਦਿਓ ਹੁਣ। ਮਤਲਬ ਆਪਾਂ ਉਸ ਟਾਣੀ 'ਤੇ ਬੈਠੇ ਸਾਰੇ ਕਾਰੋਬਾਰ ਕਰ ਰਹੇ ਹਾਂ, ਜ਼ਿੰਦਗੀ ਜੀ ਰਹੇ ਹਾਂ, ਜਿੱਥੇ ਇਹ ਚੀਜ਼ਾਂ ਸਾਡੇ ਆਸ ਪਾਸ ਨੇ, ਸਾਡੀ ਜ਼ਿੰਦਗੀ ਦਾ ਹਿੱਸਾ ਨੇ, ਪਰ ਹੈਰਾਨੀ ਵਾਲੀ ਗੱਲ ਇਹ ਹੁੰਦੀ ਹੈ ਕਈ ਵਾਰੀ ਕਿ ਆਪਾਂ ਜੰਕ ਫੂਡ ਹੋ ਗਿਆ, ਡਰਿੰਕਸ ਹੋ ਗਈਆਂ, ਜਿੰਨੀਆਂ ਵੀ ਇਹ ਚੀਜ਼ਾਂ ਸਾਰੀਆਂ ਸਾਡਾ ਨੁਕਸਾਨਦੇਹ ਨੇ, ਕਦੀ ਸਰਕਾਰਾਂ ਨੇ ਸ਼ਾਇਦ ਇਸ ਚੀਜ਼ ਦੇ ਉੱਤੇ ਨਹੀਂ ਸੋਚਿਆ ਜਾਂ ਫਿਰ ਉਹਨਾਂ ਨੂੰ ਨਹੀਂ ਇਲਮ ਹੋਊਗਾ ਵੀ ਇਹਨਾਂ ਨੂੰ ਆਪਾਂ ਨਾ ਵਿਕਣ ਦੇਈਏ ਜਾਂ ਨਾ ਇਹੋ ਜਿਹੇ ਪ੍ਰੋਡਕਟ ਆਉਣ ਮਾਰਕੀਟ ਦੇ ਵਿੱਚ। ਪਹਿਲੀ ਸਭ ਤੋਂ ਪਹਿਲਾਂ ਤਾਂ ਸਰਕਾਰਾਂ ਪੋਲਿਸੀਆਂ ਬਣਾਉਂਦੀਆਂ ਨੇ, ਉਹ ਵੱਡੀਆਂ ਕੰਪਨੀਆਂ ਮਾਰਕੀਟ 'ਚ ਆਉਂਦੀਆਂ ਨੇ, ਅਤੇ ਫਿਰ ਜਾ ਕੇ ਸਾਰਾ ਕੁਛ ਇੰਨਾ ਕੁ ਜ਼ਿਆਦਾ ਕਰ ਜਾਂਦਾ ਵਾ ਵੀ ਉਹ ਲੋਕ ਉਹ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਕਰ ਪਾਉਂਦੇ। ਉਹਨਾਂ ਦਾ ਵਿਸਥਾਰ ਹੀ ਆਪਾਂ ਵੇਖਦੇ ਹਾਂ, ਉਹਨਾਂ ਦਾ ਉਹ ਨਹੀਂ ਵੇਖਦੇ ਆਪਾਂ।
0: ਸਭ ਤੋਂ ਵੱਡਾ ਸਟਾਰ, ਸਭ ਤੋਂ ਤਗੜਾ ਐਡ ਬਣਾਉਣ ਵਾਲਾ ਫਿਲਮ ਮੇਕਰ ਉਸ ਚੀਜ਼ ਦੀ ਐਡ ਕਰੇਗਾ, ਹੈ ਨਾ, ਸਾਰੇ ਚੈਨਲਸ ਦੇ ਉੱਪਰ, ਸਾਰੇ ਸਭ ਤੋਂ ਮਸ਼ਹੂਰ ਟੀ ਵੀ ਸੀਰੀਅਲ ਮੈਚ ਹਰ ਜਗ੍ਹਾ ਦੇ ਅੰਦਰ ਉਹ ਚੀਜ਼ ਹੈ ਨਾ ਚੱਲਦੀ ਹੋਊਗੀ। ਅਤੇ ਅੱਜ ਕੱਲ੍ਹ ਤਾਂ ਅਵਾਰਡ ਸ਼ੋਅ ਵੀ ਹੈ ਨਾ ਉਸ ਹਿਸਾਬ ਨਾਲ ਨਾਮ ਬੜੇ ਆਉਂਦੇ ਆ ਪਹਿਲੇ, ਹੈ ਨਾ, ਪਾਨ ਮਸਾਲੇ ਹਰ ਤਰ੍ਹਾਂ ਦੇ ਨਾਮ ਆਉਂਦੇ, ਫਿਰ ਇਹ ਬੈਸਟ ਐਕਟਰ ਅਵਾਰਡ ਮਿਲਦਾ ਹੈ।
1: ਆਪਣੇ ਮੈਚਾਂ 'ਚ ਲਾ ਲਓ, ਫਿਲਮਾਂ 'ਚ ਲਾ ਲਓ, ਵੱਡੇ ਵੱਡੇ ਈਵੈਂਟਸ ਦੇ ਵਿੱਚ ਲਾ ਲਓ।
0: ਕ੍ਰਿਕਟਰਸ ਦੀ ਕਿੰਨੀ ਫਾਰਮਿੰਗ ਕੀਤੀ ਜਾਂਦੀ ਹੈ ਕਿ ਉਹ ਐਲਕੋਹਲ ਬ੍ਰਾਂਡਸ ਲਈ ਕਰ ਲੈਣ ਐਡ, ਜਦਕਿ ਐਲਕੋਹਲ ਤੁਸੀਂ ਸਿੱਧੇ ਤੌਰ 'ਤੇ ਨਹੀਂ ਵੇਚ ਸਕਦੇ, ਐਡ ਨਹੀਂ ਕਰ ਸਕਦੇ ਇੰਡੀਆ ਦੇ ਅੰਦਰ, ਇੰਡੀਆ 'ਚ ਅਲਾਊਡ ਨਹੀਂ ਹੈ। ਇਸੇ ਕਰਕੇ ਜਿਸ ਤਰ੍ਹਾਂ ਸੀਗਰਮਸ ਆ ਉਹ
1: ਸੋਡਾ ਕਰ ਦਿੰਦੇ,
0: ਹਾਂ ਉਹ ਸੋਡਾ ਕਰ ਦਿੰਦੇ ਆ, ਤੇ ਕੁਛ ਹੈਗੇ ਉਹ ਅਨਪਲੱਗਡ ਗਾਣੇ ਬਣਾ ਕੇ ਸੀਡੀਆਂ ਕਹਿੰਦੇ ਕਿ ਆ ਸੀਡੀ ਖਰੀਦ ਲਓ, ਹਨਾ, ਕਿ ਮਤਲਬ ਉਹ ਸਿੱਧੇ ਤੌਰ ਤੇ ਕਹਿੰਦੇ ਨਹੀਂ, ਤੇ ਉਹ ਕਹਾਣਗੇ ਵੀ ਕਿਸੇ ਨਾ ਕਿਸੇ ਸਪੋਰਟਸ ਪਰਸਨ ਤੋਂ, ਕਿ ਲੋਕਾਂ ਨੂੰ ਹੋਵੇ ਕਿ ਲੈ ਬਈ ਇਹ ਕ੍ਰਿਕਟਰ ਹੋ ਕੇ ਜਾਂ ਫਿਰ, ਹਨਾ, ਹੋਰ ਤਾਂ ਵੈਸੇ ਕਿਸੇ ਨੂੰ ਆਪਾਂ ਸਪੋਰਟਸ ਪਰਸਨ ਆਂਕਦੇ ਨਹੀਂ ਇੰਡੀਆ ਦੇ ਅੰਦਰ, ਆਹ ਬੜੀ ਪ੍ਰੋਬਲਮ ਹੈ
1: ਇਨਡਾਇਰੈਕਟਲੀ ਉਹ ਚੀਜ਼ਾਂ। ਹੁਣ ਜੇ ਮੰਨ ਲਓ ਕੋਈ ਸ਼ਰਾਬੀ ਆ ਕੇ ਕਹੂਗਾ ਵੀ ਸ਼ਰਾਬ ਪੀ ਲਓ, ਤੇ ਉਹਦੀ ਥੋੜੀ ਕਿਸੇ ਨੇ ਮੰਨਣੀ ਆ।
0: ਅੱਛਾ, ਦੇਖਿਆ ਵੈਸੇ ਵਧੀਆ ਤਰੀਕਾ ਤਾਂ ਹੀ ਹੋਣਾ ਚਾਹੀਦਾ। ਦੇਖੋ ਮੈਂ ਜ਼ਿੰਦਗੀ ਖਰਾਬ ਕਰ ਲਈ, ਹੁਣ ਵੀ ਪੂਰਾ ਰੱਜਿਆ ਪਿਆ, ਤੁਸੀਂ ਇੱਕ ਵਾਰੀ ਟਰਾਈ ਤਾਂ ਕਰੋ।
1: ਟਰਾਈ ਕਰ ਕੇ ਕੋਈ ਯਾਰ
0: ਬ੍ਰਾਂਡ ਹੀ ਇਹ ਵਧੀਆ,
1: ਉਹਦੀ ਥੋੜੀ ਕੋਈ ਮੰਨੂਗਾ, ਨਾ ਮੰਨੂਗਾ ਸੀ ਕੋਈ ਉਹਦੀ। ਹੁਣ ਕਿ ਜਿੰਨੀਆਂ ਵੀ ਮਸ਼ਹੂਰੀਆਂ ਨੇ, ਮੰਨ ਲਓ ਕੋਈ ਬਹੁਤ ਫਿੱਟ ਜਿਹਾ ਬੰਦਾ ਆਊਗਾ ਤੇ ਉਹ ਆ ਕੇ ਤੁਹਾਨੂੰ ਕਹੂਗਾ ਉਹੋ ਜਿਹਾ ਕੋਈ ਫੂਡ ਖਾਣ ਨੂੰ, ਹਨਾ,
0: ਕੋਈ ਸੌਫਟ ਡਰਿੰਕ ਬ੍ਰਾਂਡ ਵਗੈਰਾ ਤੁਸੀਂ,
1: ਹਾਂ, ਕੋਈ ਬੜੀ ਖੂਬਸੂਰਤ ਜੀ ਹੀਰੋਇਨ ਆਊਗੀ ਤੇ ਉਹ ਕਹੂਗੀ ਆਹ ਵਾਲਾ ਸਾਬਣ ਲਾਓ, ਹਨਾ, ਨਹੀਂ ਥੋੜੀ ਹੋਵੇ ਕੋਈ।
0: ਬਿਲਕੁਲ ਸਹੀ ਗੱਲ,
1: ਇਹ ਥੋੜੀ ਹੋਊਗਾ ਵੀ ਬੰਦਾ ਅੱਗੇ ਤੁਹਾਨੂੰ ਉਹੋ ਜਿਹਾ ਬਣਾਉਣਾ ਪੈਂਦਾ ਵਾ ਜਿਹੋ ਜਿਹਾ ਤੁਸੀਂ ਬਣਨਾ ਚਾਹੁੰਦੇ, ਜਿਹੜਾ ਤੁਹਾਡਾ ਆਈਡੀਅਲ ਹੋਵੇ ਬਹੁਤਿਆਂ ਦਾ,
0: ਹਾਂ,
1: ਫਿਰ ਉਹ ਗੱਲ ਕਿਤੇ ਬਣਦੀ ਆ।
2: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
3: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
2: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ, the smart choice.
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: लग गया ना पता फिर केड़ा रेडियो बजदा। हां जी हां जी हां जी हां जी
1: हां जी हां जी रेडियो हां जी रेडियो हां जी 1674 AM 24/7 इंडियन रेडियो सिडनी का अपना इंडियन रेडियो स्टेशन। हांजी 1674 AM 24/7 इंडियन रेडियो सिडनी का अपना इंडियन रेडियो स्टेशन।
2: सुनो जी गड्डी अक्षरा ज्वेलर्स वाल ले लो।
3: ओ जो हुकम मेरी सरकार।
2: ओ आ किधर हैरी स्पार्क वाल जाना तुसी आ किथे जा रहे हो।
3: अक्षरा ज्वेलर्स दी दूजी लोकेशन
2: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलेंगे।
3: आहो जी आहो
2: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच।
4: रेडियो हां जी 1674 में दोस्तों तुहाडा स्वागत करते हैं। इस टाइम तुसी सानू यूट्यूब चैनल दे उत्ते वेख रहे हो जां फिर रेडियो दे उत्ते सुन रहे हो तां अज तुहाडे लई आपां पंजाबी भाषा दे एक बड़े जानकार शख्सियत दे नाल गलबात करवाउण जा रहे हैं। कई लोग सिर्फ पंजाबी जां फिर कोई भी भाषा बोलते ने ते कई लोग जदों उस भाषा दे नाल प्यार पा बैंदे ने ते अगे तों अगे कई तरह दीआं गुंझलां खोलदे चले जांदे ने ते फिर ओह सानू इह दसदे ने कि इहदा मूल कित्थे सी ਕਿਹੜਾ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ ਇਹ ਭਾਸ਼ਾ ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ ਰਮਨਦੀਪ ਜੀ। ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ ਫੇਸਬੁੱਕ ਦੇ ਜ਼ਰੀਏ ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ ਇਹਨਾਂ ਦੇ ਨਾਲ ਜੁੜੇ ਹੋ ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ ਪੰਜਾਬੀ ਭਾਸ਼ਾ ਦੇ ਬਾਰੇ ਉਹਦੇ ਪਿਛੋਕੜ ਦੇ ਬਾਰੇ ਮੂਲ ਦੇ ਬਾਰੇ ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ ਨਾ ਕਿ ਸਿਰਫ ਪੰਜਾਬ ਦੇ ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ ਇਹਨਾਂ ਦੇ ਮੈਲਬਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
5: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
4: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
5: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਵਾ, ਕਿੱਤਾ ਮੇਰਾ ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
4: ਓਕੇ,
5: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚੱਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੇਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ। ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ

0: ਪਤਾ ਲੱਗਿਆ ਵੀ ਰਿਗਵੇਦ ਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ
1: ਜੀ।
0: ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ
1: ਜੀ।
0: ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ, ਵੀ ਹੁਣ ਇਹਦੀ ਗੁੱਥੀ ਸਮਝਾਓ ਇਹ ਕਿੱਧਰ ਨੂੰ ਲੈ ਗਈ।
1: ਪ੍ਰੋਬਲਮ ਸੋਲਵਿੰਗ,
0: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਉਹ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਤਾਂ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌਂ ਹੀ ਸੂਸਾ ਵਾ ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ ਉਹਨਾਂ ਦਾ ਇੱਕ ਬਹੁਤ ਵੱਡਾ, ਉਹਦੇ 'ਚ ਮਨੂ ਜਾਂ ਸਪੈਂਟਾ ਮਨੂ ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ ਇਹ ਤਾਂ, ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ, ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ, ਤੁਸੀਂ ਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ, ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਤੇ ਪੈਸਾ ਕਹਿ ਦੇਣਾ,
1: ਮਤਲਬ ਸਲੈਂਗ ਦਾ ਫਰਕ ਹੀ ਫਿਰ
0: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ
1: ਜੀ,
0: ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ, ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਤੇ ਹਾਹਾ
1: ਜੀ।
0: ਉਹ ਹੁਣ ਇਹ ਵੀ ਸਰਸਵਤੀ ਤੇ ਹਰਹਾਵਤੀ ਦਾ ਪਤਾ ਹੈਗਾ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰਾਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਿਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰ ਦੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ, ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ
1: ਜੀ,
0: ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ।
1: ਹਾਂਜੀ,
0: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ
1: ਜੀ,
0: ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ।
1: ਹਾਂਜੀ,
0: ਫਿਰ ਉਹ ਆਪਦੇ ਦਿਮਾਗ 'ਚ ਹੀ ਖੁਲਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਆ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
1: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
0: ਵੀ ਮੈਂ ਇਹਦੇ 'ਤੇ ਬਾਹਲਾ ਨਹੀਂ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ,
1: ਉੱਧਰ ਨਹੀਂ ਗਏ ਹਲੇ
0: ਨਹੀਂ, ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ 'ਚੋਂ ਨਿਕਲਣਾ ਕੁਛ ਨਹੀਂ, ਇਹਨੂੰ ਮਾੜਾ ਕਹਿ ਲਓ ਉਹਦੇ 'ਚ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ 'ਚ ਆਪ ਕਰ ਲਾਂਗੇ, ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ, ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਵਾ ਵੀ ਹੈ ਨਹੀਂ ਵੀ ਅੱਜ ਕਹਿਤਾ ਇਹ ਵੀ ਪੱਥਰ 'ਤੇ ਲਕੀਰ ਆ, ਕਿਉਂਕਿ
1: ਹਰ ਰੋਜ਼ ਬੰਦਾ ਨਵਾਂ ਜਾਣਦਾ,
0: ਸਿੱਖਣ ਤੁਰੇ ਹਾਂ ਸਿੱਖੀ ਜਾ ਰਹੇ ਹਾਂ
1: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਤੱਕ ਆਪਾਂ ਪਹੁੰਚੇ ਹਾਂ, ਤੁਸੀਂ ਸਿਕੰਦਰ ਤੱਕ ਲੈ ਕੇ ਆਏ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਇਓ, ਉੱਥੋਂ ਫਿਰ ਕੀ ਲੱਭਾ?
0: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
1: ਓਕੇ,
0: ਜਸਪਾਲ ਸਿੰਘ ਮੇਹਲ ਨੇ ਇਹਦੇ

0: ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਆ। ਸਿਕੰਦਰ ਸਾਡੇ ਕੋਲ 2100 ਸਾਲ ਪਹਿਲਾਂ ਆਇਆ, ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
1: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
0: ਲੰਡੇ ਲਿਪੀ ਆ
1: ਜੀ,
0: ਲਿਪੀ ਦਾ ਸਫ਼ਰ ਅਲੱਗ ਆ
1: ਜੀ,
0: ਅਤੇ ਬੋਲੀ ਦਾ ਸਫ਼ਰ ਅਲੱਗ ਆ।
1: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ।
0: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ। ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜਦੋਂ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ, ਫਿਰ ਉਹ ਲਿਪੀਆਂ ਬਦਲ ਜਾਂਦੀਆਂ
1: ਜੀ,
0: ਪਰ ਬੋਲੀ ਨਹੀਂ ਬਦਲਣੀ, ਬਹੁਤ ਔਖੀ ਆ
1: ਜੀ।
0: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ, ਇਹ ਪੰਜਾਬੀ ਦਾ ਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ, ਜਿਹਨੂੰ ਐਵੋਲਿਊਸ਼ਨ ਕਹਿੰਦੇ ਆ। ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ, ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ। ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊਗੀ, ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ। ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ, ਅਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ 1000 ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ। ਇਸ ਤਰੀਕੇ ਆ ਵੀ ਬੋਲੀ ਅਲੱਗ ਅਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ।
1: ਸੋ ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ 'ਚ ਲੈ ਕੇ ਆਉਂਦੇ ਹਾਂ ਤਾਂ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
0: ਹਾਂਜੀ, ਫਿਰ ਲਿਪੀਆਂ ਉਹਦੇ 'ਚ ਆਉਂਦੀਆਂ
1: ਜੀ। ਸੋ ਇਹਨੂੰ ਪੰਜਾਬੀ ਨੂੰ ਅਤੇ ਇਹਨੂੰ ਕਿੱਥੇ ਕੁ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ, ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤਾਂ ਲਿਖਤੀ ਰੂਪ 'ਚ ਹੋਊਗੀ, ਕਨੈਕਟ ਹੋਊਗੀ?
0: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ। ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਾਨੂੰ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ, ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ, ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
1: ਓਕੇ,
0: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ, ਇੱਕ ਉਹ ਵੀ ਆ, ਫਿਰ ਲੰਡਿਆਂ ਦੇ 7-8 ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ, ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ। ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ। ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ, ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲੋਂ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ। ਅਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜ੍ਹੇ ਜਿਹੇ, ਅਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਤ ਹੈਗਾ।
1: ਸੋ ਇਹਦੇ ਜਿੱਦਾਂ ਤੁਸੀਂ ਕਾਫ਼ੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ, ਅਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ। ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ, ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ, ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
0: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਆ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ। 5 ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ, ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ। ਇਹ ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼। ਇਦੂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਅਵਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ। ਪਰ ਜਿਹੜੀ ਕੋਰ ਆ ਇਹਦੀ, ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ, ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋਊ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆਏ ਨਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹ ਉਹ ਉਹਦੇ 'ਚ ਉਹ ਵੀ ਪੰਜਾਬ 'ਚ ਹੀ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ, ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
1: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ,
0: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ, ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ। ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹ ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ, ਪੰਜਾਬ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ, ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
1: 3000 ਸਾਲ
0: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
1: ਜੀ,
0: ਸਾਡੇ ਬੋਲੀ ਦੀ ਵੀ ਸਾਡੀ ਪ੍ਰਾਤ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਹੇ ਤਾਂ ਸਾਡੀ ਬੋਲੀ ਦੀ ਵੀ ਪੁਰਾਤਨਤਾ ਹੋਊਗੀ ਹੋਈ।
1: ਬਿਲਕੁਲ,
0: ਹੁਣ ਹੜੱਪਾ ਜਿਹੜੀ ਹੈ ਸਿਵਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿੰਨਾ ਜਿਹੜਾ ਵੀ ਸਮਾਨ ਬਚਿਆ ਅੱਜ ਤੱਕ ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ। ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ। ਉਹ ਕੁੱਕੜ ਖਾਂਦੇ ਸੀਗੇ ਸਾਡੇ ਪੰਜਾਬ 'ਚ, ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ। ਉਹ ਦੇਖੋ, ਉਹ ਸਾਰੀ ਸਾਡੀ ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ, ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ। ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
1: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ,
0: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇੱਧਰੋਂ ਉਜ਼ਬੇਕਿਸਤਾਨ ਵੱਲੋਂ ਆਏ, ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਬਹੁਤ ਪਛੜੇ ਹੋਏ ਲੋਕ ਸੀ ਨਾ। ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹ ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ, ਉਹਨਾਂ ਨੂੰ ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨਹੀਂ ਹੈ ਤਾਂ ਬੜੇਵੇਂ ਵੀ ਨਹੀਂ ਹੋਣੇ।
1: ਬਿਲਕੁਲ,
0: ਫਿਰ ਜੇ ਬੜੇਵੇਂ ਹੀ ਹੈ ਨਹੀਂ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ, ਉਹ ਤੇ ਉਹ ਜੋ ਬੜੇਵੇਂ ਬੜੇਵੇਂ ਦਾ ਸ਼ਬਦ ਵੀ ਹੈ ਨਹੀਂ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਹੋਊ। ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
1: ਨਹੀਂ ਬਿਲਕੁਲ, ਜਿੱਦਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ। ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
0: ਹਾਂਜੀ, ਇਹ ਬਿਲਕੁਲ ਗੱਲ ਸਹੀ ਆ। ਬੋਲੀ ਹੁਣ ਦੇਖੋ ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਹੈ, ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ, ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ। ਅਟਕ ਦਰਿਆ ਵਾ ਪੰਜਾਬੀ 'ਚ, ਸਿੰਧ ਨਹੀਂ। ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ, ਦਰਿਆ ਦੀ। ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
1: ਬਿਲਕੁਲ, ਇੱਥੇ ਵੀ ਸਾਡੇ ਵੀ ਆ, ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ, ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾ ਆ, ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
0: ਹਾਂਜੀ, ਨਹੀਂ ਉਹ, ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਤੇ ਕੁਛ ਲੱਭਣ ਲੱਗਾਂਗੇ, ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ ਉੱਥੇ ਅਟਕ ਲਿਖਿਆ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ। ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ। ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ
1: ਹੋਣਾ, ਤੁਰਦੇ ਤੁਰਦੇ ਆਵਾਂਗੇ ਨਾ।
0: ਹਾਂ, ਉਹ ਫਿਰ ਡਰੀ ਆ। ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ। ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
1: ਬਿਲਕੁਲ
0: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
1: ਜੀ, ਅੱਗੇ ਤੋਂ ਅੱਗੇ ਤੇ ਕਨੈਕਟਿਡ ਕਨੈਕਸ਼ਨ ਬਣਦਾ ਜਾ ਰਿਹਾ,
0: ਕੱਤੇ ਤੱਕ ਚਲੇ ਜਾਣਾ
1: ਜੀ
0: ਵੀ ਕਲਕੱਤੇ ਤੱਕ ਆਪਾਂ ਪੰਜਾਬੀ ਦਾ ਤਾਂ ਦਾਅਵਾ ਹੋਣਾ ਨਹੀਂ ਆਪਣੇ ਤੋਂ, ਫਿਰ ਤਾਂ ਗੱਲ ਗਲਤ ਹੋ ਜਾਣੀ ਆ
1: ਜੀ।
0: ਕਿਉਂਕਿ ਆਪਣੇ ਪੰਜਾਬੀ ਦੇ ਵਿਦਵਾਨਾਂ ਨੇ ਵੀ ਇਹ ਸਧਾਰਨ ਜੇ ਸਵਾਲਾਂ 'ਤੇ ਫਿਰ ਉਹਨਾਂ 'ਤੇ ਦਿਮਾਗ ਲੜਾਇਆ ਵਾ, ਉਹਨਾਂ ਨੇ ਇਹਦੇ ਉੱਤਰ ਲੱਭੇ ਆ
1: ਕੀ ਫਿਰ ਤੱਤ ਨਿਕਲਿਆ ਇਹਦਾ।
0: ਹਾਂਜੀ, ਉਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ
1: ਓਕੇ
0: ਉਹ ਪੰਜਾਬੀ ਆ।
1: ਓਕੇ,
0: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ, ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ, ਇਸ ਤਰੀਕੇ ਦਾ ਕਹਿੰਦੇ ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ, ਇਹ ਸ਼ਬਦ ਉਹ ਪੰਜਾਬੀ ਦੇ ਲਹਿਜੇ ਆ, ਪੰਜਾਬੀ ਆ। ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ, ਕਿਉਂਕਿ ਪੰਜਾਬ ਉਹਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ, ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵੇਂਹਦਾ ਇਹ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਇਹਦਾ ਹੋਰ ਬਣ ਜਾਂਦੇ ਆ।
1: ਅੱਛਾ, ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਖਦੇ ਹਾਂ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ। ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ, ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ ਕੀ ਫਰਕ ਕੀ ਪੈਂਦਾ। ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
0: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ। ਇੱਕ ਨੇ ਐਂ ਬੋਲ ਦੇਣਾ, ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ। ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਣ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ। ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ। ਪੰਜਾਬੀ ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ। ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ।
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ, ਥੋੜ੍ਹਾ ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ,
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ। ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ, ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਹੁਣ ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ,
1: ਹਾਂਜੀ।
0: ਹੁਣ ਆਪਾਂ ਕੁਛ ਨਹੀਂ, ਮਾੜਾ ਜਿਹਾ ਬੋਲਿਆ ਬਾਲ ਕਿਹਾ
1: ਜੀ,
0: ਅਤੇ ਬਾਲ। ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ, ਜਾਂ ਹੋਰ ਦੂਜੀਆਂ ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੋਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੋਨ
1: ਜ਼ਬਾਨ ਨੂੰ ਵਾਲ ਮਾੜਾ ਜਿਹਾ
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ ਗੋਲੀ
1: ਜੀ,
0: ਉਹਨਾਂ ਦੇ ਮੀਨਿੰਗ ਅੱਡਾ ਅੱਡਾ।
1: ਗਲੀ ਅਤੇ ਗਲੀ
0: ਗਲ, ਹਾਂ ਜੀ। ਫਿਰ ਹੁਣ ਨੌ, ਕਿਸੇ ਦਾ ਨਾਂ
1: ਜੀ,
0: ਨੌ ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
1: ਜੀ।
0: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ, ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈਸ ਕਿਤੇ ਵੱਧ ਦੇਤੀ ਕਿਤੇ ਘੱਟ ਦੇਤੀ, ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ। ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ, ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ, ਐਸ ਜਾਣੀ ਕਿ ਹੁਣ ਉਹਨਾਂ ਨੇ ਤਿੰਨ ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਆਪਣੀ ਪੋਠੋਹਾਰੀ, ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ ਤਿੰਨ ਲਹਿਜੇ ਹੋਰ ਜੋੜਤੇ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜੀ, ਜ਼ਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
0: ਹਾਂ ਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਹੈ। ਫਿਰ ਉਹਨਾਂ ਨੇ ਕੀਨੀਆਂ ਵਾਲਾ ਇੱਕ ਜੋੜਿਆ
1: ਜੀ,
0: ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ,
1: ਦਾਇਰਾ ਵੱਡਾ ਹੋ ਗਿਆ ਹੁਣ।
0: ਹਾਂ ਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ ਦੋ ਨਵੇਂ ਉਹਨਾਂ ਨੇ ਐਡ ਕਰਤੇ, ਸ਼ਾਇਦ ਮੈਂ ਤਿੰਨ ਕਹਿ ਗਿਆ ਪਹਿਲਾਂ, ਦੋ ਆ,
1: ਹਾਂਜੀ ਤਿੰਨ,
0: ਦੋ ਆ ਇਹ ਵੀ ਉਹਨਾਂ ਨੇ ਦੋ, ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ ਦੋ ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ,
1: ਨਵੇਂ ਐਡ ਆਨ ਹੋ ਗਏ,
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜੇ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ
1: ਜੀ,
0: ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ,
1: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
0: ਕੁਛ ਵੀ ਆ
1: ਜੀ,
0: ਉਹ ਜਿਹੜੀ ਆਪਾਂ ਨੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ 'ਚ ਜਮਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
0: ਇਹ ਜਦੋਂ ਹੁਣ
1: ਖਿੱਤੇ ਦੇ ਕਰਕੇ ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੌਣਾ, ਹੁਣ ਇਹ ਪਤਾ ਨਹੀਂ ਕਿਉਂ ਆ, ਹੁਣ ਇਹ ਨਹੀਂ ਮੈਂ
1: ਜਦੋਂ ਆਪਾਂ ਪਿਛਲੇ ਦਿਨ ਹੀ ਆਪਾਂ ਨਾਚਾਂ 'ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ 'ਤੇ, ਗਿੱਧੇ 'ਤੇ, ਮਲਵਈ ਗਿੱਧੇ 'ਤੇ, ਅਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ उस खिते दे स्ट्रगल दे नाल उस खिते दे रोजगार दे साधना दे नाल इस सब कुछ दे नाल उदा वाह वास्ता हुंदा वा उदे हिसाब दे नाल डांस बदल जांदा ते आपां इह कह सकदे आं भी जे डांस बदलदा ते फिर बोली ते उस तों पहलां बदलूगी
0: नहीं बोली का तो बदलूगी मैनू समझ नहीं आई
1: जो लोकां दा उत्थे सुभा आ जिदा तुसीं इक कपाह दी एग्जाम्पल दित्ती
0: हाँ जी
1: हुण ओह जिहड़े वड़ेवें आ हुण जिहदे कोल नहीं हैगे ओह ते राड़ा हुण आपां वेहने आ भई इत्थे बोल ही नहीं पाउंदा कोई सो आपां इह कह लईए कि उत्थों दा जो धरातल आ ओह वी असरदार होया उत्थों दी खेतीबाड़ी उत्थों दे लोकां दा सुभा उत्थों दे लोकां दा किता ओह सारियां चीजां फिर होणगियां असरदार
0: बिलकुल 100% जी इह बोली ते मटीरियल कल्चर आ इह दोनों बराबर चलदे आ मटीरियल कल्चर जो पदार्थी सभ्याचार बोली असल च है ही पदार्थी सभ्याचार दी है किसी बोली कोले अणगिणत शब्द नहीं होंदे सिर्फ जरूरत दे शब्द होंदे आ जिहड़ी चीज दी जरूरत आ उन्हां कोले डिक्शनरी किसी बोली कोले वाधू नहीं पई होंदी वी आ नवीं चीज आ गई अपना आ शब्द पिया हुण इत्थे आपां वरतिए नहीं ओह जिहड़ी चीजां नाल आपां वरत विहार करना जो मटीरियल आ जो पदार्थ आ साडे कोले शब्द भी उहदे ही होणे आ ओह हुण ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰ ਦੇ ਜਿਹੜੇ ਹੈਗੇ ਆ ਉਹਨਾਂ ਕੋਲ ਫਰੰਟ ਯਾਰਡ ਬੈਕ ਯਾਰਡ ਐਟਕ ਇਹੋ ਜਿਹੇ ਸ਼ਬਦ ਹੋਣਗੇ ਹੈ ਨਾ ਜੀ ਪੋਰਚ ਹੋਊਗਾ ਸਨ ਡੈਕ ਹੋਊਗਾ ਇਹ ਪੰਜਾਬ 'ਚ ਤਾਂ ਨਹੀਂ ਹੋਣੇ
1: ਨਹੀਂ ਹੋਣੇ
0: ਪੰਜਾਬ 'ਚ ਪਹੇ ਬੀਆਂ ਹੈ ਨਾ ਉਹ ਚੁਰਸਤੇ ਇਹ ਹੋਣਗੇ ਉਹ ਇਹਨਾਂ ਕੋਲ ਨਹੀਂ ਹੋਣੇ ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ ਇਹ ਹੋਰ ਆ ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ
1: ਜਬਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ ਤੇ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ ਪਏ ਦੱਬ ਕਾਈ ਸਰਕੜਾ ਇਹ ਚੀਜ਼ਾਂ ਹੁਣ ਸਾਡੇ ਚੋਂ ਗੜੇ ਇਲਾਕਿਆਂ ਚੋਂ ਜੇ ਗੈਬ ਨੇ ਤੇ ਉਹ ਸ਼ਬਦ ਵੀ ਨਹੀਂ ਆਉਂਦੇ ਗਾਂਹ ਕਿਸੇ ਨੂੰ
0: ਹਾਂਜੀ ਨਹੀਂ
1: ਹੌਲੀ ਹੌਲੀ ਉਹ ਅਗਲੀ ਪੀੜ੍ਹੀ ਚੋਂ ਖਤਮ ਨੇ ਉਹ
0: ਹਾਂਜੀ ਹੁਣ ਇਹ ਹੁਣ ਧੌੜੀ ਦੀ ਜੁੱਤੀ ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ ਚੱਲ ਜਾਣਗੇ ਅੱਜ ਹੁਣ ਉਹ ਗੈਬ ਹੀ ਹੋਣਾ
1: ਜਾਂਦੀ ਰਹਿਣੀ ਆ
0: ਉਹ ਜਾਣਾ ਹੀ ਆ ਸ਼ਬਦ ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ ਉਹ ਹੁਣ ਖੂਹ ਹੈ ਨੀ ਗੇ ਖੂਹ ਦੇ ਹੁਣ ਪਤਾ ਨੀ ਮੈਨੂੰ ਤਾਂ ਨਹੀਂ ਬਾਹਲੇ ਯਾਦ ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਉਹ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ ਟਿੰਡਾਂ ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ ਨਜਾਇਜ਼ ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ
1: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ
0: ਹਾਂਜੀ
1: ਨਹੀਂ ਆ ਰਹੇ ਅੱਛਾ ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਕੁ ਲਿਪੀਆਂ ਤੱਕ ਦੀ ਜਾਣਕਾਰੀ ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ
0: ਇਹ ਜੀ ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜ਼ਿਕਰ ਆਉਂਦਾ ਵਾ ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ
1: ਜੀ
0: ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚੱਲੇ ਗਏ ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ
1: ਓਕੇ
0: ਵੀ ਉਹਾਂ ਵੀ ਲਿਖਦੇ ਆ ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ
1: ਓਕੇ
0: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ ਇੰਨੀ ਕੀ ਜਾਣਕਾਰੀ ਆ
1: ਓਕੇ
0: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ ਲਿਖਾਰੀ ਆਏ ਆ ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ
1: ਓਕੇ
0: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ ਉਹ ਪੰਜਾਬ ਦੀ ਵੀ ਗੱਲ ਕਰ ਰਿਹਾ ਉਹ ਕੋਈ ਬਾਕੀ ਇੰਡੀਆ ਦੀ ਭਾਅ ਨਹੀਂ ਗਾ ਉੱਧਰ ਗਏ ਹੀ ਨਹੀਂ ਹੈਗੇ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ ਕਿਹੜੀ ਲਿਪੀ ਆ ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ ਆਰਕੀਓਲੋਜੀ ਚੋਂ ਉਹ ਖਰੋਸ਼ਤੀ ਆ
1: ਖਰੋਸ਼ਤੀ
0: ਹਾਂਜੀ ਨੌ ਦਿੱਤਾ ਹੁਣ ਖਰੋਸ਼ਤੀ ਉਹ ਪਤਾ ਨੀ ਕੀ ਕਹਿੰਦੇ ਹੋਣਗੇ ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
1: ਉਹਦੇ ਪਿੱਛੇ ਵੀ
0: ਹਾਂ ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਨ ਫੜ ਲਓ ਫਿਰ ਉਹ ਗਾਂਹ ਗਾਂਹ ਕਿਤੇ ਤੁਣਕੇ ਮਾਰਦਾ ਪਤਾ ਨੀ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੇ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ ਉੱਥੇ ਸਤੂਪਾ ਬੋਧੀ ਸਤੂਪਾ ਮਿਲਿਆ ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ ਉਹਦੀ ਲਿਖਤ ਮਿਲੀ ਆ ਉਹ ਉਹ ਵੀ ਖਰੋਸ਼ਤੀ 'ਤੇ ਆ ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ ਉੱਥੋਂ ਸਿੱਕੇ ਵਗੈਰਾ ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਲ ਮਿਲਿਆ ਵਾ ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ ਉੱਤਰ ਪੱਛਮ ਪੰਜਾਬ ਨੌਰਥ ਵੀ ਵੈਸਟ ਵੀ ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ ਉੱਥੇ ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ
1: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ
0: ਉਹਦੀ ਨਹੀਂ ਹੈਗੀ
1: ਬਿਲਕੁਲ ਨਹੀਂ
0: ਉਹਦੀ ਨਹੀਂ ਹੈਗੀ ਉਹ ਬਿਲਕੁਲ ਵੱਖਰੀ ਆ
1: ਸਲੋ ਡਿਵੈਲਪਮੈਂਟ ਹੈ ਫਿਰ
0: ਉਹ ਉਹ ਨਹੀਂ ਨਹੀਂ ਉਹ ਇੱਕ ਖਰੋਸ਼ਤੀ ਉਹ ਆ ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ
1: ਓਕੇ
0: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ ਉਹਦੇ ਨਾਲ ਜ਼ਿਆਦਾ ਰਲਦੀ ਆ ਉਹ ਫਿਰ ਐਕਸਟਿੰਕਟ ਹੋ ਗਈ ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ
1: ਓਕੇ
0: ਪੰਜਾਬ ਦੇ ਵਿੱਚ ਤੇ ਸਾਰੇ ਫਿਰ ਉਹ
1: ਇਹ ਵੀ ਮਤਲਬ ਐਕਸਟਿੰਕਟ ਹੁੰਦੇ ਆ ਵੀ ਬਹੁਤ ਲੰਮਾ ਸਮਾਂ ਲੱਗਾ ਹੋਊਗਾ ਇਹ ਕੋਈ ਮਤਲਬ ਰਾਤੋਂ
0: ਰਾਤ 600 ਸਾਲ
1: ਸਾਰੇ ਹਾਂਜੀ
0: ਸਾਰੇ ਆਪਾਂ ਗੱਲ ਕਰ ਦਿੰਦੇ ਆ ਹੁਣ ਆਪਾਂ ਹੜੱਪਾ ਤੋਂ ਆ ਕੇ ਹਨਾ ਜੀ ਵੀ ਸਿਕੰਦਰ ਵੀ ਆ ਗਿਆ
1: ਕਹਿਣ ਚ ਈਜ਼ੀ ਆ
0: ਕਹਿਣ ਚ ਈਜ਼ੀ ਆ ਪਰ ਉਹ 3-4 ਹਜ਼ਾਰ ਸਾਲ ਆ
1: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ ਕੀਨੀਆਂ ਦੀ ਤੁਸੀਂ ਗੱਲ ਕੀਤੀ ਆ ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਆ ਵੀ ਇਹ ਖਤਮ ਹੋ ਰਿਹਾ ਵਾ ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਲਕ ਤੇਜ਼ ਯੁੱਗ ਆ ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ
0: ਹਾਂ ਨਹੀਂ ਨਹੀਂ ਹਾਂਜੀ ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ ਖਰੋਸ਼ਤੀ ਖਤਮ ਹੋਣ ਦੇ ਨੂੰ ਵੀ ਹੁਣ ਦੇ 600 ਸਾਲ ਲੱਗ ਗਏ
1: ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ ਉਹ ਕਿੱਥੇ ਕਿੱਥੇ ਤੱਕ ਆਉਂਦੀ ਹੈ
0: ਉਹ ਤਾਂ ਕਾਫੀ ਰਲਦੀ ਆ
1: ਓਕੇ
0: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
1: ਜੀ
0: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ ਤੇ ਉਹ ਉਹਦੇ ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ 'ਚ ਚੱਲ ਰਹੀਆਂ ਵਾ ਸੀਰੀਆ ਜੋਰਡਨ ਤੇ ਲੈਬਨਾਨ ਵਾਲੇ ਏਰੀਏ ਤੋਂ ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉੱਧਰ ਵੀ ਰਲਦੇ ਆ
1: ਸੋ ਇਹਦਾ ਮਤਲਬ ਉੱਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ ਲਿਬਨਾਨ ਉੱਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ
0: ਹਾਂਜੀ ਹਾਂ ਕਿਉਂਕਿ ਜਿੰਨਾ ਗਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ ਯੂਨਾਨੀ ਪੀਰੀਅਡ ਆ ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਰਾਨੀਆਂ ਦਾ ਪਹਿਡ ਵੀ ਜਾਂ ਪਾਰਥੀਅਨ ਆ ਗਏ ਫਿਰ ਸਸੇਨੀਅਨ ਆ ਗਏ ਉਹ ਚੱਲਦਾ ਹੀ ਰਿਹਾ
1: ਉਹ ਬ੍ਰੇਕ
0: ਆ ਗਈ ਕਿਤੇ
1: ਆ ਗਿਆ
0: ਹਾਂਜੀ ਹਾਂ ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ ਸੈਂਟਰ ਪੰਜਾਬ ਹੀ ਸੀਗਾ ਸਾਊਥ ਏਸ਼ੀਆ ਦਾ ਪੰਜਾਬ ਦੇ ਮੀਡੀਏਟਰੀ ਸੀਗਾ ਇਹ ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ
1: ਕਿਉਂਕਿ ਖਿੱਤਾ ਬੜਾ ਵੱਡਾ ਨਾ ਅੱਜ ਵੀ ਆਪਾਂ ਜੇ ਵੇਖੀਏ ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤੇ ਕਿੱਡਾ ਤਕੜਾ ਪੰਜਾਬ ਹੈ ਹੁਣ ਤਾਂ ਚਲੋ ਆਪਾਂ ਅੱਜ ਕੱਲ੍ਹ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ 'ਚ ਆਪਾਂ ਵੇਖਦੇ ਹਾਂ ਪਰ ਜੇ ਪੁਰਾਣਾ ਪੰਜਾਬ ਵੇਖੀਏ ਤੇ ਉਹਦਾ ਏਰੀਆ ਹੀ ਬਹੁਤ ਵੱਡਾ
0: ਹਾਂਜੀ ਇੰਪੋਰਟੈਂਸ ਵੀ ਹੈ ਹੁਣ ਇਹ ਆ ਜੀ ਇਹ ਦੇਖੋ ਇੱਕ ਆਪਣੇ ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ ਆਪਦੀ ਵਡਿਆਈ ਕਰ ਰਿਹਾ ਵਾ ਵੀ ਮੈਂ ਬਹੁਤ ਤਕੜਾ ਵਾਂ ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤਾਂ ਉਹ ਮੈਂ ਅਮੀਰ ਹਾਂ ਮੈਂ ਇੰਨਾ ਤਕੜਾ ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ ਇਹ ਇੰਪੋਰਟੈਂਸ ਆ ਉਹ ਪੰਜਾਬ ਦਾ ਨਾਂ ਮਲੂਹਾ ਵਾ ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ ਸਾ ਹੁਣ ਦੇਖੋ ਜੀ ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ ਸਿੰਧਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ ਅੱਜ ਵੀ ਕੜੇ ਪਾਉਂਦੇ ਆ ਉਹ ਚੂੜੀਆਂ ਉਹ ਉਦੋਂ ਵੀ ਪਾਉਂਦੇ ਸੀਗੇ ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ ਉਹ ਆਪਣੇ ਦੇ ਆ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ ਸੰਖ ਵਗੈਰਾ ਉਹਨਾਂ ਨੂੰ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ ਉੱਧਰ ਮਿਸਰ 'ਚ ਮਿਲ ਰਹੇ ਆ ਈਜਿਪਤ ਦੇ ਵਿੱਚ ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ
1: ਜਿੰਨਾ ਵੱਡਾ ਏਰੀਆ ਉਹਨਾਂ
0: ਉਹਦੇ ਵੀ ਉਹਦੇ 'ਚ ਹੁਣ ਲੋਕ ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦਿਓ ਅਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ ਉਹ ਯਕੀਨਨ ਆ ਉਹ ਕਪਾਹ ਵੀ ਮੰਗਦੇ ਹੋਣਗੇ ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ ਉਹ ਗਲ ਗੁਲ ਗਈ ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
1: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ,
0: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ ਨੌ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
1: ਜ਼ਮੀਨ ਵੀ ਉਸ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
0: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ
1: ਜੀ।
0: ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ। ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਏ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ। ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ
1: ਅਤੇ ਅੱਗੇ ਤੋਂ ਅੱਗੇ ਹਲੇ ਚੱਲ ਰਹੀਆਂ ਗੁੰਝਲਾਂ। ਹੁਣ ਕਿਹੜੇ ਪਾਸੇ ਧਿਆਨ ਹੈ?
0: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਹੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
1: ਨਹੀਂ ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ।
0: ਹਾਂਜੀ ਲਗਾਤਾਰ
1: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
0: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦਾ, ਨਵੀਂ ਜਾਣਕਾਰੀ ਆਵੇ ਫਿਰ ਉਹ ਉਹਨੂੰ ਹੁੰਦਾ ਵੀ ਆ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
1: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ, ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
0: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ ਆਹ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਂਦਾ ਵਾਂ, ਆ ਮਾੜੀ ਜੀ ਮੈਨੂੰ ਕਿਤਾਬ ਕਢਾ ਕੇ ਦੇ ਦੇ, ਫਿਰ ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿਕਰ ਸਿੰਘ ਹੌਂਗਕੌਂਗ ਵਰਗੇ ਬੰਦੇ ਆ ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhDਆਂ ਕਰਾਤੀਆਂ ਦੂਜਿਆਂ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲ੍ਹਤੇ ਜਾਣਕਾਰੀ ਵਾਲੇ ਵੀ ਆਹ ਚੱਕ ਹੈ ਵੀ ਇਹ ਇਹ ਮੀ ਆ ਜੀ ਇਹ ਹੁਣ
1: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ।
0: ਹਾਂਜੀ ਹਾਂ।
1: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ PhD ਜਾਂ ਉਸ ਪਾਸੇ ਨੂੰ ਉਹਨੂੰ ਉਹਦੇ 'ਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ?
0: ਹਾਂ ਜੀ ਸਰਟੀਫਿਕੇਟ ਲੈ ਲਾਂਗੇ ਫਿਰ ਕੀ ਹੋ ਜੂ, ਕੰਧ 'ਤੇ ਹੀ ਟੰਗਿਆ ਰਹਿਣਾ ਵਾ ਉਹਦੇ ਕੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ ਉਹ ਨਹੀਂ ਉਹ ਐਂ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਸਾਲ ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
1: ਇੰਪੋਰਟੈਂਟ।
0: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦੇਵਾਂ ਨਾ ਪੇਂਟ ਲੁਕੋ ਦੇਵਾਂ ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
1: ਬਿਲਕੁਲ
0: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹਨਾ ਕੀ ਕਰ ਸਕਦੇ ਆ।
1: ਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ?
0: ਹਾਂਜੀ ਵੈਬਸਾਈਟ ਆਪਣੇ ਪੰਜਾਬ ਹਿਸਟਰੀ .com, PANJAB ਨਾਲ ਪੰਜਾਬ ਲਿਖਿਆ ਹੋਇਆ ਉੱਥੇ ਉਹ ਪੰਜਾਬ ਹਿਸਟਰੀ ਡੋਟ ਕੌਮ ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾ ਉਹਦੇ 'ਤੇ ਵੀ ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ ਉਹਨੂੰ ਕੰਪਾਇਲ ਕਰਨ ਵਾਲਾ ਹੀ ਆ ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ ਉਹ ਫਿਰ ਆਪਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ ਹੈ ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਅਤੇ ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਓਨੇ ਕੁ 'ਚ ਹੀ ਠੀਕ ਹਾਂ ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ ਚਲੋ ਖੈਰ ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਇਸ ਸਫ਼ਰ ਦੇ ਦਰਮਿਆਨ ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ
0: ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੁਹਾਡਾ
1: ਜੀ ਸੋ ਦੋਸਤੋ ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ ਮੈਨੂੰ ਦਿਓ ਇਜਾਜ਼ਤ ਧੰਨਵਾਦ

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਉਸ ਰੱਬ ਦਾ ਸ਼ੁਕਰਾਨਾ ਕਰ ਰਹੇ ਹੋਵੋਗੇ ਜਿਹਨੇ ਅੱਜ ਦਾ ਇਹ ਦਿਨ ਦਿੱਤਾ, ਚਿਹਰੇ 'ਤੇ ਮੁਸਕਰਾਹਟ ਹੋਵੇਗੀ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਇਹ ਖੁਸ਼ੀ ਤੁਹਾਡੇ ਚਿਹਰੇ 'ਤੇ ਸਾਰਾ ਦਿਨ ਸੱਜੀ ਰਹੇ, ਇਹ ਮੁਸਕਰਾਹਟ ਚਿਹਰੇ ਦੇ ਉੱਤੇ ਇਸੇ ਤਰ੍ਹਾਂ ਦੇ ਨਾਲ ਬਣੀ ਰਹੇ, ਇਹੋ ਹੀ ਆ ਸ਼ੁਕਰਾਨਾ ਉਸ ਰੱਬ ਦਾ। ਸਵੇਰੇ ਸਵੇਰੇ ਦੇ ਸਮੇਂ ਜਿਹੜਾ ਤੁਹਾਨੂੰ ਮਿਲਦਾ ਉਹ ਤੁਹਾਡਾ ਜੇ ਖਿੜਿਆ ਚਿਹਰਾ ਵਹਿੰਦਾ ਤੇ ਉਹਦਾ ਵੀ ਦਿਨ ਬਣ ਜਾਂਦਾ। ਇਹ ਖੁਸ਼ੀ ਹਾਸੇ ਇਹ ਕਹਿੰਦੇ ਨੇ ਐਸੀ ਲਾਗ ਆ ਜਿਹੜੀ ਅੱਗੇ ਤੋਂ ਅੱਗੇ ਲੱਗਣੀ ਚਾਹੀਦੀ ਹੈ। ਕਈ ਵਾਰੀ ਤੁਹਾਡਾ ਖਿੜਿਆ ਚਿਹਰਾ ਵੇਖ ਕੇ ਕਿਸੇ ਦੂਸਰੇ ਦਾ ਸਾਰਾ ਦਿਨ ਬਣ ਜਾਂਦਾ, ਉਹਦੇ ਦੁੱਖ ਦੂਰ ਹੋ ਜਾਂਦੇ ਨੇ, ਉਹਦੇ ਮੱਥੇ ਦੀਆਂ ਤਿਊੜੀਆਂ ਚਲੀਆਂ ਜਾਂਦੀਆਂ ਨੇ। ਆਓ ਫਿਰ ਅੱਗੇ ਵੱਧਦੇ ਹਾਂ, ਕਿਸੇ ਦੂਸਰੇ ਦੇ ਲਈ ਵੀ ਕੁਛ ਕਰਦੇ ਹਾਂ, ਕਿਉਂਕਿ ਇਨਸਾਨ ਤਾਂ ਉਹੀ ਜਿਹੜਾ ਕਿਸੇ ਦੂਸਰੇ ਦੇ ਵੀ ਕੰਮ ਆਵੇ। ਇਹ ਤੋਂ ਸੌਖਾ ਤਰੀਕਾ ਨਹੀਂ ਕਿਸੇ ਦੇ ਕੰਮ ਆਉਣ ਦਾ, ਕਿਸੇ ਦੇ ਕੋਲ ਜਾਣਾ ਨਹੀਂ, ਕਿਸੇ ਨੂੰ ਕੁਛ ਕਹਿਣਾ ਨਹੀਂ, ਕਿਸੇ ਨੂੰ ਆਵਾਜ਼ ਨਹੀਂ ਮਾਰਨ ਦੀ ਲੋੜ। ਜ਼ਰੂਰੀ ਨਹੀਂ ਕਿ ਕਿਸੇ ਨਾਲ ਤੁਹਾਡੀ ਜਾਣ ਪਛਾਣ ਹੋਵੇ, ਕੋਈ ਸਰੋਕਾਰ ਹੋਵੇ, ਜ਼ਰੂਰੀ ਸਿਰਫ ਇਹ ਆ ਕਿ ਇਸ ਰੱਬ ਦੀ ਦਿੱਤੀ ਬਖਸ਼ਿਸ਼ ਦੀ ਵਰਤੋਂ ਕਰਨੀ। ਇਹਦੇ ਨਾਲ ਤੁਸੀਂ ਆਪ ਵੀ ਖੁਸ਼ ਰਹਿੰਦੇ ਹੋ, ਤੁਹਾਡਾ ਵੀ ਦਿਨ ਬਣ ਜਾਂਦਾ ਅਤੇ ਤੁਹਾਨੂੰ ਵੇਖਣ ਵਾਲੇ ਦਾ ਵੀ। ਅਤੇ ਕਈ ਵਾਰੀ ਤੁਹਾਡੇ ਚਿਹਰੇ 'ਤੇ ਜਦੋਂ ਪੱਕੀ ਮੁਸਕਰਾਹਟ ਰਹਿਣ ਲੱਗ ਪੈਂਦੀ ਹੈ, ਤੁਹਾਡੀਆਂ ਸਾਂਝਾਂ ਇਹੋ ਜਿਹੇ ਲੋਕਾਂ ਦੇ ਨਾਲ ਬਣਦੀਆਂ ਕਿ ਤੁਹਾਡੀ ਜ਼ਿੰਦਗੀ ਬਾਕਮਾਲ ਹੋ ਜਾਂਦੀ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ, ਅੱਜ ਦੇ ਵਿਚਾਰ ਦਾ। ਅੱਜ ਦੀ ਕਹਾਣੀ ਗੌਤਮ ਬੁੱਧ ਦੇ ਜੀਵਨ ਨਾਲ ਸੰਬੰਧਿਤ ਹੈ। ਕਹਿੰਦੇ ਨੇ ਇੱਕ ਵਾਰੀ ਇੱਕ ਇੱਕ ਬਜ਼ੁਰਗ ਵਿਅਕਤੀ ਜਿਹੜਾ ਅਕਸਰ ਹੀ ਗੌਤਮ ਬੁੱਧ ਦੇ ਕੋਲ ਆਉਂਦਾ ਸੀ, ਵੱਡਾ ਭਗਤ ਸੀ ਉਹ ਗੌਤਮ ਬੁੱਧ ਦਾ। ਗੌਤਮ ਬੁੱਧ ਦੇ ਕੋਈ ਵੀ ਉਪਦੇਸ਼ ਸੁਣ ਕੇ ਆਉਂਦਾ, ਅੱਗੇ ਜ਼ਰੂਰ ਲੋਕਾਂ ਤੱਕ ਪਹੁੰਚਾਉਂਦਾ, ਦੂਜਿਆਂ ਨਾਲ ਆ ਕੇ ਗੱਲ ਕਰਦਾ, ਹਰ ਇੱਕ ਨੂੰ ਪ੍ਰੇਰਿਤ ਕਰਦਾ ਕਿ ਤੁਸੀਂ ਵੀ ਗੌਤਮ ਦੇ ਕੋਲ ਜਾਇਆ ਕਰੋ, ਜੇਕਰ ਤੁਹਾਡੀ ਸਮੱਸਿਆ ਦਾ ਕੋਈ ਹੱਲ ਨਹੀਂ ਲੱਭਦਾ, ਤੁਹਾਡੇ ਕਾਰੋਬਾਰ 'ਚ ਕੋਈ ਬਰਕਤ ਨਹੀਂ ਪੈਂਦੀ, ਘਰ 'ਚ ਕਲੇਸ਼ ਰਹਿੰਦਾ, ਤੁਹਾਡਾ ਵੀ ਮਨ ਜੇਕਰ ਨਹੀਂ ਟਿਕਦਾ, ਤੁਹਾਨੂੰ ਵੀ ਸੱਚ ਦੀ ਜੇਕਰ ਭਾਲ ਹੈ, ਮਨ ਦੀ ਸ਼ਾਂਤੀ ਦੇ ਲਈ, ਮਨ ਦੀ ਤਸੱਲੀ ਦੇ ਲਈ ਇੱਕ ਵਾਰੀ ਗੌਤਮ ਦੇ ਕੋਲ ਜ਼ਰੂਰ ਆਇਆ ਕਰੋ। ਗੌਤਮ ਦੇ ਤਾਂ ਦਰਸ਼ਨ ਦੀਦਾਰੇ ਕਰਕੇ ਹੀ ਬੜੇ ਦੁੱਖ ਦੂਰ ਹੋ ਜਾਂਦੇ ਆ। ਅਕਸਰ ਹੀ ਦੂਜਿਆਂ ਨੂੰ ਪ੍ਰੇਰਿਤ ਕਰਦਾ, ਪਰ ਉਹਦਾ ਆਪਣਾ ਪੁੱਤ ਉਹਦੀ ਕੋਈ ਨਾ ਸੁਣਦਾ, ਉਹਦਾ ਆਪਣਾ ਨੌਜਵਾਨ ਪੁੱਤ ਉਹਨੂੰ ਉਹ ਹਮੇਸ਼ਾ ਕਹਿੰਦਾ ਕਿ ਮੇਰੇ ਨਾਲ ਚੱਲ, ਕਾਲ ਮੇਰੇ ਨਾਲ ਚੱਲਿਆ ਕਰ। ਜਦੋਂ ਨਾ ਹੀ ਕਾਲ ਹੋਵੇ ਉਹ ਕਿੱਥੇ ਜਾਵੇ ਗੌਤਮ ਦੇ, ਉਹ ਬਿਲਕੁਲ ਜਾਣਾ ਪਸੰਦ ਨਹੀਂ ਸੀ ਕਰਦਾ। ਇਸ ਚੀਜ਼ ਕਰਕੇ ਬੜੀ ਵਾਰੀ ਘਰ ਦੇ ਵਿੱਚ ਤਲਖੀ ਵੀ ਹੋਈ। ਕਈ ਵਾਰੀ ਦਬਕੇ ਦੇ ਨਾਲ ਡਾਂਟ ਡਪਟ ਕੇ ਵੀ ਉਹਨੂੰ ਭੇਜਣ ਦੀ ਕੋਸ਼ਿਸ਼ ਕੀਤੀ, ਪਰ ਉਹਦੇ ਕੰਨ ਦੇ ਉੱਤੇ ਜੂ ਨਾ ਸਰਕੇ। ਜਦੋਂ ਉਹ ਦਾਨ ਪੁੰਨ ਕਰਦਾ ਤਾਂ ਉਦੋਂ ਵੀ ਕਹਿੰਦਾ ਕਾਲ ਮੇਰੇ ਨਾਲ ਚੱਲ। ਗੱਲ ਕਾਹਦੀ ਕਿ ਅਨਾਥ ਮੰਡਲ ਨਾਂ ਦਾ ਇਹ ਵਿਅਕਤੀ, ਜਿਹਨੇ ਬਥੇਰੇ ਯਤਨ ਕਰਕੇ ਵੇਖ ਲਏ ਪਰ ਉਹਦਾ ਪੁੱਤ ਨਾ ਤਾਂ ਉਹਦੇ ਦਾਨੀ ਸੁਭਾਅ ਨੂੰ ਮੰਨਣ ਨੂੰ ਫਿਰੇ ਅਤੇ ਨਾ ਹੀ ਗੌਤਮ ਦੇ ਕੋਲ ਜਾਵੇ। ਆਖਿਰਕਾਰ ਇੱਕ ਦਿਨ ਉਹਨੂੰ ਇੱਕ ਤਰਕੀਬ ਸੁੱਝੀ, ਉਹਨੇ ਆਪਣੇ ਪੁੱਤ ਨੂੰ ਆਵਾਜ਼ ਮਾਰੀ ਅਤੇ ਕਿਹਾ ਜੇ ਤੂੰ ਗੌਤਮ ਬੁੱਧ ਦੇ ਜਾਏਗਾ ਤਾਂ ਮੈਂ ਤੈਨੂੰ 100 ਰੁਪਈਆ ਦਊਂਗਾ, ਜਾਂ ਜੋ ਵੀ ਉਦੋਂ ਦੀ ਉਸ ਸਮੇਂ ਦੇ ਹਿਸਾਬ ਦੇ ਨਾਲ ਕੋਈ ਕਰੰਸੀ ਚੱਲਦੀ ਸੀ, ਕੋਈ ਮੋਹਰਾਂ ਚੱਲਦੀਆਂ ਸੀ, ਸਿੱਕੇ ਚੱਲਦੇ ਸੀ, ਉਹ ਦੇਣ ਦੀ ਗੱਲ ਕਹੀ।
ਇਹ ਉਮਰ ਉਦਾਂ ਦੀ ਹੁੰਦੀ ਆ ਜਦੋਂ ਪੈਸੇ ਧੇਲੇ ਦੀ ਲੋੜ ਬਹੁਤ ਹੁੰਦੀ। ਨੌਜਵਾਨ ਨੇ ਫੈਸਲਾ ਕੀਤਾ ਕਿ 100 ਐਵੇਂ ਮਿਲ ਜਾਣਾ, ਜਾਣ 'ਚ ਕੀ ਆ, ਹਰਜ ਕੀ ਆ। ਹੋ ਉਹਨੇ ਗਿਆ ਬੈਠਾ, ਮਨ ਦੇ ਵਿੱਚ ਵਿਚਾਰ ਚੱਲੀ ਜਾਂਦੇ ਨੇ ਬੈਠੇ ਦੇ ਕਿ ਪਤਾ ਨਹੀਂ ਉਹਨੇ 100 ਦੇਣਾ ਵੀ ਹੈ ਕਿ ਨਹੀਂ ਦੇਣਾ। ਐਵੇਂ ਬਹਾਨੇ ਜਿਹੇ ਦੇ ਨਾਲ ਭੇਜ ਦਿੱਤਾ। ਫਿਰ ਸੋਚਦਾ ਚੱਲ ਕੋਈ ਗੱਲ ਨਹੀਂ, ਗਾਂ 'ਤੇ ਨਾ ਕਹਿਣ ਵਾਲਾ ਉਹ। ਇਹ ਰੋਜ਼ ਰੋਜ਼ ਦੀ ਕਿਚ ਕਿਚ ਤੇ ਮੁੱਕੂ। ਫਿਰ ਪਿਓ ਮੈਨੂੰ ਵੀ ਕਹਿਣ ਵਾਲਾ ਨਹੀਂ ਕੋਈ ਕੰਮ, ਜੇ ਉਹਨੇ ਅੱਜ ਮੇਰੀ ਨਾ ਪੂਰੀ ਕੀਤੀ, ਆਪਣਾ ਵਾਅਦਾ ਨਾ ਪੂਰਾ ਕੀਤਾ ਤਾਂ ਫਿਰ ਮੇਰੇ ਤੋਂ ਵੀ ਕੀ ਆਸ ਰੱਖਦਾ। ਇਹੋ ਹੀ ਸੋਚਾਂ ਸੋਚਦਾ ਘਰ ਵਾਪਸ ਆਇਆ। ਆ ਕੇ ਜਦੋਂ 100 ਮੰਗਿਆ ਤਾਂ ਪਿਓ ਨੇ ਪਹਿਲਾਂ ਹੀ ਤਿਆਰ ਰੱਖਿਆ ਸੀ, ਕੱਢ ਕੇ ਹੱਥ ਦੇ ਵਿੱਚ ਫੜਾ ਦਿੱਤਾ। ਬੜਾ ਹੈਰਾਨ ਹੋਇਆ, ਬਸ ਇੰਨਾ ਕੀ ਕੰਮ, ਸਿਰਫ ਜਾਣਾ ਅਤੇ ਵਾਪਸ ਆ ਜਾਣਾ ਅਤੇ 100 ਰੁਪਈਆ ਮਿਲੂਗਾ, ਇਹ ਤਾਂ ਕੰਮ ਬਹੁਤ ਵਧੀਆ। ਕਹਿਣ ਲੱਗਾ ਕੱਲ੍ਹ ਵੀ ਮਿਲੂਗਾ, ਇੱਦਾਂ ਤਾਂ ਮੈਂ ਰੋਜ਼ ਜਾ ਸਕਦਾ। ਪਿਓ ਹੱਸ ਕੇ ਪਾਸਿਓਂ ਦੀ ਲੰਘ ਗਿਆ, ਕੱਲ੍ਹ ਦੀ ਕੱਲ੍ਹ ਵੇਖਾਂਗੇ। ਅਗਲੇ ਦਿਨ ਪਿਓ ਨੇ ਫਿਰ ਦੁਬਾਰਾ ਆਵਾਜ਼ ਮਾਰੀ ਅਤੇ ਕਿਹਾ ਮੈਨੂੰ ਇਹ ਦੱਸ ਕੱਲ੍ਹ ਤੂੰ ਕੀ ਸੁਣਿਆ, ਗੌਤਮ ਕੋਲੋਂ ਕੀ ਸਿੱਖ ਗਿਆ। ਪਰ ਉਹਨੂੰ ਕੁਛ ਨਹੀਂ ਪਤਾ ਕਿਉਂਕਿ ਉਹਦਾ ਧਿਆਨ ਹੀ ਨਹੀਂ ਸੀ। ਉਹਦਾ ਧਿਆਨ ਤਾਂ ਸਿਰਫ ਇਸ ਪਾਸੇ ਸੀ ਕਿ ਪਿਓ 100 ਦਊਗਾ ਜਾਂ ਉਹਨੇ ਬਹਾਨਾ ਹੀ ਮਾਰਿਆ। ਉਹ ਤਾਂ ਸਿਰਫ ਉੱਥੇ ਹਾਜ਼ਰ ਸੀ, ਦੱਸਣ ਲਈ ਕੁਛ ਨਹੀਂ ਮਿਲਿਆ ਪਿਓ ਨੂੰ। ਇਹਦੇ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ, ਮੈਨੂੰ ਪਤਾ ਸੀ ਤੂੰ ਇਸੇ ਤਰ੍ਹਾਂ ਨਾ ਕਰਨਾ। ਹੁਣ ਮੇਰੀ ਗੱਲ ਧਿਆਨ ਦੇ ਨਾਲ ਸੁਣ, ਅੱਜ ਜੇਕਰ ਤੂੰ ਜਾਏਗਾ ਤਾਂ ਤੈਨੂੰ ਮੈਂ 1000 ਰੁਪਈਆ ਦਊਂਗਾ ਜਾਂ 1000 ਸਿੱਕੇ ਦਊਂਗਾ, ਮੋਹਰਾਂ ਦਊਂਗਾ, ਪਰ ਸ਼ਰਤ ਇੱਕ ਕਿ ਤੂੰ ਆ ਕੇ ਮੈਨੂੰ ਸਾਰਾ ਕੁਛ ਦੱਸਣਾ। ਅੱਜ ਤੂੰ ਇਕੱਲੀ ਇਕੱਲੀ ਯਾਦ ਕਰਨੀ ਆ ਉਹ ਗੱਲ। ਪੁੱਤ ਦੇ ਕੰਨ ਖੜ੍ਹੇ ਹੋ ਗਏ, 1000 ਤਾਂ ਉਹਨਾਂ ਸਮਿਆਂ ਦੇ ਵਿੱਚ ਬਹੁਤ ਜ਼ਿਆਦਾ ਸੀ, ਮੈਨੂੰ ਤਾਂ ਹੋਰ ਕੁਛ ਕਰਨ ਦੀ ਵੀ ਲੋੜ ਨਹੀਂ। ਪਿਓ ਬਾਹਰੋਂ ਕਮਾ ਕੇ ਲਿਆਉਂਦਾ ਤਾਂ ਮੈਨੂੰ ਸਿਰਫ ਉੱਥੇ ਜਾਣ ਦੇ ਲਈ ਕਮਾਈ ਮਿਲਣੀ ਸ਼ੁਰੂ ਹੋ ਜਾਣੀ। ਇਹ ਤੋਂ ਵਧੀਆ ਹੋਰ ਸੌਦਾ ਕੀ ਹੋ ਸਕਦਾ, ਬਿਨਾਂ ਸੋਚੇ ਸਮਝੇ ਹਾਂ ਕਰ ਦਿੱਤੀ। ਕੱਲ੍ਹ ਵੀ ਤਾਂ ਗਏ ਸੀ, ਅੱਜ ਵੀ ਜਾਂਦੇ ਹਾਂ, ਥੋੜ੍ਹਾ ਧਿਆਨ ਦੇ ਨਾਲ ਸੁਣ ਲਾਂਗੇ। ਕਹਿੰਦੇ ਨੇ ਜਾ ਕੇ ਅੱਜ ਉਹ ਗੌਤਮ ਦੇ ਸਾਹਮਣੇ ਬਹਿ ਗਿਆ, ਇਕੱਲੀ ਇਕੱਲੀ ਚੀਜ਼ ਬੜੇ ਧਿਆਨ ਦੇ ਨਾਲ ਸੁਣਨੀ ਸ਼ੁਰੂ ਕਰ ਦਿੱਤੀ ਕਿਉਂਕਿ ਪਤਾ ਵਾ ਪਿਓ ਨੇ ਜਾ ਕੇ ਪੁੱਛਣਾ, ਪਿਓ ਨੂੰ ਮੈਂ ਦੱਸਣਾ। ਬਹੁਤ ਧਿਆਨ ਦੇ ਨਾਲ ਸੁਣਦਾ ਰਿਹਾ, ਆਪਣੇ ਦਿਮਾਗ ਦੇ ਵਿੱਚ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਾ ਰਿਹਾ। ਇੰਨੇ ਧਿਆਨ ਦੇ ਨਾਲ ਸੁਣਿਆ, ਅੱਜ ਉਹ ਵਾਪਸ ਨਹੀਂ ਆਇਆ। ਪਿਓ ਨੂੰ ਫਿਕਰ ਹੋ ਗਈ, ਮੁੰਡਾ ਕਿੱਥੇ ਗਿਆ, ਲੱਭਦਾ ਲਭਾਉਂਦਾ। ਜਦੋਂ ਗੌਤਮ ਦੇ ਟਿਕਾਣੇ 'ਤੇ ਪੁੱਜਾ ਤਾਂ ਪੁੱਤ ਉੱਥੇ ਬੈਠਾ। ਕਹਿਣ ਲੱਗਾ ਤੂੰ ਆਇਆ ਨਹੀਂ ਘਰ, ਘਰ ਤੇਰੀ ਮਾਂ ਪਰੇਸ਼ਾਨ ਆ, ਤੈਨੂੰ ਇਸ ਲਈ ਪੈਸੇ ਥੋੜ੍ਹੀ ਦੇਣੇ ਸੀ ਅਤੇ ਤੂੰ ਹੁਣ ਇੱਥੇ ਹੀ ਰਹਿ ਪਵੇਂ। ਚੱਲ ਤੇਰੇ ਪੈਸੇ ਤੇਰੇ ਮੈਂ ਦੇਣਾ, ਉੱਠ ਚੱਲ ਮੇਰੇ ਨਾਲ। ਅੱਖਾਂ ਤਾਂ ਚੁੱਕੀਆਂ ਪਿਓ ਵੱਲ, ਬਿਟਰ ਬਿਟਰ ਵੇਖੀ ਜਾਵੇ ਪਰ ਨਾਲ ਨਹੀਂ ਤੁਰਿਆ। ਪਿਓ ਫੇਰ ਬੋਲਿਆ ਚੱਲ ਮੈਂ ਕੱਲ੍ਹ ਤੋਂ ਨਹੀਂ ਕਹਿੰਦਾ ਆਉਣ ਦੇ ਲਈ, ਤੇਰੀ ਮਾਂ ਬੜੀ ਪਰੇਸ਼ਾਨ ਹੈ, ਚੱਲ ਘਰ ਨੂੰ। ਪਰ ਉਹ ਫੇਰ ਨਹੀਂ ਤੁਰਿਆ। ਅੱਜ ਉਹ ਵਾਲਾ ਪੁੱਤ ਨਹੀਂ ਸੀ ਰਿਹਾ, ਅੱਜ ਉਹ ਬਦਲ ਗਿਆ ਸੀ। ਅੱਜ ਪਿਓ ਨੂੰ ਵੇਖ ਕੇ ਲੱਗ ਰਿਹਾ ਸੀ ਕਿ ਅੱਜ ਮੈਂ ਆਪਣੇ ਪੁੱਤ ਨੂੰ ਨਹੀਂ ਕਿਸੇ ਹੋਰ ਨੂੰ ਮਿਲ ਰਿਹਾ, ਅਤੇ ਪੁੱਤ ਨੂੰ ਲੱਗ ਰਿਹਾ ਸੀ ਕਿੱਦਾਂ ਦਾ ਪਿਓ ਆ, ਇਹਨੇ ਤਾਂ ਮੈਨੂੰ ਇੱਥੇ ਭੇਜ ਦਿੱਤਾ, ਆਪ ਹੀ ਇੰਨੇ ਚਿਰ ਦਾ ਆਉਂਦਾ, ਇਹਨੂੰ ਉਹ ਕਿਉਂ ਨਹੀਂ ਪਤਾ ਲੱਗਾ ਜਿਹੜਾ ਅੱਜ ਮੈਨੂੰ ਪਤਾ ਲੱਗਾ। ਜਿਹੜੀਆਂ ਗੱਲਾਂ ਬੁੱਧ ਕੋਲੋਂ ਮੈਂ ਸੁਣ ਕੇ ਸਿੱਖ ਕੇ ਅੱਜ ਇੱਥੇ ਹੀ ਰਹਿ ਪਿਆ,
ਮੇਰਾ ਪਿਓ ਤਾਂ ਇੰਨੇ ਚਿਰ ਦਾ ਆਉਂਦਾ, ਇਹਦੇ 'ਤੇ ਅਸਰ ਕੋਈ ਕਿਉਂ ਨਹੀਂ? ਉਹ ਮਨ ਹੀ ਮਨ ਸੋਚੀ ਜਾਂਦਾ ਅਤੇ ਪਿਓ ਬੋਲੀ ਜਾਂਦਾ। ਹਾਰ ਕੇ ਕਹਿਣ ਲੱਗਾ, ਚੱਲ ਠੀਕ ਹੈ, ਚੱਲ ਮੇਰਾ ਪੁੱਤ, ਮੈਂ ਕੱਲ੍ਹ ਤੋਂ ਤੈਨੂੰ ਕਹਿੰਦਾ ਹੀ ਨਹੀਂ ਆਉਣ ਦੇ ਲਈ, ਤੂੰ ਵੱਧ ਸਿੱਕੇ ਲੈਣੇ ਵੱਧ ਲੈ ਲਈ, ਚੱਲ ਦੇਰ ਬਹੁਤ ਹੋ ਗਈ ਹੈ। ਅੱਗੋਂ ਪੁੱਤ ਕਹਿਣ ਲੱਗਾ, ਮੈਨੂੰ ਪੈਸੇ ਨਹੀਂ ਚਾਹੀਦੇ, ਮੈਂ ਤਾਂ ਸਗੋਂ ਇਹ ਕਹਿਣਾ ਸੀ ਜਿਹੜਾ ਕੱਲ੍ਹ ਤੁਸੀਂ ਮੈਨੂੰ 100 ਦਿੱਤਾ ਸੀ ਉਹ ਫਲਾਂ ਫਲਾਂ ਥਾਂ ਦੇ ਉੱਤੇ ਪਿਆ, ਉਹ ਵੀ ਜਾ ਕੇ ਉੱਥੋਂ ਚੁੱਕ ਲਿਓ। ਪੈਸੇ ਮੈਂ ਕਰਨੇ ਕੀ? ਅੱਜ ਜੋ ਮੈਂ ਸੁਣਿਆ ਉਹਦੇ ਵਿੱਚ ਪੈਸਾ ਤਾਂ ਕਿਤੇ ਆਉਂਦਾ ਹੀ ਨਹੀਂ, ਪੈਸੇ ਦੀ ਤਾਂ ਜ਼ਰੂਰਤ ਹੀ ਨਹੀਂ ਮੈਨੂੰ। ਪਰ ਮੈਨੂੰ ਇਸ ਗੱਲ ਦੀ ਹੈਰਾਨੀ ਹੈ ਕਿ ਤੁਹਾਨੂੰ ਐਡੀ ਜ਼ਰੂਰਤ ਕਿਉਂ ਲੱਗਦੀ ਰਹੀ। ਪਿਓ ਦੀ ਫਿਕਰ ਹੋਰ ਵੱਧ ਗਈ, ਭੱਜਾ ਭੱਜਾ ਬੁੱਧਕ ਹੋ ਗਿਆ। ਕਹਿਣ ਲੱਗਾ, ਜੀ ਇਹਨੂੰ ਕਹੋ ਮੇਰੇ ਨਾਲ ਘਰ ਨੂੰ ਜਾਵੇ। ਬੁੱਧ ਨੇ ਕਿਹਾ, ਤੇਰਾ ਕੱਲੇ ਆਇਆ ਸੀ, ਹੁਣ ਤਾਂ ਬਈ ਉਹਦੀ ਮਰਜ਼ੀ ਆ, ਉਹਨੇ ਕਿਹੜੇ ਘਰ ਜਾਣਾ। ਜਦੋਂ ਉਹਦਾ ਮਨ ਕੀਤਾ ਉਹਨੇ ਆਪ ਹੀ ਚੱਲ ਆਉਣਾ। ਗੱਲ ਕਾਹਦੀ ਕਿ ਹਰ ਰੋਜ਼ ਜਾਂ ਲੰਮੇ ਸਮੇਂ ਤੋਂ ਵਿਚਾਰ ਸੁਣਨ ਦਾ ਉਹਦੇ ਪਿਓ ਦੇ ਉੱਤੇ ਉਨਾ ਅਸਰ ਨਹੀਂ ਹੋਇਆ ਜਿੰਨਾ ਅੱਜ ਇੱਕ ਦਿਨ ਦਾ ਉਹਦੇ ਪੁੱਤ ਦੇ ਉੱਤੇ ਹੋ ਗਿਆ। ਅਧਿਆਤਮਕ ਪੱਖ ਤੋਂ ਹਟ ਕੇ ਜੇ ਵੇਖੀਏ ਤਾਂ ਕਹਾਣੀ ਦੇ ਵਿੱਚੋਂ ਆਪਾਂ ਇਹ ਵੀ ਸਿੱਖ ਸਕਦੇ ਹਾਂ ਕਿ ਜੇਕਰ ਤੁਹਾਨੂੰ ਲੱਗਦਾ ਹੋਵੇ ਕੋਈ ਬਹੁਤ ਚਿਰਾਂ ਤੋਂ ਕਿਸੇ ਸਫ਼ਰ ਦੇ ਉੱਤੇ ਚੱਲਿਆ, ਕਿਸੇ ਨੇ ਬੜੇ ਚਿਰ ਦਾ ਕਾਰੋਬਾਰ ਸ਼ੁਰੂ ਕੀਤਾ, ਨੌਕਰੀ ਦੇ ਵਿੱਚ ਬੜਾ ਕਿਸੇ ਨੂੰ ਪੁਰਾਣਾ ਤਜਰਬਾ, ਪੜ੍ਹਾਈ ਲਿਖਾਈ ਦੇ ਵਿੱਚ ਉਹਨੇ ਬਹੁਤ ਪਹਿਲਾਂ ਦੀ ਡਿਗਰੀ ਕਰਨੀ ਸ਼ੁਰੂ ਕਰ ਦਿੱਤੀ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਕੰਮ ਦੇ ਵਿੱਚ ਕਿਸੇ ਨੂੰ ਬਹੁਤ ਜ਼ਿਆਦਾ ਮੁਹਾਰਤ ਹੈ ਅਤੇ ਤੁਹਾਨੂੰ ਲੱਗਦਾ ਹੋਵੇ ਪਤਾ ਨਹੀਂ ਕਦੋਂ ਇਹਦੇ ਨਾਲ ਰਲਾਂਗੇ, ਇਹਦੇ ਸਫ਼ਰ ਹੀ ਬੜਾ ਲੰਮਾ। ਕਈ ਵਾਰੀ ਆਪਾਂ ਸੋਚ ਸੋਚ ਕੇ ਐਵੇਂ ਜਾਂਦੇ ਹੀ ਨਹੀਂ ਉਸ ਰਾਹ। ਸੱਚ ਆ ਕਿ ਉਹਦਾ ਇੱਕ ਆਪਣਾ ਸਫ਼ਰ ਆ, ਤੁਹਾਡਾ ਆਪਣਾ ਸਫ਼ਰ ਹੈ। ਬੜੇ ਚਿਰ ਦਾ ਵੀ ਕੋਈ ਰੱਬ ਦੇ ਰਾਹ ਦੇ ਉੱਤੇ ਤੁਰਿਆ ਤਾਂ ਜ਼ਰੂਰੀ ਨਹੀਂ ਹੈ ਉਹਦੇ ਅੰਦਰ ਕੁਛ ਪੈ ਰਿਹਾ ਹੋਵੇ, ਉਹ ਬਾਹਰ ਪੈ ਪੈ ਕੇ ਡੁੱਲੀ ਜਾਂਦਾ। ਬਹੁਤੇ ਤਾਂ ਇਸੇ ਕਰਕੇ ਤੁਰੇ ਫਿਰਦੇ ਕਿਉਂਕਿ ਲੋਕਾਂ ਦੇ ਵਿੱਚ ਅਕਸ ਵਧੀਆ ਬਣਦਾ, ਲੋਕਾਂ ਦੇ ਵਿੱਚ ਇਮੇਜ ਵਧੀਆ ਬਣਾ ਕੇ ਰੱਖਣੀ ਹੁੰਦੀ ਹੈ। ਲੋਕ ਫਿਰ ਸੋਚਦੇ ਨੇ ਧਰਮੀ ਕਰਮੀ ਬੰਦਾ, ਇਹਦੇ ਨਾਲ ਆਪਾਂ ਵਪਾਰ ਕਰ ਸਕਦੇ ਹਾਂ, ਇਹਦੇ ਨਾਲ ਸਾਂਝ ਆਪਾਂ ਰੱਖ ਸਕਦੇ ਹਾਂ। ਪਰ ਸੱਚੇ ਕਿ ਜੇਕਰ ਕੋਈ ਤੁਹਾਨੂੰ ਮਨੋ ਕਰੇ ਤਾਂ ਬਹੁਤਾ ਸਮਾਂ ਨਹੀਂ ਲੱਗਦਾ। ਗੱਲ ਇਹ ਹੈ ਕਿ ਕੋਈ ਧਿਆਨ ਲਾਵੇ ਸਹੀ ਕਿਸੇ ਪਾਸੇ ਵੀ, ਉਹ ਰੱਬ ਵੱਲ ਲਾ ਲਓ, ਆਪਣੇ ਕੰਮ ਕਾਜ ਵੱਲ ਲਾ ਲਓ, ਪੜ੍ਹਾਈ ਵੱਲ ਲਾ ਲਓ, ਧਿਆਨ ਤਾਂ ਥੋੜ੍ਹੇ ਸਮੇਂ ਦਾ ਵੀ ਤੁਹਾਨੂੰ ਬਹੁਤ ਕੁਛ ਦੇ ਜਾਂਦਾ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: 여하지 쏘나 쏘치 하타리
1: 어제 거 호기야 파야를 너를 호기 주루 늦어.

0: ਮਨ ਆਵੈ ਮੂੜੈ ਚੀਤ,
1: ਵੈਰ ਵਿਰੋਧ ਕਾਮ ਕ੍ਰੋਧ ਮੋਹੋ, ਝੂਠ ਵਿਕਾਰ ਮਹਾ ਲੋਭ ਧਰੋਹੋ,
0: ਇਹੋ ਜੁਗਤ ਬਿਹਾਨੇ ਕਈ ਜਨਮ, ਨਾਨਕ ਰਾਖ ਲਿਓ ਆਪਨ ਕਰ ਕਰਮ,
1: ਠੂਠਾ ਕਰ ਤੋਂ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ,
0: ਮਾਤ ਪਿਤਾ ਹਮ ਭਾਰਤ ਤੇਰੇ, ਤੁਮਰੀ ਕਿਰਪਾ ਮੈਂ ਸੂਗਨੇਰੇ,
1: ਕੋਈ ਨਾ ਜਾਣੈ ਤੁਮਰਾ ਅੰਤ, ਉੱਚੇ ਤੇ ਉੱਚਾ ਭਗਵੰਤ,
0: ਸਗਲ ਸਮਗਰੀ ਤੁਮਰੈ ਸੂਤਰਧਾਰੀ, ਤੁਮ ਤੇ ਹੋਏ ਸੁਆਗਿਆਕਾਰੀ,
1: ਤੁਮਰੀ ਗਤ ਮੈਂ ਤੁਮੀ ਜਾਨੀ, ਨਾਨਕ ਦਾਸ ਦਾ ਕੁਰਬਾਨੀ,
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ, 8-4 ਸਲੋਕ,
1: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ, ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: 10 ਵਸਤੂ ਲੈ ਪਾਛੇ ਪਾਵੈ, ਇੱਕ ਵਸਤ ਕਾਰਨ ਵੀ ਖੋਟ ਗਵਾਵੈ,
1: ਏਕ ਭੀਨਾ ਦੇ 10 ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ,
0: ਜਿਸ ਠਾਕਰ ਸੋ ਨਾਹੀ ਚਾਰਾ, ਤਾਕੋ ਕੀਜੈ ਸਦ ਨਮਸਕਾਰਾ,
1: ਜਾਕੈ ਮਨ ਲਾਗਾ ਪ੍ਰਭ ਮੀਠਾ, ਸਰਬ ਸੁਖ ਤਾਹੂ ਮਨ ਬੂਠਾ,
0: ਜਿਸ ਜਨ ਆਪਣਾ ਹੁਕਮ ਮਨਾਇਆ, ਸਰਬ ਥੋਕ ਨਾਨਕ ਤਿਨ ਪਾਇਆ,
1: ਅਗਨਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ,
0: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ,
1: ਆਪਣੀ ਪ੍ਰਤੀਤ ਆਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ,
0: ਜਿਸ ਕੀ ਬਸ ਸਾਗੇ ਰਾਖੈ, ਪਪ ਕੀ ਆਗਿਆ ਮਾਨੇ ਮਾਥੈ,
1: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ,
0: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ,
1: ਬਿਰਖ ਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ,
0: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ,
1: ਬਟਾਉ ਸਿਉ ਜੋ ਲਾਵੈ ਨੇਹ, ਤਾਕੋ ਹਾਥ ਨਾ ਆਵੈ ਕਹੇ,
0: ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ,
1: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ,
0: ਮਿਥਿਆ ਰਾਜੁ ਮਨ ਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ,
1: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ,
0: ਮਿਥਿਆ ਧਰੋ ਮੋ ਅਭਿਮਾਨ, ਮਿਥਿਆ ਆਪਸ ਉਪਰ ਕਰਤ ਗੁਮਾਨ,
1: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ,
0: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰੁਕ ਹਿਰੇ,
1: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ,
0: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ,
1: ਮਿਥਿਆ ਤਨ ਹੀ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ,
0: ਬਿਨ ਬੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ,
1: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੁਚਾ,
0: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ,
1: ਬਿਨ ਸਿਮਰਨ ਦਿਨ ਰਹਿਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ,
0: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਰ ਪ੍ਰਤੇ ਨਿਰਾਰ ਧਾਮ,
1: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ,
0: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ,
1: ਜਾਨਣ ਹਾਰ ਪ੍ਰਭੂ ਪ੍ਰਵੀਨ, ਬਾਹਰ ਭੇਖ ਨ ਕਾਹੂ ਭੀਨ,
0: ਔਰ ਉਪਦੇਸ਼ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ,
1: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਤਰੈ ਸੰਸਾਰ,
0: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚੰਨ ਪ੍ਰਾਤ,
1: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ,
0: ਆਪੇ ਆਪ ਕਰਤ ਨਵੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ,
1: ਉਹ ਪਾਪ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ,
0: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ,
1: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ,
0: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ, ਭਗਤ ਜਨਾ ਕਹਿ ਮਨ ਵਿਸਰਾਮ, 8-5 ਸਲੋਕ,
1: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ, ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ, ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
0: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ,
1: ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ,
0: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ,
1: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ,
0: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ,
1: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਾ ਤਵ ਲੁਭਾਵੈ,
0: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿ ਤਾਕਾ ਜਸ ਗਵੀ ਜੈ,
1: ਜੇ ਪ੍ਰਸਾਦ ਤੁਜ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ,
0: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ,
1: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੈ,
0: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ,
1: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ,
0: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ, ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ,
1: ਜੇ ਪ੍ਰਸਾਦ ਤੁਜ ਕੋ ਨਾ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ,
0: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ,
1: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ,
0: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਪਾ ਕੋ ਕਬੂ ਨਾ ਵਿਸਾਰੀ,
1: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਇ ਪ੍ਰਭ ਆਪਣੇ ਮਨਾ,
0: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤਿ ਸਹਿਤੇ ਆਈ,
1: ਤਿਸੈ ਧਿਆ ਜੋ ਇਕ ਅਲਖ ਹੈ, ਇਹਾਂ ਉਹਾਂ ਨਾਨਕ ਤੇਰੀ ਰੱਖੈ,
0: ਜੇ ਪ੍ਰਸਾਦ ਕਰੇ ਪੁੰਨ ਬਹੁਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ,
1: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ,
0: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ,
1: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ,
0: ਜੇ ਪ੍ਰਸਾਦ ਤੇਰੀ ਪਤਰ ਹੈ, ਗੁਰ ਪ੍ਰਸਾਦ ਨਾਨਕ ਜਸ ਕਹਿ,
1: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ,
0: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ,
1: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ,
0: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿਜ ਸਮਾਵੈ,
1: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ,
0: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।

0: प्रसाद तेरा प्रताप रे मन मूड तुता को जाप।
1: जय प्रसाद तेरे कारज पूरे तिसे जान मन सदा हजूर है।
0: जय प्रसाद तू पावे साच रे मन मेरे तू ता सुराच।
1: जय प्रसाद सब कीरत होए नानक जाप जपै जप सोए।
0: आप जपाई जपै सो नाओ आप गाए सो हर गुण गाओ।
1: प्रभु कृपा ते होए प्रगास प्रभु दया ते कमल विगास।
0: सब सो प्रसन्न बसै मन सोए प्रभु दया ते मत उत्तम होए।
1: सर्व निधान प्रभु तेरी मैया आपो कछु ना किन्हू लया।
0: जित जित लावो तित लगै हर नाथ नानक किनकै कछु न हाथ।
1: सुखमणि सुख अमृत पब नाम भगत जना कह मन विश्राम। 8-6 श्लोक।
0: आगम अगाध पार ब्रह्म सोए जो जो कह सुमुक्ता होए। सुन मीता नानक बिनवंता साध जना की अचार्य कथा। सत नाम श्री वाहे गुरु अष्टपदी।
1: साधक संग मखूजल होत सत्संग मल सगली खो।
0: साधक संग मिटै अभिमान साधक संग प्रगटै सो ज्ञान।
1: साधक संग पूजे पवनेरा सत्संग सुबहुत नबेरा।
0: साधक संग पाए नाम रतन साधक संगे कुपर जतन।
1: साधक की महिमा बरने कौन पुरानी नानक साध की शोभा ब्रह्म है समानी।
0: साधक संग अगोचर मिलै साधक संग सदा प्रफुल्ल।
1: साधक संग आवे बस पंचा साध संग अमृत रस पुंचा।
0: साध संग होए सब की रेन साधक संग मनोहर बैन।
1: साधक संग न कतहु धावे साध संग अस्तित्व मन पावे।
0: साधक संग माया ते भिन्न साध संग नानक प्रभु सो प्रसन्न।
1: साध संग दुश्मन सब मीत साधु के संग महापुनी।
0: साध संग किसे नहीं बैर साधक संग न बींगा पैर।
1: साधक संग नहीं को मंदा सत्संग जाने परमानंदा।
0: साधक संग नहीं हो ताप साधक संग तजै सा बाप।
1: आपे जाने साध वडाई नानक साध प्रभु बनियाई।
0: साधक संग न भूतावे साधक संग सदा सुख पावे।
1: साध संग बस अगोचर लह साधु के संग अजर सह।
0: साधक संग बसै थान उचे साधु के संग महल पहुंचे।
1: साधक संग दिड़े सब धर्म साधक संग केवल पार ब्रह्म।
0: साधक संग पाए नाम निदान नानक साधु कै कुर्बान।
1: साधक संग सब कुल उधारे सत्संग साजन मीट कुटुंब निस्तारे।
0: साधु कै संग सो धन पावे जिस धन ते सब को बरसावे।
1: सत्संग धर्म राय करे सेवा साधक संग सुबह सुर देवा।
0: साधु कै संग पाप पलायन साध संग मृत गुण गायन।
1: साधक संग सर्वथान गम नानक साध कै संग सफल जनम।
0: साध के संग नहीं कछ काल दर्शन भेट होत निहाल।
1: साध के संग कुलूकत हर है साध के संग नर पर हर है।
0: साध के संग इहां उहां सुहिला साध संग बिछड़त हर मेला।
1: जो इच्छा सोई फल पावे साध के संग न बिरथा जावे।
0: पार ब्रह्म साध रिद वसै नानक उदरै साध सुन रसै।
1: साध के संग सुनो हर नाम साध संग हर के गुण गाओ।
0: साध के संग न मन ते बिसरै साध संग सर पर निस्तर है।
1: साध के संग लगे पर मीठा साधु कै संग गड़गड़ डीठा।
0: साध संग पै आज्ञाकारी साध संगत भई हमारी।
1: साध के संग मेटे सब रोग नानक साध भेटे संजोग।
0: साध की महिमा भेद ना जाने जीता सुने तेता बखियाने।
1: साध की उपमा ते गुण ते दूर साध की उपमा रही भरपूर।
0: साध की शोभा का नाही अंत साध की शोभा सदा बेअंत।
1: साध की शोभा उई ते उची साध की शोभा मूच ते मूची।
0: साध की शोभा साध बनाई नानक साध प्रा भेद न पाई।
1: सुख मनि सुख अमृत पब नाम भगत जना कै मन विश्राम। 8-7 श्लोक।
0: मन साचा मुख साचा सोए अबर न पेख एक बिन कोए। नानक हे लक्षण ब्रह्म ज्ञानी होए। सत नाम श्री वाहे गुरु अष्टपदी।
1: दम ज्ञानी सदा निर्लेप जैसे जल में कमल अलेप।
0: ब्रह्म ज्ञानी सदा निर्दोख जैसे सूर सर्व को सोख।
1: दम ज्ञानी कह दिस समान जैसे राज रंग को लागे तुल पवान।
0: ब्रह्म ज्ञानी कह तीर जेक जो बसदा को खोदे को चंदन ले।
1: दम ज्ञानी का है गुनाव नानक जो पावक का सही स्वभाव।
0: ब्रह्म ज्ञानी निर्मल ते निर्मला जैसे मैल न लागे जला।
1: ब्रह्म ज्ञानी के मन होए प्रगास जैसे तार ऊपर आकाश।
0: ब्रह्म ज्ञानी कह मित्र सत्र समान ब्रह्म ज्ञानी कह नाही बिमान।
1: ब्रह्म ज्ञानी उच ते उचा मन अपने है सब ते नीचा।
0: ब्रह्म ज्ञानी से जन पए नानक जिन प्रवाप करे।
1: ब्रह्म ज्ञानी सगल किरीना आत्म रस ब्रह्म ज्ञानी चीना।
0: ब्रह्म ज्ञानी की सब ऊपर माया ब्रह्म ज्ञानी ते कछ बुरा न पया।
1: ब्रह्म ज्ञानी सदा संदर्शी ब्रह्म ज्ञानी की दिस अमृत बरसी।
0: ब्रह्म ज्ञानी बंधन ते मुक्ता ब्रह्म ज्ञानी की निर्मल युगता।
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान।
0: ब्रह्म ज्ञानी एक ऊपर आस ब्रह्म ज्ञानी का नहीं विनाश।
1: ब्रह्म ज्ञानी का गरीबी समाहा ब्रह्म ज्ञानी पर उपकार उमाहा।
0: ब्रह्म ज्ञानी कह नाही तंदा ब्रह्म ज्ञानी ले तावत बंदा।
1: ब्रह्म ज्ञानी कह होए सुफला ब्रह्म ज्ञानी सुफल फला।
0: ब्रह्म ज्ञानी संग सगल उधार नानक ब्रह्म ज्ञानी जपै सगल संसार।
1: ब्रह्म ज्ञानी कह एक कह रंग ब्रह्म ज्ञानी कह बसै प्रभु संग।
0: ब्रह्म ज्ञानी कह नाम आधार ब्रह्म ज्ञानी कह नाम परिवार।
1: ब्रह्म ज्ञानी सदा सब जगत ब्रह्म ज्ञानी अह बुद्ध त्याग।
0: ब्रह्म ज्ञानी कह मन परमानंद ब्रह्म ज्ञानी कह घर सदा आनंद।
1: ब्रह्म ज्ञानी सुख सहज निवास नानक ब्रह्म ज्ञानी ज्ञानी का नहीं विनाश।
0: ब्रह्म ज्ञानी ब्रह्म कविता, ब्रह्म ज्ञानी एक संहिता।
1: ब्रह्म ज्ञानी का होए अचिंत, ब्रह्म ज्ञानी का निर्मल मंत्र।
0: ब्रह्म ज्ञानी जिस करै प्रभाव, ब्रह्म ज्ञानी का बड़ प्रताप।
1: ब्रह्म ज्ञानी का दस गुण भागी पाई है, ब्रह्म ज्ञानी को बल बल जाइए।
0: ब्रह्म ज्ञानी को खोज महेश्वर, नानक ब्रह्म ज्ञानी आप परमेश्वर।
1: ब्रह्म ज्ञानी की कीमत ना है, ब्रह्म ज्ञानी का सगल मन माहे।
0: ब्रह्म ज्ञानी का कौन जाने भेद, ब्रह्म ज्ञानी को सदा आदेश।
1: ब्रह्म ज्ञानी का कथिया न जाए अधाखर, ब्रह्म ज्ञानी सर्व का ठाकुर।
0: ब्रह्म ज्ञानी कीमत कौन बखाने, ब्रह्म ज्ञानी की गत ब्रह्म ज्ञानी जाने।
1: ब्रह्म ज्ञानी का अंत न पार, नानक ब्रह्म ज्ञानी को सदा नमस्कार।
0: ब्रह्म ज्ञानी सब श्रेष्ठ का कर्ता, ब्रह्म ज्ञानी सब जीव है नहीं मरता।
1: ब्रह्म ज्ञानी मुकुत जुगत जी का दाता, ब्रह्म ज्ञानी पूर्ण पुरुष विधाता।
0: ब्रह्म ज्ञानी अनाथ का नाथ, ब्रह्म ज्ञानी का सब ऊपर हाथ।
1: ब्रह्म ज्ञानी का सगल आकार, ब्रह्म ज्ञानी आप निरंकार।
0: ब्रह्म ज्ञानी की शोभा, ब्रह्म ज्ञानी बानी, नानक ब्रह्म ज्ञानी सर्व का धनी।
1: सुख मनी सुख अमृत पव नाम, भगत जना कै मन विश्राम। अठ अठ श्लोक
0: उतार है जो अंतर नाम, सर्व मैं पेख है भगवान। निमख निमख ठाकुर नमस्कार है, नानक हो अपारस सगल निस्तार है। सत नाम श्री वाहे गुरु अष्टपदी।
1: मिथ्या नाही रसना परस, मन में पीत निरंजन दर्श।
0: पर तेरे रूप ना पीख है नेत्र, साध की टहल संत संग हेत।
1: न सुने काहू की निंदा, सब ते जाने आपस को मंदा।
0: गुर प्रसाद बिख्या पर हर है, मन की बासना मन ते टर है।
1: इंद्री जित पाई दोख से रहत, नानक कोट मदे को ऐसा अपरस।
0: वैष्णो सोजे सुपर सुपर सन, विष्णु की माया ते हुए भिन्न।
1: कर्म करत हुए ने कर्म, तिस वैष्णो का निर्मल धर्म।
0: काहू फल की इच्छा नहीं बाछा है, केवल पात कीर्तन संग राचा।
1: मंत्र अंतर सिमरन गोपाल, सब ऊपर होवत कृपाल।
0: आप दृढ़ अवरह नाम जपावे, नानक हो वैष्णो परमगत पावे।
1: भगवती भगवंत भगत का रंग, सगल त्याग दुष्ट का संग।
0: मनते बिनसै सगला भरम, कर पूजा सगल पार ब्रह्म।
1: सात संग पापा मल खोवे, तिस भगवती की मत उत्तम होवे।
0: भगवंत की टहल करे नितनीत, मंत्र अर्पे विष्णु प्रीत।
1: हर के चरण हृदय बसावे, नानक ऐसा भगवती भगवंत को पावे।
0: सो पंडित जो मन पर बुद्ध है, राम नाम आत्म में सुध है।
1: राम नाम सारस पीवे, उस पंडित के उपदेश जग जीवे।
0: हर की कथा हृदय बसावे, सो पंडित फिर जो न आवे।
1: वेद प्राण सिमरत बुझे मूल, सुख में जाने स्थूल।
0: सोमवार ना को दे उपदेश, नानक उस पंडित को सदा आदेश।
1: बीज मंत्र सर्व को ज्ञान, चौवर नाम जपे को नाम।
0: जो जो जपे तिसकी गत होए, साध संग पावे जन कुए।
1: कर कृपा अंतर उधारे, पशु प्रेत मुक्त पाथर को तारे।
0: सर्व रोग का औखद नाम, कल्याण रूप मंगल गुण गाम।
1: कहो जुगत किते ना पाइए धर्म, नानक तिस मिले जिस लिखिया तुर कर्म।
0: जिसका मन पार ब्रह्म का निवास, तिसका नाम सत रामदास।
1: आत्म नाम तिस नदरी आया, दास संतर भाय तिन पाया।
0: सदा नित नित हर जान, सो दास दरगह प्रवान।
1: अपने दास को आप कृपा करे, तिस दास को सब सो जी परे।
0: सगल संग आत्म उदास, ऐसी जुगत नानक रामदास।
1: की आ गया तुम हितावे, जीवन मुक्त सो कहावे।
0: ऐसा हरक तैसा सोग, सदा अनंत है नहीं बियोग।
1: ऐसा स्वन तैसी उसमाटी, तैसा अमृत तैसी बिखाटी।
0: तैसा मन तैसा अभिमान, तैसा रंग तैसा राजान।
1: जो वरताए साई जुगत, नानक ओ प्रह कहिए जीवन मुक्त।
0: पार ब्रह्म के सगले ठाओ, जित जित का राख है तैसा तिनाओ।
1: आपे कन करावन जोग, प्रभावे सुई फन होग।
0: पसरे आप हुए अंतरंग, लखिन जाहे पार ब्रह्म के रंग।
1: जैसी मत दी तैसा प्रगास, पार ब्रह्म करता अवनाश।
0: सदा सदा सदा दयाल, सिमर सिमर नानक भय निहाल।
1: सुख मनी सुख अमृत पव नाम, भगत जना कै मन विश्राम। अठ नौ श्लोक
0: उस्तत करे अनेक जन, अंत न पारा वार। नानक रचना प्रव रची, बहु विद अनक प्रकार। सत नाम श्री वाहिगुरु अष्टपदी।
1: कई कोट होए पुजारी, कई कोट आचार व्यवहारी।
0: कई कोट भय तीर्थ वासी, कई कोट मन पर महदासी।
1: कई कोट वेद के स्रोते, कई कोट तपीसर होते।
0: कई कोट आत्म ध्यान धार है, कई कोट कब का विचार है।
1: कई कोट नवत नाम ते आवै, नानक करते का अंत न पावै।
0: कई कोट भय अभिमानी, कई कोट अंध ज्ञानी।
1: कई कोट कृपन कठोर, कई कोट अभिग आत्म निकोर।
0: कई कोट पर दर्ब को हिर है, कई कोट पर दुख ना कर है।
1: कई कोट माया सुरमा है, कई कोट परदेश भरमा है।
0: जित जित लाभो तित तित लगना, नानक करते की जाने करता रचना।
1: कई कोट से जति जोगी, कई कोट राजे रस भोगी।
0: कई कोट पंखी सर्प पाए, कई कोट पाथर बिरख न पजाए।
1: कई कोट पौन पानी बैसंतर, कई कोट देश भूमंडल।
0: कई कोट सिर सूर नखत्र, कई कोट देव दानविंद्र सिर छत्र।
1: सुमदरी अपने सूतार है, नानक जिस जिस पावे तिस तिस निस्तार है।
0: कई कोट राजस्थान सातक, कई कोट वेद पुराण सिमर तर शास्त्र।
1: कई कोट किए रतन समुंद, कई कोट नाना प्रकार जंत।
0: कई कोट किए चिरजीवे, कई कोट गिरी मेर स्वर्ण थी।
1: कई कोट जा किन प्रसाच, कई कोट भूत प्रे सुकर मिर्गा।
0: सब ते नेरा सब हूते दूर, नारक आप लिप्त रहा भरपूर।
1: कई कोट पाताल के वासी, कई कोट नर्क सुर्ग निवासी।
0: कई कोट जन्मै जीवे, ਕੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਤੀ ਖਾਏ ਕਈ ਕੋਟ ਖਾ ਲੇ ਤਕ ਪਾਏ
0: ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ
1: ਜਹਿ ਜੈ ਬਹਾਣਾ ਤੈ ਤੈ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ
0: ਕਈ ਕੋਟ ਭੈ ਬੈਰਾਗੀ ਰਾਮ ਨਾਮ ਸੰਗਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮੈਂ ਪਾਰ ਬ੍ਰਹਮ ਨਹੰਤੇ
0: ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਬਿਨਾਸ
1: ਕਈ ਕੋਟ ਮਾ ਗੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ
0: ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ
0: ਕਈ ਕੋਟ ਹੋਏ ਅਵਤਾਰ ਕਈ ਜੋਤ ਕੀਨੋ ਵਿਸਥਾਰ
1: ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਏਕ ਏਕ ਅੰਕਾਰ
0: ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤ
1: ਤਾਕਾ ਅੰਤ ਨ ਜਾਣੈ ਕੋਈ ਆਪੇ ਆਪ ਨਾਨਕ ਪ੍ਰਭ ਸੋਏ
0: ਕਈ ਕੋਟ ਪਾਰ ਬ੍ਰਹਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ ਸਦਾ ਨਿਹਾਰੇ ਏਕੋ ਨੇਤਰੇ
0: ਕਈ ਕੋਟ ਨਾਮ ਰਸ ਪੀਵੈ ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸਹਿ ਸਮਾਵੈ
0: ਆਪਣੇ ਜਨ ਕੋ ਸਾਸ ਸਾਸ ਮਾਰੇ ਨਾਨਕ ਕੋਈ ਪਰਮੇਸ਼ਰ ਕੇ ਪਿਆਰੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਦਸ ਸਲੋਕ
0: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰ ਨੈ ਜਲ ਥਲ ਮਹੀਲ ਸੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪੋ ਥਾਪ ਨਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੈ ਧਾਰ ਅਤਰ ਰਹਾਵੈ ਹੁਕਮੈ ਉਪਜੈ ਹੁਕਮ ਸਮਾਵੈ
0: ਹੁਕਮੈ ਊਚ ਨੀਚ ਵਿਵਹਾਰ ਹੁਕਮੈ ਅਨਕ ਰੰਗ ਪ੍ਰਕਾਰ
1: ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਭ ਮੈਂ ਰਿਹਾ ਸਮਾਈ
0: ਪ੍ਰਭਾਵੈ ਮਨ ਨਤ ਪਾਵੈ ਪ੍ਰਭਾਵੈ ਤਾਂ ਪਾਥਰ ਤਰਾਵੈ
1: ਪ੍ਰਭਾਵੈ ਬਿਨ ਸਾਸ ਤੇ ਰਾਖੈ ਪ੍ਰਭਾਵੈ ਤਾਂ ਹਰ ਗੁਣ ਪਾਖੈ
0: ਪ੍ਰਭਾਵੈ ਤਾਂ ਪਥ ਤੁਧਾਰੈ ਆਪ ਕਰੈ ਆਪਨ ਵਿਚਾਰੈ
1: ਦੁਹਸਰਿਆ ਕਾ ਸੁਆਮੀ ਖਿਲੈ ਵਿਖਸੈ ਅੰਤਰ ਜਾਮੀ
0: ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਵਰ ਨਾ ਆਵੈ
1: ਹੋ ਮਾਨਕ ਤੇ ਕਿਆ ਹੋਇਆ ਵੈ ਜੋ ਤਿਸ ਭਾਵੈ ਸੋਈ ਕਰਾਵੈ
0: ਇਸ ਕਾ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ
1: ਅਨਜਾਨਤ ਵਿਖਿਆ ਮੈਂ ਰਚੈ ਜੇ ਜਾਣਤ ਆਪਨ ਆਪ ਬਚੈ
0: ਭਰਮੇ ਭੂਲਾ ਦਹਿ ਦਿਸਤਾਵੈ ਨਿਮਖ ਮਾਹੇ ਚਾਰ ਕੁੰਟ ਫਿਰਾਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾ ਮਿਲੇ
0: ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਿਵਾਜ
1: ਜਾ ਕਾ ਦਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਦਾ ਦਸ ਪਲਟਾਵੈ
0: ਜਾ ਕੋ ਆਪਣੀ ਕਰੈ ਬਖਸ਼ੀਸ਼ ਤਾਕਾ ਲੇਖਾ ਨਾ ਗਨੈ ਜਗਦੀਸ਼
1: ਜੀਉ ਪਿੰਡ ਸਭ ਤਿਸ ਕੀ ਰਾਸ ਘੜ ਘੜ ਪੂਰਨ ਬ੍ਰਹਮ ਪ੍ਰਗਾਸ
0: ਆਪਣੀ ਬਣਤ ਆਪ ਬਨਾਈ ਨਾਨਕ ਜੀਵੈ ਦੇਖ ਬਡਾਈ
1: ਇਸ ਕਾ ਬਲ ਨਾ ਇਸ ਹਾਥ ਕਰਮ ਕਰਮ ਸਰਵ ਕੁਨਾਥ
0: ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੈ ਸੋਈ ਫੁਨਥੀਓ
1: ਕਬਹੂ ਊਚ ਨੀਚ ਮੈਂ ਬਸੈ ਕਬੂ ਸੋਕ ਹਰ ਖਰੰਗ ਹਸੈ
0: ਕਬਹੂ ਨਿੰਦ ਚਿੰਦ ਵਿਵਹਾਰ ਕਬਹੂ ਉਬ ਆਕਾਸ਼ ਪਿਆਲ
1: ਕਬੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਿਲਾਵਣ ਹਾਰ
0: ਕਬਹੂ ਨਿਤ ਕਰੈ ਬਹੁ ਭਾਂਤ ਕਬਹੂ ਸੋਏ ਰਹੇ ਦਿਨ ਰਾਤ
1: ਕਬਹੂ ਮਹਾਕ੍ਰੋਧ ਬਿਕਰਾਲ ਕਬਹੂ ਸਰਬ ਕਿਹੋ ਤਰਵਾਲ
0: ਕਬਹੂ ਹੋਏ ਬਹਿ ਬੜ ਰਾਜਾ ਕਬਹੂ ਭੇਖਾਰੀ ਨੀਚ ਕਾ ਸਾਜਾ
1: ਕਬਹੂ ਆਪ ਕੀਰਤ ਮੈਂ ਆਵੈ ਕਬਹੂ ਭਲਾ ਭਲਾ ਕਹਾਵੈ
0: ਜਿਉਂ ਪ੍ਰਭ ਰਾਖੈ ਤਿਵਹਿ ਰਹੈ ਗੁਰਪ੍ਰਸਾਦ ਨਾਨਕ ਸੱਚ ਕਹੈ
1: ਕਬੂ ਹੋਏ ਪੰਡਿਤ ਕਰੇ ਵਖਿਆਨ ਕਬੂ ਮੋਹਨ ਧਾਰੀ ਲਾਵੈ ਧਿਆਨ
0: ਕਬਹੂ ਤਟ ਤੀਰਥ ਇਸ਼ਨਾਨ ਕਬਹੂ ਸਿੱਧ ਸਾਧਕ ਮੁਖ ਗਿਆਨ
1: ਕਬਹੂ ਕੀਟ ਹਸ ਪਤੰਗ ਹੋਏ ਜੀਆ ਅਨਕ ਜੋਨ ਭਰਮੈ ਭਰਮੀਆ
0: ਨਾਨਾ ਰੂਪ ਜੋ ਸਵਾਂਗੀ ਦਿਖਾਵੈ ਜੋ ਪ੍ਰਭ ਭਾਵੈ ਤਿਵੈ ਨਚਾਵੈ
1: ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨ ਕੋਏ
0: ਕਬਹੂ ਸਾਧ ਸੰਗਤ ਇਹ ਹੋ ਪਾਵੈ ਉਸ ਸਥਾਨ ਤੇ ਬਹੁਰ ਨ ਆਵੈ
1: ਅੰਤਰ ਹੋਏ ਗਿਆਨ ਪ੍ਰਗਾਸ ਉਸ ਸਥਾਨ ਕਾ ਨਹੀਂ ਵਿਨਾਸ਼
0: ਮਨ ਤਨ ਨਾਮਰ ਤੇ ਕਰੰਗ ਸਦਾ ਵਿਸੈ ਪਾਰ ਬ੍ਰਹਮ ਕੈ ਸੰਗ
1: ਜੋ ਜਲ ਮੈਂ ਜਲ ਆਏ ਖਟਾਨਾ ਤਿਉਂ ਜੋਤੀ ਸੰਜੋਤ ਸਮਾਨ
0: ਮਿਟ ਗਏ ਗਵਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਕੁਰਬਾਨ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਗਿਆਰਾਂ ਸਲੋਕ
0: ਸੁਖੀ ਬਸੈ ਮਸਕੀਨੀਆਂ ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆਂ ਨਾਨਕ ਗਰਭ ਗਲੇ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜਿਸ ਕੈ ਅੰਤਰ ਰਾਜ ਅਭਿਮਾਨ ਸੋ ਨਿਰਪਾਤੀ ਹੋ ਸਵਾਨ
0: ਜੋ ਜਾਣੈ ਮੈਂ ਜੋ ਬਨਵੰਤ ਸੋ ਹੋਵਤ ਬਿਸ਼ਟਾ ਕਾ ਜੰਤ
1: ਆਪਸ ਕੋ ਕਰਮੰਤ ਕਹਾਵੈ ਜਨਮ ਮਰੇ ਬੋ ਜੋਨ ਭਰਮਾਵੈ
0: ਧਨ ਭੂਮਗਾ ਜੋ ਕਰੈ ਗੁਮਾਨ ਸੋ ਮੂਰਖ ਅੰਧਾ ਅਗਿਆਨ
1: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ ਨਾਨਕ ਈਹਾ ਮੁਕਤ ਆ ਗਏ ਸੁਖ ਪਾਵੈ
0: ਧਨਵੰਤਾ ਹੋਏ ਕਰ ਗੁਰਬਾਵੈ ਤ੍ਰਿਣ ਸਮਾਨ ਕੱਛ ਸੰਗ ਨ ਜਾਵੈ
1: ਬਹੁ ਲਸਕਰ ਮਾਨਕ ਉਪਰ ਕਰੇ ਆਸ ਪਲ ਪੀਤਰਤਾ ਕਾ ਹੋਏ ਬਿਨਾਸ
0: ਸਭ ਤੇ ਆਪ ਜਾਣੈ ਬਲਵੰਤ ਖਿਨ ਮੈਂ ਹੋਏ ਜਾਏ ਪਸਮੰਤ
1: ਕਿਸੇ ਨਾ ਬਦੇ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ
0: ਗੁਰਪ੍ਰਸਾਦ ਜਾ ਕਾ ਮਿਟੈ ਬਿਮਾਨ ਸੋ ਜਾਨ ਨਾਨਕ ਦਰ ਗੈ ਪਰਵਾਨ
1: ਕੋਟ ਕਰਮ ਕਰੇ ਹੋ ਤਾਰੈ ਸਰਮ ਪਾਵੈ ਸਗਲੇ ਬਿਰਥਾਰੈ
0: ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ
1: ਅਨਕ ਯਤਨ ਕਰਾ ਤੁਮ ਨੀਂਦਰਵੈ ਹਰ ਦਰ ਗੈ ਕੋ ਕੈਸੈ ਗਵੈ
0: ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਟ ਨਾ ਆਵੈ
1: ਸਰਬ ਕਿਰਿਆ ਕਾ ਮਨ ਹੋਏ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕੋ ਸੁਖ ਨਾਹੀ ਕੋਏ
1: ਜਾਵੇ ਜਾਣੇ ਮੈਂ ਕਿਛ ਕਰਤਾ ਤਬ ਲਗ ਗਰਭ ਜੋਨ ਮੈਂ ਫਿਰ
0: ਜਬ ਧਾਰੈ ਕੋ ਬੈਰੀ ਮੀ ਤਬ ਲਗ ਨਿਹਚਲ ਨਾਹੀ ਚੀਤ
1: ਜਬ ਲਗ ਮੋਹਮਗਨ ਸੁਮਾਏ ਤਬ ਲਗ ਧਰਮ ਲੈ ਦੇਸ ਜਾਏ
0: ਪ੍ਰਭ ਕਿਰਪਾ ਤੇ ਬੰਧਨ ਟੁੱਟੈ ਗੁਰਪ੍ਰਸਾਦ ਨਾਨਕ ਹੋਂ ਛੁਟੈ
1: ਸੈਸ ਕਟੇਲਾ ਕੋਟ ਧਾਵੈ ਤ੍ਰਿਪਤ ਨਾ ਆਵੈ ਮਾਇਆ ਪਾਛੇ ਪਾਵੈ
0: ਅਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ
1: ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਤ ਬਿਤੈ ਸਭ ਕਾ ਰਾਜਾ
0: ਨਾਮ ਰੰਗ ਸਰਬ ਸੁਖ ਹੋਏ ਬਡਭਾਗੀ ਕਿਸੈ ਪ੍ਰਾਪਤ ਹੋਏ
1: ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾ
0: ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ
1: ਜੈਸੀ ਦਿਸ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ
0: ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੋ ਕੈ ਸੰਗ
1: ਪੂਜੈ ਦੇਖੈ ਕਰੈ ਵਿਵੇਕ ਆਪੈ ਏਕ ਆਪੈ ਅਨੇਕ
0: ਮਰੈ ਨ ਬਿਨਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ
1: ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ
0: ਆਪ ਕੀਨੋ ਆਪਨ ਵਿਸਥਾਰ ਸਭ ਕਾ ਛੁਸਕਾ ਉਹ ਕਰਨੈ ਹਾਰ
1: ਤੇ ਪਿੰਨ ਕਹੋ ਕਿਛ ਹੋਏ ਥਾਂ ਤਨੰਤਰ ਏਕੈ ਸੋਏ
0: ਆਪਣੇ ਚਿਲੇ ਤਬ ਕਰਨੈ ਹਾਰ ਕੌਤਕ ਕਰੈ ਰੰਗ ਅਪਾਰ
1: ਮਨ ਮੈਂ ਆਪ ਮਨ ਆਪਣੇ ਮਾਹੇ ਨਾਨਕ ਕੀਮਤ ਕਹਿਣ ਨਾ ਜਾਏ
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ
1: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਵਿਰਲੇ ਚੀਨਾ
0: ਭਲਾ ਭਲਾ ਭਲਾ ਤੇਰਾ ਰੂਪ ਅਤ ਸੁੰਦਰ ਪਾਰ ਅਨੂਪ
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘਟ ਘਟ ਸੁਣੀ ਸਵਰਨ ਵਖਾਣੀ
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ ਨਾਮ ਜਪੈ ਨਾਨਕ ਮਨ ਪ੍ਰੀਤ
1: ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਬਾਰਾਂ ਸਲੋਕ
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਕੈ ਦੁਖਨ ਹਾਰ ਜਾ ਕਟੈ ਸੰਤ ਕੇ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੇ ਦੁਖਨ ਸੁਖ ਸਭ ਜਾਏ ਸੰਤ ਕੇ ਦੁਖਨ ਨਰਕ ਮੈਂ ਪਾਏ
1: ਸੰਤ ਕੇ ਦੁਖਨ ਮਤ ਹੋਏ ਮਲੀਨ ਸੰਤ ਕੇ ਦੁਖਨ ਸੁਭਾ ਤੇ ਹੀ
0: ਸੰਤ ਕੇ ਹਤੇ ਕੋ ਰਖੈ ਨ ਕੋਏ ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ
1: ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਬੀਤਰੈ
0: ਸੰਤ ਕੇ ਦੁਖਨ ਤੇ ਮੁਖ ਭਾਵੈ ਸੰਤਨ ਕੈ ਦੁਖਨ ਕਾਗਜੋਂ ਲਵੈ
1: ਸੰਤਨ ਕੈ ਦੁਖਨ ਸਰਬ ਜੋਨ ਪਾਏ ਸੰਤ ਕੇ ਦੁਖਨ ਤ੍ਰਿਗਤ ਜੋਨ ਕਰਮਾਏ
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੇ ਦੁਖਨ ਸਭ ਕੋ ਛਲੈ
1: ਸੰਤ ਕੇ ਦੁਖਨ ਤੇ ਸਬਜਾਏ ਸੰਤ ਕੇ ਦੁਖਨ ਨੀਚ ਨੀਚਾਏ
0: ਸੰਤ ਦੁਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਉਹ ਭੀਗਤ ਪਾਹੇ
1: ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿੰਟਿਕ ਨ ਪਾਈ
0: ਸੰਤ ਕਾ ਨਿੰਦਕ ਮਹਾ ਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ
1: ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖੀ ਹਰ ਦੀਨ
0: ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕੋ ਸਦਾ ਬਿਜੋਗ
1: ਸੰਤ ਕੀ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ
0: ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੈ ਕਾ ਨਿਮਿਤ
1: ਸੰਤ ਕਾ ਦੁਖੀ ਕੋ ਡਾਨ ਲਾ ਗਏ ਸੰਤ ਕੋ ਦੁਖੀ ਕੋ ਸਭ ਤਿਆਗ
0: ਸੰਤ ਕਾ ਦੁਖੀ ਮਹਾ ਅਹੰਕਾਰੀ ਸੰਤ ਕਾ ਦੁਖੀ ਸਦਾ ਬਿਕਾਰੀ
1: ਸੰਤ ਕਾ ਦੁਖੀ ਜਨ ਮੈਂ ਮਰੈ ਸੰਤ ਕੇ ਦੁਖ ਨਾ ਸੁਖ ਤੇ ਟਰੈ
0: ਸੰਤ ਕੇ ਦੁਖੀ ਕੋ ਨਾ ਹੀ ਠਾਓ ਨਾਨਕ ਸੰਤ ਭਾਵੈ ਤਾਂ ਲੈ ਮਿਲਾਏ
1: ਸੰਤ ਕਾ ਦੁਖੀ ਅਜ ਬੀਤੇ ਟੁੱਟੈ ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ ਸੰਤ ਕਾ ਦੁਖੀ ਉੱਜੜ ਪਾਈਐ
1: ਸੰਤ ਕਾ ਦੁਖੀ ਅੰਤਰ ਤੇ ਥੋਥਾ ਜੋ ਸਾਸ ਬਿਨਾ ਮਿਰਤਕ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ ਆਪਣ ਬੀਜਾ ਪੇ ਹੀ ਖਾਹੇ
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇ ਤਾਂ ਲੈ ਉਬਾਰ
0: ਸੰਤ ਕਾ ਦੁਖੀ ਓ ਬਿਲ ਲਾਏ ਜੋ ਜਲ ਬਿਹੋਣ ਮਛਲੀ ਤੜਫੜਾਏ
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ ਜੋ ਪਾਵਕ ਈਧਨ ਨਹੀਂ ਤਰਾਪੈ
0: ਸੰਤ ਕਾ ਦੁਖੀ ਛੁਟੈ ਕੀਲਾ ਜੋ ਬੁਆੜ ਤਿਲ ਖੇਤ ਮਾਹੇ ਬਹੇਲਾ
1: ਸੰਤ ਕਾ ਦੁਖੀ ਧਰਮ ਤੇ ਰਹਿਤ ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕਿਰਤ ਨਿੰਦ ਕਾ ਧੁਰ ਹੀ ਪਇਆ ਨਾਨਕ ਜੋ ਤਿਸ ਭਾਵੈ ਸੋਈ ਥਿਆ
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ ਸੰਤ ਕਾ ਦੁਖੀ ਉਚਲੈ ਨਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਨਾ ਕੋਏ ਜੈਸਾ ਭਾਵੈ ਤੈਸਾ ਕੋਈ ਹੋਏ
1: ਪਇਆ ਕਿਰਤਨ ਮੇਟੈ ਕੋਏ ਨਾਨਕ ਜਾਣੈ ਸੱਚਾ ਸੋਏ
0: ਸਭ ਘਟ ਤਿਸਕੇ ਉਹ ਕਰਨੈ ਹਾਰ ਸਦਾ ਸਦਾ ਤਿਸ ਕੋ ਨਮਸਕਾਰ
1: ਸਭ ਕੀ ਉਸਤਤ ਕਰੋ ਦਿਨ ਰਾਤ ਤਿਸੇ ਤੇ ਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ
1: ਆਪਣਾ ਖੇਲ ਆਪ ਕਰਨੇ ਹਾਰ ਦੂਸਰ ਕੌਣ ਕਹਿ ਵਿਚਾਰ
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ ਦੇ ਬਡਭਾਗੀ ਨਾਨਕ ਜਨ ਸੇ
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਤੇਰਾਂ ਸਲੋਕ
0: ਤਜੋ ਸਿਆਨਪ ਸੁਰਜਨ ਹੋ ਸਿਮਰੋ ਹਰ ਹਰ ਰਾਏ ਏਕ ਆਸ ਹਰ ਮਨ ਰੱਖੋ ਨਾਨਕ ਦੁਖ ਭਰਮ ਭਉ ਜਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਮਨ ਕੀ ਟੇਕ ਵਿਧੀ ਸਭ ਜਾਨ ਦੇਵਨ ਕੋ ਏਕ ਹੈ ਭਗਵਾਨ
0: ਜਿਸ ਕੈ ਦੀਐ ਰਹਿ ਅਗਾਏ ਬਹੁਰ ਨ ਤ੍ਰਿਸ਼ਨਾ ਲਾਗੈ ਆਏ
1: ਮਾਰੇ ਰਾਖੇ ਏਕੋ ਆਪ ਮਨ ਕੈ ਕਛ ਨਾਹੀ ਹਾਰ
0: ਤਿਸਕਾ ਹੁਕਮ ਬੂਢ ਸੁਖ ਹੋਏ ਤਿਸਕਾ ਨਾਮ ਰਾਹ ਕੰਠ ਪਰੋਏ
1: ਸਿਮਰ ਸਿਮਰ ਸਿਮਰ ਪ੍ਰਭ ਸੋਏ ਨਾਨਕ ਬਿਘਨ ਨ ਲਾਗੈ ਕੋਏ
0: ਉਸਤਤ ਮਨ ਮਹਿ ਕਰ ਨਿਰੰਕਾਰ ਕਰ ਮਨ ਮੇਰੇ ਸਤ ਵਿਵਹਾਰ
1: ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹੇਲਾ ਕਰ ਲੈ ਜੀਓ
0: ਮੈਨੋ ਪਿਵ ਠਾਕੁਰ ਕਾਰੰਗ ਸਾਧ ਸੰਗ ਬਿਨ ਸਹਿ ਸਭ ਸੰਗ
1: ਚਰਨ ਚਲੋ ਮਾਰ ਗੋਬਿੰਦ ਮਿਟੇ ਭਾਵ ਜਪੀਏ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਉਜਲ ਮਥਾ
1: ਵਡਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੀ ਗੁਣ ਗਾਹੇ
0: ਰਾਮ ਨਾਮ ਜੋ ਕਰ ਹੈ ਵਿਚਾਰ ਸੇ ਧਨਵੰਤ ਗਨੀ ਸੰਸਾਰ
1: ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ
0: ਏਕੋ ਏਕ ਏਕ ਪਛਾਣੈ ਇਤੁਤ ਕੀ ਹੋ ਸੋਜੀ ਜਾਣੈ
1: ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣ ਆਪ ਸੁਝੈ ਤਿਸ ਕੀ ਜਾਨੋ ਤ੍ਰਿਸ਼ਨਾ ਬੁਝੈ
1: ਸਾ ਸੰਗ ਹਰ ਹਰ ਜਸ ਕਹਿ ਤੂ ਸਰਬ ਰੋਗ ਤਿਉ ਹਰ ਜਨ ਨਹਿਤ
0: ਆਂਦਰ ਕੀਰਤਨ ਕੇਵਲ ਬਖਿਆਨ ਗ੍ਰਸਤ ਮੈਂ ਸੋਈ ਨਿਰਬਾਨ
1: ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਏ ਜਮ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗਹਿ ਦੂਖ
1: ਜਿਸ ਕੋ ਹਰ ਪਰ ਮਨਚਿਤ ਆਵੈ ਸੋ ਸੰਤ ਸੁਹੇਲਾ ਨੇ ਡੁਲਾਵੈ
0: ਜਿਸ ਪਰ ਆਪਣਾ ਕਿਰਪਾ ਕਰੈ ਸੋ ਸੇਵ ਕਹੁ ਕਿਸ ਤੇ ਡਰੈ
1: ਜੈਸਾ ਸਤ ਤੈਸਾ ਦਿਸ਼ਟ ਆਇਆ ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਾ ਬੂਝਿਆ
1: ਜਪਦੇ ਕੋ ਤਾਂ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਰ
0: ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਨ ਚਲਿਤ ਆਪ ਹੀ ਕਰੈ
1: ਆਵਨ ਜਾਵਨ ਦਿਸ਼ਟ ਅਨਦਿਸ਼ਟ ਆਗਿਆਕਾਰੀ ਧਾਰੀ ਸਭ ਸਿਸ਼ਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪੋ ਥਾਪ
1: ਅਵਨਾਸੀ ਨਾਇ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲੈ ਕਿਰਪਾਲ ਗੁਰ ਕਾ ਸੋਜਾ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰੇ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀ ਆਜਨ ਮੀਠ ਲਗਾਨਾ ਜੈਸਾ ਸਾਤੈ ਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗੰਡਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕੀ ਤਿਸ ਕਾ ਦੀ ਆਦਰ ਵੈ
0: ਅਤਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋ ਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਧਕਾ ਦੀਪ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਉਦਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਇਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੇ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ
1: ਮਿਰਤੋ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨਾ ਰੇਖ ਨਾ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਭ ਜਾ ਕੈ ਸਰਬ ਥੋਕ ਸੁਣੀਐ ਘਰ ਤਾ ਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਬ ਮੈਂ ਤਬੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਕੀ ਨੂੰ ਵਿਸਤਾਰ ਪ੍ਰਭ ਬਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰ ਰਹੇ ਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਮ ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ।
0: ਰੂਪ ਸਤ ਜਾਕਾ ਸਤ ਸਥਾਨ, ਪੁਰਖ ਸਤ ਕੇਵਲ ਪ੍ਰਧਾਨ,
1: ਕਰਤੂਤ ਸਤ ਸਤ ਜਾਕੀ ਬਾਣੀ, ਸਤ ਪੁਰਖ ਸੋ ਮੈਂ ਸਮਾਣੀ,
0: ਸਤ ਕਰਮ ਜਾਕੀ ਰਚਨਾ, ਸਤ ਮੂਲ ਸਤ ਸਤ ਉਤਪਤ,
1: ਸਤ ਕਰਨੀ ਨਿਰਮਲ ਨਿਰਮਲੀ, ਜਿਸੇ ਬੁਝਾਏ ਤਿਸੇ ਸੋ ਭਲੀ,
0: ਸਤ ਨਾਮ ਪ੍ਰਭ ਕਾ ਸੁਖਦਾਈ, ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ,
1: ਸਤ ਬਚਨ ਸਾਧੂ ਉਪਦੇਸ਼, ਸਤ ਜਨ ਜਾਕੇ ਹਿਰਦੇ ਪ੍ਰਵੇਸ਼,
0: ਸਤ ਨਿਰਤ ਬੂਝੈ ਜੇ ਕੋਏ, ਨਾਮ ਜਪ ਤਾਂ ਕੀ ਗਤ ਹੋਏ,
1: ਆਪ ਸਤ ਕੀ ਆਸਵ ਸਤ, ਆਪੇ ਜਾਣੇ ਆਪਣੀ ਮਿਤ ਗਤ।

0: ਕਹਿਤ ਰਹਿਤ ਗਤ ਪਾਓ
1: ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ
0: ਗੁਣ ਗਾਵਤ ਤ੍ਰਿ ਉਤਰ ਸਮੈਲ ਬਿਨਸ ਜਾਏ ਹੋ ਮੈਂ ਬਿਖ ਫੈਲ
1: ਹੋਏ ਅਚਿੰਤ ਬਸੈ ਸੁਖ ਨਾਲ ਸਾਸ ਗਰਾ ਸਰ ਨਾਮ ਸੰਭਾਲ
0: ਛਾੜ ਸਿਆਨ ਸਗਲੀ ਮਨਾ ਸਾਧ ਸੰਗ ਪਾਵੈ ਸਜਤਨਾ
1: ਹਰ ਪੂੰਜੀ ਸੰਚ ਕਰੋ ਵਿਵਹਾਰ ਇਹਾ ਸੁਖ ਦਰ ਗੈ ਜੈਕਾਰ
0: ਸਰਮ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤ ਕਲੇਖ
1: ਏਕੋ ਜਾਪੇ ਕੋ ਸਾ ਲਾਹੇ ਏਕ ਸਿਮਰ ਏਕੋ ਮਨ ਆਹੇ
0: ਏਕ ਸਕੇ ਗੁਣ ਗਾਓ ਅਨੰਤ ਮੰਤਨ ਜਾਪ ਏਕ ਭਗਵੰਤ
1: ਏਕੋ ਏਕ ਏਕ ਹਰ ਆਪ ਪੂਰਨ ਪੂਰ ਹੈ ਉਹ ਪ੍ਰਭਆਪ
0: ਅਨਕ ਵਿਸਥਾਰ ਏਕ ਤੇ ਭੈ ਏਕ ਅਰਾਧ ਪਰਾਚਿਤ ਗਏ
1: ਮੰਤਾ ਨਿਰੰਤਰ ਏਕ ਪ੍ਰਭ ਰਾਤਾ ਗੁਰ ਪ੍ਰਸਾਦ ਨਾਨਕ ਇੱਕ ਜਾਤਾ
0: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-19 ਸਲੋਕ
1: ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵੋ ਹਰ ਨਾਮ
1: ਸਾਧ ਜਨਾ ਕੀ ਮੰਗੋ ਧੂਰ ਪਾਰ ਬ੍ਰਹਮ ਮੇਰੀ ਸ਼ਰਧਾ ਪੂਰ
0: ਸਦਾ ਸਦਾ ਪ੍ਰਭ ਕੀ ਗੁਣ ਗਾਓ ਸਾਸ ਸਾਸ ਪ੍ਰਭ ਤੁਮੇ ਤੇ ਆਓ
1: ਚਰਨ ਕਮਲ ਸਿਉ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤਨੀਤ
0: ਏਕੋਟ ਏਕੋ ਆਧਾਰ ਨਾਨਕ ਮੰਗੈ ਨਾ ਪ੍ਰਭ ਸਾਰ
1: ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ
0: ਜਿਨ ਚਖਿਆ ਸੇ ਜਨ ਤ੍ਰਿਪਤਾ ਨੇ ਪੂਰਨ ਪੁਰਖ ਨਹੀਂ ਡੋਲਾ ਨੇ
1: ਸੋ ਭਰ ਭਰੇ ਪ੍ਰੇਮ ਰਸ ਰੰਗ ਉਪਜੈ ਚਾਓ ਸਾਧ ਕੈ ਸੰਗ
0: ਪਰੈ ਸਰਨ ਆਨ ਸਭ ਤਿਆਗ ਅੰਤਰ ਪ੍ਰਗਾਸ ਅੰਧ ਨਿਰਲਾਗ
1: ਵਡ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮਰ ਤੇ ਸੁਖ ਹੋਏ
0: ਸੇਵਕ ਕੀ ਮਨਸਾ ਪੂਰੀ ਭਈ ਸਤਗੁਰ ਤੇ ਨਿਰਮਲ ਮਤ ਲਈ
1: ਜਨ ਕੋ ਪ੍ਰਭ ਹੋਏ ਉਹ ਦਇਆਲ ਸੇਵਕ ਕੀਨੋ ਸਦਾ ਨਿਹਾਲ
0: ਬੰਧਨ ਕਾਟ ਮੁਕਤ ਜਨ ਭਇਆ ਜਨਮ ਮਰਨ ਦੁਖ ਪਰਮ ਗਇਆ
1: ਪਿਛ ਪੁੰਨੀ ਸਰਦਾ ਸਾ ਪੂਰੀ ਰਵ ਰਹਿਆ ਸਤਸੰਗ ਹਜੂਰੀ
0: ਜਿਸਕਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ
1: ਸੋ ਕਿਉਂ ਬਿਸਰੈ ਜੇ ਘਾਲ ਨ ਭਾਨੈ ਸੋ ਕਿਉਂ ਬਿਸਰੈ ਜੇ ਕੀ ਆ ਜਾਣੈ
0: ਸੋ ਕਿਉਂ ਬਿਸਰੈ ਜਿਨ ਸਭ ਕੁਛ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ
1: ਸੋ ਕਿਉਂ ਬਿਸਰੈ ਜੇ ਅਗਨ ਮਹਿ ਰਾਖੈ ਗੁਰ ਪ੍ਰਸਾਦ ਕੋ ਬਿਰਲਾ ਲਾਖੈ
0: ਸੋ ਕਿਉਂ ਬਿਸਰੈ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੂਟਾ ਗਾਢੈ
1: ਗੁਰਪੂਰ ਐਤਾ ਤੇ ਹੈ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ
0: ਸਾਜਨ ਸੰਤ ਕਰੋ ਹੁਕਾਮ ਆਨ ਤਿਆਗ ਜਪੋ ਹਰ ਨਾਮ
1: ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹਿ ਨਾਮ ਜਪਾਵੋ
0: ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋਸੀ ਚਾਰ
1: ਸਰਬ ਕਲਿਆਣ ਸੂਖ ਨਿਧ ਨਾਮ ਬੂਟ ਜਾਤ ਪਾਏ ਬਿਸਰਾਮ
0: ਸਗਲ ਦੁਖ ਕਾ ਹੋ ਤਨਾਸ ਨਾਨਕ ਨਾਮ ਜਪੋ ਗੁਣਤਾਸ
1: ਉਪਜੀ ਪ੍ਰੀਤ ਪ੍ਰੇਮ ਰਸ਼ਟ ਆਓ ਮਨ ਤਨ ਅੰਤਰ ਇਹੀ ਸੁਆਓ
0: ਨੇਤਰੋ ਪੇਕ ਤਰਸਕ ਹੋਏ ਮਨ ਬਿਕਸੈ ਸਾਧ ਚਰਨ ਤੋ
1: ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ
0: ਏਕ ਬਸਤੀ ਜੇ ਕਰਮਿਆ ਗੁਰ ਪ੍ਰਸਾਦ ਨਾਮ ਜਪ ਲਿਆ
1: ਬਾਕੀ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ
0: ਰੱਬ ਬਖਸ਼ਣ ਦੀਨ ਦਇਆਲ ਭਗਤ ਵਿਛਲ ਸਦਾ ਕਿਰਪਾਲ
1: ਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ
0: ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਆਧਾਰ
1: ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਭਾਈ ਲਾਵੈ ਮਨ ਹੀ
0: ਹਮ ਨਿਰਗੁਣਿਆਰ ਨੀਚ ਅਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ
1: ਸਰਬ ਐ ਕੁੰਠ ਮੁਕਤ ਮੋਖ ਪਾਏ ਏਕ ਨਿਮ ਖਰ ਕੇ ਗੁਣ ਗਾਏ
0: ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ
1: ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ
0: ਅਲੀ ਸੁਕਰਨੀ ਸੋਭਾ ਧਨਵੰਤ ਹਿਰਦੈ ਵਸੇ ਪੂਰਨ ਗੁਰਮੰਤ
1: ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ
0: ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ 8-20 ਸਲੋਕ
1: ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ ਆਪਨ ਕੀ ਆ ਨਾਨਕਾ ਆਪੇ ਹੀ ਫਿਰ ਜਾਪ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
0: ਜਬ ਅਕਾਰ ਕੁਛ ਨਾ ਦਿਸਟੇ ਤਾ ਪਾਪ ਹੁਣ ਤਬ ਕਹਿਤੇ ਹੋਤਾ
1: ਜਬ ਧਾਰੀ ਆਪਨ ਸੁਨ ਸਮਾਧ ਤਬ ਬੈਰ ਵਿਰੋਧ ਕੇ ਸੰਗ ਕਮਾਤ
0: ਜਬ ਇਸਕਾ ਬਰਨ ਚਹਿਨਾ ਜਾਪਤ ਤਬ ਹਰ ਸੋ ਕੋ ਕਿਸੇ ਵਿਆਪਤ
1: ਜਬ ਆਪਨ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿਸ ਹੋਵਤ ਭਰਮ
0: ਆਪਨ ਖੇਲਿਆ ਵਰਤੀ ਜਾ ਨਾਨਕ ਕਰਨੇ ਹਾਰ ਨਾ ਦੂਜਾ
1: ਜਬ ਹੋਵਤ ਪ੍ਰਭ ਕੇਵਲ ਧਾਨੀ ਤਾ ਬੰਦ ਮੁਕਤ ਕਹੋ ਕਿਸ ਕੋ ਗਾਨੀ
0: ਜਬ ਏ ਕਹਿ ਹਰ ਗਮ ਅਪਾਰ ਤਬ ਨਰਕ ਸੁਰਕ ਕੋ ਕੌਣ ਅਵਤਾਰ
1: ਜਬ ਨਿਰਗੁਣ ਪ੍ਰਭ ਸਹਿਜ ਸੁਭਾਏ ਤਬ ਸ਼ਿਵ ਸ਼ਕਤ ਕਹੋ ਕਿਤ ਠਾਏ
0: ਜਬ ਆਪੈ ਆਪ ਆਪਣੀ ਜੋਤ ਧਰੈ ਤਬ ਕੌਣ ਨਿਡਰ ਕਵਨ ਕਤ ਡਰੈ
1: ਆਪਨ ਚਲੇ ਤਬ ਕਰਨੈ ਹਾਰ ਨਾਨਕ ਠਾਕੁਰ ਅਗਮ ਅਪਾਰ
0: ਅਬਨਾਸੀ ਸੁਖੇ ਆਪਣੇ ਆਸਨ ਤੈ ਜਨਮ ਮਰਨ ਕੋ ਕਹਾ ਬਿਨਾਸਨ
1: ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤ੍ਰਾਸ ਕਹੋ ਕਿਸ ਹੋਏ
0: ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿਤ੍ਰਗੁਪਤ ਕਿਸ ਪੁਛਤ ਲੇਖਾ
1: ਜਬ ਨਾਥ ਨਿਰੰਜਨ ਅਗੋਚਰ ਗਾਦੇ ਤਮ ਕੌਣ ਛੁੱਟੇ ਕੌਣ ਬੰਧਨ ਬਾਧੇ
0: ਆਪਨ ਆਪ ਆਪ ਹੀ ਅਚਰ ਜਾ ਨਾਨਕ ਆਪਨ ਰੂਪ ਆਪ ਹੀ ਉਪਰ ਜਾ
1: ਜਹ ਨਿਰਮਲ ਪੁਰਖ ਪੁਰਖ ਪਤ ਹੋਤਾ ਤਹ ਬਿਨ ਮੈਲ ਕਹੋ ਕਿਆ ਧੋਤਾ
0: ਜਹ ਨਿਰੰਜਨ ਨਿਰੰਕਾਰ ਨਿਰਬਾਨ ਤਹ ਕੌਣ ਕੋ ਮਾਨ ਕੌਣ ਅਭਿਮਾਨ
1: ਜਹ ਸਰੂਪ ਕੇਵਲ ਜਗਦੀਸ਼ ਤਹ ਛਲ ਛਿਦਰ ਲਾਗਤ ਕਹੋ ਕੀਸ
0: ਜਹ ਜੋ ਸਰੂਪੀ ਜੋਤ ਸੰਗ ਸਮਾਵੈ ਤਹ ਕਿਸੈ ਭੂ ਕੌਣ ਤ੍ਰਿਪਤਾਵੈ
1: ਕਰਨ ਕਰਾਵਨ ਕਰਨੈ ਹਾਰ ਨਾਨਕ ਕਰਤੇ ਕਾ ਨਾਹੀ ਸੁਮਾਰ
0: ਜਾ ਆਪਣੀ ਸੁਵਾ ਆਪਨ ਸੰਗ ਬਨਾਈ ਤਬ ਕਵਨ ਮਾਏ ਬਾ ਮਿੱਤਰ ਸੁਤ ਭਾਈ
1: ਜਹ ਸਰਬ ਕਲਾ ਆਪੈ ਪਰਵੀਨ ਤਹ ਵੇਦਕ ਤੇਵ ਕਹਾਂ ਕੋਚੀਨ
0: ਜਬ ਆਪਣੇ ਆਪ ਆਪ ਉਰਤਾਰੈ ਤੋ ਸਗਨ ਅਪਸਗਨ ਕਹਾਂ ਵਿਚਾਰੈ
1: ਜਹ ਆਪਨ ਊਚ ਆਪਨ ਆਪ ਨੀਰਾ ਤਹ ਕੌਣ ਠਾਕੁਰ ਕੌਣ ਕਹੀ ਐ ਚੀਰਾ
0: ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਰਜਾਨੋ ਆਪ
1: ਜਹ ਅਛਲ ਅਛੇਦ ਅਭੇਦ समाया उहां किस

0: ਸਾਹਿਬ ਆਪਤ ਮਾਇਆ
1: ਆਪਸ ਕੋ ਆਪੇ ਆਦੇਸ਼ ਤਿਹ ਗੁਣ ਕਾ ਨਾਹੀ ਪਰਵੇਸ਼
0: ਜਹ ਏਕ ਹੈ ਏਕ ਏਕ ਭਗਵੰਤਾ ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ
1: ਹੈ ਆਪਨ ਆਪਾ ਪਤਿਆਰਾ ਤਹ ਕੌਣ ਕਥੈ ਕੁਣ ਸੁਨ ਨਹਾਰਾ
0: ਬਹੁ ਬੇਅੰਤ ਊਚ ਤੇ ਊਚਾ ਨਾਨਕ ਆਪਸ ਕੋ ਆਪ ਹੈ ਪਹੁਚਾ
1: ਜਹ ਆਪ ਰਚਿਓ ਪਰਪੰਚ ਆਕਾਰ ਤਿਹ ਗੁਣ ਮੈਂ ਕੀਨੋ ਵਿਸਤਾਰ
0: ਆਪ ਪੁੰਨ ਤਹ ਭਈ ਕਹਾਵਤ ਕਉ ਨਰਕ ਕਉ ਸੁਰਗ ਬੰਛਾਵਤ
1: ਆਲ ਜਾਲ ਮਾਇਆ ਜੰਜਾਲ ਹਉ ਮੈਂ ਮੋਹ ਪਰਮ ਪੈ ਪਾਰ
0: ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀਓ ਬਖਿਆ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕੈ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨੀ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਪ੍ਰਤ ਪਾਲੈ ਜੀ ਅਨਭੋ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਗਾਹਰ ਇੱਕ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਏ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਵਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਓ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾਏ ਸੁਆਓ
0: ਆਠ ਪਹਿਰ ਪ੍ਰਾਪੀ ਖੁਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾਰ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਫਿਰ ਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂਖ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅੱਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ
1: ਪਾਉਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਤੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੁ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾਤਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਖਤ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰ ਗਜ ਸਿਆਪ ਜਨਾਏ ਨਾਨਕ तिस जन आप बुझाए
0: सर्व भूत अवतारा सर्व नैन आपे खनहारा
1: सगल समग्री जा का तना आपन जस आप ही सुना
0: आवन जाने खेल बनाया आज्ञाकारी कीनी माया
1: सबके मदल पत्तो रहे जो कुछ कहना सो आपे कहे
0: आज्ञा आवे आज्ञा जाए नानक जा पावे ता ले समाए
1: इसते हुए सुनाही बुरा उरे कहो किने कुछ करा
0: आप ला कर तू तत्नी की आपे जाने अपने जी की
1: आप साज तारी सब साज ओत पोत आपन संग्राह
0: ताकि गत नित कही न जाए दूसर होए ता सो जी पाए
1: इसका किया सब परवान गुर प्रसाद नानक हो जान
0: जो जाने ते सदा सुख होए आप मिलाए ले प्रभ सोए
1: ओ धनवंत कुलवंत पतवंत जीवन मुक्त जिस हृदय भगवान
0: धन धन धन जन आया जिस प्रसाद सब जगत राया
1: जानावन कहे सुआओ जन कह संचित आवे नाओ
0: आप मुक्त मुक्त करे संसार नानक तिस जन को सदा नमस्कार
1: सुख मनी सुख अमृत पव नाम भगत जना के मन विश्राम अठ तेईस श्लोक
0: पूरा प्रभ आराध्या पूरा जाका नाओ नानक पूरा पाया पूरे के गुण गाओ सत नाम श्री वाहेगुरु अष्टपदी
1: पूरे गुरु का सुन उपदेश पार ब्रह्म निकट कर पे
0: सा सा सिमरो गोबिंद मन अंतर की उतरे चिंद
1: आस नित्या गोतरंग संत जना की दूर मन मंग
0: आप छोड़ बेनती करो साध संग आगन सागर तरहो
1: हर तन के भर लिहो भंडार नानक गुरु पूरे नमस्कार
0: खेम कुशल सहज आनंद साध संग भज परमानंद
1: नरक निवार उधारो जियो गुण गोविंद अमृत रस पियो
0: चित चितवो नारायण एक एक रूप जाके रंग अनेक
1: गोपाल दमोदर दीन दयाल दुपंजन पूरन कृपाल
0: सिमर सिमर नाम बारंबार नानक जी का यह आधार
1: उत्तम श्लोक साल के बचन अमोलीक लाल एह रतन
0: संत कमावत हो तो उधार आप तरह लोक कह निस्तार
1: सफल जीवन सफलता का संग जाके मन लागा हर रंग
0: जय जय शब्द अनाहद वाजय सुन सुन आनंद करे प्रभु गाजय
1: प्रगटे गोपाल महत के माथे नानक उतरे तिन कह साथे
0: शरण जोग सुन शरणी आए कर कृपा प्रभु आप मिलाए
1: मिट गए बैर पे सबरेन अमृत नाम साध संगलैन
0: सो प्रसन्न पए गुरुदेव पूर्ण हुई सेवक की सेव
1: आल जंजाल बिकार ते रहते राम नाम सुरस न कहते
0: कर प्रसाद दया प्रवतारी नानक निभि खेप हमारी
1: कब की उस्तत करो संत मीत सावधान एकागर चीत
0: सुखमनी सहज गोविंद गुण नाम जिस मन बस है सो होत निदान
1: सर्व इच्छा ताकि पूर्ण होए प्रधान पुरख प्रगट सब लोए
0: सब ते ऊच पाए स्थान बहर न होवे आवन जान
1: हर दिन खाट चले जन सोए नानक जिसे प्राप्त होए
0: खेम शांत रिद नव निद बुद्ध ज्ञान सर्व तह सिद्ध
1: विद्या तप जोग पव ध्यान ज्ञान श्रेष्ठ उत्तम स्नान
0: चार पदार्थ कमल प्रगा सब कै मध सगल ते उदास
1: सुंदर चतुर तत् का बीता समदर्शी एक दृष्टि
0: ते फल तिस जन कै मुख पाने गुरु नानक नाम बचन मन सुने
1: इहो निधान जपै मन कोए सब जुग मैता की गत होए
0: गुण गोविंद नाम धुन बाणी सिमरत शास्त्र वेद बखाणी
1: सगल मतांत केवल हर नाम गोविंद भक्त कै मन विश्राम
0: कोट अपराध साध संग मिटै संत कृपा ते जन ते छुटै
1: जा कै मस्तक क्रम प्रपाए साध शरण नानक ते आए
0: जिस मन बसै सुनै लाए प्री तिस जन आवे हर प्रभ चीत
1: नम्रंता का दुख निवारै दुलभ दे तत्काल उधारै
0: निर्मल शोभा अमृता की बानी एक नाम मन माहे समानी
1: दुख रोग बिन से वै परम साध नाम निर्मलता के करम
0: सब ते उचता की शोभा बनी नानक एह गुण नाम सुख मनी सब ते उचता की शोभा बनी नानक एह गुण नाम सुख मनी सुख अमृत प्रभ नाम पत जना कै मन विश्राम अठ चौबी

0: ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ਼੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ਼੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ਼੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ਼੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੋਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: This station is now the ultimate power in the universe.
3: Radio Haji 1674.
4: ਅੱਜ ਦਾ ਵਿਚਾਰ, ਅੱਜ ਦੀ ਕਹਾਣੀ, ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ। ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
5: ਰੇਡੀਓ ਹਾਂਜੀ 1674, ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਆਓ ਵਧਦੇ ਹਾਂ ਅੱਗੇ, ਦੇਖਦੇ ਹਾਂ ਕੀ ਕਹਿੰਦੀ ਅੱਜ ਦੀ ਕਹਾਣੀ। ਕਹਿੰਦੇ ਨੇ ਇੱਕ ਵਾਰੀ ਇੱਕ ਰਾਜੇ ਨੇ ਦੂਸਰੇ ਰਾਜ ਦੇ ਉੱਤੇ ਹਮਲਾ ਕਰ ਦਿੱਤਾ। ਦੋਵਾਂ ਦੀ ਤਲਖੀ ਵਾਹਵਾ ਚਿਰ ਤੋਂ ਆਪਸ ਦੇ ਵਿੱਚ ਚੱਲ ਰਹੀ ਸੀ। ਜਿਹੜਾ ਆਪਣੇ ਆਪ ਨੂੰ ਵੱਧ ਤਾਕਤਵਰ ਸਮਝਦਾ ਸੀ, ਉਹਨੇ ਉਸੇ ਹੰਕਾਰ ਦੇ ਵਿੱਚ ਆਪਣੇ ਆਪ ਨੂੰ ਦੂਸਰੇ ਨਾਲੋਂ ਬਿਹਤਰ ਤਾਕਤਵਰ ਸਮਝਦਿਆਂ ਹਮਲੇ ਦਾ ਐਲਾਨ ਕਰ ਦਿੱਤਾ। ਇੱਧਰ ਹੁਣ ਦੂਸਰਾ ਜਿਹੜਾ ਥੋੜ੍ਹਾ ਜਿਹਾ ਕਮਜ਼ੋਰ ਸੀ, ਉਹਨੂੰ ਇਸ ਚੀਜ਼ ਦਾ ਅਹਿਸਾਸ ਸੀ ਕਿ ਮੈਂ ਜਿੱਤ ਨਹੀਂ ਸਕਦਾ, ਪਰ ਫਿਰ ਵੀ ਜਦੋਂ ਹੁਣ ਅਗਲੇ ਨੇ ਵੰਗਾਰੀ ਲਿਆ ਤਾਂ ਫਿਰ ਤਿਆਰੀਆਂ ਚੱਲ ਰਹੀਆਂ ਨੇ। ਅਚਾਨਕ ਰਾਜੇ ਦੇ ਕੋਲ ਸੈਨਾਪਤੀ ਆਉਂਦਾ। ਸੈਨਾਪਤੀ ਆ ਕੇ ਸਲਾਹ ਦਿੰਦਾ ਕਿ ਰਾਜਨ, ਜਿੱਦਾਂ ਵੀ ਹੁੰਦਾ ਆਪਾਂ ਨਿਬੇੜ ਲਈਏ, ਆਪਾਂ ਨੂੰ ਇਸ ਲੜਾਈ ਦੇ ਵਿੱਚੋਂ ਕੋਈ ਫਾਇਦਾ ਨਹੀਂ ਹੋਣ ਵਾਲਾ। ਉਹਨਾਂ ਦੇ ਕੋਲ ਸਾਡੇ ਨਾਲੋਂ ਫੌਜਾਂ ਵੀ ਵਧੇਰੇ ਨੇ, ਤਕਨੀਕ ਵੀ ਥੋੜ੍ਹੀ ਜਿਹੀ ਉਹਨਾਂ ਦੀ ਬਿਹਤਰ ਹੈ, ਉਹ ਫਲਾਣਾ ਫਲਾਣਾ ਫਲਾਣਾ ਉਹਨਾਂ ਦਾ ਸਾਥ ਦੇ ਰਿਹਾ, ਯਾਨੀ ਕਿ ਕੁੱਲ ਮਿਲਾ ਕੇ ਆਪਾਂ ਇਹ ਲੜਾਈ ਜਿੱਤਾਂਗੇ ਨਹੀਂ। ਰਾਜਾ ਹੁਣ ਚਿੰਤਾ ਦੇ ਵਿੱਚ ਹੈ ਕਿ ਆਖਿਰਕਾਰ ਕੀ ਕੀਤਾ ਜਾਵੇ। ਜਿਹੜਾ ਸੈਨਾ ਦਾ ਮੁਖੀ ਹੈ ਉਹੀ ਦਿਲ ਛੱਡ ਗਿਆ, ਉਹੀ ਸਲਾਹ ਦੇ ਰਿਹਾ ਵਾ ਕਿ ਆਪਾਂ ਪਿੱਛੇ ਹਟ ਜਾਈਏ। ਰਾਣੀ ਨੇ ਕਿਹਾ, ਤੁਸੀਂ ਇੰਨਾ ਪਰੇਸ਼ਾਨ ਕਿਉਂ? ਤੁਸੀਂ ਇੱਦਾਂ ਕਰੋ, ਗੁਰੂ ਜੀ ਦੇ ਕੋਲੋਂ ਸਲਾਹ ਲੈ ਲਓ। ਜਦੋਂ ਕੋਈ ਵੀ ਰਾਹ ਨਹੀਂ ਦਿਖਦਾ ਤੇ ਤੁਹਾਨੂੰ ਵਿਸ਼ਵਾਸ ਹੈ ਗੁਰੂ ਜੀ ਦੇ ਉੱਤੇ। ਰਾਜਾ ਜਿਹੜੇ ਗੁਰੂ ਨੂੰ ਮੰਨਦਾ ਸੀ, ਉਸੇ ਪਲ ਗੁਰੂ ਦੇ ਕੋਲ ਗਿਆ ਤੇ ਜਾ ਕੇ ਸਾਰੀ ਗੱਲ ਦੱਸੀ ਕੀ ਕੀਤਾ ਜਾਵੇ। ਤੇ ਗੁਰੂ ਨੇ ਕਿਹਾ, ਸਭ ਤੋਂ ਪਹਿਲਾਂ ਤਾਂ ਇੱਦਾਂ ਕਰ, ਜਿਹੜਾ ਤੇਰਾ ਸੈਨਾਪਤੀ ਆ ਉਹਨੂੰ ਜੇਲ੍ਹ ਦੇ ਵਿੱਚ ਸੁੱਟ ਦੇ। ਰਾਜਾ ਹੈਰਾਨ ਹੋਇਆ ਕਿ ਕੀ ਦੂਸਰਾ ਰਾਜ ਇਸ ਟਾਈਮ ਲੜਾਈ ਦੇ ਮੂਡ ਦੇ ਵਿੱਚ ਹੈ, ਯੁੱਧ ਕਿਸੇ ਵੀ ਵੇਲੇ ਸ਼ੁਰੂ ਹੋ ਸਕਦਾ, ਤੇ ਮੈਂ ਸੈਨਾਪਤੀ ਨੂੰ ਕੈਦ ਦੇ ਵਿੱਚ ਸੁੱਟ ਦਿਆਂ, ਫਿਰ ਉਹਦੀ ਨੌਕਰੀ ਕਰੂਗਾ ਕੌਣ, ਉਹਦੇ ਵਾਲਾ ਕੰਮ ਕੌਣ ਕਰੂਗਾ? ਤੇ ਗੁਰੂ ਨੇ ਕਿਹਾ, ਮੈਂ ਕਰੂੰਗਾ, ਮੈਂ ਫੌਜਾਂ ਦੀ ਰਹਿਨੁਮਾਈ ਕਰੂੰਗਾ, ਤੂੰ ਚਿੰਤਾ ਨਾ ਕਰ। ਰਾਜੇ ਦੇ ਮਨ ਦੇ ਵਿੱਚ ਸ਼ਸ਼ੋਪਾਈ ਤੇ ਜ਼ਰੂਰ ਹੈ ਕਿ ਇਹ ਬੰਦਾ ਰੱਬ ਦਾ ਨਾਂ ਲੈਣ ਵਾਲਾ, ਪਾਠ ਪੂਜਾ ਕਰਨ ਵਾਲਾ, ਕਦੀ ਇਹਦੇ ਹੱਥ ਦੇ ਵਿੱਚ ਤਲਵਾਰ ਤੱਕ ਨਹੀਂ ਵੇਖੀ, ਇਹ ਕਰੂਗਾ ਕੀ? ਪਰ ਮਨਾ ਵੀ ਨਹੀਂ ਕਰ ਸਕਦਾ, ਮਨ ਤਾਂ ਬਹੁਤ ਜ਼ਿਆਦੀ ਹੈ, ਬਚਪਨ ਤੋਂ ਲੈ ਕੇ ਹੁਣ ਤੱਕ ਹਰ ਇੱਕ ਚੀਜ਼ ਪੁੱਛ ਪੁੱਛ ਕੇ ਕੀਤੀ ਹੈ ਅਤੇ ਕਦੀ ਕੋਈ ਗਲਤ ਸਲਾਹ ਨਹੀਂ ਮਿਲੀ, ਕੀ ਕਰੇ? ਜੋ ਉਹਨੂੰ ਮਹਿਸੂਸ ਹੋ ਰਿਹਾ ਵਾ ਉਹ ਕਰੇ, ਜਾਂ ਜੋ ਉਹਦੇ ਮਨ ਦੇ ਅੰਦਰੋਂ ਆਵਾਜ਼ ਆ ਰਹੀ ਆ ਉਹ ਕਰੇ, ਪਰ ਬਹੁਤੀਆਂ ਆਪਸ਼ਨਾਂ ਹੈਨ ਵੀ ਨਹੀਂ। ਸੋਚਿਆ, ਲੜ ਕੇ ਹਾਰਨਾ ਚੰਗਾ। ਸੈਨਾ ਨਿਕਲ ਪਈਆਂ ਨੇ ਅਤੇ ਸੈਨਾਪਤੀ ਨੂੰ ਜੇਲ੍ਹ ਦੇ ਵਿੱਚ ਸੁੱਟ ਦਿੱਤਾ, ਕਿਉਂਕਿ ਜਿਹੜੇ ਕੰਮ ਦੇ ਲਈ ਉਹਨੂੰ ਪੈਸੇ ਦਿੱਤੇ ਜਾਂਦੇ ਸੀ ਉਹ ਕੰਮ ਦਾ ਵੇਲਾ ਆਇਆ ਅਤੇ ਉਹ ਦਿਲ ਛੱਡ ਗਿਆ। ਇੱਕ ਮੈਦਾਨ ਤੈਅ ਕੀਤਾ ਸੀ, ਉੱਥੇ ਜਦੋਂ ਪਹੁੰਚਦੇ ਨੇ ਤਾਂ ਗੁਰੂ ਕੀ ਵੇਖਦਾ ਕਿ ਸੈਨਾ ਉਨੇ ਉਤਸ਼ਾਹ ਦੇ ਵਿੱਚ ਨਹੀਂ ਹੈ। ਸੈਨਾ ਤਾਂ ਪਹਿਲਾਂ ਹਰੀ ਬੈਠੀ ਹੈ ਅਤੇ ਉੱਪਰੋਂ ਸਾਰਿਆਂ ਦੇ ਮਨ ਦੇ ਵਿੱਚ ਇਹ ਵੀ ਆ ਕਿ ਇਹ ਗੁਰੂ ਇਹ ਕਰੂਗਾ ਕੀ? ਠੀਕ ਆ, ਰੱਬ ਦੇ ਨਾਂ ਵਾਲਾ ਹੋਊਗਾ, ਪਰ ਯੁੱਧ ਦੇ ਮੈਦਾਨ ਦੇ ਵਿੱਚ ਤਲਵਾਰ ਚਲਾਉਣ ਵਾਲਾ ਬੰਦਾ ਚਾਹੀਦਾ, ਸਮੇਂ ਦੇ ਸਮੇਂ ਸੋਹਣੇ ਨਤੀਜੇ ਕੱਢਣ ਦੇ ਲਈ ਸੋਹਣੇ ਡਿਸੀਜ਼ਨ ਲੈਣ ਵਾਲਾ ਚਾਹੀਦਾ। ਉਸ ਮੈਦਾਨ ਤੋਂ ਥੋੜ੍ਹੀ ਪਹਿਲਾਂ ਇੱਕ ਮੰਦਰ ਪੈਂਦਾ ਸੀ। ਗੁਰੂ ਨੇ ਕਿਹਾ ਤੁਸੀਂ ਥੋੜ੍ਹੀ ਦੇਰ ਦੇ ਲਈ ਇੱਥੇ ਪੜਾਅ ਕਰੋ। ਇਸ ਮੰਦਰ ਦੇ ਵਿੱਚ ਮੈਂ ਅਰਦਾਸ ਕਰਕੇ ਆਵਾਂ, ਮੈਂ ਇਸ ਮੰਦਰ ਦੇ ਵਿੱਚ ਪੂਜਾ ਕਰਨੀ ਹੈ ਤਾਂ ਕਿ ਰੱਬ ਸਾਡੀ ਮਦਦ ਕਰੇ ਇਸ ਯੁੱਧ ਦੇ ਵਿੱਚ। ਮੈਂ ਰੱਬ ਨੂੰ ਕਹਿ ਕੇ ਆਵਾਂ ਕਿ ਉਹ ਸਾਨੂੰ ਇਹ ਜੰਗ ਜਿਤਾ ਦੇਵੇ। ਗੁਰੂ ਅੰਦਰ ਜਾਂਦਾ, ਥੋੜ੍ਹੀ ਦੇਰ ਬਾਅਦ ਵਾਪਸ ਆਉਂਦਾ ਅਤੇ ਬੜੀ ਖੁਸ਼ੀ ਦੇ ਨਾਲ ਚਿਹਰੇ ਦੇ ਉੱਤੇ ਅਜਬ ਜਿਹੇ ਇੱਕ ਨੂਰ ਦੇ ਨਾਲ ਆ ਕੇ ਖੁਸ਼ੀ ਦੀ ਖਬਰ ਦਿੰਦਾ, ਰਾਜਨ ਅਤੇ ਸਾਰੇ ਲੜਨ ਜਾ ਰਹੇ ਸਿਪਾਹੀਓ, ਤੁਹਾਨੂੰ ਚਿੰਤਾ ਦੀ ਕੋਈ ਲੋੜ ਨਹੀਂ। ਮੈਂ ਰੱਬ ਨੂੰ ਜਾ ਕੇ ਅਰਜੋਈ ਕੀਤੀ ਹੈ, ਅਰਦਾਸ ਕੀਤੀ ਹੈ ਅਤੇ ਉਹਨਾਂ ਨੇ ਇੱਕ ਸੰਕੇਤ ਦਿੱਤਾ। ਰੱਬ ਨੇ ਕਿਹਾ ਕਿ ਜੇ ਤਾਂ ਦਿਨ ਢਲਣ ਤੱਕ ਇਸ ਮੰਦਰ ਦੇ ਵਿੱਚੋਂ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੱਤੀ ਤੇ ਤੁਸੀਂ ਜ਼ਰੂਰ ਲੜਨਾ, ਆਪਣੀ ਪੂਰੀ ਜੀ ਜਾਨ ਲਾ ਕੇ ਲੜਨਾ, ਤੇ ਜੇ ਰੋਸ਼ਨੀ ਨਾ ਦਿਖਾਈ ਦਿੱਤੀ ਇਹਦਾ ਮਤਲਬ ਕਿ ਤੁਸੀਂ ਹਾਰ ਜਾਓਗੇ, ਫਿਰ ਲੜਨ ਦਾ ਕੋਈ ਫਾਇਦਾ ਨਹੀਂ, ਫਿਰ ਤੁਸੀਂ ਜਿੱਦਾਂ ਹੋ ਸਕੇ ਇਹਨੂੰ ਲੜਾਈ ਤੋਂ ਬਗੈਰ ਨਿਬੇੜ ਲਿਓ। ਹੁਣ ਸਾਰੇ ਪੜਾਅ ਕਰਕੇ ਥੋੜ੍ਹੀ ਦੂਰ ਬੈਠੇ ਨੇ ਅਤੇ ਇੰਤਜ਼ਾਰ ਕਰ ਰਹੇ ਨੇ ਕਿ ਇੱਥੋਂ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ ਜਾਂ ਨਹੀਂ। ਜਿੱਦਾਂ ਜਿੱਦਾਂ ਦਿਨ ਢਲਿਆ, ਸੂਰਜ ਥੱਲੇ ਗਿਆ ਅਤੇ ਅਚਾਨਕ ਕੀ ਵੇਖਦੇ ਨੇ ਕਿ ਇੱਕ ਰੋਸ਼ਨੀ ਦੀ ਕਿਰਨ ਦਿਖਾਈ ਦਿੰਦੀ ਹੈ ਮੰਦਰ ਦੇ ਵਿੱਚੋਂ। ਗੁਰੂ ਨੇ ਸਾਰੀਆਂ ਸੈਨਾਵਾਂ ਦਾ ਉਧਰਲੇ ਪਾਸੇ ਨੂੰ ਧਿਆਨ ਮਰਵਾਇਆ ਕਿ ਵੇਖੋ ਰੱਬ ਵੀ ਸਾਡੇ ਨਾਲ ਹੈ, ਹੁਣ ਦਿਲ ਛੱਡਣ ਦੀ ਲੋੜ ਨਹੀਂ, ਆਪਣੀ ਪੂਰੀ ਤਾਕਤ ਲਾ ਦਿਓ, ਝੋਕ ਦਿਓ ਆਪਣੀ ਪੂਰੀ ਦੀ ਪੂਰੀ ਪਾਵਰ, ਟੁੱਟ ਕੇ ਪੈ ਜਾਓ ਵੈਰੀ ਦੇ ਉੱਤੇ ਕਿਉਂਕਿ ਰੱਬ ਸਾਡੇ ਨਾਲ ਹੈ। ਇਸੇ ਤਰ੍ਹਾਂ ਦੇ ਨਾਲ ਹੋਇਆ, ਬੜੀ ਬਹਾਦਰੀ ਦੇ ਨਾਲ ਸੈਨਾ ਲੜੀਆਂ ਕਿਉਂਕਿ ਉਹ ਰੱਬ ਦਾ ਨਾਂ ਲੈ ਕੇ ਲੜ ਰਹੀਆਂ ਸੀ, ਉਹਨਾਂ ਨੂੰ ਇਸ ਚੀਜ਼ ਦਾ ਪਤਾ ਸੀ ਕਿ ਰੱਬ ਸਾਡੇ ਨਾਲ ਹੈ। ਆਪਣੇ ਆਪ ਦੇ ਉੱਤੇ ਵਿਸ਼ਵਾਸ ਲੈ ਕੇ ਇਹ ਸੈਨਾ ਦੂਸਰੇ ਉਸ ਰਾਜੇ ਦੇ ਨਾਲ ਲੜੀਆਂ ਜਿਹਦੀਆਂ ਸੈਨਾਵਾਂ ਇਹਨਾਂ ਦੇ ਨਾਲੋਂ ਕਿਤੇ ਜ਼ਿਆਦਾ ਗਿਣਤੀ ਦੇ ਵਿੱਚ ਸੀ ਅਤੇ ਹਰ ਇੱਕ ਪੱਖੋਂ ਭਾਰੂ। ਪਰ ਕਹਿੰਦੇ ਨੇ ਕਿ ਇਹਨਾਂ ਨੇ ਬੁਰੀ ਤਰ੍ਹਾਂ ਦੇ ਨਾਲ ਉਸ ਰਾਜੇ ਨੂੰ ਖਦੇੜ ਦਿੱਤਾ ਅਤੇ ਜੰਗ ਦੇ ਵਿੱਚ ਜਿੱਤ ਪ੍ਰਾਪਤ ਕੀਤੀ। ਸਾਰਿਆਂ ਨੂੰ ਆਪਣੇ ਆਪ ਦੇ ਉੱਤੇ ਹੈਰਾਨੀ ਹੈ ਕਿ ਉਹ ਇਹ ਜਿੱਤ ਕਿੱਦਾਂ ਗਏ। ਰਾਜਾ ਵੀ ਬਹੁਤ ਖੁਸ਼ ਹੈ, ਵਾਪਸ ਮੁੜ ਰਹੇ ਨੇ ਹੁਣ ਯੁੱਧ ਦੇ ਮੈਦਾਨ ਦੇ ਵਿੱਚੋਂ। ਅਤੇ ਕੁਛ ਲੋਕਾਂ ਨੇ ਕਿਹਾ, ਗੁਰੂ ਜੀ ਆਓ ਸਾਰੇ ਜਣੇ ਰੱਬ ਦਾ ਧੰਨਵਾਦ ਤਾਂ ਕਰ ਆਈਏ, ਨਾਲੇ ਸਾਨੂੰ ਵੀ ਰੱਬ ਦੇ ਦਰਸ਼ਨ ਕਰਾ ਦਿਓ। ਇਸ ਮੰਦਰ ਨੂੰ ਤਾਂ ਸੋਨੇ ਦੇ ਵਿੱਚ ਮੜ ਦੇਣਾ ਚਾਹੀਦਾ, ਆਪਾਂ ਜਾ ਕੇ ਜ਼ਰੂਰ ਰਾਜੇ ਨੂੰ ਕਵਾਂਗੇ। ਅਤੇ ਗੁਰੂ ਨੇ ਕਿਹਾ, ਭਲਿਓ ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰ ਦਿਆਂ ਕਿ ਇਸ ਮੰਦਰ ਦੇ ਵਿੱਚ ਕੋਈ ਰੱਬ ਨਹੀਂ। ਮੇਰੀ ਕਿਸੇ ਰੱਬ ਦੇ ਨਾਲ ਕੋਈ ਗੱਲਬਾਤ ਨਹੀਂ ਸੀ ਹੋਈ, ਅਤੇ ਫਿਰ ਤੁਸੀਂ ਸਾਨੂੰ ਇੱਦਾਂ ਕਿਉਂ ਕਿਹਾ ਕਿ ਰੱਬ ਸਾਡੇ ਨਾਲ ਹੈ? ਮੈਂ ਤੁਹਾਨੂੰ ਝੂਠ ਨਹੀਂ ਬੋਲਿਆ ਕਿਉਂਕਿ ਰੱਬ ਸਾਡੇ ਨਾਲ ਸੀ। ਰੱਬ ਹਮੇਸ਼ਾ ਹਰ ਇੱਕ ਦੇ ਨਾਲ ਹੁੰਦਾ। ਮੈਂ ਵੇਖਿਆ ਸੀ ਤੁਹਾਡੇ ਚਿਹਰੇ ਉੱਤਰੇ, ਮੈਂ ਵੇਖਿਆ ਸੀ ਲੜਨ ਤੋਂ ਪਹਿਲਾਂ ਹੀ ਤੁਸੀਂ ਹਾਰ ਚੁੱਕੇ ਸੀ। ਮੈਂ ਮੰਦਰ ਦੇ ਵਿੱਚ ਗਿਆ ਸੀ ਅਤੇ ਦਿਨ ਦੇ ਸਮੇਂ ਮੈਂ ਇੱਕ ਦੀਵਾ ਜਗਾ ਕੇ ਆਇਆ ਸੀ। ਜਿੱਦਾਂ ਜਿੱਦਾਂ ਦਿਨ ਢਲਿਆ, ਸੂਰਜ ਦੀ ਰੋਸ਼ਨੀ ਥੱਲੇ ਗਈ, ਉਸ ਦੀਵੇ ਦੀ ਰੋਸ਼ਨੀ ਉੱਭਰ ਕੇ ਬਾਹਰ ਆ ਗਈ ਅਤੇ ਤੁਹਾਨੂੰ ਇੱਕ ਉਮੀਦ ਦੀ, ਇੱਕ ਆਸ ਦੀ ਕਿਰਨ ਦਿਖਾਈ ਦੇ ਦਿੱਤੀ ਅਤੇ ਤੁਸੀਂ ਜਿੱਤ ਆਪਣੇ ਘਰੋਂ ਹੀ ਆਪਣੀ ਜੇਬ ਦੇ ਵਿੱਚ ਪਾ ਕੇ ਤੁਰੇ ਸੀ, ਇਸ ਕਰਕੇ ਤੁਸੀਂ ਜਿੱਤੇ ਹੋ। ਨਹੀਂ ਤਾਂ ਜਦੋਂ ਆਪਾਂ ਤੁਰੇ ਸੀ ਲੜਾਈ ਦੇ ਲਈ, ਜੰਗ ਦੇ ਲਈ ਚੱਲੇ ਸੀ, ਆਪਾਂ ਤਾਂ ਘਰੋਂ ਹੀ ਹਾਰ ਕੇ ਤੁਰੇ ਸੀ, ਜਿੱਤਣ ਦਾ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਸੋ ਇਸੇ ਤਰ੍ਹਾਂ ਦੇ ਨਾਲ ਬਹੁਤ ਸਾਰੇ ਸਾਡੇ ਵਿੱਚੋਂ ਘਰਾਂ ਤੋਂ ਨਿਕਲਦੇ ਨੇ ਕੋਈ ਵੀ ਕੰਮ ਕਾਰ ਕਰਨ ਦੇ ਲਈ, ਅਤੇ ਘਰੋਂ ਹੀ ਹਾਰ ਆਪਣੀ ਜੇਬ ਦੇ ਵਿੱਚ ਪਾ ਕੇ ਨਿਕਲਦੇ ਨੇ, ਆਪਣੇ ਆਪ ਦੇ ਉੱਤੇ ਕੋਈ ਯਕੀਨ ਨਹੀਂ। ਇਹ ਦੀਵਾ ਹਮੇਸ਼ਾ ਬਲਦਾ ਰਹੇ, ਹਮੇਸ਼ਾ ਤੁਹਾਡੇ ਪੱਲੇ ਦੇ ਵਿੱਚ ਜਿੱਤ ਹੋਵੇ, ਤੁਹਾਨੂੰ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਵੇ। ਜਦੋਂ ਆਪਾਂ ਕਿਸੇ ਵਿਰੋਧੀ ਨੂੰ ਆਪਣੇ ਆਪ ਤੋਂ ਤਗੜਾ ਮੰਨ ਲੈਂਦੇ ਹਾਂ, ਅਤੇ ਫਿਰ ਆਪਾਂ ਲੜਨ ਤੋਂ ਪਹਿਲਾਂ ਹੀ ਹਾਰ ਚੁੱਕੇ ਹੁੰਦੇ ਹਾਂ। ਅਤੇ ਜੇ ਤੁਸੀਂ ਆਪਣੇ ਆਪ ਨੂੰ ਤਗੜਾ ਮੰਨ ਲਓ, ਅਤੇ ਫਿਰ ਉਹ ਖੇਡ ਖੇਡਣ ਤੋਂ ਪਹਿਲਾਂ, ਜੰਗ ਲੜਨ ਤੋਂ ਪਹਿਲਾਂ ਹੀ ਤੁਸੀਂ ਜਿੱਤ ਚੁੱਕੇ ਹੁੰਦੇ ਹੋ, ਕਿਉਂਕਿ ਹਾਰਨਾ ਅਤੇ ਜਿੱਤਣਾ ਤੁਹਾਡੇ ਅੰਦਰ ਹੈ। ਅਤੇ ਆਓ ਫਿਰ ਅੱਜ ਦੇ ਦਿਨ ਆਪਾਂ ਆਪਣੇ ਅੰਦਰ ਇਸ ਜਿੱਤ ਨੂੰ ਲੈ ਕੇ, ਇਸ ਆਸ ਦੀ ਕਿਰਨ ਨੂੰ ਲੈ ਕੇ ਚੱਲਦੇ ਹਾਂ, ਆਪਣੇ ਆਪ ਦੇ ਉੱਤੇ ਯਕੀਨ ਰੱਖਦੇ ਹੋਏ ਕਿ ਰੱਬ ਤੁਹਾਡੇ ਨਾਲ ਆ ਅਤੇ ਜਿੱਤ ਤੁਹਾਡੀ ਹੋਊਗੀ। ਆਸ ਕਰਦੇ ਹਾਂ ਕਹਾਣੀ ਪਸੰਦ ਆਈ ਹੋਏਗੀ।

0: ਤੇ ਧੰਨਵਾਦ ਕਰਦੇ ਹਾਂ ਨਿਤਿਨ ਅਰੋੜਾ ਜੀ ਜਿਨ੍ਹਾਂ ਨੇ ਸਾਡੇ ਨਾਲ ਇਹ ਕਹਾਣੀ ਸਾਂਝੀ ਕੀਤੀ। ਤੁਹਾਡੇ ਕੋਲ ਵੀ ਕੋਈ ਹੋਏ ਪਿਆਰੀ ਜੀ ਕਹਾਣੀ ਇਸੇ ਤਰ੍ਹਾਂ ਦੀ ਇੰਨੀ ਕੁ ਲੈਂਥ ਦੀ ਤੇ ਉਹ ਤੁਸੀਂ ਸਾਡੇ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਆਪਾਂ ਅੱਗੇ ਆਪਣੇ ਸਰੋਤਿਆਂ ਦੇ ਨਾਲ ਸਾਂਝ ਪਾ ਸਕੀਏ।
1: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

This is the Richie Rich Podcast.